0: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਕਮੈਂਟਾਂ ਚ ਗਾਲ ਨੀ ਕੱਢਣੀ
1: ਪੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ।

0: am530.ca.
1: ஷீரியாங்கர் சூர்மே தி கண்டுவாங்கர் மெட்டேன மானுவித்தே பக்கரித்து ஷீர் பிந்தேன கட்டி பானியிஜித்தே ஆக்கதேன மந்தரேன தாரிஜித்தே. ஹலோ ஃப்ரெண்ட்ஸ், வெல்கம் டு டோகரி ரேடியோ. மே அத்தந்தி ஆர்ஜே நேஹா சர்மா தில்லி தமாம். ਅਤੇ ਜਿਹੜੀਆਂ ਚਾਰ ਲਾਈਨਾਂ ਮੈਂ ਸੁਣਾਈਆਂ ਨਾ, ਮੈਂ ਆਪੂ ਗਏ ਲਿਖੀਆਂ ਨੇ ਮੇਰੇ ਡੁੱਗਰ ਪ੍ਰਦੇਸ਼ ਦੀ ਸ਼ਾਨ ਵਾਸਤੇ. ਅਤੇ ਤੁਸੀਂ ਪਤਾ ਮੇਰੀ ਡੁੱਗਰ ਪ੍ਰਦੇਸ਼ ਦਾ ਨਾਮ ਜੰਮੂ ਕੀ ਆ ਪਿਆ, ਇਹ ਮੈਂ ਤੁਸੀਂ ਦੱਸਣਾ ਅੱਜ. ਅਤੇ ਪਹਿਲੇ ਤੁਸੀਂ ਸੁਣੋ ਅੱਜ ਦੇ ਐਪੀਸੋਡ ਦਾ ਪਹਿਲਾ ਮਿੱਠਾ ਹਰਾ ਗੀਤ, ਅਤੇ ਉਹਦੇ ਬਾਅਦ ਮੈਂ ਤੁਸੀਂ ਦੱਸਣੀ ਆ ਮੇਰੇ ਜੰਮੂ ਪ੍ਰਦੇਸ਼ ਦੇ ਨਾਂ ਦੇ ਪਿੱਛੇ ਦੀ ਕਹਾਣੀ ਕੀ ਹੈ, ਅਤੇ ਮੇਰੀ ਚਾਰ ਲਾਈਨਾਂ ਜੋ ਮੈਂ ਲਿਖੀਆਂ ਨੇ ਇਹਦਾ ਕੀ ਸਿਗਨੀਫਿਕੈਂਸ ਹੈ. ਅਤੇ ਆਓ ਪਹਿਲੇ ਸੁਣਿਆ ਪਹਿਲਾ ਗਾਣਾ.

તુંદા પરથી સ્વાગત છે ડોગરી રેડિયો. મેં આજથી આ છે નેહા શર્મા ડોગરી દીતી. ਅਤੇ ਮੈਂ ਜਿਹੜੀ ਤੁਸੀਂ ਅੱਜ ਸੁਣਾਉਣੀ ਹੈ ਕਿ ਮੇਰੇ ਡੁੱਗਰ ਪ੍ਰਦੇਸ਼ ਦਾ ਨਾਂ ਜੰਮੂ ਕਿਆਂ ਪਿਆ ਅਤੇ ਸੁਣਿਆ. ਇਹ ਬੜੀ ਹੀ ਪੁਰਾਣੀ ਦੰਤ ਕਥਾ ਹੈ, ਜੋ ਇੱਕ ਕਥਾ ਹੈ ਜੋ ਕੁਛ ਕਿਤਾਬੀ 'ਚ ਵੀ ਲਿਖੀ ਤੇ ਅਤੇ ਅਸੀਂ ਆਪਣੇ ਵੱਡੇ ਬਜ਼ੁਰਗ ਕੋਲਾਂ ਹੀ ਸੁਣੀ ਦੀ ਹੈ. ਬੜੀ ਪੁਰਾਣੀ ਗੱਲ ਹੈ, ਇੱਕ ਰਾਜਾ ਹੁੰਦੇ ਸੀ, ਉਹ ਸ਼ਿਕਾਰ ਕਰਨ ਵਾਸਤੇ ਆਪਣੇ ਮੰਤਰੀਆਂ ਕਰਨੇ ਨਿਕਲੀ ਗਏ ਅਤੇ ਤੁਰਦੇ ਤੁਰਦੇ ਉਹ ਬੜੇ ਉੱਠੀ ਗਏ ਅਤੇ ਉਹਨੇ ਬਸਾਂ ਕਰਨ ਵਾਸਤੇ ਆਪਣੇ ਮੰਤਰੀ ਇਸ਼ਾਰਾ ਦਿੱਤਾ, ਬਈ ਕੋਈ ਸ਼ੈਲ ਨਹੀਂ, ਜਗ੍ਹਾ ਤੁੱਪੋ. ਅਤੇ ਮੰਤਰੀਆਂ ਹੁਕਮ ਦੀ ਤਾਮੀਲ ਕੀਤੀ ਅਤੇ ਉਹਦੇ ਵਾਸਤੇ ਇੱਕ ਜਗ੍ਹਾ ਧੁੱਪੀ ਦੀ ਗਈ. ਅਤੇ ਪਰ ਉੱਥੇ ਦਾ ਨਜ਼ਾਰਾ ਅਤੇ ਬੜਾ ਹੀ ਚਮਤਕਾਰੀ ਦ੍ਰਿਸ਼ ਹਾਂ. ਰਾਜਾ ਔਰ ਬੜੇ ਰਾਨ ਪਰੇਸ਼ਾਨ ਹੋਏ. ਉੱਥੇ ਕੀ ਹਾਂ, ਇੱਕ ਨਹਿਰ ਹੈ ਨਿੱਕੀ ਹਾਰੀ, ਜਿਹਦੇ ਪਰ ਸ਼ੇਰ ਅਤੇ ਬੱਕਰੀ ਦੋਨੋਂ ਇਕੱਠੇ ਪਾਣੀ ਪੀਆ ਕਰਦੇ ਹੈ. ਅਤੇ ਰਾਜਾ ਔਰ ਤਾਂ ਬੜੇ ਰਾਨ ਪਰੇਸ਼ਾਨ ਹੋਏ. ਉਹਨੇ ਆਖਿਆ, ਇਹ ਤਾਂ ਭਾਈ ਕੋਈ ਦੇਵੀ ਸ਼ਕਤੀ ਲੱਗਦੀ ਹੈ, ਕਿਉਂਕਿ ਇੱਥੇ ਤਾਂ ਪ੍ਰਕਿਰਤੀ ਦੇ ਨਿਯਮ ਦਾ ਪੁੱਠ ਕੇ ਕੰਮ ਚਲਾਦਾ ਹੈ. ਤੁਸੀਂ ਪਤਾ ਸਾਰੇ ਕਿ ਪ੍ਰਕਿਰਤੀ ਦਾ ਨਿਯਮ ਹੈ, ਸ਼ੇਰ ਬੱਕਰੀ ਦਾ ਸ਼ਿਕਾਰ ਕਰਦਾ ਹੈ ਅਤੇ ਬੱਕਰੀ ਆਪਣੀ ਜਾਨ ਬਚਾਉਂਦੀ ਹੈ, ਉਹਦੇ ਕੋਲ ਨੱਠਦੀ ਹੈ. ਪਰ ਇੱਥੇ ਦੇ ਕਿਸ਼ ਉਲਟ ਕੇ ਗੱਲ ਹੀ, ਨਾ ਤਾਂ ਕੋਈ ਡਰ ਭਾਵਨਾ ਹੀ, ਨਾ ਕੋਈ ਇਤਰਾਹ ਹਾਂ, ਅਤੇ ਨਾ ਕਿ ਕੋਈ ਦ੍ਰਿਸ਼ ਭਾਵਨਾ ਹੀ. ਅਤੇ ਦੋਨੋਂ ਮਿਲੀ ਜੁਲੀਏ ਇਆਂ ਗਏ ਪਾਣੀ ਪੀਆ ਦੇ, ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਤਰ੍ਹਾਂ ਨੇਹਾ ਲੱਭਾ ਦਾ. ਅਤੇ ਰਾਜਾ ਔਰ ਬੜੇ ਗਏ ਹੈਰਾਨ ਹੋਏ. ਉਹਨੇ ਆਪਣੇ ਮੰਤਰੀ ਆਖਿਆ, ਬਈ ਇਹ ਤਾਂ ਕੋਈ ਮੀਂਹ ਦੇਵੀ ਸ਼ਕਤੀ ਲੱਗਦੀ ਹੈ, ਇਹ ਥਾਰ ਕੋਈ ਸਾਧਾਰਨ ਥਾਰ ਨਹੀਂ ਲੱਭਦੀ ਹੈ, ਇੱਥੇ ਪੱਕਾ ਕੋਈ ਨਾ ਕੋਈ ਚਮਤਕਾਰ ਹੈ, ਕੋਈ ਨਾ ਕੋਈ ਉਵੇਂ ਦੀ ਗੱਲ ਹੈ. ਅਤੇ ਮੈਂ ਸੋਚਾਂ ਨਾ ਕਿ ਇਸ ਜਗ੍ਹਾ ਹੀ ਮੈਂ ਹੋਰ ਅੱਗੇ ਵਸਾਵਾਂ ਅਤੇ ਇੱਥੇ ਮੈਂ ਕੁਝ ਦਿਨ ਰਹਾਂ, ਮੈਂ ਇੱਥੇ ਅੱਗੇ ਦਾ ਪਤਾ ਕਰਾਂ, ਇਹ ਕੀ ਚੀਜ਼ ਹੈ, ਇੱਥੇ ਇਸ ਚਮਤਕਾਰ ਦੇ ਪਿੱਛੇ ਦੀ ਕਹਾਣੀ ਕੀ ਹੈ, ਮੈਂ ਇਹ ਪਤਾ ਜ਼ਰੂਰ ਕਰਨੀ ਹੈ. ਤੁਸੀਂ ਸੁਣੋ ਅਗਲਾ ਗੀਤ, ਅਤੇ ਮੈਂ ਸੁਣਾਉਂਦੀ ਹਾਂ ਅੱਗੇ ਦੀ ਕਹਾਣੀ ਇਸ ਗੀਤ ਦੇ ਬਾਅਦ.

Welcome back, friends. I hope you all are enjoying Dogri Radio with me, Dogri Diti, Neha. So, ਤੁਸੀਂ ਸਾਰੇ ਅੱਜ ਸੁਣਿਆ ਸ਼ਰੋਤਾ ਹੈ ਕਿ ਕਿਆ ਮੇਰੇ ਡੁੱਗਰ ਪ੍ਰਦੇਸ਼ ਦਾ ਨਾਂ ਪਿਆ ਜੰਮੂ ਅਤੇ ਕਿੰਨੇ ਕੁ ਮਿੱਠੇ ਅਤੇ ਕਿੰਨੇ ਕੁ ਮਿਲਨਸਾਰ ਲੋਕ ਹਨ ਇੱਥੇ ਅਤੇ ਬਾਕੀ ਇੱਥੇ ਬੜੀ ਬੜੀ ਚਮਤਕਾਰੀ ਜਗ੍ਹਾਵਾਂ ਵੀ ਹਨ ਅਤੇ ਬੜੇ ਬੜੇ ਮਸ਼ਹੂਰ ਮੰਦਰ ਵੀ ਹਨ ਅਤੇ ਤੁਸੀਂ ਜ਼ਰੂਰ ਇੱਕ ਵਾਰ ਚੱਕਰ ਲਾਇਓ ਮੇਰੇ ਡੁੱਗਰ ਪ੍ਰਦੇਸ਼ ਅਤੇ ਆਪੋ ਫੀਲ ਕਰਿਓ ਉਹ ਚੀਜ਼ ਜੋ ਮੈਂ ਤੁਸੀਂ ਦੱਸਣਾ ਚਾਹੁੰਦੀ ਹਾਂ। ਹੁਣ ਮੀਂਹ ਦਿਓ ਇਜਾਜ਼ਤ, ਮਨ ਤਾਂ ਨਹੀਂ ਕਰਾਂ ਦਾ ਜਾਣੇ ਦਾ, ਪਰ ਅੱਜ ਜਾਣਾ ਵੀ ਜ਼ਰੂਰੀ ਹੈ, ਵੀ ਪਰਤੀ ਇੱਕ ਨਵੀਂ ਮਲਾਟੀ ਲਈ ਹੈ, ਆਉਣਾ ਵੀ ਮੇਰਾ ਜ਼ਰੂਰੀ ਹੈ। ਤੋ ਫਿਰ ਅਸ ਮਿਲ ਗਏ ਦੁਬਾਰਾ, ਟਿਲ ਦੈਨ ਬਾਏ ਬਾਏ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
2: 647-706-6640।
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ।
4: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 905-459-5533
4: 905-459-5533 ਤੇ।
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
8: ਓਏ ਸਾਵਣ ਚੜਿਆ ਤੀ
7: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
8: ਦੁਨੀਆ ਮੇਲੇ ਜਾਂਦੀ
7: ਹੈ। ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ। ਟਿਕਟਸ ਆਰ ਅਵੇਲੇਬਲ ਐਟ ticketmaster.ca। ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 647-400-6862 416-303-4444। ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
9: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, sofastudio.ca। ਥੈਂਕ ਯੂ ਜੀ।
10: ਪਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
11: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
12: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
13: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
14: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
13: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
15: ਨਾਲੇ ਚੋਪੜੀਆਂ, ਨਾਲੇ ਦੋ।
16: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
17: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
16: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
17: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
16: ਕਾਲ ਗਗਨ ਔਰ ਗੁਰਿੰਦਰ ਐਟ 905-286-9257।
18: ਸਟੀਫਨ ਫਰਨੀਚਰ ਕੀ ਧਮਾਕੇਦਾਰ ਫੈਸਟੀਵਲ ਸੀਜ਼ਨ ਸੇਲ। ਇਸ ਸਾਲ ਫੈਸਟੀਵਲ ਸੀਜ਼ਨ ਮੈਂ ਆਪਣੇ ਘਰ ਕੋ ਵੀ ਜ਼ਰੂਰ ਸਜਾਈਏ। ਆਪਣੇ ਮਨਪਸੰਦ, ਬੈਸਟ ਕੁਆਲਿਟੀ, ਹਾਈ ਐਂਡ ਬ੍ਰਾਂਡਡ ਫਰਨੀਚਰ ਪੇ ਕੋਈ ਵੀ ਰੀਜ਼ਨੇਬਲ ਆਫਰ ਐਕਸੈਪਟੇਬਲ ਹੋਗਾ। ਤੋ ਫਿਰ ਆਜ ਹੀ ਸਟੀਫਨ ਫਰਨੀਚਰ ਆਏ ਔਰ ਆਪਣੇ ਘਰ ਕੋ ਸਟੀਫਨ ਫਰਨੀਚਰ ਕੇ ਬੜੇ ਬੜੇ ਬ੍ਰਾਂਡਡ ਫਰਨੀਚਰ ਪੇ ਬੜੀ ਬੜੀ ਡੀਲਸ ਕਾ ਫਾਇਦਾ ਜ਼ਰੂਰ ਉਠਾਏ। ਸਰਵਿੰਗ ਸਿੰਸ 1992, ਫਾਈਨਾਂਸਿੰਗ ਆਪਸ਼ਨ ਅਵੇਲੇਬਲ, 2 ਲੋਕੇਸ਼ਨਸ ਟੂ ਸਰਵ ਯੂ, 2575 ਸਟੀਲ ਐਵੇਨਿਊ ਈਸਟ, ਬ੍ਰੈਂਪਟਨ, 905-790-0560, 6 Marconi Court, Bolton, 905-951-9394. Stephen Furniture ki dhamakedar festival season sale.
19: Ladies and gentlemen, you are not ready for this.
20: Par hun thonu car lain layi ready karange. Mortgage the king, Girish Sharma.
21: Residential, commercial, refinancing, debt
2: कंसोलिडेशन, सेकंड थर्ड मॉर्गेजेस, प्राइवेट फंड्स,
20: सब ले याद रखो गिरीश शर्मा, प्री अप्रूवल ही नहीं क्लोजिंग तक देंगे पूरा साथ, डीलिंग विद ऑल बैंक।
2: कॉल 6476068110
20: और विजिट sharmamortgages.com।
21: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478352594 7835529 4 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਭੁੱਲ ਨਹੀਂ ਸਕਦੇ ਲੋਕ ਕਦੇ ਵੀ ਤੇਰੀਆਂ ਸੁਗਾਤਾਂ ਨੂੰ, ਭੁੱਲ ਨਹੀਂ ਸਕਦੇ ਲੋਕ ਕਦੇ ਵੀ ਤੇਰੀਆਂ ਸੁਗਾਤਾਂ ਨੂੰ, ਗੈਂਗਸਟਰੀ ਤਸਕਰੀ ਕਾਲੀਆਂ ਬੋਲੀਆਂ ਰਾਤਾਂ ਨੂੰ। ਹੜਾਂ ਦੇ ਵਿੱਚ ਰੁੜ ਗਈ ਹੈ ਧਰਤੀ ਮੇਰੇ ਦੇਸ਼ ਦੀ, ਭੁਲਾ ਕਦੇ ਵੀ ਨਹੀਂ ਸਕਦੇ ਪੈਦਾ ਹੋਏ ਹਾਲਾਤਾਂ ਨੂੰ। ਕਹਿੰਦਾ ਇਨਸਾਫ ਦਾ ਸੂਰਜ ਸ਼ਾਇਦ ਹੁਣ ਨਹੀਂ ਚੜ੍ਹਨਾ, ਇਨਸਾਫ ਦਾ ਸੂਰਜ ਸ਼ਾਇਦ ਹੁਣ ਨਹੀਂ ਚੜ੍ਹਨਾ, ਚੋਰਾਂ ਠੱਗਾਂ ਪਾ ਲਈ ਗਲਵੱਕੜੀ ਪ੍ਰਭਾਤਾਂ ਨੂੰ, ਸਮੇਂ ਦਾ ਰੰਗ ਇੰਨਾ ਗੂੜ੍ਹਾ ਚੜ੍ਹ ਗਿਆ ਹੈ ਉਹਨਾਂ 'ਤੇ, ਭੁੱਲ ਗਏ ਨੇ ਆਮ ਲੋਕ ਆਪਣੀਆਂ ਔਕਾਤਾਂ ਨੂੰ, ਅਰਧ ਨੰਗੀਆਂ ਰੀਲਾਂ ਦੇਖ ਕੇ ਇੰਟਰਨੈੱਟ ਉੱਤੇ ਔਖਾ ਹੋਇਆ ਕਾਬੂ ਰੱਖਣਾ ਆਪਣਿਆਂ ਜਜ਼ਬਾਤਾਂ ਨੂੰ, ਚਾਲ ਫਰੰਗੀਆਂ ਤੋਂ ਵੀ ਭੈੜੀ ਖੇਡਣੀ ਹੈ ਉਹਨਾਂ ਨੇ, ਵੱਖੋ ਵੱਖਰੇ ਵੰਡ ਦੇਣਾ ਹੈ ਸਾਰੀਆਂ ਹੀ ਜਾਤਾਂ ਨੂੰ, ਹੋਇਆ ਕਿ ਮਜਬੂਰ ਹੈ ਜੇ ਬਖਤੀ ਤੌਰ 'ਤੇ ਅੱਜ, ਕਿਵੇਂ ਭੁੱਲੂ ਮਦਹੋਸ਼ ਤੇਰੀਆਂ ਬਖਸ਼ੀਆਂ ਦਾਤਾਂ ਨੂੰ। ਸਾਵਣ ਸੁੱਕਾ ਬਰਸਾਤਾਂ ਤਰਿਹਾਈਆਂ ਨੇ, ਸਾਵਣ ਸੁੱਕਾ ਬਰਸਾਤਾਂ ਤਰਿਹਾਈਆਂ ਨੇ, ਕੁੜੀਆਂ ਚਿੜੀਆਂ ਗੁੱਡੀ ਫੂਕਣ ਆਈਆਂ ਨੇ, ਲੱਭੋ ਹੁਣ ਕਿਸ ਕੀਤਾ ਕਤਲ ਪਹਾੜਾਂ ਦਾ, ਕਿਸ ਦੀ ਸ਼ਹਿ ਦੇ ਵੱਡੇ ਰੁੱਖ ਕਸਾਈਆਂ ਨੇ, ਪੁੱਤ ਗਏ ਮੱਥੇ ਦਾ ਸੂਰਜ ਗੁੰਮ ਗਿਆ, ਕਿੰਨਾ ਕੁਝ ਜਰਿਆ ਹੈ ਬੁੱਢੀਆਂ ਮਾਈਆਂ। ਤੂੰ ਰੁੱਸੀ ਨਾ ਮੈਨੂੰ ਮਨਾਉਣਾ ਨਹੀਂ ਆਉਂਦਾ, ਕਹਿੰਦਾ ਤੂੰ ਰੁੱਸੀ ਨਾ ਮੈਨੂੰ ਮਨਾਉਣਾ ਨਹੀਂ ਆਉਂਦਾ, ਤੈਨੂੰ ਪਿਆਰ ਤਾਂ ਕਰਦਾ ਪਰ ਜਿਤਾਉਣਾ ਨਹੀਂ ਆਉਂਦਾ, ਵੇਖ ਯਾਰਾ ਮੇਰੇ ਤੋਂ ਦੂਰ ਨਾ ਹੋ ਜਾਵੀਂ, ਮੈਨੂੰ ਹਰ ਕਿਸੇ ਨਾਲ ਇੱਦਾਂ ਦਿਲ ਲਾਉਣਾ ਨਹੀਂ ਆਉਂਦਾ, ਇੱਦਾਂ ਦਿਲ ਲਾਉਣਾ ਨਹੀਂ ਆਉਂਦਾ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾਉਣੇ ਪ੍ਰੋਗਰਾਮ ਸੰਜੇ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ, ਪਹਿਲਾ ਸੋਮਵਾਰ, ਬਾਬਾ ਜੀ ਦੇ ਆਸ਼ੀਰਵਾਦ ਨਾਲ ਧੱਕਾ ਡੇ ਸਟਾਰਟ। ਦੋ ਛੁੱਟੀਆਂ ਤੋਂ ਬਾਅਦ ਤਾਂ ਹੁੰਦਾ ਹੀ ਆ ਫਿਕਰ ਜਿਹਾ ਵੀ ਲੈ ਵੀ ਸੋਮਵਾਰ ਚੱਲ ਪਿਆ ਅਤੇ ਫਿਰ ਹੁਣ ਕੰਮਾਂ 'ਤੇ ਚੱਲੀਏ, ਪਰ ਜੇ ਸੋਮਵਾਰ ਆਊਗਾ ਤਾਂ ਸ਼ੁੱਕਰਵਾਰ ਆਊਗਾ ਨਾ। ਚਲੋ, 20 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸੰਜਾ ਵਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜਾ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ, ਫੀਲ ਲਾਈਕ 13 ਕਰਦੇ ਹਾਂ। ਮਿਸਿਸਾਗਾ 'ਚ ਮਾਲਟਨ 'ਚ ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ, ਅਤੇ ਦੁਪਹਿਰ ਨੂੰ 23 ਆ, ਸ਼ਾਮ ਨੂੰ 26 ਆ, ਰਾਤ ਨੂੰ ਫਿਰ 23 ਟੈਂਪਰੇਚਰ। ਅਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ 5:55 'ਤੇ, ਅਤੇ 8:54 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਜਾਂ ਹਾਈਵੇ 'ਤੇ 401 'ਤੇ, 410 'ਤੇ, 404 'ਤੇ, ਕਿਤੇ ਵੀ ਜਿੱਥੇ ਵੀ ਤੁਹਾਨੂੰ ਰੇਡੀਓ ਦੀ ਆਵਾਜ਼ ਆਉਂਦੀ ਆ, ਉੱਥੇ ਕੋਈ ਵੀ ਤੁਸੀਂ ਰੋਡਾਂ ਦੇ ਵਿੱਚ ਵਿਘਨ ਦੇਖਦੇ ਹੋ, ਅਤੇ ਜ਼ਰੂਰ ਤੁਸੀਂ 905-673-3337 'ਤੇ ਸਟੂਡੀਓ 'ਚ ਗੱਲ ਕਰ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ, 416-477-2040, 416-477-2040। ਅਤੇ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਫਿਰ 647-835-5594, 6478-355-2949 'ਤੇ ਆਪਣੀ ਗੱਲਬਾਤ ਹੋ ਸਕਦੀ ਹੈ ਮੈਸੇਜਾਂ ਦੇ ਜ਼ਰੀਏ, ਜਾਂ ਫਿਰ 5 ਵਜੇ ਤੋਂ ਬਾਅਦ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਆਜੋ ਫਿਰ ਰਲ ਮਿਲ ਕੇ ਕਰਦੇ ਹਾਂ ਗੱਲਾਂ ਬਾਤਾਂ। ਵੀਕਐਂਡ 'ਤੇ ਬਹੁਤ ਫੰਕਸ਼ਨ ਹੋਏ, ਤੁਹਾਨੂੰ ਵੀ ਬਹੁਤ ਹੋਏ ਹੋਣੇ ਆ, ਤੁਸੀਂ ਵੀ ਬਹੁਤ ਫੰਕਸ਼ਨਾਂ 'ਤੇ ਗਏ ਹੋਣੇ ਹੋ, ਕਿਸੇ ਦੇ ਕੋਈ ਭੋਗ ਹੋਣਾ, ਕਿਸੇ ਦੇ ਵਿਆਹ ਸ਼ਾਦੀ ਹੋਣੀ ਆ। ਮੇਰਾ ਵੀ ਸ਼ੁੱਕਰਵਾਰ ਦਾ ਤਕਰੀਬਨ ਵੀਰਵਾਰ ਦਾ ਗਲੇ ਦੀ ਥੋੜ੍ਹੀ ਜਿਹੀ ਪ੍ਰੋਬਲਮ ਚੱਲਦੀ ਆ, ਤਾਂ ਹੀ ਮੈਂ ਫਰਾਈਡੇ ਨੂੰ ਆਇਆ ਨਹੀਂ ਸੀ, ਮੇਰੀ ਗੈਰਹਾਜ਼ਰੀ ਸੀ, ਅਤੇ ਦੋਨੋਂ ਹੱਥ ਜੋੜ ਕੇ ਮਾਫੀ, ਅਤੇ ਉਹੀ ਸੇਮ ਪ੍ਰੋਬਲਮ ਅੱਜ ਵੀ ਆ, ਅਤੇ ਫਿਰ ਮੈਨੂੰ ਆਉਣਾ ਪਿਆ, ਕਿਉਂਕਿ ਰਮਨਦੀਪ ਹੋਣੀ ਨੇ ਆਪਣੀ ਗੈਰਹਾਜ਼ਰੀ ਤੁਹਾਨੂੰ ਵਧੀਆ ਪ੍ਰੋਗਰਾਮ ਕੀਤਾ, ਅੱਜ ਉਹਨਾਂ ਨੇ ਗੈਰਹਾਜ਼ਰੀ ਕਰਤੀ ਕਿਉਂਕਿ ਉਹਨਾਂ ਨੇ ਕਿਸੇ ਦੇ ਬਰਥਡੇ 'ਤੇ ਜਾਣਾ ਸੀ ਰਾਤ, ਅਤੇ ਫਿਰ ਉੱਥੋਂ ਹੋ ਗਏ ਸੀ ਉਹ ਲੇਟ, ਅਤੇ ਇਸ ਕਰਕੇ ਉਹਨਾਂ ਨੇ ਆਉਣਾ ਸੀ, ਅਤੇ ਫਿਰ ਉਹ ਕਹਿੰਦੇ ਵੀ ਨਹੀਂ ਹਰਜੀਤ ਭਾਅ ਜੀ ਮੇਰੇ ਤੋਂ ਜਾ ਨਹੀਂ ਹੋਣਾ, ਅਤੇ ਲੇਟ ਹੋ ਗਿਆ ਮੇਰਾ ਕੰਮ, ਅਤੇ ਮੈਂ ਕਿਹਾ ਚਲ ਕੋਈ ਨਹੀਂ ਭਾਈ, ਆਪਾਂ ਤਾਂ ਫਿਰ ਜਾਣਾ ਹੀ ਆ, ਨਾ ਪ੍ਰੋਗਰਾਮ ਸੁਣਨਾ ਛੱਡ ਸਕਦੇ ਹਾਂ, ਅਤੇ ਨਾ ਫਿਰ ਤੁਹਾਨੂੰ ਸੁਣਨੇ ਛੱਡ ਸਕਦੇ ਹਾਂ, ਕਹਿ ਸਕਦੇ ਹਾਂ ਨਾ। ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਿਹਨੇ ਕਰਨੀਆਂ। ਬਹੁਤ ਸਾਰੇ ਫੰਕਸ਼ਨ ਸੀ, ਜਿਵੇਂ ਪੰਜਾਬੀ ਵਰਲਡ ਕਾਨਫਰੰਸ ਕੱਲ੍ਹ ਹੋ ਕੇ ਹਟੀ ਆ, ਉੱਥੇ ਜਾਣ ਦਾ ਮੌਕਾ ਮਿਲਿਆ, ਬਹੁਤ ਵਧੀਆ, ਵਧਾਈਆਂ ਸਾਰੀ ਔਰਗੇਨਾਈਜ਼ਰ ਨੂੰ ਅਤੇ ਵਧੀਆ ਸਫਲਤਾਪੂਰਵਕ 3 ਦਿਨ ਉਹਨਾਂ ਦੇ 17, 18, 19 3 ਦਿਨ ਲੰਘੇ ਅਤੇ ਕੱਲ੍ਹ ਫਿਰ ਰੋਜ਼ ਥੀਏਟਰ 'ਚ ਸੀ ਲਾਸਟ ਫਾਈਨਲ। ਉੱਥੇ ਬਹੁਤ ਸਾਰੇ ਗੈਸਟ ਆਏ, ਬਹੁਤ ਸਾਰੇ ਮਹਿਮਾਨ ਆਏ ਅਤੇ ਬਹੁਤ ਵਧੀਆ ਲੱਗਿਆ ਉਹਨਾਂ ਦੀਆਂ ਕਵਿਤਾਵਾਂ ਸੁਣ ਕੇ। ਪਰ ਮੈਂ ਬੈਠਿਆ ਤਾਂ ਮੈਂ ਘੰਟਾ ਡੇਢ ਕੁ ਘੰਟਾ ਹੀ, ਅਤੇ ਬਹੁਤ ਸੋਹਣਾ ਸੀ ਸਾਰਿਆਂ ਦਾ। ਥੈਂਕ ਯੂ ਸੋ ਮੱਚ ਸਾਰੀ ਟੀਮ ਦਾ। ਅਤੇ ਅਮਰਜੋਤ ਸੰਧੂ ਸਾਹਿਬ ਦੇ ਸੀਗਾ ਬਾਰਬੀਕਿਊ, ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਤਕਰੀਬਨ 1.5 ਘੰਟਾ ਖੜਿਆ ਅਤੇ ਕਾਫੀ ਭਰਾ ਉੱਥੇ ਇਹੋ ਜਿਹੇ ਮਿਲੇ ਜਿਨ੍ਹਾਂ ਨੂੰ ਮੈਂ ਮਤਲਬ ਨਹੀਂ ਸੀ ਜਾਣਦਾ, ਹੈ ਨਾ, ਅਤੇ ਉਹ ਮੈਨੂੰ ਜਾਣਦੇ ਸੀ ਅਤੇ ਉਹਨਾਂ ਨੇ ਫਿਰ ਆਪਣੇ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਕਾਫੀ ਸਾਰੀ ਲੀਡਰਸ਼ਿਪ ਵੀ ਦੇਖੀ ਗਈ ਉੱਥੇ। ਡਾਕਟਰ ਰਜਿੰਦਰ ਗਰਾਇਆ ਸਾਹਿਬ ਨੂੰ ਮਿਲੇ, ਉਹਨਾਂ ਦੇ ਦਰਸ਼ਨ ਹੋਏ। ਫਿਰ ਉੱਥੇ ਇੱਕ ਹੋਰ ਡਾਕਟਰ ਮਿਲ ਗਏ ਜਿਹੜੇ ਸ਼ਾਇਦ ਏਜੈਕਸ ਤੋਂ ਸੀ, ਇੱਕ ਔਸ਼ਵਾ ਤੋਂ ਸਮਥਿੰਗ, ਉਹਨਾਂ ਨੇ ਮੈਨੂੰ ਦੱਸਿਆ। ਮੈਂ ਵੀਡੀਓ ਬਣਾਈ, ਫਿਰ ਇੱਕ ਡਾਕਟਰ ਦੂਜੇ ਡਾਕਟਰ ਦਾ ਇਲਾਜ ਕਰ ਕਿਵੇਂ ਕਰਦਾ। ਉਹ ਤੋਂ ਬਾਅਦ ਬੱਲੇ ਬੱਲੇ ਫਾਰਮ 'ਚ ਜਾਣਾ ਪਿਆ ਅਤੇ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ। ਅਤੇ ਅੱਗੇ ਜਾ ਕੇ ਡੇਟ ਦੱਸਦੇ ਹਾਂ ਆਪਾਂ ਵੀ ਫਾਈਨਲ ਕਰ ਦਈਏ ਆਪਾਂ ਪਿਕਨਿਕ ਦੀ, ਅਤੇ ਉਮੀਦ ਆ ਵੀ ਹੁਣ ਤੁਸੀਂ ਸਾਰੇ ਜਾਣੇ, ਸਾਰਿਆਂ ਦੇ ਕਹਾਂ ਸਾਰੇ, ਐਤਕੀ ਖੁੱਲ੍ਹਾ ਹੀ ਸੱਦਾ ਚੁੱਲ੍ਹੇ ਨੇ ਤਾਂ ਸਭ ਨੂੰ, ਕੋਈ ਨਹੀਂ ਵੀ ਆਪਣੇ ਰੇਡੀਓ ਦੇ ਲਿਸਨਰ ਹੋਣ, ਚਾਹੇ ਤੁਹਾਡੇ ਕੋਈ ਸਾਕ ਸੰਬੰਧੀ, ਦੋਸਤ ਮਿੱਤਰ, ਕੋਈ ਰਿਸ਼ਤੇਦਾਰ, ਭੈਣ ਭਰਾ, ਇੱਕ ਪਿਕਨਿਕ ਤੌਰ 'ਤੇ ਕਰਾਂਗੇ। ਚਲੋ ਇਹਦੀ ਡਿਟੇਲ ਆਪਾਂ ਰੋਜ਼ ਕੁਛ ਨਾ ਕੁਛ ਕਰਦੇ ਰਹਾਂਗੇ, ਹੁਣ ਜਿੱਦਾਂ ਜਿੱਦਾਂ ਵੀ ਹੋਊ, ਜਾਣੀ ਕੱਲ੍ਹ ਡੇਟ ਫਿਕਸ ਕਰ ਲਈ ਹੈ। ਉਹ ਤੋਂ ਬਾਅਦ ਕਿਸੇ ਦੇ ਘਰ ਅਫਸੋਸ ਕਰਨ ਜਾਣਾ ਸੀ, ਫਿਰ ਗੁਰਦੁਆਰਾ ਸਾਹਿਬ ਗਏ, ਅਤੇ ਉਹ ਤੋਂ ਬਾਅਦ ਮੇਰੇ ਫਰੈਂਡ ਨੇ ਸਾਡੇ ਸ਼ਹਿਰ ਤੋਂ ਆਏ, ਸੋਮਾ ਬਾਈ ਹੋਣੀ ਬੈਲਵਲ ਤੋਂ ਆਏ ਸੀਗੇ, ਉਹਨਾਂ ਦੇ ਨਾਲ ਫਿਰ ਰਾਤ ਦੇ 10-11 ਵੱਜ ਗਏ ਬੈਠਿਆਂ ਨੂੰ। ਅਤੇ ਫਿਰ ਆਹ ਦਿਨ ਸੀ ਅਤੇ ਲੰਘ ਗਿਆ ਸਾਰਾ ਹੀ ਦਿਨ, ਅਤੇ ਮਗਰੋਂ ਫਿਰ ਪਈ 2 ਘੰਟੇ ਸੌ ਕੇ ਅਤੇ ਦਿਨ ਉੱਠ ਕੇ ਆ ਗਏ। ਅੱਜ ਮੰਡੇ ਅਤੇ ਚਲੋ ਚੱਲੀ, ਅਤੇ ਤੁਹਾਡੇ ਕੀ ਸਕੇਜੂਅਲ ਆ? 905-600-73-33-37। ਅਜੇ ਫਿਕਰੀ ਗੱਲਾਂ ਮਤਲਬ ਰਲ ਮਿਲ ਕੇ ਲੈ ਆ ਗਏ। ਬਨੇਸ਼ਰ ਸਾਹਿਬ, ਬਨੇਸ਼ਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ। ਕਿੱਦਾਂ?
1: ਬਹੁਤ ਵਧੀਆ, ਤੁਸੀਂ ਸੁਣਾਓ?
0: ਬੱਲੇ ਬੱਲੇ ਇੰਨੀਆਂ ਸੁਣਾ ਦੀਆਂ, ਹੁਣ ਕੀ ਰਹਿ ਗਿਆ? ਮਗਰ
1: ਹੁਣ ਮੈਂ ਸੁਣਾਉਣਾ ਤੁਹਾਨੂੰ, ਕੱਲ ਦੇਖਿਆ ਸੀ ਮੈਚ?
0: ਹਾਂਜੀ, ਦੇਖਿਆ ਨੀ ਪਰ ਥੋੜਾ ਜਿਹਾ ਦੇਖ ਕੇ ਬਸ ਹੋ ਗਿਆ, ਕਿਉਂਕਿ ਬਿਜ਼ੀ ਸਕੇਜੂਲ ਕਾ ਬਹੁਤ।
1: ਓਕੇ, ਆਹੋ
0: ਬਧਾਈਆਂ ਸਾਰੀ ਟੀਮ ਨੂੰ, ਸਪੇਨ ਵਾਲੇ ਜਿਹੜੇ ਜਿੱਤੇ,
1: ਹਾਂਜੀ
0: ਜਿਹੜੇ ਜਿਹੜੇ ਉਹਨਾਂ ਦੇ ਸਪੋਰਟਰ ਸੀ।
1: ਹਾਂਜੀ ਹਾਂਜੀ, ਤੇ ਮੈਨੂੰ ਤਾਂ ਐਂ ਸੀ ਵੀ ਅਰਜਨਟੀਨਾ ਜਿੱਤੇ ਦੁਬਾਰਾ।
0: ਬਹੁਤ ਲੋਕਾਂ ਨੂੰ ਸੀ, ਮੇਰੇ ਕੋ ਰਿਕਾਰਡਿੰਗ ਆ, ਮੇਰੇ ਭਾਣਜੀ ਦਾ ਪਰਸੋਂ ਨਿਊਜ਼ੀਲੈਂਡ ਤੋਂ ਸ਼ਾਮ ਨੂੰ ਮੈਨੂੰ ਫੋਨ ਆਇਆ ਤਕਰੀਬਨ 8-9 ਵਜੇ, ਕਹਿੰਦੇ ਨਹੀਂ ਮਾਮਾ ਜੀ ਵੀ ਅਰਜਨਟੀਨਾ ਨੂੰ ਇਹਨਾਂ ਨੇ ਜਿਤਾਉਣਾ ਮੇਸੀ ਦੀ ਉਹਦੀ ਕਰਕੇ ਵੀ ਲਾਸਟ ਉਹਦਾ ਫਾਈਨਲ ਆ ਤੇ ਵਰਲਡ ਕੱਪ ਦਾ, ਤੇ ਮੈਂ ਉਹਨਾਂ ਨੂੰ ਜਦੇ ਕਹਿਤਾ, ਮੈਂ ਕਿਹਾ ਵੀ ਲਾ ਦੋ ਜੀ ਨੇ ਪੈਸਾ ਲਾਉਣਾ ਇੱਥੇ ਸਪੇਨ ਤੇ, ਕਹਿੰਦੇ ਵੀ ਨਹੀਂ ਹੋਏ ਨਹੀਂ ਸਕਦਾ ਕਦੇ ਸਪੇਨ ਜਿੱਤੂ, ਮੇਰੇ ਕੋਲ ਰਿਕਾਰਡਿੰਗ ਪਈ ਆ ਇਸ ਚੀਜ਼ ਦੀ। ਮੈਂ ਕਿਹਾ ਵੀ ਸ਼ਰਤ ਲਾ ਕੇ ਕਹਿੰਦਾ ਇਹਨਾਂ ਨੇ ਪੈਸਾ ਹੀ ਹੁਣ ਇਸ ਚੀਜ਼ ਤੋਂ ਬਣਾਉਣਾ,
1: ਹਾਂਜੀ ਹਾਂਜੀ,
0: ਕਿਉਂਕਿ ਸਪੇਨ ਇਹਨਾਂ ਨੇ ਜਿਤਾਉਣੀ ਹੋ ਜਿਤਾਉਣੀ ਸੀ, ਕਿਉਂਕਿ ਅਰਜਨਟੀਨਾ ਨੂੰ ਸਿਰੇ ਤੱਕ ਲਿਜਾਣ ਕਰਕੇ ਉਹ ਲੋਕਾਂ ਦੇ ਦਿਮਾਗ 'ਚ ਹੋ ਗਿਆ ਵੀ ਲੈ ਵੀ ਇਹਨਾਂ ਨੇ ਆਹ ਚੀਜ਼ ਕਰਤੀ, ਆਹ ਚੀਜ਼ ਕਰਤੀ, ਹੈ ਨਾ।
1: ਹਾਂਜੀ ਹਾਂਜੀ, ਇਦਾਂ ਦਾ ਜਿਹੜਾ ਨਾ ਉਹ ਮੁੰਡਾ 19 ਸਾਲ ਦਾ ਸੀ, ਬਹੁਤ ਸੋਹਣਾ ਸੀ ਸਪੇਨ ਦਾ,
0: ਖੇਡਦੇ ਉਹਨਾਂ ਨੇ ਕਹਿੰਦੇ ਸੋਹਣੀ ਖੇਡੀ ਆ।
1: ਹਾਂਜੀ, ਤੇ ਨਾ ਅਰਜਨਟੀਨਾ ਵੀ ਚਲੋ ਵਧੀਆ ਸੀ, ਸਾਡਾ ਦੂਆ ਜਿਹੜਾ ਮੈਚ ਸੀ ਉਹ ਤਾਂ ਤੁਸੀਂ ਦੇਖਦੇ ਨਹੀਂ ਕ੍ਰਿਕਟ ਦਾ, ਉਹ ਚ ਇੰਡੀਆ ਹਾਰ ਗਈ ਇੰਗਲੈਂਡ ਤੋਂ।
0: ਅੱਛਾ, ਚਲੋ ਦੱਸ ਦਿਆ ਕਰੋ।
1: ਚਲੋ ਇਹਨਾਂ ਨੂੰ ਵੀ ਵਧਾਈਆਂ ਭਾਈ, ਜਿਹੜੇ ਜੀ
0: ਬਿਲਕੁਲ ਬਿਲਕੁਲ, ਸਾਰਿਆਂ ਨੂੰ
1: ਵਧਾਈਆਂ, ਸਭ ਨੂੰ ਵਧਾਈਆਂ। ਹੋਰ ਤੁਸੀਂ ਸੁਣਾਓ ਸਰ, ਠੀਕ ਠਾਕ?
0: ਬਸ ਕਿਰਪਾ।
1: ਹਾਂਜੀ ਚਲੋ ਲੋ ਹੋਰ ਕਰ ਲਾਂ।
0: ਥੈਂਕ ਯੂ ਸੋ ਮਚ। 70-15 ਬਾਸੀ ਸਾਹਿਬ ਨੰਗੇ, ਸਤਿ ਸ਼੍ਰੀ ਅਕਾਲ। ਬਾਸੀ ਸਾਹਿਬ ਵੀ ਮਿਲੇ ਮੈਨੂੰ ਉੱਥੇ ਕਾਨਫਰੰਸ ਤੇ, ਬਾਸੀ ਸਾਹਿਬ ਨੂੰ ਹੱਥ ਹੁੱਥ ਮਿਲਾਇਆ। ਬਾਸੀ ਸਾਹਿਬ ਕਿੱਦਾਂ?
2: ਦਵਾਈ ਦਿਆ ਕਰ, ਵੀ ਖਬਰਾਂ ਵੱਧ ਲਵਾਏ ਕਰ, ਸਾਨੂੰ ਟਾਈਮ ਘੱਟ ਦਿਆ ਕਰ,
0: ਨਾ ਲਾਓ ਟਾਈਮ।
2: ਬਾਕੀ ਮੈਂ ਕਰਦੇ ਬੰਦ ਕਰ ਦਿੰਦਾ, ਗੱਲ ਕਿਹੜੀ ਹੈ, ਪਰ ਫਿਰ ਲੋਕਾਂ ਨੇ ਕਹਿਣਾ ਕੱਚੀ ਆ ਰਹੀ ਹੈ। ਅੱਛਾ, ਬਾਕੀ ਜਿਹੜੇ ਫੁਟਬਾਲ ਦੀ ਗੱਲ ਕਰੀਏ ਨਾ, ਇਹਨਾਂ ਨੇ ਅਰਜਨਟਾਈਨ ਨੂੰ ਅੱਗੇ ਲਿਆ ਕੇ ਨਾ ਬਹੁਤ ਬਦਨਾਮੀ ਖੱਟ ਲਈ, ਰੈਫਰੀ ਬਦਨਾਮ ਕਰਤੇ,
0: ਕਹਿੰਦੇ FBI ਲੱਗ ਗਈ ਇਨਕੁਆਰੀ ਕਰਨ।
2: ਹਾਂਜੀ,
0: FBI ਲੱਗੀ ਇਨਕੁਆਰੀ ਕਰਨ, ਜਿਹੜਾ ਉਹਨਾਂ ਨੇ ਪੈਸਾ ਪੂਸਾ ਫੰਡ ਫੁੰਡ ਦਿੱਤੇ ਇਹਨਾਂ ਨੂੰ।
2: ਬਿਲਕੁਲ ਹੋਊਗੀ, ਬਿਲਕੁਲ ਹੋਊਗੀ, ਇਹਨਾਂ ਨੇ ਬਹੁਤ ਗਲਤ, ਕਈ ਮੈਚ ਗਲਤ ਜਿਤਾਏ ਅਰਜਨਟਾਈਨ ਨੂੰ। ਸੋ ਬਾਕੀ ਚਲੋ ਇਹਦਾ ਸਾਹਮਣਾ ਆ ਜਾਂਦੀ ਹੁੰਦੀ ਹੈ, ਮੈਂ ਹੁਣ ਟਾਈਮ ਨੀ ਥੋੜਾ ਲੈਣਾ ਚਾਹੁੰਦਾ। ਨਹੀਂ ਮੈਂ ਤੁਹਾਨੂੰ ਦੱਸਦਾ ਵੀ 82 ਏਸ਼ੀਅਨ ਗੇਮਾਂ ਚ ਨਾਰਥ ਕੋਰੀਆ ਸਾਊਥ ਕੋਰੀਆ ਮੈਚ ਕਿੱਦਾਂ ਸੱਕੜ ਮਾਰ ਸਮਝੀ ਸੀਗੀ ਰੈਫਰੀ ਪਿੱਛੇ। ਚਲੋ ਇਹ ਨੀ ਆਊ, ਹੁਣ ਤੁਹਾਨੂੰ ਬੇਨਤੀ ਇਹੀ ਹੈ ਵੀ ਇੱਕ ਤਾਂ ਪਰਵਿੰਦਰ ਨੂੰ ਟਾਈਮ ਵੱਧ ਦਵੋ, ਇੱਕ ਤੁਸੀਂ ਹੁਣ ਮੈਨੂੰ ਡੇਟ ਦਾ ਅਨਾਊਂਸ ਨਹੀਂ ਕਰੀ ਹੈਗੀ, ਅਸੀਂ ਤਾਂ ਕਦੇ ਡੀਕਦੇ
0: ਹਾਂ। ਕਰ ਲਓ ਤਿਆਰੀਆਂ ਬਸ,
2: ਮੈਂ ਤਾਂ ਹੀ ਕਹਿੰਦਾ ਵੀ ਡੇਟ ਦਾ ਅਨਾਊਂਸ ਕਰ ਦਿਓ।
0: ਚਲੋ ਕਰ ਦਿੰਦੇ ਹਾਂ।
2: ਓਕੇ ਜੁਗਰ, ਸਤਿ ਸ੍ਰੀ ਅਕਾਲ,
0: ਲਵ ਯੂ,
2: ਥੈਂਕ ਯੂ,
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਅਤੇ 905-673-33-37-85 ਤੋਂ ਰੇਸ਼ਮ ਭਾਅ ਜੀ ਦਾ ਮੈਸੇਜ ਆ, ਜ਼ਿੰਦਗੀ ਕੀ ਹਰ ਠੋਕਰ ਸੇ ਸਿਖਾਇਆ ਹੈ, ਹਰ ਠੋਕਰ ਨੇ ਸਿਖਾਇਆ ਹੈ ਕਿ ਰਸਤਾ ਚਾਹੇ ਜੈਸਾ ਵੀ ਹੋ, ਭਰੋਸੇ ਸਿਰਫ ਆਪਣੇ ਪਰ ਪੈਰੋਂ ਪਰ ਹੀ ਰੱਖਣਾ। ਗੱਲ ਤਾਂ ਸਹੀ ਆ। 10-37 ਤੋਂ ਕੰਗ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਪਿਆਰ ਭਰੀ। ਅਤੇ ਸਤਨਾਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਤਿ ਸ਼੍ਰੀ ਫਤਿਹ ਕਹਿੰਦੇ ਜੀ, ਬਿਲਕੁਲ, ਥੈਂਕ ਯੂ, ਲਵ ਯੂ ਸਾਰਿਆਂ ਨੂੰ। ਅਤੇ ਇੱਧਰੋਂ ਆਪਣੇ ਹਰਮਨ ਭਾਅ ਜੀ ਦਾ ਮੈਸੇਜ, ਰੋਜ਼ਾਨਾ ਹੀ ਤਰ੍ਹਾਂ ਉਹਨਾਂ ਦਾ ਗੁੱਡ ਮੋਰਨਿੰਗ ਦਾ, ਥੈਂਕ ਯੂ ਸੋ ਮਚ, ਭੇਜੇ ਹੋਏ ਮੈਸੇਜ ਪੜ੍ਹਦੇ ਹਾਂ। ਲਖਵਿੰਦਰ ਮੁਲਤਾਨੀ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ 84-75 ਤੋਂ ਢੱਡ ਸਾਹਿਬ ਭਾਅ ਜੀ ਹੁਣੀ, ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਲਵ ਯੂ। ਆ ਜਾਓ ਫਿਰ 905-673-33-37 ਕਰ ਦਿਆਂ ਗੱਲਾਂ ਬਾਤਾਂ। ਨਾਵਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਫਰਨਸ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਚਾਹੁੰਦੇ ਹੋ, ਤਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। ਸੰਧੂ ਸਾਹਿਬ ਕੁਛ ਦਿਨਾਂ ਲਈ ਕਿਤੇ ਬਾਹਰ ਗਏ ਹੋਏ ਨੇ, ਆਊਟ ਆਫ ਕੰਟਰੀ ਆ, ਅਤੇ ਤੁਸੀਂ ਉਨੇ ਕੁ ਦਿਨਾਂ ਲਈ ਕੋਈ ਗੱਲਬਾਤ ਕਰਨੀ ਆ ਥੋ, ਕਿਉਂਕਿ ਉਹਨਾਂ ਦਾ ਨੰਬਰ ਨਹੀਂ ਲੱਗਣਾ ਥੋਤੋਂ ਕਿਸੇ ਤੋਂ ਵੀ। ਅਤੇ ਜੇ ਤੁਸੀਂ ਨੰਬਰ ਲਾਉਣਾ ਚਾਹੁੰਦੇ ਹੋ ਤਾਂ ਜਾਂ ਤਾਂ ਫਿਰ ਮੇਰੇ ਤੋਂ ਬਾਅਦ ਦੇ ਵਿੱਚ ਨੰਬਰ ਲਾ ਲਿਓ, ਅਤੇ ਜਾਂ ਫਿਰ 647-204-0404 'ਤੇ ਸੰਪਰਕ ਕਰ ਲਿਓ। 647-204-0404 'ਤੇ ਸੰਪਰਕ ਕੀਤਾ ਜਾ ਸਕਦਾ। ਸੋਰੀ, ਜੇ ਤੁਸੀਂ ਫਰਨਸ ਦੀ ਜਾਂ ਏ ਸੀ ਦੇ ਕੋਈ ਰਿਪੇਅਰ ਦਾ ਕੰਮ ਕਰਾਉਣਾ ਚਾਹੁੰਦੇ ਹੋ, ਟੈਂਕਲੈਸ ਵਾਟਰ ਹੀਟਰ ਲਗਾਉਣਾ, ਗੈਸ ਪਾਈਪ ਲਾਈਨ ਪਾਉਣੀ ਆ, 647-204-0404 'ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਰਜਿੰਦਰ ਗਰਾਇਆ ਸਾਹਿਬ 416-884-5486 'ਤੇ ਸੰਪਰਕ ਕਰ ਲਓ। ਗਿੱਟੇ ਮੋਢੇ ਗੁੱਡੇ ਨੂੰ ਜਦੋਂ ਕੋਈ ਦਰਦ ਆ ਅਤੇ ਫਿਰ ਭਾਈ ਕਰ ਲਿਓ ਸੰਪਰਕ। 446-84-5486 'ਤੇ ਸੰਪਰਕ ਕਰ ਲਿਓ। ਮੈਂ ਪਰਮਿੰਦਰ ਨਾਲ ਜੋੜਦਾ ਅਤੇ ਮੈਂ ਦੇਖਦਾ ਕਿੰਨੇ ਕੁ ਜਾਣੇ ਅੱਜ ਪ੍ਰੋਗਰਾਮ ਸੁਣਨੇ ਜਾ ਰਿਹਾ। ਅੱਜ ਮੇਰਾ ਗਲਾ ਥੋੜ੍ਹਾ ਜਿਹਾ ਜ਼ਿਆਦਾ ਹੋਇਆ ਹੋਇਆ, ਬਸ ਚੱਲ ਲਿਓ ਵੀਰ ਬਣ ਕੇ, ਹੈ ਨਾ ਸਾਰੇ ਜਾਣੇ। ਅਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਨੂੰ। ਅਤੇ ਆ ਚੱਕੋ ਫਿਰ ਗੀਤ, ਅਤੇ ਆਪਾਂ ਕਰਦੇ ਹਾਂ ਗੱਲਾਂ ਅਤੇ ਬਾਤਾਂ। ਬਣੂ ਗੱਲ, ਬਣ ਜਾਣੀਆਂ।

0: ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
1: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
0: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ ਆਰਆਰਐਸਪੀ ਆਰਈਐਸਪੀ ਟੀਐਫਐਸਏ ਕਾਲ ਕਰੋ
1: 6478355294 647-835-5294 शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ली आज ही कॉल करो जगदीश सिंह नु 416-930-1251 416-930-1251
2: ਵੱਡੇ ਵੀਰ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
3: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
4: ਬਿਲਕੁਲ ਜੀ ਸਵਾਗਤ ਆ ਫਿਰ ਤੋਂ ਤੁਹਾਡਾ ਅਤੇ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸਾਂਝਾ ਵਿਰਸਾ ਰੇਡੀਓ 'ਤੇ ਅਤੇ ਤੁਸੀਂ ਜੇ ਨਵੇਂ ਜੁੜੇ ਹੋ ਪ੍ਰੋਗਰਾਮ ਦੇ ਨਾਲ ਤਾਂ ਮੈਨੂੰ ਉਮੀਦ ਆ ਵੀ ਕਾਫੀ ਸਾਰਿਆਂ ਨੂੰ ਤਾਂ ਪਤਾ ਹੀ ਆ ਅਤੇ ਪਿਛਲੇ ਤਕਰੀਬਨ 9-9.5 ਸਾਲ ਤੋਂ ਆਪਾਂ ਇਸ ਪ੍ਰੋਗਰਾਮ ਨੂੰ ਟਾਈਮ 'ਤੇ ਚਲਾ ਰਹੇ ਹਾਂ ਅਤੇ ਉਮੀਦ ਆ ਵੀ ਬਾਕੀ ਤਾਂ ਜਿੰਨਾ ਵੀ ਟਾਈਮ ਹੋਊਗਾ ਤੁਹਾਡੀ ਕਿਰਪਾ ਨਾਲ ਪਰਮਾਤਮਾ ਦੇ ਆਸ਼ੀਰਵਾਦ ਨਾਲ ਆਪਾਂ ਵਧੀਆ ਵਧੀਆ ਵਧੀਆ ਵਧੀਆ ਗੱਲਾਂ ਬਾਤਾਂ ਵਧੀਆ ਵਧੀਆ ਸਰੋਤਿਆਂ ਨਾਲ ਕਰਾਂਗੇ ਜਾਂ ਤੁਸੀਂ ਵੱਖ ਵੱਖ ਕਿਤੇ ਵੀ ਮਿਲਦੇ ਹਾਂ ਆਪਾਂ ਰੋਡਾਂ 'ਤੇ ਜਾਂ ਕਿਤੇ ਜਿਵੇਂ CPCN 'ਚ ਮੈਨੂੰ ਕਾਫੀ ਦੋਸਤ ਮਿੱਤਰ ਮਿਲਦੇ ਰਹਿੰਦੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ ਵੀ ਆਪਾਂ ਵੀ ਰਾਤਾਂ ਲਾਉਂਦੇ ਹਾਂ ਅਤੇ ਫਿਰ ਭਾਈ ਉੱਥੇ ਵਧੀਆ ਲੱਗਦਾ ਜਦ ਤੁਸੀਂ ਮੈਨੂੰ ਪਰਸੋਂ ਗਗਨ ਭਾਅ ਜੀ ਹੁਣੇ ਮਿਲੇ ਉੱਥੇ ਆਪਣੇ ਫਰਾਈਡੇ ਨੂੰ CP ਦੇ ਵਿੱਚ ਵਧੀਆ ਲੱਗਿਆ ਅਤੇ ਕਹਿੰਦੇ ਅਸੀਂ ਰੋਜ਼ ਪ੍ਰੋਗਰਾਮ ਸੁਣਦੇ ਹਾਂ ਗਗਨ ਭਾਅ ਜੀ ਥੈਂਕ ਯੂ ਸੋ ਮੱਚ ਲਵ ਯੂ ਸਾਰਿਆਂ ਨੂੰ ਪਰਮਿੰਦਰ ਜੀ ਨੰਗਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗੁੱਡ ਮਾਰਨਿੰਗ
5: ਜੀ ਹਰਜੀਤ ਸਾਂਝਾ ਵਿਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
4: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਪੇਨ ਦੀ ਟੀਮ ਜਿੱਤਣ ਤੇ ਫੀਫਾ ਵਰਲਡ ਕੱਪ
5: ਹਾਂਜੀ ਬਿਲਕੁਲ ਬਹੁਤ ਵਧੀਆ ਫਾਈਨਲ ਗੁਜ਼ਰਿਆ ਜਿਸ ਤਰੀਕੇ ਦੀ ਉਮੀਦ ਕੀਤੀ ਜਾ ਰਹੀ ਸੀ ਕਰੀਬ ਕਰੀਬ ਸਪੇਨ ਦੀ ਟੀਮ ਆਪਾਂ ਕਹਿ ਲਈਏ ਕਿ ਉਹ ਚੈਂਪੀਅਨ ਵਾਂਗ ਖੇਡੀ ਆ ਹਾਲਾਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੇਮ ਖੇਡੀ ਔਰ ਅਰਜਨਟੀਨਾ ਦੇ ਗੋਲਾਂ ਦੇ ਉੱਪਰ ਲਗਾਤਾਰ ਮਤਲਬ 100 ਮਿੰਟ ਦੇ ਕਰੀਬ ਮਤਲਬ ਹਮਲੇ ਕੀਤੇ ਨੇ ਕਿੱਕਾਂ ਮਾਰੀਆਂ ਨੇ ਔਰ ਉਸ ਤੋਂ ਤਾਂ ਲੱਗਦਾ ਸੀ ਕਿ ਘੱਟੋ ਘੱਟ 10-12 ਗੋਲ ਹਰਜੀਤ ਜੀ ਹੋਣੇ ਚਾਹੀਦੇ ਪਰ ਖੈਰ ਹਾਂ ਜਿਸ ਤਰੀਕੇ ਨਾਲ ਔਰ ਹੈਰਾਨੀਜਨਕ ਤਰੀਕੇ ਨਾਲ ਬਿਲਕੁਲ ਉਸੇ ਤਰ੍ਹਾਂ ਦੀ ਗੇਮ ਖੇਡੀ ਗਈ ਆ ਜਿਸ ਤਰ੍ਹਾਂ ਦੀ ਗੇਮ ਸੈਮੀ ਫਾਈਨਲ ਦੇ ਵਿੱਚ ਫਰਾਂਸ ਨੇ ਖੇਡੀ ਸੀ ਬਿਲਕੁਲ ਪੈਸੇ ਠੰਡੇ ਹੋ ਗਏ ਸੋ ਅਰਜਨਟੀਨੀਏ ਵੀ ਮੈਸੀ ਦੀ ਟੀਮ ਵੀ ਜਿਹੜੀ ਫਾਈਨਲ ਦੇ ਵਿੱਚ ਦਿਖੀ ਵੀ ਉਹ ਮੈਸੀ ਦੀ ਟੀਮ ਉਹ ਕੋਈ ਮਤਲਬ ਉਹਨਾਂ ਚੋਂ ਲਿਸ਼ਕੋ ਚਮਕ ਨਜ਼ਰ ਨਹੀਂ ਆਈ ਸਪੇਨ ਦੇ ਜਿਹੜੇ ਨੇ ਖਿਡਾਰੀ ਸ਼ਾਹ ਗਏ ਨੇ ਮੁਬਾਰਕਾਂ ਜੀ ਸਾਡੇ ਵੱਲੋਂ ਸਾਰਿਆਂ ਨੂੰ ਅਸਲ ਚ ਸਪੇਨ ਦੀ ਟੀਮ ਵਾਕਈ ਸ਼ਲਾਘਾ ਦੀ ਮਤਲਬ ਹੱਕਦਾਰ ਹੈ
4: ਸ਼ਲਾਘਾ ਦੀ ਹੱਕਦਾਰ ਬਿਲਕੁਲ ਕੋਈ ਸ਼ੱਕ ਨਹੀਂ ਬਿਲਕੁਲ ਜੀ 905-673-3337 ਆਪਣੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ ਹੌਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਸੰਪਰਕ ਕਰ ਲਿਓ ਤੁਸੀਂ ਕੋਈ ਬ੍ਰੋਕਰੇਜ ਤੁਸੀਂ ਜੁਆਇਨ ਕਰਨੀ ਚਾਹੁੰਦੇ ਹੋ 647-237-3131 'ਤੇ ਗੱਲਬਾਤ ਕੀਤੀ ਜਾ ਸਕਦੀ ਹੈ 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ ਤੁਸੀਂ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ 647-237-3131 'ਤੇ ਰਮਨਦੀਪ ਨਾਲ ਸੰਪਰਕ ਕਰ ਲਿਓ ਕੋਈ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਪੋਲਿਸੀ ਲੈਣੀ ਚਾਹੁੰਦੇ ਹੋ ਫਿਰ ਮਿੰਨਾਂ 'ਤੇ ਜਾਂ ਰਮਨਦੀਪ ਨਾਲ ਸਾਡੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਲਿਓ 647-835-5594 ਮੇਰਾ ਨੰਬਰ ਆ ਮੋਰਗੇ ਦਾ ਕੋਈ ਕੁਐਸਚਨ ਗਰੀ ਸ਼ਰਮਾ ਜੀ 647-606-8810 647-606-8810 'ਤੇ ਤੁਸੀਂ ਕੋਈ ਮੋਰਗੇਜ ਲੋਕ ਕਰਾਉਣੀ ਆ ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਅਤੇ ਫਿਰ ਭਾਈ ਕਰ ਲਿਓ ਸੰਪਰਕ ਸ਼ਰਮਾ ਸਾਹਿਬ ਨਾਲ 647-606-8810 'ਤੇ ਗੱਲਬਾਤ ਕੀਤੀ ਜਾ ਸਕਦੀ ਆ ਅੰਪੀਰੀਅਲ ਕ੍ਰਾਈਏਸ਼ਨ ਡਰਾਈ ਕਲੇ ਨਾਲੇ 437-235-2700 ਜਾਂ ਫਿਰ 905-487-73-74 'ਤੇ ਸੰਪਰਕ ਕਰ ਲਿਓ 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ ਦਾਣਾ ਮੰਡੀ ਸੁਪਰ ਮਾਰਕੀਟ 905-286-9957 17-38 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ, ਕੁਈਨ ਐਂਡ ਬ੍ਰੈਮਲੀ ਦਾ ਏਰੀਆ ਤੇ ਫਿਰ ਕਰ ਲਿਓ ਗੱਲਬਾਤ। ਅਤੇ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਤੁਸੀਂ ਲਿਆਉਣੀ ਚਾਹੁੰਦੇ ਹੋ, ਵੀਕਐਂਡ ਵਾਲੇ ਰੇਟ ਹੋਣਗੇ ਅੱਜ ਵੀ 905-286-9957, 905-286-9957 'ਤੇ ਸੰਪਰਕ ਕਰ ਲਿਓ। ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਇੱਕ ਕਾਰ ਆ ਦੋ ਕਾਰਾਂ ਨੇ, ਇੱਕ ਘਰ ਆ ਦੋ ਘਰ ਨੇ, ਜਾਂ ਤੁਹਾਡੇ ਕੋਈ ਇੱਕ ਟਰੱਕ ਆ, 5-7 ਟਰੱਕ ਆ, ਫਲੀਟ ਹੈਗੀ ਪੂਰੀ, ਜਾਂ ਤੁਹਾਡਾ ਆਪਣਾ ਕੋਈ ਬਿਜ਼ਨਸ ਆ, ਕੋਈ ਰੈਸਟੋਰੈਂਟ ਆ, ਕੋਈ ਚਾਹ ਵਾਲੀ ਦੁਕਾਨ ਆ, ਕੋਈ ਸਮੋਸਿਆਂ ਵਾਲੀ ਦੁਕਾਨ ਆ, ਮੰਨ ਲਓ ਐਗਜ਼ਾਮਪਲ ਕੋਈ ਵੀ ਸਟੋਰ ਆ, ਉਹਦੀ ਵੀ ਤੁਸੀਂ ਇੰਸ਼ੋਰੈਂਸ ਕਰਾਉਣੀ ਚਾਹੁੰਦੇ, ਇੱਕ ਵਾਰ ਕੋਟ ਲੈ ਕੇ ਦੇਖ ਲਓ। 416-618-2627 416-618-2627 'ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ, 416-618-2627। ਤੇ ਹੁਣ ਪ੍ਰੋਫੈਸਰ ਸਾਹਿਬ ਨੂੰ ਕੀ ਹੋ ਗਿਆ? ਹਾਂਜੀ ਪ੍ਰੋਫੈਸਰ ਸਾਹਿਬ
6: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
4: ਆਜੋ
6: ਪਰਮਿੰਦਰ ਜੀ, ਜਿਵੇਂ ਪਹਿਲਾਂ ਹੀ ਪਤਾ ਸੀ, ਪਲੀਜ਼ ਦੱਸੋ, ਇੱਕ ਗੈਂਗਸਟਰ ਕਹਿੰਦਾ ਮੈਂ ਤਾਂ ਭਲਾਈ ਦੇ ਕੰਮ ਕਰਨੇ ਆ, ਉਹ ਕਹਿੰਦਾ ਮੈਂ ਸਾਰਾ ਕੋਈ ਗੈਂਗਸਟਰ ਵਗੈਰਾ ਛੱਡ ਦੇਣੇ ਆ, ਜੇਲ੍ਹ ਚੋਂ ਹੀ ਕਿਹਾ ਉਹਨੇ ਵੀ ਸਾਰਾ ਕੁਝ ਛੱਡ ਦੇਣਾ। ਹੁਣ ਤੁਸੀਂ ਦੱਸੋ, ਇਲੈਕਸ਼ਨ ਲੜ ਕੇ ਭਲਾਈ ਦੇ ਕੰਮ ਹੋਣਗੇ ਜਿਵੇਂ ਅਕਾਲੀ ਇਹ ਕਰਦੇ ਨੇ, ਪਲੀਜ਼ ਦੱਸੋਗੇ? ਸਰ ਮੈਂ ਆਫ ਦੀ ਈਅਰ ਸੁਣੂੰਗਾ।
4: ਥੈਂਕ ਯੂ। ਹਾਂਜੀ ਆਪਣੇ ਪਰਮਿੰਦਰ ਜੀ ਕੀ ਕਹਿੰਦੇ ਜੱਗੂ ਭਗਵਾਨਪੁਰੀਆ?
7: ਬਿਲਕੁਲ ਬਿਲਕੁਲ, ਜੱਗੂ ਭਗਵਾਨਪੁਰੀਆ ਦੀ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਆ ਜਾਹਰ ਆ ਕੇ ਸਾਰਿਆਂ ਨੇ ਪੜ੍ਹ ਲਈ ਹੋਣੀ ਆ, ਕਈਆਂ ਨੇ ਨਹੀਂ ਵੀ ਪੜ੍ਹੀ ਹੋਊ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾ ਸਵਾਲ ਹਰਜੀਤ ਜੀ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚੋਂ ਕੀ ਸੋਸ਼ਲ ਮੀਡੀਆ ਦਾ ਆਪਣਾ ਅਕਾਊਂਟ ਆਪਰੇਟ ਕਰਨਾ ਸੰਭਵ ਹੈਗਾ? ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਉਹ ਮੋਬਾਈਲ ਕਿੱਦਾਂ ਗਿਆ, ਉੱਥੋਂ ਸੋਸ਼ਲ ਮੀਡੀਆ ਪੋਸਟ ਕਿਵੇਂ ਲਿਖੀ ਗਈ, ਸਭ ਤੋਂ ਪਹਿਲਾ ਸਵਾਲ। ਨੰਬਰ 2, ਜੱਗੂ ਭਗਵਾਨਪੁਰੀਆ ਕੀ ਕਹਿੰਦਾ? ਜੱਗੂ ਭਗਵਾਨਪੁਰੀਆ ਇਹ ਕਹਿ ਰਿਹਾ ਕਿ ਮੇਰਾ ਹੁਣ ਮਨ ਬਦਲ ਗਿਆ ਜੀ, ਹੁਣ ਮੈਨੂੰ ਗੈਂਗਸਟਰ ਵਾਦ ਜਿਹੜਾ ਰਾਸ ਨਹੀਂ ਆ ਰਿਹਾ, ਮੇਰਾ ਮੋਹ ਭੰਗ ਹੋ ਗਿਆ, ਇਹ ਜਿਹੜਾ ਇਹ ਰਸਤਾ ਆ ਇਹ ਉਜਾੜੇ ਦਾ ਤਬਾਹੀ ਦਾ ਮਤਲਬ ਬਦਨਾਮ ਰਸਤਾ ਆ, ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਆ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਟਰਨ ਆਊਟ ਜੱਗੂ ਭਗਵਾਨਪੁਰੀਆ ਨੇ ਕਿਹਾ ਕਿ ਮੇਰੀ ਮਾਤਾ ਦਾ ਜਦੋਂ ਕਤਲ ਹੁੰਦਾ ਉਦੋਂ ਬਾਅਦ ਮੇਰੇ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਨਾਲ ਦੀ ਨਾਲ ਹੁਣ ਇਹ ਸਵਾਲ ਹੋ ਗਿਆ ਕਿ ਇੱਕ ਪਾਸੇ FBI ਆ ਜਿਹੜੀ ਅਮੈਰੀਕਾ ਦੀ ਏਜੰਸੀ ਆ, ਉਹ ਲਾਲਸ ਵਿਛੋਈ ਜੱਗੂ ਭਗਵਾਨਪੁਰੀਆ ਜਾਂ ਪੰਜਾਬ ਦੇ ਗੁਰਿੰਦਰਜੀਤ ਨਾਗਰਾ ਨੂੰ ਜਿਹੜਾ ਉੱਥੇ ਲਿਜਾਣਾ ਚਾਹੁੰਦੀ ਆ, ਉੱਥੇ ਕੇਸਾਂ ਦੇ ਵਿੱਚ ਉਹਨਾਂ ਨੂੰ ਹਾਜ਼ਰ ਕਰਨਾ ਚਾਹੁੰਦੀ ਆਪਣੀ ਅਦਾਲਤਾਂ 'ਚ। ਕੀ ਜੱਗੂ ਭਗਵਾਨਪੁਰੀਏ ਦਾ ਇਹ ਮੂਵ ਜਿਹੜਾ ਹੁਣ ਇਹ ਕਹਿਣਾ, ਕਿਉਂਕਿ ਮਾਤਾ ਦੀ ਮੌਤ ਤਾਂ ਪਹਿਲਾਂ ਹੋ ਗਈ ਆ, ਹੁਣ ਇਹ ਕਿਉਂ ਕਿਹਾ ਗਿਆ? ਕੀ ਉਹ ਅਮੈਰੀਕਾ 'ਚ ਜਾਣ ਤੋਂ ਘਬਰਾ ਗਿਆ ਆ ਜਾਂ ਕੀ ਉਹਦੇ ਪਿੱਛੇ ਮਨਸ਼ਾ ਕੀ, ਹਾਲੇ ਕੋਈ ਕਲੀਅਰ ਨਹੀਂ ਆ। ਪਰ ਹਰਜੀਤ ਜੀ ਨਾਲ ਦੀ ਨਾਲ ਜੱਗੂ ਭਗਵਾਨਪੁਰੀਏ ਨੇ ਇਹ ਤਾਂ ਕਹਿਤਾ ਕਿ ਮੈਂ ਹੁਣ ਗੈਂਗਸਟਰੀ ਛੱਡੀ, ਮੈਂ ਇਹ ਰਸਤਾ ਛੱਡਿਆ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਮੇਰੇ ਹੁਣ ਜੱਗੂ ਭਗਵਾਨਪੁਰੀਆ ਗੈਂਗ ਨੂੰ ਕੋਈ ਹੋਰ ਲੀਡ ਕਰੂਗਾ। ਇਹ ਕੋਈ ਕੰਪਨੀ ਆ, ਇਹ ਕੋਈ ਮੈਨੇਜਰ ਰੱਖਣਾ, CEO ਰੱਖਣਾ, ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਸੋ ਜੇ ਕਿਸੇ ਬੰਦੇ ਦਾ ਮਨ ਮੁੜ ਜਾਵੇ,
4: ਮੈਨੂੰ ਉਹ ਕਹਿੰਦਾ ਵੀ ਮੈਂ ਅਸਤੀਫਾ ਦੇ ਕੇ ਚੱਲਿਆ ਹੁਣ ਤੇ ਬਾਕੀ ਦੇ ਮਗਰ ਚਲਾਈ ਚੱਲਿਓ ਤੇ ਆਪਾਂ ਚੱਲੇ ਭਾਈ ਲੀਡਰ ਬਣਨ, ਇਹ ਹੋ ਸਕਦਾ?
7: ਨਹੀਂ, ਇਹਦਾ ਮਤਲਬ ਉਹ ਜੇ ਆਪਣੇ ਤੌਰ ਤੇ, ਮੇਰਾ ਸਵਾਲ ਇਹ ਹੈ ਮੰਨਦਾ ਕਿ ਜੇ ਉਹ ਆਪਣੇ ਤੌਰ ਤੇ ਇਹ ਮੰਨਦਾ ਆ ਕਿ ਇਹ ਰਸਤਾ ਜਿਹੜਾ ਇਹ ਠੀਕ ਰਸਤਾ ਨਹੀਂ ਆ, ਤਾਂ ਉਹ ਫਿਰ ਦੂਜੇ ਨੂੰ ਮੌਕਾ ਕਿਉਂ ਦੇ ਰਿਹਾ, ਦੂਜੇ ਨੂੰ ਕਿਉਂ ਕਹਿ ਰਿਹਾ ਵੀ ਤੂੰ ਕਰੀ ਆ? ਸੋ ਆਪਣੇ ਆਪ ਵਿੱਚ ਬਹੁਤ ਸਵਾਲਾਂ ਨਾਲ ਘਿਰੀ ਹੋਈ ਗੱਲ ਆ। ਖੈਰ, ਜੇ ਚੰਗੀ ਮਨਸ਼ਾ ਨਾਲ ਕੀਤਾ ਗਿਆ ਕੰਮ ਆ ਤਾਂ ਮੈਨੂੰ ਲੱਗਦਾ ਫਿਰ ਵੀ ਸਾਨੂੰ ਚੰਗਾ ਕਹਿਣਾ ਚਾਹੀਦਾ ਕਿ ਜੇਕਰ ਬੰਦਾ ਇਸ ਤਬਾਹੀ ਭਰੇ ਰਸਤੇ ਤੋਂ ਸੁਧਰਨਾ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਉਹਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ।
4: ਚਲੋ, ਵੈਰੀ ਗੁੱਡ। ਅਸਤੀਫਿਆਂ ਦਾ ਕਹਿੰਦੇ ਦੌਰ ਚੱਲਦਾ, ਅਸਤੀਫਾ ਤਾਂ ਸਾਡੇ ਇੱਥੇ ਮਿਨਿਸਟਰ ਸੀ ਸਟੇਨ ਚਾਓ ਨੇ, ਗੇਮਿੰਗ ਮਿਨਿਸਟਰ, ਹੋਟਲ ਦੇ ਖਰਚੇ ਕਲੇਮ ਕਰਨ ਦਾ ਮਾਮਲਾ ਓਂਟਾਰੀਓ ਦੇ ਕਲਚਰ ਅਤੇ ਰੇਮਿੰਗ ਮਿਨਿਸਟਰ ਸਟੇਨ ਚਾਓ ਨੇ ਫੂਡ ਕੈਬਨਿਟ 'ਚੋਂ ਅਸਤੀਫਾ ਦਿੱਤਾ। ਮੰਨਿਆ ਹੈ ਕਿ ਮੇਰੇ ਕੋਲੋਂ ਗਲਤੀ ਹੋਈ। ਸ਼ੁੱਕਰਵਾਰ ਨੂੰ ਭੇਜੇ ਮੀਡੀਆ ਰਿਲੀਜ਼ 'ਚ ਚਾਓ ਨੇ ਕਿਹਾ ਕਿ ਮੇਰਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਜਾਵੇ। ਦੱਸਣਯੋਗ ਹੈ ਕਿ ਓਂਟਾਰੀਓ ਦੇ 3 ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰਾਂ ਹਰਦੀਪ ਸਿੰਘ ਗਰੇਵਾਲ, ਨੀਨਾ ਦਾਂਗੜੀ ਅਤੇ ਸਟੇਨ ਚਾਓ 'ਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਤੋਂ ਆਪਣੀ ਰਿਹਾਇਸ਼ ਦੇ ਨੇੜੇ ਹੋਣ ਦੇ ਬਾਵਜੂਦ ਹੋਟਲਾਂ 'ਚ ਸਟੇਅ ਦੇ ਖਰਚੇ ਬਿੱਲ 3 ਕੇਸਾਂ ਲਗਭਗ $50,000 ਕਲੇਮ ਕੀਤਾ ਜਿਸ ਨਾਲ ਟੈਕਸਪੇਅਰ ਦਾ ਪੈਸਾ ਵਿਅਰਥ ਕੀਤਾ ਗਿਆ। ਇਸ ਸੰਬੰਧੀ ਕੁਝ ਮੈਂਬਰਾਂ ਵੱਲੋਂ ਕਲੇਮ ਕੀਤੇ ਦਾ ਕੁਝ ਹਿੱਸਾ ਵਾਪਸ ਕਰਨ ਦੀ ਗੱਲ ਵੀ ਕਹੀ ਗਈ, ਪਰ ਹੁਣ ਸਟੇਨ ਚਾਓ ਨੇ ਕੈਬਨਿਟ ਮੰਤਰੀ ਤੋਂ ਅਸਤੀਫਾ ਦਿੰਦਿਆਂ ਮੰਨਿਆ ਕਿ ਖਰਚੇ ਕਲੇਮ ਕਰਨਾ ਉਹਨਾਂ ਦੀ ਗਲਤੀ ਸੀ। ਅਤੇ ਛੋਕਰਾ ਜੇ ਮੰਨਤਾ ਲਿਆ ਤਾਂ ਦੂਜੇ ਕੋਈ ਮੰਨੂ ਕਿ ਨਹੀਂ ਮੰਨੂ? ਸੋਰੀ ਮੇਰੇ ਗਲਾ ਥੋੜ੍ਹਾ ਜਿਹਾ ਪ੍ਰੋਬਲਮ ਆ, ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਮੈਂ ਪਹਿਲਾਂ ਹੀ ਤੋਂ।
7: ਹਰਜੀਤ ਜੀ ਤੁਹਾਡੀ ਗੱਲ ਨੂੰ ਆਪਾਂ ਹੋਰ ਵੱਡਾ ਕਰ ਦਈਏ ਕਿ ਉਹ ਜਿਹੜੇ MPP ਸੀਗੇ ਉਹ ਵੀ ਅਸਤੀਫਾ ਦੇਣਗੇ ਕਿ ਨਹੀਂ?
4: ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਸਾਡੇ ਵਾਲਾ ਕੋਈ ਮੰਨੂ ਕਿ ਨਹੀਂ, ਉਹਦੇ 'ਚ ਆ ਗਈ ਨਾ ਗੱਲ।
7: ਹਾਂ ਬਿਲਕੁਲ ਬਿਲਕੁਲ,
4: ਉਹ ਤਾਂ ਚਲੋ ਦੂਜੇ ਉਹਦੇ ਕਮਿਊਨਿਟੀ ਦੇ ਨੇ ਤੇ ਉਹਨਾਂ ਨੇ ਤਾਂ ਅਸਤੀਫਾ ਦੇ ਦਿੱਤਾ, ਚਲੋ ਆਪਣੇ ਆਪ ਨੂੰ ਉਹਨਾਂ ਨੇ ਗਿਲਟੀ ਫੀਲ ਕੀਤਾ, ਤੇ ਸਾਡੇ ਵਾਲਾ ਕੋਈ ਕੁਰਸੀ ਛੱਡੂ? ਇਹ ਸੋਚੋ, ਚਲੋ ਦੇਖਦੇ
7: ਹਾਂ। ਸਵਾਲ ਇਹ,
4: ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਓਨਟਾਰੀਓ 'ਚ ਜੰਗਲੀ ਅੱਗ ਉੱਤੇ ਉੱਠੇ ਧੂੰਏ ਕਾਰਨ ਕੈਨੇਡਾ ਨੂੰ ਦਿੱਤੀ ਧਮਕੀ, ਕਿਹਾ ਜੰਗਲੀ ਅੱਗ ਦੇ ਧੂਏ ਨੂੰ ਕੰਟਰੋਲ ਨਾ ਕੀਤਾ ਤਾਂ ਲਗਾਵਾਂਗਾ ਟੈਰਫ। ਓਨਟਾਰੀਓ ਦੇ ਪ੍ਰੀਮ ਡੱਗ ਫੋਰਡ ਨੇ ਦਿੱਤਾ ਜਵਾਬ, ਕਿਹਾ ਮਿੱਥੇ ਹੋਏ ਬਜਟ ਤੋਂ ਵੱਧ ਫੰਡ ਜੰਗਲੀ ਅੱਗਾਂ ਲਈ ਖਰਚ ਚੁੱਕਿਆ, ਕਹਿੰਦੇ ਹੋਰ ਮੇਰੇ ਕੋਲ ਹੈ ਨਹੀਂ, ਗੇ ਲਾ ਲਓ, ਕਹਿੰਦੇ ਜ਼ੋਰ ਜਿੱਥੇ ਤੱਕ ਲੱਗਦਾ, ਪਰ ਇਹ ਮੈਂ ਕੋਲੋਂ ਗੱਲ ਬਣਾਈ, ਉਹਨਾਂ ਨੇ ਨਹੀਂ ਇੱਦਾਂ ਕਿਹਾ। ਕਮਲਜੀਤ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਹਨ ਲੰਘੋ।
8: ਹਾਂਜੀ ਰੀਸੈਂਟ ਜੀ ਸਤਿ ਸ਼੍ਰੀ ਅਕਾਲ ਤੇ ਪੱਤਰਕਾਰ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਗੱਲ ਸਰ ਇਸ ਤਰ੍ਹਾਂ ਆ, ਦੇਖੋ ਵੀ ਅਮਰੀਕਾ ਵਾਲੇ ਨਾ ਜਿਹੜੇ ਕੰਮ ਨੂੰ ਹੱਥ ਪਾ ਲੈਣ, ਫਿਰ ਇਹ ਛੱਡਦੇ ਨੀ ਹੁੰਦੇ, ਫਿਰ ਜੱਗੂ ਭਗਵਾਨਪੁਰੀਆ ਜੋ ਮਰਜ਼ੀ ਗੱਲ ਹੈ, ਜਿਹਦੀ ਮਰਜ਼ੀ ਮੋਦੀ ਜੀ ਜਾ ਕੇ ਬਹਿ ਜਾਏ ਚਾਹੇ ਮੋਦੀ ਚ ਬੈਠੇ ਜਾਏ, ਉਹ ਲੈ ਕੇ ਆਉਣਗੇ। ਤੇ ਈਵਨ ਜੇ ਉਹ ਚਾਹੁੰਦਾ ਤਾਂ ਮੋਦੀ ਨੂੰ ਵੀ ਲਿਆ ਸਕਦੇ ਆ, ਕਿਉਂਕਿ ਉੱਥੇ ਚੂੰਪਾ ਨੀ ਕਰ ਸਕਦਾ, ਇਹਨਾਂ ਦੀਆਂ ਪਹਿਲੇ ਘੁੰਡੀਆਂ ਬੜੀਆਂ ਹੱਥ ਫੜੀਆਂ, ਚਾਹੇ ਉਹ ਜਿਹੜਾ ਅਡਾਨੀ ਦੇ ਭਤੀਜੇ ਦਾ 250 million ਦਾ ਜਿਹੜਾ ਉੱਥੇ ਰਿਸ਼ਵਤ ਦਾ ਕੇਸ ਆ, ਉਹ ਵੀ ਵਿੱਚ ਉੱਥੇ ਹੋਲਡ ਕੀਤਾ ਪਿਆ ਨਾ, ਸਾਰਾ ਕੁਝ ਤੁਹਾਨੂੰ ਪਤਾ ਹੀ ਆ। ਹੋਰ ਸਰ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਮੋਦੀ ਜਿਹੜਾ ਹੁਣ ਆਇਆ ਸੀ ਉਹ ਇੰਡੀਆ ਆਪਣੇ ਪੰਜਾਬ ਆ ਕੇ ਤਾਂ ਕਿਹੜੇ ਮੂੰਹ ਦੇ ਨਾਲ, ਮਤਲਬ ਉਹਨਾਂ ਕੋਈ ਗੱਲ ਤਾਂ ਕੋਈ ਕੀਤੀ ਨੀ ਹੈ। ਤੁਹਾਡੇ ਸਾਹਮਣੇ ਪੰਜਾਬ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਤ੍ਰਾਸਦੀ ਆਈ ਹੈ, ਜਿਹੜੇ ਹੜ੍ਹ ਆਏ ਆ, 13,800 crore ਦਾ ਨੁਕਸਾਨ ਹੋਇਆ, ਤੇ ਮੋਦੀ ਹੁਣੀ ਦਿੱਤਾ ਸਾਨੂੰ ਸਿਰਫ 1600, ਉਹ ਵੀ ਇਹਨਾਂ ਦੇ ਕੋਈ ਹਾਦਸਾ ਵੀ ਲੱਗ ਰਿਹਾ, ਇਹ ਦਿੱਤਾ ਜਾਂ ਨਹੀਂ ਦਿੱਤਾ। ਕਿਸਾਨ 2 ਸਾਲ ਉੱਥੇ ਬੈਠੇ ਰਹੇ ਆ ਬਾਰਡਰ ਦੇ ਉੱਤੇ ਜਾ ਕੇ, ਤੇ ਉੱਥੇ ਇਹਨਾਂ ਨੂੰ ਕੀ ਕਿਹਾ ਸੀ ਵਿੱਚ ਇਹਦੇ ਗੋਦੀ ਮੀਡੀਆ ਨੇ, ਤੇ ਵਿੱਚ ਇਹਨਾਂ ਦੀ ਜਿਹੜੀ ਬਜਾਰਤ ਸੀਗੀ, ਇਹ ਕਿਸਾਨ ਨਹੀਂ ਹੈ, ਇਹ ਖਾਲਿਸਤਾਨੀ ਹੈ, ਇਹ ਪਰਜੀਵੀ ਆ। ਪਰਜੀਵੀ ਦਾ ਲਫ਼ਜ਼ ਤੁਸੀਂ ਅਨੁਵਾਦ ਕਰਕੇ ਦੱਸ ਦਿਓ ਕੀ ਮਤਲਬ ਹੁੰਦਾ ਕਹਿਣ ਦਾ, ਔਰ ਪਾਕਿਸਤਾਨੀ ਏਜੰਟ ਆ। ਤੇ ਸਾਨੂੰ ਸਭ ਨੂੰ ਯਾਦ ਹੈ ਤੇ ਕਿੱਦਾਂ ਉੱਥੇ ਗੋਲੀਆਂ ਚੱਲੀਆਂ, ਕਿੱਦਾਂ ਉੱਥੇ ਪਾਣੀ ਦੀਆਂ ਪਛਾੜਾਂ, ਇੰਨਾ ਤੇ ਜਿੰਨਾ ਬਾਰਡਰ ਇਹਨਾਂ ਨੇ ਉੱਥੇ ਪੰਜਾਬ ਦੇ ਦਿੱਲੀ ਦੇ ਬਾਰਡਰ ਦੇ ਉੱਤੇ ਜੋ ਕੀਤਾ ਸੀ, ਕੰਡਿਆਲੀਆਂ ਤਾਰਾਂ ਸੀਮਿੰਟ ਪਾ ਪਾ ਕੇ ਸਪੈਸ਼ਲ ਸੂਏ ਗੱਡ ਗੱਡ ਕੇ, ਫਿਰ ਟਰੈਕਟਰ ਲੰਘ ਵੀ ਨਾ ਸਕੇ, ਲੰਘੇ ਦਾ ਪੂਰਾ ਜਿਹੜਾ ਟਾਇਰ ਦਾ ਫਾੜ ਫੂੜ ਕੇ ਸਾਰਾ ਕੁਝ ਦੂਜਾ ਹੋ ਜਾਏ, ਇੰਨਾ ਤੇ ਇਹਨਾਂ ਨੇ ਇੰਤਜ਼ਾਮ ਉੱਥੇ ਬਾਰਡਰ ਤੇ ਨੀ ਕੀਤਾ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ। ਔਰ ਇਹ ਮਤਲਬ ਕਿਸ ਤਰ੍ਹਾਂ ਹੋਏਗਾ? ਔਰ ਲਾਸਟ ਮੇਰਾ ਸਰ ਤੁਹਾਨੂੰ ਇਹ ਕੁਸਚਨ ਹੈਗਾ ਵੀ ਸੋਨੂ ਗੁਆਂਚੂ ਜਿਹੜਾ, ਦੇਖੋ ਉਸ ਬੰਦੇ ਨੂੰ ਕਿੰਨੇ ਦੁਨੀਆਂ ਭਰ ਦੇ ਅਵਾਰਡ ਮਿਲੇ ਨੇ, ਉਸ ਬੰਦੇ ਦੀ ਹਿਸਟਰੀ ਕੀ ਆ, ਉਸ ਬੰਦੇ ਨੇ ਕਿੰਨੇ ਕੰਮ ਕੀਤੇ ਆ, ਔਰ ਉਹ ਬੰਦਾ ਮੰਗ ਕੀ ਰਿਹਾ ਸੀ ਇਹਨਾਂ ਦੇ ਕੋਲੋਂ ਵੀ ਜਿਹੜੇ ਸਾਡੇ ਦੇਸ਼ ਦਾ ਭਵਿੱਖ ਆ ਆਉਣ ਵਾਲਾ, ਜਿਹਨਾਂ ਬੱਚਿਆਂ ਨੇ ਕੰਟਰੀਆਂ ਨੂੰ ਚਲਾਉਣਾ ਹੁੰਦਾ, IIT ਦੀਆਂ ਜਿਹੜੀਆਂ ਜਿਹੜੇ ਪੇਪਰ ਲੀਕ ਹੋਏ ਆ, ਉਹ ਕਿੰਨੀ ਵਾਰੀ ਹੋਏ ਆ। ਇੱਕ ਉਹ ਆਪਣੇ ਮੰਤਰੀ ਨੂੰ ਕਹਿ ਨਹੀਂ ਸਕਦੇ ਭਾਈ ਤੂੰ ਸਟੈਪ ਡਾਊਨ ਹੋ, ਤੇਰਾ ਫੋਲਟ ਹੈਗਾ ਇਹ, ਔਰ ਉਹਨੂੰ ਖੇਤਲਾ ਚੱਕਿਆ ਗਿਆ ਕਿ ਇਹ ਲੱਗਦਾ ਨੀ ਹੈਗਾ 2027 ਤੱਕ, ਤਾਂ ਮੈਨੂੰ ਤਾਂ ਲੱਗਦਾ ਮੋਦੀ ਦਾ ਉਹੀ ਸਵਾਇਆ ਹੋ ਜਾਣਾ ਉੱਥੇ ਪੰਜਾਬ ਆਪਣੇ ਇੰਡੀਆ ਦੇ ਵਿੱਚ ਸਰ, ਕਿਉਂਕਿ ਮੈਂ ਆਪਦੀਆਂ ਸੁਣਦਾ। ਮਿਹਰਬਾਨੀ।
4: ਪਰਮਿੰਦਰ, ਇੱਕ ਕੱਲ ਪੰਜਾਬ ਦੇ ਵਿੱਚ ਪੇਪਰ ਲੀਕ ਹੋਇਆ, ਪੰਜਾਬ 'ਚ ਵੀ ਹੋਇਆ ਕੱਲ ਪੇਪਰ ਲੀਕ, ਤੁਹਾਨੂੰ ਹੈਗੀ ਅਪਡੇਟ ਉਹਦੀ?
7: ਮੇਰੇ ਕੋਲ ਇਸ ਤਰੀਕੇ ਦਾ ਤਾਂ ਕੋਈ ਖਬਰ ਨਹੀਂ ਹੈ। ਜਿਹੜੀ ਗੱਲ ਸਵਾਲ ਭਾਈ ਸਾਹਿਬ,
4: ਨੀਟ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਹੋ ਗਿਆ ਪੇਪਰ ਲੀਕ, ਗੈਂਗ ਦਾ ਪਰਦਾ ਫਾਸ਼, 35 ਸਟੂਡੈਂਟ ਹਿਰਾਸਤ ਵਿੱਚ, ਨਕਲ ਲਈ ਵਰਤੇ ਹਾਈਟੈਕ ਯੰਤਰ ਬਰਾਮਦ ਕਰ ਲਏ ਜੀ ਕੱਲ। ਬਾਬੂਸ਼ਾਹੀ ਵੀਰੋ ਆ, ਮੇਰੇ ਕੋਲ ਖਬਰ ਕੋਈ ਵੀ ਲੈ ਸਕਦਾ, ਸੰਡੇ 19 July ਦੀ ਹੈ, ਕੱਲ ਦੀ ਹੈ
7: ਜੀ। ਤੇ ਔਰ ਰਹੀ ਗੱਲ ਭਾਈ ਸਾਹਿਬ ਕਹਿ ਕੇ ਗਏ ਨੇ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਪੰਜਾਬ ਨੂੰ ਕੀ ਦੇ ਕੇ ਗਏ ਨੇ, ਦੇ ਕੇ ਕੀ ਜਾਣਾ ਜੀ? ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ ਤਾਂ ਪਹਿਲਾਂ ਦਾ ਬਣਿਆ ਹੋਇਆ, ਮੈਨੂੰ ਲੱਗਦਾ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਬਣਿਆ ਹੋਣਾ, 50 ਸਾਲ ਹੋ ਗਏ ਉਹਨੂੰ, ਰੰਗ ਰੁੰਗ ਕਰਕੇ ਉਹਦਾ ਦੁਬਾਰਾ ਉਦਘਾਟਨ ਹੋ ਗਿਆ, ਕੋਈ ਮਾੜਾ ਮੋਟਾ ਟੀਨ ਟੱਪਰ ਲਾ ਕੇ ਪੰਜਾਬ ਨੂੰ ਦੇਣ ਵਾਲਾ
4: ਕਰੋੜ ਖਰੇ ਕੁਛ ਜ਼ਿਆਦਾ ਕੀਤਾ ਲਾਇਆ ਹੈ ਨਾ, 114 crore ਦਾ ਖਰਚਾ ਕੀਤਾ ਉਹਦੇ ਤੇ, ਅਪਗ੍ਰੇਡ ਕੀਤਾ ਉਹਨੂੰ ਕੁਛ
7: ਜੀ, ਉਹਦੇ ਤੇ ਹੁਣ ਜਾ ਕੇ ਦੇਖਣਾ ਪਊਗਾ ਕਿ ਕੀ ਲੱਗਾ ਕੀ, ਅਦਰਵਾਈਜ਼ ਉਹ ਜਿਹੜਾ ਰੇਲਵੇ ਸਟੇਸ਼ਨ ਆ ਉਹ ਪਹਿਲਾਂ ਹੀ ਬਣਿਆ ਹੋਇਆ
4: ਨਹੀਂ, ਬਣਿਆ ਤਾਂ ਪਹਿਲਾਂ ਹੀ ਹੋਇਆ, ਹੁਣ ਸਰਕਾਰ ਦੀਆਂ ਤਾਂ ਪਾਲਿਸੀਆਂ ਹੁੰਦੀਆਂ ਨਾ, ਉਹਨਾਂ ਨੇ 114 crore ਸਮਥਿੰਗ ਇੱਦਾਂ ਕੋਈ ਅਪਗ੍ਰੇਡ ਕੀਤਾ ਉਹਨੂੰ, ਕਿਉਂਕਿ ਬਿਲਡਿੰਗ ਪੁਰਾਣੀ ਵੀ ਸੀ
7: ਜੀ। ਲੋੜ ਇਸ ਵੇਲੇ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਦੀ ਨਹੀਂ ਹੈ, ਲੋੜ ਕਿਸਾਨੀ ਦੀ ਆ।
5: ਅੱਜ ਦੇ ਆਪਾਂ ਅੱਜ ਦੀ ਗੱਲ ਕਰ ਲੈਂਦੇ ਹਾਂ, ਪੰਜਾਬ ਦੇ ਵਿੱਚ ਇਸ ਵੇਲੇ ਔੜ ਦਾ ਮਾਹੌਲ ਆ, ਕਰੀਬ ਕਰੀਬ 25% ਝੋਨਾ ਤੇੜਾਂ ਪੱਟਣ ਦੇ ਕਿਨਾਰੇ ਦੇ ਆ, ਬਿਜਲੀ ਨਹੀਂ ਆ ਰਹੀ, ਨਹਿਰੀ ਪਾਣੀ ਪਹੁੰਚ ਨਹੀਂ ਰਹੀ ਆ ਭਗਵੰਤ ਮਾਨ, ਜਾਂ ਜਿਹੜੇ ਫੰਡ ਰੋਕੇ ਹੋਏ ਨੇ ਪੰਜਾਬ ਦੇ ਮੋਦੀ ਸਾਹਿਬ ਨੇ, ਗੱਲ ਤਾਂ ਉਹ ਕਰਨ ਵਾਲੀ ਆ। ਪੀਐਮ ਮੋਦੀ ਜੇ ਪੁਰਾਣੇ ਰੇਲਵੇ ਸਟੇਸ਼ਨ ਦਾ ਆ ਕੇ ਉਦਘਾਟਨ ਕਰਕੇ ਚਲੇ ਜਾਂਦੇ ਨੇ, ਮੈਨੂੰ ਲੱਗਦਾ ਕੱਢਣ ਪਾਉਣ ਨੂੰ ਕੁਛ ਨਹੀਂ। ਸਾਡੇ ਕੋਲਰ ਸਾਹਿਬ ਚੰਗੀ ਤਰ੍ਹਾਂ ਵਿਆਖਿਆ ਕਰ ਗਏ ਨੇ ਗੱਲ ਦੀ, ਅਸਲ ਦੇ ਵਿੱਚ ਮੁੱਦਾ ਤਾਂ ਇਹ ਆ ਕਿ ਆਉਣ ਵਾਲੇ 27 ਦੇ ਵਿੱਚ ਭਾਜਪਾ ਜਿਹੜਾ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਆ, ਹੁਣ ਉਹ ਕਿਵੇਂ ਬਣੂਗੀ ਕਿਵੇਂ ਨਹੀਂ ਬਣੂਗੀ। ਹਾਲਾਂਕਿ ਪੀਐਮ ਮੋਦੀ ਦਾ ਉਸ ਵੇਲੇ ਅਕਾਲੀ ਦਲ ਤੇ ਵੀ ਰਗੜਾ ਲਾ ਗਏ ਨੇ ਕਿ ਅਕਾਲੀ ਵੀ ਜਿਹੜੇ ਨੇ ਸਵਾਰਥੀ ਨੇ, ਅਕਾਲੀ ਦਲ ਵਾਲੇ ਵੀ ਆਪਣੇ ਪਰਿਵਾਰਾਂ ਲਈ ਸੋਚਦੇ ਨੇ। ਔਰ ਉਹਨਾਂ ਦੇ ਜਵਾਬ ਦੇ ਵਿੱਚ ਜਿਹੜੀ ਸੁਖਬੀਰ ਬਾਦਲ ਨੇ ਇੱਕ ਵੀਡੀਓ ਪਾਈ ਆ, ਉਹ ਕਹਿੰਦੇ ਉਹ ਸਾਡਾ ਨਾਂ ਨਹੀਂ ਲਿਆ ਅਕਾਲੀ ਦਲ ਦਾ, ਉਹ ਤਾਂ ਪੁਨਰ ਸੁਰਜੀਤ ਵਾਲਿਆਂ ਦਾ ਲੈ ਗਏ ਨੇ ਨਾ ਉਸ ਅਕਾਲੀ ਦਲ ਦਾ। ਸੋ ਆਪਣੇ ਆਪ ਦੇ ਵਿੱਚ ਕਾਫੀ ਮਤਲਬ ਹਾਸੋ
4: ਕਹਿੰਦੇ ਉਹਨਾਂ ਦਾ ਕਹਿਣਾ ਵੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਆਏ ਨੀ, ਉਹਨਾਂ ਨੇ ਕੋਈ ਮੰਗ ਨੀ ਰੱਖੀ, ਹੋ ਸਕਦਾ ਜੇ ਆਉਂਦੇ ਹੋ ਸਕਦਾ ਵੀ ਪ੍ਰਧਾਨ ਮੰਤਰੀ ਸਾਹਿਬ ਕੁਛ ਨਾ ਕੁਛ ਦੇ ਜਾਂਦੇ ਪੰਜਾਬ, ਇਹ ਉਹਨਾਂ ਦੇ ਤਰਕ ਆ। ਤੇ ਨੰਬਰ 2 ਤੇ ਫਿਰ ਹੁਣ ਜਿੱਥੇ ਪੰਜਾਬੀ 'ਚ ਕਹਿੰਦੇ ਨੇ ਉੱਥੇ ਜਿੱਥੇ ਧੱਕਾ ਤਾਂ ਫਿਰ ਹਰੇਕ ਹੀ ਚਲਾਉਂਦਾ, ਸਰਕਾਰ ਮੋਦੀ ਸਾਹਿਬ ਵੀ ਚਲਾਉਂਦੇ ਆ ਤੇ ਉੱਧਰ ਭਗਵੰਤ ਮਾਨ ਸਾਹਿਬ ਵੀ ਚਲਾਉਂਦੇ ਆ। ਮੋਰਿੰਡਾ ਦੇ ਵਿੱਚ ਇੱਕ ਬਿਨਾਂ ਮੈਂਬਰ ਤੋਂ MC ਤੋਂ ਮੇਅਰ ਬਣਾਉਣਾ, ਕਪੂਰਥਲੇ ਦੇ ਵਿੱਚ 27 ਵਿਰੋਧੀ ਦੇ ਹੋਣੇ ਆਪਣੇ ਘੱਟ ਹੋਣੇ ਉਹ ਬਣਾਉਣਾ, ਪ੍ਰਤਾਪ ਸਿੰਘ ਬਾਜਵਾ ਸਾਹਿਬ ਏਰੀਏ ਦੇ ਕਾਦੀਆਂ ਦੇ ਇਲਾਕੇ ਦੇ ਵਿੱਚ ਕੁੱਟਮਾਰ, ਸਿੱਧਾ ਹੀ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਕੈਂਡੀਡੇਟ ਨੂੰ MC ਨੂੰ ਕੁੱਟ ਕੇ ਲੈ ਕੇ ਜਾਣਾ, ਵੀਡੀਓ ਤਾਂ ਸਭ ਦੇ ਸਾਹਮਣੇ ਹੀ ਨੇ, ਇਹ ਤਾਂ ਨਹੀਂ ਵੀ ਮੈਨੂੰ ਇਕੱਲੇ ਨੂੰ ਇਹ ਵੀਡੀਓ ਆਉਂਦੀਆਂ ਜਾਂ ਤੁਹਾਨੂੰ ਇਕੱਲੇ ਨੂੰ ਆਉਂਦੀ ਜਾਂ ਉਹਨਾਂ ਨੂੰ ਨਹੀਂ ਦੇਖਦੀਆਂ, ਤਾਂ ਸਭ ਉਹ ਤਾਂ ਗੱਲ ਅਸੀਂ ਗੱਲ ਕੀ ਹੁੰਦਾ ਵੀ ਅਸੀਂ ਆਪਣੀ ਪਾਰਟੀ ਦੀ ਸਪੋਰਟ ਕਰਦੇ ਹਾਂ, ਉਹਨੂੰ ਨਹੀਂ ਅਸੀਂ ਉਹ ਕਰਨਾ ਦੇਖਣਾ ਤੇ ਦੂਜੇ ਦੇ ਆਪਣੀ ਤਰਕ ਰੱਖਦੇ ਸੀ ਆਪਾਂ ਦੂਜੀ ਤਰ੍ਹਾਂ ਜਿਹੜੀ ਵੀਡੀਓ ਸਾਹਮਣੇ ਨੇ, ਤੇ ਉਹ ਕਹਿੰਦੇ ਵੀ ਭਾਈ ਸਾਡੀ ਸਰਕਾਰ ਅਸੀਂ ਕਰਾਂਗੇ, ਫਿਰ ਇਹੀ ਕੰਮ ਤਾਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਸੀ, ਆਪਾਂ ਪਿੱਛੇ ਤਾਂ ਉਹਨਾਂ ਨੂੰ ਤਾਂ ਹੀ ਕੀਤਾ ਸੀ ਨਾ, ਜਦ ਇਹ ਗੱਲ ਕਹਿੰਦੇ ਆ ਫਿਰ ਇਹ ਸੁਣ ਕੇ ਰਾਜੀ ਨਹੀਂ ਗੇ। ਆਪਾਂ ਤਾਂ ਉਸ ਗੱਲ 'ਤੇ ਆਉਂਦੇ ਹਾਂ ਵੀ ਬੋਰਡਾਂ ਨੂੰ ਫਲੈਕਸ ਲਾਉਣੇ ਜਾਂ ਫਲਾਨੀ ਚੀਜ਼ ਕਰਨੀ, ਹੈ ਨਾ, ਵੀ ਉਹਨਾਂ ਨੂੰ ਸਰਕਾਰ ਭਗਵੰਤ ਮਾਨ ਸਾਹਿਬ ਦੀ ਕਹਿੰਦੀ ਸੀ ਜਾਂ ਮਾਨ ਸਾਹਿਬ ਆਪ ਖੁਦ ਕਹਿੰਦੇ ਸੀ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ, ਅਤੇ ਫਿਰ ਕਰਤਾ ਫਿਰ ਉਹੀ ਕੁਛ ਰਹੇ ਆ, ਫਿਰ ਤਾਂ ਉਹਨਾਂ 'ਚ ਅਤੇ ਇਹਨਾਂ 'ਚ ਤਾਂ ਫਰਕ ਹੈ ਕੁਛ ਨਾ ਨਿਕਲਿਆ, ਉਹ ਤਾਂ ਗੱਲ ਉਹੀ ਆ ਗਈ ਵੀ ਪੈਰ ਥੱਲੇ ਬਟੇਰਾ ਆਇਆ ਹੋਇਆ ਚੱਲੀ ਚੱਲਣ ਤੋਂ ਫਿਰ ਸਿੱਧੀ ਜੀਤ। ਅੱਛਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਕੀ ਬਣਿਆ ਅੱਜ, ਉੱਥੇ ਗਏ ਸੀ ਉਹ ਆਪਣੇ ਸਿੱਟ ਦੇ ਸਾਹਮਣੇ?
5: ਸੁਖਬੀਰ ਸਿੰਘ ਬਾਦਲ ਅੱਜ ਸਿੱਟ ਅੱਗੇ ਪੇਸ਼ ਹੋਏ ਸੀ, ਉਹੀ 2015-16 ਵਾਲੇ ਜਿਹੜੇ ਬੇਅਦਬੀ ਬਹਿਬਲ ਕਲਾ ਕੋਟਕਪੂਰਾ ਬੇਅਦਬੀ ਗੋਲੀਕਾਂਡ ਵਾਲੇ ਮਾਮਲੇ ਨੇ, ਕਿਉਂਕਿ ਉਸ ਵੇਲੇ ਅਕਾਲੀ ਭਾਜਪਾ ਸਰਕਾਰ ਸੀ ਔਰ ਇਹਨਾਂ ਮਾਮਲਿਆਂ 'ਚ ਆਪਾਂ ਪਹਿਲਾਂ ਦੇ ਜਿਹੜੀ ਸ਼ੁਰੂਆਤ ਹੋਈ ਸੀ, ਨਵੀਂ ਸਿੱਟ ਬਣੀ ਆ, ਇਹ 6ਵੀਂ ਸਿੱਟ ਆ ਹਰਜੀਤ ਜੀ ਇਹਨਾਂ ਮਾਮਲਿਆਂ ਦੀ, ਦੋ ਕਮਿਸ਼ਨ ਬਣ ਚੁੱਕੇ ਨੇ
4: ਬੱਸ ਫੜ ਲਈ ਜਿਹੜੀ ਇਹ ਰੌਲਾ ਪਾਇਆ, ਸਿਸਮਾ ਫਾਰਮ ਦੇ ਹੱਥਾਂ ਦੇ ਵਿੱਚ ਬੋਟਾਂ ਦੇ ਵਿੱਚ ਐਂ ਪੇਪਰ ਦਿਖਾਉਂਦੇ ਹੁੰਦੇ ਹਲਾ ਹਲਾ ਕੇ, ਇੱਦਾਂ ਹੁਣ ਮੈਂ ਹਲਾ ਰਹਿਣਾ ਇੱਦਾਂ, ਉਹ ਪੇਪਰ ਕਿੱਥੇ ਨੇ ਹੁਣ, ਕਹਿੰਦਾ ਮੇਰਾ ਕੋਈ ਫਾਰਮ ਦਾ ਸਕੂਲ ਬਣਾ ਲਿਆ ਢਾ ਲਿਆ, ਨੰਬਰ 2 'ਤੇ ਮੇਰਾ ਕੋਈ ਰੈਸਟੋਰੈਂਟ ਜਾਂ ਮੇਰਾ ਕੋਈ ਚੈਨਲ ਬੰਦ ਹੋ ਗਿਆ, ਕੀ ਕਰਿਆ ਇਹਨਾਂ ਨੇ, ਕਹਿੰਦਾ ਮੈਂ DGP ਦੇ ਦਫ਼ਤਰ ਕਹਿੰਦਾ ਖੁਦ ਗਿਆ ਵੀ ਲੈ ਭਾਈ ਆਹ ਬੈਠਾ ਫੜ ਲਓ ਜਿਹੜਾ ਤੁਹਾਡੇ ਕੋਲ ਮੇਰੇ ਖਿਲਾਫ਼ ਪਰੂਫ ਨੇ, ਚਲਾਣ ਕੋਈ ਇਹਨਾਂ ਨੇ ਪੇਸ਼ ਕੀਤਾ, ਕਾਹਤੋਂ ਨਹੀਂ ਕੀਤਾ, ਹੁਣ ਕਾਹਤੋਂ ਕਰ ਰਹੇ ਆ, ਇਲੈਕਸ਼ਨ ਆ ਗਈ 10-20 ਦਿਨ ਉਹ ਫੜ ਕੇ ਤਾਂ ਜਿਹਨੂੰ ਮਰਜ਼ੀ ਜਿਹਦੀ ਪਾਵਰ ਆ ਫੜ ਕੇ ਜਿਹਨੂੰ ਮਰਜ਼ੀ ਤਾੜ ਦਿਓ, ਵੱਡਾ ਹੋਵੇ ਉਹਦਾ ਹੋਵੇ ਚਾਹੇ ਛੋਟਾ ਹੋਵੇ, ਜਿਵੇਂ ਹੁਣ ਪਹਿਲਾਂ ਕਹਿ ਕੇ ਗਏ ਨੇ ਮੈਂ ਭਾਜੀ ਹੁਣੀ ਕਮਲ ਹੋਣੀ ਵੀ FBI ਜਿਹਨੂੰ ਮਰਜ਼ੀ ਸੱਦ ਲਾਉਂਦੀ ਆਪਣੇ ਅਮਰੀਕਾ ਵਾਲੇ ਸੱਦ ਲੈਣ।
5: ਜੀ ਸ਼ਾਇਦ ਤੁਹਾਨੂੰ ਚੇਤਾ ਪਿਛਲੇ ਹਫ਼ਤੇ ਆਪਾਂ ਇਹ ਇਸੇ ਖ਼ਬਰ 'ਤੇ, ਮੇਰਾ ਇੱਕੋ ਇੱਕ ਕਮੈਂਟ ਸੀ ਕਿ ਦੇਖਣਾ ਹੁਣ ਸੁਖਬੀਰ ਬਾਦਲ ਜੇਲ੍ਹ 'ਚ ਜਾ ਕੇ ਜਾਂ ਪੇਸ਼ੀਆਂ ਦੌਰਾਨ ਵੱਡਾ ਗੁੱਤ ਨਹੀਂ ਬਣ ਕੇ ਨਿਕਲੂਗਾ,
4: ਕੁਛ ਵੀ ਹੋ ਸਕਦਾ,
5: ਤੁਹਾਨੂੰ
4: ਦੇਖੋ ਫੜਨ ਨੂੰ ਜੇ ਹੁਣ ਉਹਨਾਂ ਨੂੰ ਡੈਮੇਜ ਕਰਨਾ, ਫੜਨ ਦਾ ਮਿੰਟ ਲੱਗਣਾ, ਉੱਥੇ ਬਿਠਾਏ ਲੈਣਾ ਵੀ ਲੈ ਭਾਈ ਬੈਠੇ,
5: ਬਿਲਕੁਲ ਬਿਲਕੁਲ ਅੱਜ 2 ਘੰਟੇ ਪੁੱਛਗਿੱਛ ਹੋਈ ਆ ਜੀ 2015-16
4: ਜਿਹੜੀਆਂ ਪਿਛਲੀਆਂ ਸਿੱਟਾਂ ਬਣੀਆਂ, ਚਾਹੇ ਉਹ ਮਾਨ ਸਾਹਿਬ ਦੀ ਸਰਕਾਰ 'ਚ ਬਣੀਆਂ ਚਾਹੇ ਕੈਪਟਨ ਸਾਹਿਬ ਦੀ ਸਰਕਾਰ 'ਚ ਬਣੀਆਂ, ਉਹ ਸਿੱਟਾਂ ਦਾ ਰਿਜ਼ਲਟ ਕੀ ਆਏ, ਉਹ ਸਿੱਟਾਂ ਕਿੱਥੇ ਨੇ?
5: ਮਸਲਾ ਹਰਜੀਤ ਜੀ ਇਹੀ ਆ, ਔਰ ਸਭ ਤੋਂ ਵੱਡਾ ਆਪਾਂ ਲਿਸਨਰ ਨੂੰ ਵੀ ਸਵਾਲ ਪਾ ਦਿੰਦੇ ਹਾਂ ਅੱਜ ਕਿ ਜੇ 2015-16 ਦੇ ਬੇਅਦਬੀ ਮਾਮਲਿਆਂ ਬਾਰੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਉਸ ਵੇਲੇ ਦੇ ਭਾਜਪਾ ਦੇ ਜਿਹੜੇ ਮਿਨਿਸਟਰ ਵਿਜੇ ਸਾਂਪਲਾ ਜਾਂ ਮਨਤਾਰ ਸਿੰਘ ਬਰਾੜ ਜਿਹੜੇ ਕੋਟਕਪੂਰਾ ਦੇ ਵਿਧਾਇਕ ਸੀ, ਜਾਂ ਉਸ ਵੇਲੇ ਦੇ DC SSP, ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਇਹਨਾਂ ਮਾਮਲਿਆਂ ਦੇ ਵਿੱਚ। ਮੇਰਾ ਇਹ ਸਵਾਲ ਆ ਕਿ ਡਿੱਡਾ ਮੁਖੀ ਰਾਮ ਰਹੀਮ ਦਾ ਵੀ ਉਹਨਾਂ ਨੂੰ ਸੰਮਨ ਕਿਉਂ
4: ਨਹੀਂ ਹੁੰਦੇ 100%? ਜਿਹੜੀ ਮੈਡਮ ਸੀ ਕੀ ਉਹਨਾਂ ਦਾ ਨਾਮ ਹਨੀਪ੍ਰੀਤ, ਉਹਨੂੰ ਸਾਂਭਣ ਕਿਉਂ ਨਹੀਂ? ਉਹਨਾਂ ਉਹਨਾਂ ਨਾਂ ਤਾਂ ਉਹਨਾਂ 'ਤੇ ਲੱਗ ਰਹੇ ਨਾ, ਦੋਸ਼ ਤਾਂ ਉਹਨਾਂ 'ਤੇ ਲੱਗ ਰਹੇ ਨਾ, ਅਤੇ ਉਹਨਾਂ ਨੂੰ ਸਾਂਭਣੇ ਕਿੱਥੇ ਆ? ਚਲੋ ਫਿਰ ਉਹੀ ਸੱਤੀ ਵੀਹ ਸੌ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਜੀ ਆਪਣੇ ਸ਼ਹਿਰ ਦੇ ਵਿੱਚ 25 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਆਉਣ ਵਾਲੇ ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ ਆਪਾਂ ਸਾਰਿਆਂ ਨੇ ਸ਼ੋਅ ਦੇਖਣ ਜਾਣਾ, ਮਨਮੋਹਨ ਬਰਸੋਣਾ ਦਾ ਭਰਾਵਾਂ ਦਾ, ਕਮਲਹੀਰ ਸੰਗਤਾਰ ਉਹਨਾਂ ਦਾ, 647-468-62 'ਤੇ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, ਜਾਂ ਸੋਢੀ ਨਗਰਾ ਸਾਹਿਬ 416-300-3444 'ਤੇ ਗੱਲਬਾਤ ਕਰ ਲਿਓ। ਅਤੇ ਮੇਰਾ ਗਲੇ ਦੀ ਅੱਜ ਥੋੜ੍ਹੀ ਜਿਹੀ ਪ੍ਰੋਬਲਮ ਜ਼ਿਆਦਾ ਵੱਧ ਗਈ ਪਰਮਿੰਦਰ, ਖਰਿਆ ਮਾਈਕ ਖਿੱਚਦਾ ਸਾਡੇ ਗਲਿਆਂ ਨੂੰ, ਇਹ ਪ੍ਰੋਬਲਮ ਹੋ ਸਕਦੀ ਆ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-12-45 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਅਮਿਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਣੇ ਟਰੱਕਾਂ ਦਾ, ਜਾੜ ਦੇ ਵਿੱਚ ਆਪਣਿਆਂ 'ਚ ਬੁਲਾਉਣਾ ਤੁਸੀਂ, ਇੱਕ ਟਰੱਕ ਤੁਹਾਡੇ ਕੋਲ ਜਾਂ 5-7-10 ਟਰੱਕ, ਕੰਪਨੀ ਵੱਡੀ ਆ, ਫਲੀਟ ਛੋਟੀ ਵੱਡੀ ਆ, ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9946 647-919-9946 'ਤੇ ਉੱਪਰ ਸੰਪਰਕ ਕਰ ਲਿਓ। ਅਤੇ 24 ਤਰੀਕ ਨੂੰ ਆਉਣ ਵਾਲੇ ਦਿਨ ਸ਼ੁੱਕਰਵਾਰ ਨੂੰ, ਜਿਹੜਾ ਹੁਣ ਪਰਸੋਂ ਚੌਥੇ ਨੂੰ ਸ਼ੁੱਕਰਵਾਰ ਆਉਣਾ, ਉਹਦੇ 'ਚ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੋ ਰਿਹਾ ਮਾਸਟਰ ਸਲੀਮ ਦਾ, ਉਹਦੀ ਤੁਸੀਂ ਟਿਕਟਾਂ ਦੀ ਜਾਣਕਾਰੀ ਲੈਣੀ ਹੈ 437-3301 'ਤੇ ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਅਮਨ ਭਾਅ ਜੀ ਦਾ ਮੈਸੇਜ ਹੈ 7258 ਤੋਂ, ਉਹ ਵੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਭੇਜਦੇ ਆ ਭਾਅ ਜੀ, ਥੈਂਕ ਯੂ ਸੋ ਮੱਚ, ਅਤੇ ਬਹੁਤ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਅਤੇ ਨਾਲ ਦੀ ਨਾਲ ਪ੍ਰੇਮ ਗਿੱਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ,
9: ਹਾਂਜੀ ਜੀ ਜੀ, ਸਤਿ ਸ਼੍ਰੀ ਅਕਾਲ
4: ਜੀ, ਆਇਆਂ
9: ਨੂੰ ਦੋਨਾਂ ਭਰਾਵਾਂ ਨੇ ਇੰਡੀਆ ਦੀ ਸਿਆਸਤ ਦੀਆਂ ਗੱਲਾਂ ਕਰ ਲਈਆਂ। ਇੱਥੇ ਅੱਜ ਆਪਣੇ ਮਹਾਤਮਾ ਗਾਂਧੀ ਸਾਹਿਬ ਦਾ ਵੀ ਆਇਆ ਸਾਹਮਣੇ ਕਿ ਉਹਨਾਂ ਨੇ 1,58,000 ਜਿਹੜੇ ਆ ਜਹਾਜ਼ 55 ਬੰਦਿਆਂ ਦਾ ਇਹਨਾਂ ਦਾ ਗਿਆ ਹੋਇਆ, ਉਹਦੇ ਵਿੱਚ ਖਾਣੇ ਦੇ ਖਰਚ ਕੀਤੇ ਇੱਕ ਹਫ਼ਤੇ ਦੇ। ਫੈਡਰਲ ਲੈਵਲ ਤੋਂ ਲੈ ਕੇ ਪੰਦਰੇ ਲੈਵਲ ਤੱਕ, ਸਿਟੀ ਲੈਵਲ ਤੱਕ ਇਹ ਮਿਸਯੂਜ਼ ਹੋ ਰਿਹਾ ਤੇ ਅਬਿਊਜ਼ ਹੋ ਰਿਹਾ। ਫਿਰ ਆਈ ਡੋਂਟ ਨੋ ਜਿਹੜਾ ਕਿ ਕਹਿੰਦੇ ਕਿ ਉਹ ਆਉਣ ਵਾਲੇ 4 ਸਾਲਾਂ ਚ ਚਾਰ ਬੰਦਿਆਂ ਦਾ ਫੂਡ ਆ, ਉਹ 4 ਸਾਲ ਦਾ ਜਿਹੜਾ ਉਹਨਾਂ ਨੇ ਇੱਕ ਹਫ਼ਤੇ ਵਿੱਚ
4: ਚੜਾਤਾ। ਗੱਲ ਉਹ ਵੀ ਸਾਡੀ ਚੱਲਦੀ ਦਾ ਨਾਮ ਗਾੜੀ ਸਾਡੀ ਚੱਲਦੀ ਆ, ਅਸੀਂ ਕਹਿੰਦੇ ਚਲਾਉਂਦੇ ਆ।
9: ਇਹਦਾ
4: ਸਿੱਕਾ ਹੁੰਦਾ ਦੇਖੋ, ਕਰਦਾ ਹੀ ਆ ਕੋਈ ਵੀ ਬੰਦਾ ਦੁਨੀਆਂ ਪ੍ਰੇਮ ਭਾਜੀ, ਪਤਾ ਕੀ ਆ ਫਿਰ ਉਹੀ ਗੱਲ ਆ ਗਈ, ਦੂਜੇ ਦੇ ਮਾਂ ਬਾਪ ਬਹੁਤ ਵਧੀਆ ਲੱਗਦੇ ਆ, ਚੰਗੇ ਲੱਗਦੇ ਆ, ਚਾਹੇ ਆਪਾਂ ਦੇਖ

0: ਲੱਖ ਡਾਲਰ ਜਿਹੜਾ ਹੈਗਾ ਨਾ ਇਹ ਤਾਂ ਰੌਲਾ ਪਾਇਆ ਗਿਆ ਇਹਨਾਂ ਦਾ ਤੇ ਕਿੰਨੇ ਬਿਲੀਅਨ ਤਾਂ ਯੂਕਰੇਨ ਨੂੰ ਟੈਕਸ ਪੇਅਰ ਦੀ ਮਨੀ ਚਲੀ ਗਈ ਭਾਜੀ ਸਾਊਥ ਅਮਰੀਕਾ ਚ ਜਾ ਕੇ ਅਨੀਤਾ ਆਨੰਦ ਨੇ ਪਤਾ ਨੀ ਕਿੰਨੇ ਮਿਲੀਅਨ ਗੈਂਗਸਟਰ ਨੂੰ ਫਾਈਟ ਕਰਨ ਵਾਸਤੇ ਹੇਟੀ ਹੋਰ ਮੁਲਕਾਂ ਨੂੰ ਦੇਤੇ ਇਹ ਤਾਂ ਭਾਜੀ ਬਹੁਤ ਛੋਟੀ ਅਮਾਊਂਟ ਹੈ ਇਹ ਤਾਂ ਰੌਲਾ ਪਾਇਆ ਜਾਂਦਾ ਛੋਟੀ ਅਮਾਊਂਟ ਦਾ ਵੀ ਇਹ ਵੱਡੇ ਜਿਹੜੇ ਕੋਈ ਖਰਚੇ ਨੇ ਹਾਈ ਲੈਵਲ ਦੇ ਕਈ ਮਿਲੀਅਨ ਦੇ ਉਹ ਬਚਾਏ ਜਾਣ ਉਹਨਾਂ ਦੇ ਲੋਕਾਂ ਦਾ ਭਰੋਸਾ ਉੱਠ ਜਾਏ ਹੁਣ ਦੋ ਚਾਰ ਰੌਲਾ ਪਾ ਕੇ ਮੁੜ ਕੇ ਇਹ ਸ਼ਾਂਤ ਕਰ ਦੇਣੇ ਹੁਣ ਜਿਹੜੇ ਅਸਤੀਫੇ ਦੇ ਰਹੇ ਨੇ ਇਹ ਆਪਣੀ ਪੋਸਟ ਥੋੜੀ ਨਾ ਦੇ ਰਹੇ ਭਾਜੀ ਇਹ ਤਾਂ ਜਿਹੜੇ ਕੈਬਨਿਟ ਮਿਨਿਸਟਰ ਮਿਨਿਸਟਰੀ ਦੇ ਰਹੇ ਨੇ ਉਹ ਦੂਜੇ ਪਾਸੇ ਤਾਂ ਮਲਾਈਆਂ ਖਾਈ ਜਾਣੀਆਂ ਨੇ ਉਹਨਾਂ ਇਹ ਤਾਂ ਭਾਜੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਟੈਕਸ ਪੇਅਰ ਦਾ ਮਨੀ ਤਾਂ ਇਹ ਇੰਜੋਇੰਗ ਇਹ ਮਤਲਬ ਲੱਭ ਵੱਲੋਂ ਇਹਨਾਂ ਦੀ ਲੋਟਰੀ ਲੱਗੀ ਹੋਈ ਹੈ ਜੋ ਮਰਜ਼ੀ ਕਰੀ ਜਾਣ ਭਾਜੀ
1: ਥੈਂਕ ਯੂ ਫਰੀਦਕੋਟ ਚ ਫਾਰਮੇਸੀ ਦਾ ਪੇਪਰ ਲੀਕ ਹੋਇਆ ਜਿਹਦੀ ਮੈਂ ਗੱਲ ਕਰਕੇ ਹਟਿਆ ਪਹਿਲਾਂ 3 ਲੱਖ ਤੋਂ 13 ਲੱਖ ਤੱਕ ਵਿਕਿਆ ਫਾਰਮੇਸੀ ਦਾ ਪੇਪਰ ਇਹ ਹੁਣ ਮੋਦੀ ਸਾਹਿਬ ਦੀ ਸਰਕਾਰ ਸੀ ਭਾਈ ਜਾਂ ਭਗਵਾਨ ਪੰਜਾਬ 'ਚ ਕਿਹਦੀ ਸਰਕਾਰ ਸੀ ਤੁਸੀਂ ਆਪ ਦੱਸ ਸਕਦੇ ਹੋ ਬਾਕੀ ਮੇਰੇ 'ਤੇ ਥੱਪਾ ਤਾਂ ਪਹਿਲਾਂ ਵੀ ਲੱਗੇ ਹੋਏ ਨੇ ਹੁਣ ਵੀ ਲਾ ਲਿਓ ਖਬਰ ਇਹ ਤਾਂ ਕੋਈ ਚੱਕ ਨਹੀਂ ਅਤੇ ਦੋ ਕੁ ਖਬਰਾਂ ਹੋਰ ਕਰ ਲਈਏ ਫਿਰ ਚਲੋ ਕਹਿੰਦੇ ਹਾਂ ਚਲੋ ਜੀ ਆ ਜਾਓ ਕੰਮ 'ਤੇ ਉੱਤਰੀ ਓਨਟਾਰੀਓ 'ਚ ਜੰਗਲੀ ਅੱਗ ਦਾ ਫਲਾ ਜਾਰੀ ਵਿਸ਼ੇਸ਼ ਉਡਾਨਾਂ ਰਾਹੀਂ ਫਸਟ ਨੇਸ਼ਨ ਸਮੇਤ ਆਮ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਹੋ ਗਿਆ ਆਰ ਸੀ ਐਮ ਪੀ ਵੱਲੋਂ ਡਰੱਗ ਦੇ ਔਨਲਾਈਨ ਨੈੱਟਵਰਕ ਦਾ ਪਰਦਾਫਾਸ਼ ਪ੍ਰੋਜੈਕਟ ਮੰਡੋਸਾ ਤਹਿਤ ਡਰੱਗ ਨੈੱਟਵਰਕ ਤੋਂ 41 ਪੀੜਤਾਂ ਅਤੇ ਸ਼ੱਕੀਆਂ ਦੀ ਪਹਿਚਾਣ ਕੀਤੀ ਇਸ ਤੋਂ ਇਲਾਵਾ ਰਾਇਲ ਮਾਊਂਟ ਪੁਲਿਸ ਵੱਲੋਂ ਇੰਗਲੈਂਡ ਜਰਮਨੀ ਅਤੇ ਯੂਰਪੀ ਸੁਰੱਖਿਆ ਏਜੰਸੀਆਂ ਦੀ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਜਿਸ ਨਾਲ 256 ਦੇ ਕਰੀਬ ਨੈੱਟਵਰਕ ਦੇ ਸ਼ਿਕਾਰ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਆ ਸੜਕ ਹਾਦਸੇ ਸਸਕੈਚਵਾਨ ਦੇ ਕੌਮੀ ਘੋੜਸਵਾਰ ਦੀ ਖਿਡਾਰੀ ਦੀ ਮੌਤ ਹੋ ਗਈ ਮਾੜੀ ਖਬਰ ਯੂਰਪ 'ਚ 6ਵੀਂ ਜਨਰੇਸ਼ਨ ਦੇ ਫਾਇਰ ਫਾਈਟਰਾਂ ਦਾ ਖਰੀਦਦਾਰ ਬਣ ਸਕਦਾ ਕੈਨੇਡਾ ਇੰਗਲੈਂਡ 'ਚ ਹੋਣ ਵਾਲੇ ਏਅਰ ਸ਼ੋਅ ਨੂੰ ਦੇਖਣ ਤੋਂ ਕੀਤਾ ਜਾਵੇਗਾ ਫੈਸਲਾ ਵਧੀਆ ਸੀ ਬੀ ਐੱਸ ਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 23 ਮਈ ਤੋਂ 24 ਜੂਨ ਤੱਕ ਸਮੇਂ ਦੌਰਾਨ ਸਾਰਨੀਆ ਬਾਰਡਰ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ 3 ਵੱਖ-ਵੱਖ ਮੌਕਿਆਂ 'ਤੇ ਟਰੱਕ ਟ੍ਰੇਲਰ ਰਾਹੀਂ ਨਸ਼ਿਆਂ ਦੀਆਂ ਖੇਪਾਂ ਨਾਲ 4 ਪੰਜਾਬੀ ਡਰਾਈਵਰ ਗ੍ਰਿਫਤਾਰ ਕਰ ਲਏ ਜਿਨ੍ਹਾਂ ਵਿੱਚ ਤੇਜਵਿੰਦਰ ਸੰਧੂ ਹਰਜਿੰਦਰ ਸੰਧੂ ਗੁਣਦੀਪ ਧਾਰੀਵਾਲ ਅਤੇ ਅਵਤਾਰ ਸੋਹਤਾ ਦੇ ਨਾਮ ਸ਼ਾਮਲ ਨੇ ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ ਜੀ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਕਤਲ ਦਾ ਖਦਸ਼ਾ ਮਾੜੀ ਖਬਰ ਅਤੇ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ ਜਿਵੇਂ ਮੈਂ ਪਹਿਲਾਂ ਖਬਰ ਕਰਕੇ ਹਟਾਂ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਕੈਨੇਡਾ ਦੇ ਜਿੰਮ ਵਿੱਚ ਕਿਰਪਾਨ ਕਾਰਨ ਸਿੱਖ ਇਨਫਲੂਐਂਸਰ ਨੂੰ ਬਾਹਰ ਕੱਢਿਆ ਇਨਫਲੂਐਂਸਰ ਨੂੰ ਚਲੋ ਮਾੜੀ ਖਬਰ ਨਹੀਂ ਕੱਢਣਾ ਚਾਹੀਦਾ ਅਮਰੀਕਾ 'ਚ 18,000 ਭਾਰਤੀਆਂ 'ਤੇ ਡਿਪੋਟੇਸ਼ਨ ਦਾ ਖਤਰਾ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਵਧਾਈ ਯੂ ਐੱਸ ਏ ਦਾ ਗੁੱਸਾ ਇਰਾਨ 'ਤੇ ਤਬਾਹੀ ਮਚਾਉਣ ਵਾਲਾ 50,000 ਫੌਜੀਆਂ ਹਾਈ ਅਲਰਟ ਅਤੇ ਮੈਂ ਸਿੱਧਾ ਸਪਨਾ ਚੱਕਰਾਂ ਚੂਰ ਹੋ ਗਿਆ ਮੈਨੂੰ ਤਾਂ ਕਾਫੀ ਅੱਜ ਪ੍ਰੋਬਲਮ ਆ ਰਹੀ ਹੈ ਬਈ ਚਲੋ ਪਰਮਿੰਦਰ ਜੀ ਕੀ ਕਹਿੰਦਾ ਫਿਰ ਮੋਦੀ ਸਾਹਿਬ ਦਾ ਮੰਦਰ ਚੜਾਵਾ ਕੀ ਕਹਿੰਦੇ ਨੇ ਮੋਦੀ ਸਾਹਿਬ ਰਾਮ ਮੰਦਰ ਚੜਾਵਾ
0: ਦੇਖੋ ਜੀ ਦਿੱਲੀ ਗਾਹ ਪਿਆ ਹੋਇਆ ਆਪਾਂ ਇੱਕ ਇੱਕ ਲੈਣ ਦੀਆਂ 3 ਖਬਰਾਂ ਬਣਦੀਆਂ ਨੇ ਮੇਰੇ ਕੋਲ ਕਿ ਇੱਕ ਤਾਂ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋ ਗਿਆ ਹਮੇਸ਼ਾ ਵਾਂਗ ਹੰਗਾਮਿਆਂ ਭਰੀ ਸ਼ੁਰੂਆਤ ਆ ਜਿਹੜੀ ਵਿਰੋਧੀ ਧਿਰ ਆ ਉਹ ਕਹਿੰਦੇ ਰਾਮ ਮੰਦਰ ਚੋਂ ਚੜਾਵਾ ਕਿੱਦਾਂ ਚੋਰੀ ਹੋਇਆ ਐਥਨੋਲ ਜਿਹੜਾ ਪੈਟਰੋਲ ਚ ਪਾ ਕੇ ਵੇਚਿਆ ਜਾ ਰਿਹਾ ਭਾਰਤ ਭਰ ਚ ਰੌਲਾ ਜਾਂ ਪੇਪਰ ਲੀਕ ਦੇ ਮੁੱਦਿਆਂ ਤੇ ਕਹਿੰਦੇ ਸਰਕਾਰ ਉਹ ਜਵਾਬ ਦੇਵੇ ਸਰਕਾਰ ਕਹਿੰਦੀ ਆ ਸਾਡੇ 7 ਬਿੱਲ ਆ ਅਸੀਂ ਪਹਿਲਾਂ ਪੇਸ਼ ਕਰਨੇ ਆ ਸੋ ਦੁਪਹਿਰ ਤੱਕ ਲੋਕ ਸਭਾ ਤੇ ਰਾਜ ਸਭਾ ਚ ਹੰਗਾਮਾ ਮਚਦਾ ਰਿਹਾ 3 ਵਾਰ ਜਿਹੜੀ ਆ ਕਾਰਵਾਈ ਮੁਲਤਵੀ ਹੋਈ ਆ ਔਰ ਇਹਦੇ ਨਾਲ ਨਾਲ ਦਿੱਲੀ ਦੇ ਵਿੱਚ ਜਿਹੜੇ ਕਾਕਰੋਚ ਜਨਤਾ ਪਾਰਟੀ ਆ ਉਹ ਵੀ ਸੰਸਦ ਵੱਲ ਮਾਰਚ ਕਰਨਾ ਉੱਥੇ ਵੀ ਬੜਾ
1: ਚਾਕੀ ਲੈ ਗਏ ਕੀ ਉਹ ਮੁੰਡੇ ਦਾ ਮੇਨ ਨੌਪ ਲੱਗਾ ਸਵਾਂਗ ਖਰੇ ਸਮਝਿੰਗ
0: ਸੋਨਮ ਵਾਂਗਚੁੱਕ ਦੇਖੋ ਜੀ ਉਹ ਜਿਹੜਾ ਸੋਨਮ ਵਾਂਗਚੁੱਕ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਹੋਸਪਿਟਲ ਚ ਲਿਜਾਇਆ ਗਿਆ ਕਿਉਂਕਿ ਭੁੱਖ ਹੜਤਾਲ ਤੇ ਸੀ ਉਹਨਾਂ ਸਿਹਤ ਖਰਾਬ ਹੋ ਰਹੀ ਆ ਪਰ ਬਾਕੀ ਜਿਹੜੇ ਫੋਲੋਅਰ ਨੇ ਉਹ ਵੱਡੀ ਗਿਣਤੀ ਚ ਉੱਥੇ ਇਕੱਠੇ ਹੋਏ ਨੇ ਉੱਥੇ ਲਾਠੀਚਾਰਜ ਵੀ ਹੋਇਆ ਪਰ ਫਿਰ ਵੀ ਦਿੱਲੀ ਜਿਹੜੀ ਅੱਜ ਪੂਰੀ ਭੱਖੀ ਹੋਈ ਆ ਕਿਉਂ ਕਿਉਂਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ ਨੇ ਹੋਰ ਸੂਬਿਆਂ ਦੇ ਪਹੁੰਚ ਗਏ ਨੇ ਜਿਹੜਾ ਅਮਰੀਕਾ ਤੇ ਭਾਰਤ ਦਾ ਵਪਾਰ ਸਮਝੌਤਾ ਹੋਇਆ ਕੱਲ ਨੂੰ 21 ਜੁਲਾਈ ਨੂੰ ਕਿਸਾਨ ਘਾਟ ਵਿਖੇ ਕਿਸਾਨਾਂ ਦੀ ਉੱਥੇ ਵੀ ਜਿਹੜੀ ਵੱਡੀ ਰੈਲੀ ਆ ਵਿਸ਼ਾਲ ਰੈਲੀ ਆ ਸੋ ਕੁੱਲ ਮਿਲਾ ਕੇ ਦਿੱਲੀ ਅੱਜ ਸੰਘਰਸ਼ ਦਾ ਅਖਾੜਾ ਬਣਿਆ ਹੋਇਆ
1: 27,275 ਹਰਦੀਪ ਗਰੇਵਾਲਾ 18,976 ਨੀਨਾ ਤਾਂਗੜੀ ਆ ਸਟੇਨ ਚਾਓ 16,203

0: ਡਾਲਰ ਨੇ, ਕੈਰਮੈਨ ਵਿਲੀਅਮਸ ਹੈਗੀ 15,865 ਡਾਲਰ, ਡੇਵਿਡ ਸਮਿਥ ਹੈਗੇ ਨੇ 6,895 ਡਾਲਰ। ਅੱਛਾ, ਹਰਦੀਪ ਗਰੇਵਾਲ ਦਾ 40 ਕਿਲੋਮੀਟਰ ਦੇ ਘਰ ਪੈਂਦਾ, ਨੀਨਾ ਤਾਂਗੜੀ ਦਾ 36 ਕਿਲੋਮੀਟਰ ਤੇ ਪੈਂਦਾ, ਸਟੇਨ ਚਾਓ ਦਾ 5.9 ਕਿਲੋਮੀਟਰ ਤੇ, ਬ੍ਰੈਂਪਟਨ ਸੈਂਟਰ ਕਾਰਮੈਨ ਵਿਲੀਅਮ ਦਾ 42 ਕਿਲੋਮੀਟਰ ਤੇ, ਅਤੇ ਡੇਵਿਡ ਸਮਿਥ ਦਾ 21 ਕਿਲੋਮੀਟਰ ਤੇ। ਥੈਂਕ ਯੂ ਭਾਜੀ, ਤੁਸੀਂ ਗਰੁੱਪ 'ਚ ਪਾਤਾ 1872 ਵਾਲਿਆਂ ਨੇ, ਬਹੁਤ ਵਧੀਆ, ਜਾ ਕੇ ਦੇਖ ਸਕਦੇ ਹੋ। ਚਲੋ ਹੁਣ ਇੱਕ ਖੁਸ਼ਖਬਰੀ ਅੱਜ ਐਲਾਨ ਕਰਦੇ ਹਾਂ। ਉਹ ਲੈ ਪਰਮਿੰਦਰ ਦੀ ਕਾਲ ਕੱਟ ਗਈ, ਸੋਰੀ ਯਾਰ, ਸੋਰੀ, ਮੇਰੇ ਤੋਂ ਕਾਲ ਕੱਟ ਗਈ, ਦੇਖਾਂ ਮੈਂ ਦੁਬਾਰਾ,
1: ਹੈਲੋ
0: ਪਰਮਿੰਦਰ ਨਾਲੇ। ਅੱਛਾ, ਹੋਲਡ ਰੱਖਿਓ। ਅੱਛਾ, 23 ਅਗਸਤ ਨੂੰ, ਆਉਣ ਵਾਲੇ 23 ਅਗਸਤ ਮਾਰਕ ਕਰ ਲਓ ਕੈਲੰਡਰਾਂ 'ਤੇ, ਐਤਵਾਰ ਦਾ ਦਿਨ ਆਉਂਦਾ। ਆਪਾਂ ਬੱਲੇ ਬੱਲੇ ਫਾਰਮ ਦੇ ਵਿੱਚ, ਬੱਲੇ ਬੱਲੇ ਹੈਰੀਟੇਜ ਫਾਰਮ ਜਿੱਥੇ ਪਿਛਲੇ ਸਾਲ ਪਿਕਨਿਕ ਕੀਤੀ ਸੀ, ਉਹ ਜਗ੍ਹਾ ਤੋਂ ਚੱਕ ਕੇ ਹੁਣ ਉਰਲੇ ਪਾਸੇ ਜਿਹੜੀ ਫਰੰਟ 'ਤੇ ਜਗ੍ਹਾ ਹੋਊਗੀ, ਜਦ ਆਪਾਂ ਫਾਰਮ ਦੇ ਵਿੱਚ ਵੜਦੇ ਹਾਂ ਸੜਕ ਤੋਂ ਮੇਨ ਤੋਂ ਚੰਗੂਜੀ ਤੋਂ ਸੱਜੇ ਹੱਥ ਨੂੰ, ਉੱਥੇ ਮਤਲਬ ਬਹੁਤ ਸੋਹਣੀ ਜਗ੍ਹਾ ਉਹਨਾਂ ਦੇ ਕੋਠੀ ਦੇ ਬੈਕ ਸਾਈਡ ਕਹਿ ਸਕਦੇ ਹਾਂ, ਮਕਾਨ ਦੇ ਬੈਕ ਸਾਈਡ, ਅਤੇ ਉੱਥੇ ਆਪਾਂ 23 ਅਗਸਤ ਨੋਟ ਕਰਤੀ ਡੇਟ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸਾਂਝਾ ਵਿਰਸਾ ਰੇਡੀਓ ਜਾਂ ਮੀਡੀਆ ਦੀ ਪਿਕਨਿਕ ਜਿਹੜੀ ਦੂਜੀ ਆਪਾਂ ਮਨਾਉਣੀ ਹੈ, ਕਿਉਂਕਿ ਤੁਹਾਡਾ ਬਹੁਤ ਸਾਰੇ ਫੋਨ ਆ ਰਹੇ ਸੀ ਵੀ ਕਰੋ ਕਰੋ, ਮੇਰਾ ਥੋੜ੍ਹਾ ਜਿਹਾ ਮਨ ਕਰਦਾ ਸੀ ਵੀ ਚੱਲ ਛੱਡੋ ਪਰੇ ਐਤਕੀ, ਹੈ ਨਾ, ਵੀ ਹੋ ਗਿਆ ਜੋ ਹੋ ਗਿਆ, ਪਰ ਤੁਹਾਡੇ ਵੱਲੋਂ ਇੰਨਾ ਉਤਸ਼ਾਹ ਦੇਖਿਆ ਗਿਆ, ਅਤੇ ਹੁਣ ਨੋਟ ਕਰ ਲਓ 23 ਅਗਸਤ, ਅਗਲਾ ਮਹੀਨਾ ਜੁਲਾਈ ਚੱਲਦਾ, ਅੱਜ 20 ਜੁਲਾਈ ਹੋ ਗਈ ਆ, ਯਾਨੀ 1 ਮਹੀਨਾ ਰਹਿ ਗਿਆ, ਕਹਿ ਲਓ 23 ਤਰੀਕ ਦਿਨ ਐਤਵਾਰ ਆਉਂਦਾ। ਹੁਣ ਆਪਣੇ ਕੰਮ ਕੁੰਮ ਜਿਹਨੂੰ ਹੋਏ ਪਹਿਲਾਂ ਨਿਬੇੜ ਲਿਓ, ਅਤੇ ਮੌਕੇ 'ਤੇ ਨਾ ਕਿਹਾ ਵੀ ਮੈਂ ਫਲਾਨੇ ਵਿਆਹ ਜਾਣਾ ਸੀ ਅਤੇ ਫਲਾਨੇ ਭਾਈ ਮੈਂ ਫਲਾਨਾ ਕੰਮ ਕਰਨਾ ਸੀ, ਅਤੇ ਹੁਣ ਉਹਦਾ ਪੋਸਟ ਪਾਸਟਰ ਆਪਾਂ 2-4 ਦਿਨ 'ਚ ਬਣਾ ਲਾਂਗੇ, ਬਾਕੀ ਜਿਵੇਂ ਜਿਵੇਂ ਦੀ ਉਹਦੀਆਂ ਗੱਲਾਂ ਬਾਤਾਂ ਹੋਣਗੀਆਂ ਆਪਾਂ ਰੋਜ਼ ਕਰਦੇ ਰਹਾਂਗੇ। ਰਾਈਟ, ਇੱਦਾਂ ਹੋ ਸਕਦਾ, ਹੋ ਸਕਦਾ। ਚਲੋ 23 ਅਗਸਤ ਨੋਟ ਕਰ ਲਓ, ਦਿਨ ਸੰਡੇ ਆਉਂਦਾ। ਵਧਾਈਆਂ ਸਾਰਿਆਂ ਨੂੰ ਭਾਈ। ਕੁਆਲਿਟੀ ਲੋਜਿਸਟਿਕ ਅੰਕ ਵਾਲਿਆਂ ਨੂੰ ਕਰ ਲਿਓ ਸੰਪਰਕ 416-717-2929 'ਤੇ, ਗੱਲਬਾਤ ਹੋ ਸਕਦੀ ਜਸਵੀਰ ਭਾਜੀ ਨਾਲ, ਅਤੇ ਜੋ ਤੁਸੀਂ ਟਰੱਕ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ, ਅਤੇ ਸਟੀਫਨ ਫਰਨੀਚਰ 905-790-0560, ਤੰਦੂਰੀ ਬੋਇਜ਼ ਵਧੀਆ ਖਾਣਾ ਖਾਣਾ ਚਾਹੁੰਦੇ, 4 ਲੋਕੇਸ਼ਨਾਂ ਤੋਂ ਸਰਵ 905-956-1111, ਦੇਸੀ ਸਨੈਪਲ ਮਤਲਬ ਜਗਦੀਸ਼ ਭਾਈ 416-930-1251, ਸੋਭਾ ਸਟੂਡੀਓ ਦੇ ਸ਼ਗਨਦੀਪ, ਢਿੱਲੋਂ ਨਾਲ ਗੱਲਬਾਤ ਕਰ ਲਿਓ 905-799-8877। ਪਰਮਿੰਦਰ ਜੀ, ਆਉਣ ਦੋ ਹੈਡਲਾਈਨ ਚੱਕ ਦੋ ਫਟੇ।
2: ਪੰਜਾਬ ਦਾ ਸੰਸਾਰ ਪ੍ਰਸਿੱਧ ਡੇਅਰੀ ਬ੍ਰਾਂਡ ਬੇਰਕਾ ਵਿਵਾਦਾਂ ਚ, ਇੱਕ ਪਾਸੇ ਫਿਰੋਜ਼ਪੁਰ ਮਿਲਕ ਪਲਾਂਟ ਚ ਪੁੱਜੇ 4,000 ਲੀਟਰ ਚ ਦੁੱਧ ਚ ਮਿਲਿਆ ਕੈਮੀਕਲ, ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾ ਰਿਹਾ ਦੁੱਧ ਟੈਂਕਰ ਚੋਂ 1,000 ਲੀਟਰ ਦੁੱਧ ਆਸੇ ਪਾਸੇ ਕਰਨ ਦੀ ਕੋਸ਼ਿਸ਼, ਬਠਿੰਡਾ ਦੇ ਮਿੰਨੀ ਸੈਕਟਰੀਏਟ ਦੀਆਂ ਸਾਰੀਆਂ ਕੰਧਾਂ ਉੱਤੇ ਲਿਖੇ ਮਿਲੇ ਬਈਏ ਭਜਾਓ ਪੰਜਾਬ ਬਚਾਓ ਦੇ ਨਾਰੇ, 24 ਘੰਟੇ ਪੁਲਿਸ ਦਾ ਪਹਿਰਾ ਰਹਿਣ ਦੇ ਬਾਵਜੂਦ ਨਾਰੇ ਲਿਖਣ ਵਾਲੇ ਲਾਗੇ ਦਾ, ਨਾਰੇ ਲਿਖਣ ਵਾਲਿਆਂ ਨੇ ਜਥੇਬੰਦੀਆਂ ਵਜੋਂ ਤੱਤ ਕ੍ਰਾਂਤੀ ਤੇ ਸ਼ਹੀਦੀ ਜਥਾ ਮਾਤਾ ਸਾਹਿਬ ਕੌਰ ਜੀ ਲਿਖਿਆ ਨਾਂ, ਉੱਤਰਾਖੰਡ ਮੋਰਚਾ ਮੌਕੇ ਵੀਡੀਓ ਵਿਵਾਦ ਚ ਫਸੇ ਨਿਹੰਗ ਜਸਪ੍ਰੀਤ ਸਿੰਘ ਨੂੰ ਲੱਗਿਆ ਸੰਗਲ ਚੜਿਆ ਕੁਟਾਪਾ, ਬੁੱਢਾ ਦਲ ਜੁਆਬਾ ਜੋਨ ਦੇ ਜਥੇਦਾਰ ਮਾਨ ਸਿੰਘ ਦੀ ਅਗਵਾਈ ਚ ਦਿੱਤੀ ਗਈ ਧਾਰਮਿਕ ਸਜ਼ਾ, ਮੰਗਵਾਈ ਗਈ ਮਾਫ਼ੀ, ਹੋਈ ਵੀਡੀਓ ਵਾਇਰਲ, ਫਰੀਦਕੋਟ ਚ ਫਾਰਮੇਸੀ ਦਾ ਪੇਪਰ ਹੋਇਆ ਲੀਕ, 3,00,000 ਤੋਂ 13,00,000 ਰੁਪਏ ਚ ਵਿਕਿਆ ਫਾਰਮੇਸੀ ਦਾ ਪੇਪਰ, ਨਕਲ ਗਰੋਹ ਦੇ 7 ਮੈਂਬਰ ਪੁਲਿਸ ਨੇ ਕੀਤੇ ਕਾਬੂ, 28 ਪ੍ਰਖਿਆਤੀ ਵੀ ਗ੍ਰਿਫ਼ਤਾਰ। ਜੀ
0: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲੇ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਨ ਸਾਡੇ ਵਿਚਾਰਨਾ 530 ਦਾ, ਜੇ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
2: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
5: ਦੁਨੀਆ ਮੇਲੇ ਜਾਂਦੀ ਹੈ
4: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਗਤਾਰ Tickets are available at ticketmaster.ca. For details, contact Team 4 Entertainment, 647-400-6862, 416-303-4444. Ito CS show no miss karna chahoge?

0: Jab aasa vaasa hai bisa nadit ho se bisa bole sonehal sasya kal
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਮੰਡੇ, ਹਫ਼ਤੇ ਦੀ ਸ਼ੁਰੂਆਤ ਹੈ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 26 ਡਿਗਰੀ, ਫੀਲ ਲਾਈਕ 28 ਡਿਗਰੀ। ਅਤੇ ਹੁਣ ਆ ਜਿਹੜੀ ਏਅਰ ਕੁਆਲਿਟੀ ਹੈ, ਜਿਹੜੀ ਜੋ ਵੱਖ ਵੱਖ ਹਦਾਇਤਾਂ ਦਿੱਤੀਆਂ ਗਈਆਂ ਸੀ, ਪ੍ਰੀਕੋਸ਼ਨਸ ਦਿੱਤੇ ਗਏ ਸੀਗੇ ਜਾਂ ਵਾਰਨਿੰਗ ਹੈ ਜਿਹੜੀ ਦਿੱਤੀ ਗਈ ਸੀਗੀ, ਉਸ ਨੂੰ ਆ ਜਿਹੜਾ ਹਟਾ ਦਿੱਤਾ ਗਿਆ ਹੈ। ਸੋ ਬੈਕ ਟੂ ਨੋਰਮਲ ਆ ਜਿਹੜੇ ਟੈਂਪਰੇਚਰਸ ਆ ਜਿਹੜੇ ਉਹ ਪਰਤ ਚੁੱਕਾ ਆ। ਸੋ ਚਲੋ ਵਧੀਆ ਗੱਲ ਹੈ ਅਤੇ ਹਫ਼ਤੇ ਦੀ ਸ਼ੁਰੂਆਤ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਹਫ਼ਤਾ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਤੁਹਾਡੇ ਕਾਰੋਬਾਰ ਦੇ ਵਿੱਚ ਹੋਰ ਇਜ਼ਾਫਾ ਹੋਵੇ, ਇਸ ਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਵਿਚਾਰਾਂ ਦੀ ਸਾਂਝ ਪਾਉਣੀ ਆ ਜਾਂ ਕੋਈ ਤੁਹਾਡੇ ਤੱਕ ਨਿਊਜ਼ ਵਿਊਜ਼ ਹੈਗੀ ਹੈ, ਤੁਸੀਂ ਸਾਂਝ ਪਾ ਕੇ ਅਪਡੇਟ ਦੇਣਾ ਚਾਹੁੰਦੇ ਹੋ, ਟ੍ਰੈਫਿਕ ਬਾਬਤ ਕੋਈ ਵੀ ਰੁਕਾਵਟ ਕਿਤੇ ਦੇਖਦੇ ਪਏ ਹੋ, ਵਿਘਨ ਦੇਖਦੇ ਪਏ ਹੋ, ਉਹਦੇ ਬਾਬਤ ਜਾਣਕਾਰੀ ਦੇਣੀ ਹੈ ਤਾਂ ਸਟੂਡੀਓ ਦਾ ਇੱਕ ਇੱਕ ਨੰਬਰ ਹੈ 905-600-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਪ੍ਰੋਗਰਾਮਾਂ ਦੇ ਵਿੱਚ ਆਪਾਂ ਜਿੱਦਾਂ ਮੈਂ ਪਿਛਲੇ ਹਫ਼ਤੇ ਵੀ ਕਿਹਾ ਸੀਗਾ, ਪੰਜਾਬ ਦਾ ਕੋਈ ਖੂਬਸੂਰਤ ਸ਼ਹਿਰ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਸ਼ੁਰੂਆਤ ਹੈ ਜਿਹੜੀ ਆ ਜੋ ਅੱਜ ਤੱਕ ਦੀਆਂ ਹੈਡਲਾਈਨਸ ਹੈ ਉੱਥੋਂ ਦੀ ਆਪਾਂ ਕਰ ਲੈਂਦੇ ਹਾਂ। ਇੱਕ ਦੋ ਸਟੱਡੀਜ਼ ਆਈਆਂ ਨੇ ਉਹ ਤੁਹਾਡੇ ਨਾਲ ਜਿਹੜੇ ਮੈਂ ਸਾਂਝੀ ਕਰ ਲੈਂਦਾ, ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਉਹੀ ਇੱਕ ਸੈਗਮੈਂਟ ਜਿਹੜਾ ਆ ਉਹ ਚਲਾਵਾਂਗੇ ਅਤੇ ਉਸ ਸ਼ਹਿਰ ਬਾਬਤ ਤੁਹਾਡੇ ਤੋਂ ਵੱਧ ਤੋਂ ਵੱਧ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਪਹੁੰਚਾਵਾਂਗੇ। ਕਹਿੰਦੇ ਜਿਸ ਦੇ ਦਿਲ ਵਿੱਚ ਪਰਮਾਤਮਾ ਦਾ ਵੱਸਦਾ ਹੈ, ਜਿਸ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ ਉਸ ਨੂੰ ਦੁਨੀਆਂ ਦੀ ਕੋਈ ਚਿੰਤਾ ਨਹੀਂ ਸਤਾਉਂਦੀ, ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਸਮਾਂ ਆਉਣ 'ਤੇ ਪਰਮਾਤਮਾ ਹਰ ਸਵਾਲ ਦਾ ਜਵਾਬ ਦਿੰਦਾ ਹੈ। ਜਦ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ, ਅਸਲ ਵਿੱਚ ਇਹ ਲੋਕ ਉਹ ਹੁੰਦੇ ਹਨ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਹੀ ਨਹੀਂ। ਸੱਚ ਹੈ ਪਰ ਕੌੜਾ ਹੈ, ਜਿਹੜਾ ਦੂਜਿਆਂ ਦੇ ਹੱਕ ਅਤੇ ਖੁਸ਼ੀਆਂ ਖੋਹ ਲੈਂਦਾ ਹੈ ਉਸ ਦੇ ਸੁੱਖ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ। ਜਦੋਂ ਕੋਈ ਤੁਹਾਡਾ ਸਾਥ ਨਾ ਦੇਵੇ ਤਾਂ ਉਦਾਸ ਨਾ ਹੋਵੋ, ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਹਮਸਫ਼ਰ ਨਹੀਂ ਹੈ। ਸਬਰ ਵਿੱਚ ਸ਼ਿਕਵਾ ਨਹੀਂ, ਸਿਰਫ ਖਾਮੋਸ਼ੀ ਹੁੰਦੀ ਹੈ ਅਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ ਪਰਮਾਤਮਾ ਨੂੰ ਸੁਣਾਈ ਦਿੰਦਾ ਹੈ। ਜਦ ਸਾਹਮਣੇ ਵਾਲੇ ਦਾ ਪੂਰਾ ਜ਼ੋਰ ਤੁਹਾਨੂੰ ਝੁਕਾਉਣ ਦੇ ਵਿੱਚ ਲੱਗਾ ਹੋਵੇ ਤਾਂ ਉਹਦੇ ਮਨ ਅਤੇ ਤਨ ਕਰਕੇ ਆਪਣਾ ਪੂਰਾ ਜ਼ੋਰ ਉਸ ਪਰਮਾਤਮਾ ਅੱਗੇ ਝੁਕਣ ਵਿੱਚ ਲਗਾ ਦਿਓ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਝੁਕਾ ਨਹੀਂ ਸਕੇਗੀ। ਸੁੱਖ ਬੰਦੇ ਦੇ ਹੰਕਾਰ ਦੀ ਪ੍ਰੀਖਿਆ ਲੈਂਦਾ ਅਤੇ ਦੁੱਖ ਬੰਦੇ ਦੇ ਸਬਰ ਦੀ। ਇਹਨਾਂ ਦੋਵਾਂ ਦੇ ਵਿੱਚ ਸਫਲ ਹੋਣ ਵਾਲਾ ਬੰਦਾ ਹੀ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ। ਜਦ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ, ਅਸਲ ਦੇ ਵਿੱਚ ਇਹ ਲੋਕ ਉਹ ਹੁੰਦੇ ਹਨ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਨਹੀਂ ਹੁੰਦੇ। ਸੋ ਦੋਸਤੋ, ਕੱਲ੍ਹ ਫੀਫਾ ਵਰਲਡ ਕੱਪ ਫਾਈਨਲ ਮੈਚ ਸੀਗਾ ਅਤੇ ਸ਼ੁਰੂਆਤ ਦੇ ਵਿੱਚ ਹੀ ਸਪੇਨ ਹੈ ਜਿਹੜੀ ਜ਼ਿਆਦਾ ਡੋਮੀਨੈਂਟ ਰਹੀ ਅਤੇ ਹਾਫ ਟਾਈਮ ਹੈ ਜਿਹੜਾ ਉਹ ਵੀ ਬੜਾ ਲੰਬਾ ਸੀਗਾ। ਸੋ ਪਰ ਕੁੱਲ ਮਿਲਾ ਕੇ ਜਿਹੜਾ ਕੱਲ੍ਹ ਸਪੇਨ ਹੈ ਜਿਹੜਾ ਬਾਜੀ ਮਾਰ ਗਿਆ। ਅਰਜਨਟੀਨਾ ਜ਼ਿਆਦਾਤਰ ਹੈ ਜਿਹੜਾ ਡਿਫੈਂਸ ਦੇ ਵਿੱਚ ਰਹੀ। ਅਰਜਨਟੀਨਾ ਦੇ ਗੋਲਕੀਪਰ ਨੇ ਕਾਫੀ ਜਿਹੜੇ ਗੋਲਾਂ ਵੱਲ ਦਾਗੇ ਗਏ ਸੀਗੇ ਸਪੇਨ ਦੇ ਫਾਰਵਰਡਾਂ ਵੱਲੋਂ ਜਾਂ ਸਪੇਨ ਦੇ ਖਿਡਾਰੀਆਂ ਵੱਲੋਂ। ਬੜੀ ਵਾਰ ਹੈ ਜਿਹੜਾ ਕਹਿ ਲਓ ਵੀ ਉਹ ਇੱਕ ਦੀਵਾਰ ਦੀ ਤਰ੍ਹਾਂ ਗੋਲਕੀਪਰ ਤੇ ਗੋਲ ਤੇ ਡਟੇ ਰਹੇ ਤੇ ਕਾਫੀ ਗੋਲਾਂ ਦਾ ਬਚਾਅ ਕੀਤਾ। ਤੁਸੀਂ ਆ ਜਿਹੜਾ ਜੇ ਕੱਲ ਵਰਲਡ ਕੱਪ ਦੇਖਿਆ ਫੀਫਾ ਦਾ ਫੁੱਟਬਾਲ ਦਾ, ਤੁਹਾਨੂੰ ਆ ਜਿਹੜਾ ਉਸ ਦੇ ਵਿੱਚ ਕੋਈ ਇਹੋ ਜਿਹਾ ਪਲ ਜਾਂ ਕੋਈ ਹੋਰ ਤੁਸੀਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ। ਫੀਫਾ ਦੇ ਨਾਲ ਮੇਰੇ ਕੋਲ ਕੁਝ ਕੁ ਜੋ ਆਹ ਲੰਘਿਆ ਇਹ ਇੱਕ ਫੈਸਟੀਵਲ ਦੇ ਤੌਰ 'ਤੇ ਸੀਗਾ। ਇਹਦੇ ਨਾਲ ਜਿਹੜਾ ਬਹੁਤ ਕੁਛ ਹੈ ਜਿਹੜਾ ਸਵਾਲ ਵੀ ਉੱਠੇ ਅਤੇ ਕਈ ਜਗ੍ਹਾ ਜਿਹੜਾ ਮਨੋਰੰਜਨ ਵੀ ਕੀਤਾ ਗਿਆ। ਕੱਲ੍ਹ ਤਿੰਨੋਂ ਹੀ ਦੇਸ਼ਾਂ ਦੇ ਮੁਖੀ ਹੈ ਜਿਹੜਾ ਫੀਫਾ ਵਰਲਡ ਕੱਪ ਦੇ ਵਿੱਚ ਮੌਜੂਦ ਸੀਗੇ। ਮੈਕਸੀਕੋ ਦੇ US ਅਤੇ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਹੈ ਜਿਹੜੇ ਫੀਫਾ ਵਰਲਡ ਕੱਪ ਦਾ ਫਾਈਨਲ ਮੈਚ ਦੇਖਣ ਵਾਸਤੇ ਇਕੱਠੇ ਬੈਠੇ ਆ ਜਿਹੜੇ ਨਜ਼ਰ ਆਏ। ਸੋ ਅੱਗੇ ਜਾ ਕੇ ਇਹਦੇ 'ਤੇ ਵੀ ਕੁਛ ਕੁ ਸਵਾਲ ਹੈ ਜਿਹੜੇ ਤੁਹਾਡੇ ਤੋਂ ਪੁੱਛਾਂਗੇ, ਜਾਣਕਾਰੀ ਲਹਾਂਗੇ, ਕਿਉਂਕਿ ਸਾਡੇ ਕਈ ਜਿਹੜੇ ਵੀਰ ਭੈਣ ਹੈ ਬਹੁਤ ਦਿਲਚਸਪੀ ਹੈ ਜਿਹੜਾ ਇਸ ਦੇ ਉੱਤੇ ਰੱਖਦੇ ਹੈ। ਖੇਡਾਂ ਦੇ ਵਿੱਚ ਦਿਲਚਸਪੀ ਹੈ ਦੋਸਤੋ, ਹੋਣੀ ਵੀ ਚਾਹੀਦੀ ਹੈ। 48 ਦੇਖੋ ਟੀਮਾਂ ਸੀਗੀਆਂ, ਕੁੱਲ ਮਿਲਾ ਕੇ 104 ਮੈਚ ਅਤੇ 3 ਮੇਜ਼ਬਾਨ ਦੇਸ਼ ਸੀਗੇ, ਕੈਨੇਡਾ, ਅਮਰੀਕਾ, ਮੈਕਸੀਕੋ। ਇਹ 2026 ਦਾ ਜਿਹੜਾ ਫੀਫਾ ਵਰਲਡ ਕੱਪ ਹੈ ਜਿਹੜਾ ਇਤਿਹਾਸ ਦਾ ਸਭ ਤੋਂ ਵੱਡਾ ਵਰਲਡ ਕੱਪ ਹੈ ਜਿਹੜਾ ਬਣ ਗਿਆ ਹੈ। ਇਸ ਟੂਰਨਾਮੈਂਟ ਨੂੰ ਸਿਰਫ ਫੁੱਟਬਾਲ ਹੀ ਨਹੀਂ ਸਗੋਂ ਨਵੀਂ ਟੈਕਨੋਲੋਜੀ ਗਰਮੀ ਕਾਰਨ ਦਿੱਤੇ ਗਏ ਪਹਿਲੀ ਵਾਰ ਜਿਹੜੇ ਹਾਈਡਰੇਸ਼ਨ ਬ੍ਰੇਕ ਅਤੇ ਵਪਾਰਕ ਬਦਲਾਵਾਂ ਲਈ ਵੀ ਯਾਦ ਰੱਖਿਆ ਜਾਵੇਗਾ। ਮੁੱਖ ਗੱਲਾਂ ਜਿਹੜੀਆਂ ਸੀਗੀਆਂ ਇਸ ਵਰਲਡ ਕੱਪ ਦੇ ਵਿੱਚ 48 ਟੀਮਾਂ ਦੇ ਫਾਰਮੈਟ ਨੇ ਕਈ ਨਵੇਂ ਅਤੇ ਛੋਟੇ ਦੇਸ਼ਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦਿੱਤਾ। VAR, ਸਮਾਰਟ ਬਾਲ ਜਾਂ ਹੋਰ ਕਈ ਟੈਕਨੋਲੋਜੀ ਨੇ ਰੈਫਰੀ ਦੇ ਫੈਸਲਿਆਂ ਨੂੰ ਹੋਰ ਸਹੀ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੁਝ ਫੈਸਲਿਆਂ ਤੇ ਜਿਹੜਾ ਵਿਵਾਦ ਵੀ ਰਹੇ। ਬਹੁਤ ਜ਼ਿਆਦਾ ਗਰਮੀ ਕਾਰਨ ਹਰ ਹਾਫ ਵਿੱਚ ਹਾਈਡਰੇਸ਼ਨ ਬ੍ਰੇਕ ਲਾਜ਼ਮੀ ਕੀਤੇ ਗਏ। ਕੁਝ ਲੋਕਾਂ ਨੇ ਇਸ ਨੂੰ ਖਿਡਾਰੀਆਂ ਦੀ ਸੁਰੱਖਿਆ ਲਈ ਵਧੀਆ ਕਦਮ ਦੱਸਿਆ, ਜਦਕਿ ਹੋਰਾਂ ਨੇ ਕਿਹਾ ਵੀ ਇਸ ਨਾਲ ਮੈਚ ਦੀ ਜਿਹੜੀ ਰਫ਼ਤਾਰ ਹੈ ਉਹ ਟੁੱਟਦੀ ਹੈ। ਫੀਫਾ ਫਿਲਹਾਲ ਇਸ ਨੀਤੀ ਦੇ ਉੱਤੇ ਹੈ ਜਿਹੜਾ ਸਮੀਖਿਆ ਕਰ ਰਿਹਾ, ਕਿਉਂਕਿ ਐਜ ਏ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਇਸ ਵਾਰ ਜਿਹੜਾ ਹਾਈਡਰੇਸ਼ਨ ਬ੍ਰੇਕ ਹੈ ਜਿਹੜੀ ਇਹਨਾਂ ਫੀਫਾ ਵਰਲਡ ਕੱਪ ਮੈਚਸ ਦੇ ਵਿੱਚ ਜਿਹੜੀ ਇੰਟਰੋਡਿਊਸ ਕੀਤੀਆਂ ਗਈਆਂ। ਮਹਿੰਗੀਆਂ ਟਿਕਟਾਂ, ਲੰਬਾ ਹਾਫ ਟਾਈਮ ਸ਼ੋਅ ਅਤੇ ਵੱਧਦਾ ਵਪਾਰਕ ਪ੍ਰਭਾਵ ਵੀ ਹੈ ਜਿਹੜਾ ਦੋਸਤੋ ਉਹ ਚਰਚਾ ਦਾ ਵਿਸ਼ਾ ਰਹੇ। ਮੈਦਾਨ ਦੇ ਵਿੱਚ ਰੋਮਾਂਚਕ ਮੁਕਾਬਲਿਆਂ ਦੇ ਨਾਲ ਕਈ ਨਵੇਂ ਸਿਤਾਰੇ ਉਭਰੇ ਅਤੇ ਟੂਰਨਾਮੈਂਟ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਹ ਜਿਹੜਾ ਜੋੜੀ ਰੱਖਿਆ। ਅਤੇ ਹੁਣ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ 48 ਟੀਮਾਂ ਵਾਲਾ ਵਰਲਡ ਕੱਪ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਰਿਹਾ? ਕੀ ਤੁਹਾਨੂੰ ਇਹ ਜਿਹੜਾ ਇਸ ਵਾਰ ਦਾ ਜਿਹੜਾ ਫੀਫਾ ਵਰਲਡ ਕੱਪ ਹੈ, ਜਿਹੜੇ ਪਿਛਲੇ ਹੁਣ ਤੱਕ ਤੁਸੀਂ ਵਰਲਡ ਕੱਪ ਦੇਖ ਕੇ ਜੇ ਕੰਪੈਰੀਜ਼ਨ ਕਰਦੇ ਹੋ, ਕੀ ਤੁਹਾਨੂੰ ਲੱਗਿਆ ਵੀ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਭਰਪੂਰ ਰਿਹਾ? ਕੀ VAR ਅਤੇ ਨਵੀਂ ਟੈਕਨੋਲੋਜੀ ਹੈ ਜਿਹੜੀ ਯੂਜ਼ ਕੀਤੀ ਗਈ ਫੁੱਟਬਾਲ ਦੇ ਨਾਲ ਜਿਹੜੇ ਫੈਸਲੇ ਲਏ ਗਏ, ਤੁਹਾਨੂੰ ਲੱਗਿਆ ਵੀ ਉਹ ਨਿਆਂਪੂਰਨ ਸੀਗੇ ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਉਹਨਾਂ ਦੇ ਨਾਲ ਕੰਟਰੋਵਰਸੀ ਜਾਂ ਫਿਰ ਵਿਵਾਦ ਹੈ ਜਿਹੜਾ ਹੋਰ ਵਧਿਆ? ਗਰਮੀ ਦੇ ਵਿੱਚ ਖਿਡਾਰੀਆਂ ਲਈ ਹਾਈਡਰੇਸ਼ਨ ਬ੍ਰੇਕ ਲਾਜ਼ਮੀ ਹੋਣੇ ਚਾਹੀਦੇ ਹਨ, ਕੀ ਤੁਹਾਨੂੰ ਲੱਗਦਾ ਹੈ? ਜਾਂ ਇਸ ਨਾਲ ਖੇਡ ਦੀ ਰਫ਼ਤਾਰ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਇਸ ਖੇਡ ਨੂੰ ਹੈ ਜਿਹੜਾ ਬੜਾ ਤੇਜ਼ ਤਰਾਰ ਮੰਗਿਆ ਗਿਆ ਜਿਹਦੇ ਵਿੱਚ ਖਿਡਾਰੀਆਂ ਦਾ ਸਟੈਮਿਨਾ ਜਿਹੜਾ ਉਹ ਚੈੱਕ ਹੁੰਦਾ ਅਤੇ ਰੋਮਾਂਚ ਹੈ ਜਿਹੜਾ ਹੋਰ ਵੱਧਦਾ। ਕੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਹੈ ਜਿਹੜਾ ਕੋਈ ਸਵਾਲ ਦੇ ਉੱਤੇ ਤੁਸੀਂ ਆਪਣੇ ਜਿਹੜੇ ਵਿਚਾਰ ਦੇਣਾ ਚਾਹੁੰਦੇ ਹੋ? ਤੁਹਾਡੇ ਲਈ 2026 ਦਾ ਜਿਹੜਾ ਵਰਲਡ ਕੱਪ ਦੀ ਸਭ ਤੋਂ ਇਹ ਯਾਦਗਾਰ ਕੋਈ ਘਟਨਾ ਹੈਗੀ ਹੈ ਤਾਂ ਵੀ ਤੁਸੀਂ ਦੱਸ ਸਕਦੇ ਹੋ। ਅਤੇ ਨਾਲ ਦੀ ਨਾਲ ਕੀ ਤੁਹਾਨੂੰ ਲੱਗਦਾ ਵੀ ਟਿਕਟਾਂ ਦੀਆਂ ਜਿਹੜੀਆਂ ਉੱਚੀਆਂ ਕੀਮਤਾਂ ਕਾਰਨ ਆਮ ਜਿਹੜੇ ਪ੍ਰਸ਼ੰਸਕ ਲਈ ਹੈ ਜਿਹੜਾ ਉਹ ਵਰਲਡ ਕੱਪ ਦੇਖਣਾ ਮੁਸ਼ਕਲ ਹੋ ਗਿਆ ਸੀਗਾ? ਸੋ ਇਹ ਇਸ ਫੀਫਾ ਵਰਲਡ ਕੱਪ ਦੇ ਨਾਲ ਕਈ ਜੁੜੇ ਹੋਏ ਸਵਾਲ ਹੈ ਜੋ ਇਹ ਲੈ ਕੇ ਵੀ ਆਇਆ, ਕੁਝ ਲੈ ਕੇ ਵੀ ਚਲਾ ਗਿਆ, ਅਤੇ ਕਈ ਜਿਹੜੇ ਲੈਜੈਂਡਰੀ ਖਿਡਾਰੀ ਸੀਗੇ ਉਹਨਾਂ ਨੇ ਜਿਹੜਾ ਉਹਨਾਂ ਦਾ ਇਹ ਆਖਰੀ ਵਰਲਡ ਕੱਪ ਵੀ ਸੀਗਾ। ਸੋ ਬਹੁਤ ਕੁਛ ਹੈ ਜਿਹੜਾ ਇਹ ਵਰਲਡ ਕੱਪ ਜੋ ਖੇਡਾਂ ਹੁੰਦੀਆਂ ਨੇ ਆਪਸੀ ਦੇਸ਼ਾਂ ਦੇ ਵਿੱਚ ਪਿਆਰ ਵੀ ਵਧਾਉਂਦੀਆਂ ਨੇ, ਭਾਈਚਾਰਕ ਸਾਂਝ ਵੀ ਵਧਾਉਂਦੀਆਂ ਨੇ, ਪਰ ਨਾਲ ਦੀ ਨਾਲ ਕਈ ਜਗ੍ਹਾ ਵਿਵਾਦ ਵੀ ਕ੍ਰੀਏਟ ਹੋ ਜਾਂਦੇ ਨੇ। ਸੋ ਤੁਸੀਂ ਆ ਜਿਹੜਾ ਇਹਨਾਂ ਦੇ ਉੱਤੇ ਕੋਈ ਵੀ ਆਪਣੇ ਵਿਚਾਰ ਦੇਣੇ ਆ, ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਲਖਵਿੰਦਰ ਭਾਜੀ, ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਸ਼ਮੀ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸ਼ਮੀ ਭਾਜੀ, ਮੈਨੂੰ ਇੱਕ ਮੈਚਾਂ ਦੇ ਵਿੱਚ ਇੰਨਾ ਇੰਟਰਸਟਿਡ ਚੀਜ਼ ਲੱਗੀ, ਮੈਂ ਕਦੇ ਫੁੱਟਬਾਲ ਦਾ ਮੈਚ ਦੇਖੇ ਨਹੀਂ ਸੀ।
0: ਅੱਛਾ, ਪਹਿਲਾਂ ਨਹੀਂ ਸੀ ਦੇਖਿਆ ਤੁਸੀਂ?
1: ਬਹੁਤ ਘੱਟ, ਰੀਅਲ ਐਤਕੀ ਮੇਰਾ ਇੰਨੀ ਡੂੰਘਾਈ ਚ ਚਲਾ ਗਿਆ, ਮੈਂ ਤੇ ਮੈਚ ਬਹੁਤ ਦੇਖੇ, ਐਤਕੀ ਲੋਕਾਂ ਨੇ ਜ਼ਿਆਦਾ ਮੈਚ ਦੇਖੇ ਲੱਗਦੇ ਮੈਨੂੰ, ਇੰਟਰਸਟਿਡ ਜ਼ਿਆਦਾ ਸੀਗੇ, ਮੈਂ ਆਪਣੇ ਆਪਣੇ ਪੱਖ ਤੋਂ ਜਿਵੇਂ ਕਹਿ ਰਿਹਾ। ਤੇ ਬਾਕੀ ਭਾਜੀ ਜਿਹੜੀ ਤੁਸੀਂ ਗੱਲ ਕਰਦੇ ਸੀ ਜਿਹੜੀਆਂ ਟਿਕਟਾਂ ਮਹਿੰਗੀਆਂ ਮਹਿੰਗੀਆਂ, ਇਹ ਤੇ ਸਾਰੇ ਸ਼ੋਆਂ ਦੇ ਵਿੱਚ, ਦਲਜੀਤ ਦਾ ਸ਼ੋਅ ਹੁੰਦਾ ਇਹਦੇ ਚ ਦੇਖ ਲਓ ਕੀ ਹਾਲ ਹੁੰਦਾ,
0: ਤਾਂ ਵੀ ਹਾਊਸਫੁੱਲ ਹੁੰਦਾ ਭਾਜੀ, ਹੈ ਨਾ,
1: ਤਾਂ ਵੀ ਹਾਊਸਫੁੱਲ ਹੁੰਦਾ। ਇਹ ਚੀਜ਼ਾਂ ਤੇ ਬੰਦ ਹੋਣੀਆਂ ਨੀ ਭਾਜੀ, ਇਹ ਤੇ ਤੁਹਾਨੂੰ ਪਤਾ ਸਰਕਾਰਾਂ ਨੇ ਸਾਰਾ ਮਿਲ ਛਿਲ ਕੇ ਇੱਕ ਦੂਜੇ ਨਾਲ ਪੈਸਾ ਬਣਾਉਂਦੇ ਆ ਇਹ ਸਾਰੇ, ਹਨਾ। ਤੇ ਸ਼ਮੀ ਭਾਜੀ, ਬਾਕੀ ਰਹੀ ਗੱਲ ਦੂਸਰੀ ਪ੍ਰੋਗਰਾਮ ਦੀ, ਪ੍ਰੋਗਰਾਮ ਤੁਹਾਡਾ ਟਾਪ ਤੇ ਵੇ ਭਾਜੀ,
0: ਜੀ ਥੈਂਕ ਯੂ ਭਾਜੀ ਤੁਹਾਡੇ ਸਾਰਿਆਂ ਦੇ ਨਾਲ।
1: ਇੱਕ ਸਰੋਤੇ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ, ਮੇਰੇ ਬਾਰੇ ਕਈ ਵਾਰੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹੀ ਹੈ, ਆਪਣਾ ਰੇਸ਼ਮ ਭਾਜੀ,
0: ਹਾਂ ਹਾਂ,
1: ਰੇਸ਼ਮ ਭਾਜੀ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ, ਬੜਾ ਟਾਈਮ ਹੋ ਗਿਆ ਉਹਨਾਂ ਨੂੰ ਸੁਣਦਿਆਂ ਨੂੰ, ਤੇ ਉਹ ਮੇਰੇ ਕਈ ਵਾਰੀ ਉਹਨਾਂ ਨੇ ਮੇਰੇ ਬਾਰੇ ਜ਼ਿਕਰ ਕੀਤਾ, ਤੇ ਮੈਂ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ, ਤੇ ਬਹੁਤ ਚੰਗਾ ਲੱਗਦਾ। ਤੇ ਸ਼ਮੀ ਭਾਜੀ, ਚੜ੍ਹਦੀ ਕਲਾ ਚ ਰਹਾ ਮੇਰਾ ਵੀਰ
0: ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਲਦੇਵ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਕਿਵੇਂ ਆ?
0: ਵਧੀਆ ਵਧੀਆ, ਤੁਸੀਂ ਸੁਣਾਓ?
1: ਮੈਂ ਕਿਹਾ ਇੰਗਲੈਂਡ ਜਿੱਤੂ ਜਿੱਤ ਗਿਆ, ਮੈਂ ਕਿਹਾ ਸਪੇਨ ਜਿੱਤੂ ਸਪੇਨ ਜਿੱਤ ਗਿਆ, ਸਾਰੇ ਪਿੰਡ ਟਿਚਰਾਂ ਕਰਦੇ।
0: ਅੱਛਾ, ਤੁਸੀਂ ਪਹਿਲਾਂ ਇੰਗਲੈਂਡ ਵੱਲ ਸੀਗੇ ਤੇ ਫਿਰ ਸਪੇਨ ਵੱਲ ਆ ਗਏ, ਹੈਨਾ?
1: ਪਹਿਲਾਂ ਜਦੋਂ ਸਪੇਨ ਪਹਿਲਾਂ ਜਿੱਤਿਆ ਸੀ ਨਾ ਫਾਈਨਲ ਚ, ਸਪੇਨ ਜਿੱਤੂ, ਮੇਰੇ ਪਾ ਫੇਸਬੁੱਕ ਤੇ ਪਹਿਲਾਂ ਸਾਰਾ ਤੈਨੂੰ ਭੇਜਿਆ
0: ਜੀ ਜੀ ਜੀ,
1: ਤੇ ਰੇਡੀਓ ਵਾਲੇ ਵੀ ਮੈਨੂੰ ਗਿਰਦੇ ਕਹਿੰਦੇ ਅਰਜਨਟਾਈਨਾ ਨੇ ਜਿੱਤੂ, ਮੈਂ ਫਿਰ ਦੇਖ ਲਿਓ, ਫਿਰ ਮੈਂ ਕਿਹਾ ਮੈਸੀ ਨੂੰ ਪੁੱਛੋ ਫੜ ਕੇ ਪਛਾਣ ਧੂ ਨੂੰ, ਸੱਚੀ ਉਵੇਂ ਹੋਇਆ, ਮੈਸੀ ਚੱਲਣ ਹੀ ਦਿੱਤਾ। ਅੱਗੇ ਮੁਲਤਾਨੀ ਬਾਈ ਨੂੰ ਕਹਿੰਦੇ ਮੈਚ ਚੱਲਦਾ ਦੇਖ ਲਾ ਸ਼ੇਰੀ ਜੇ, ਸਾਰੇ ਮੈਚ ਦੇਖੇ, ਮੈਂ ਦੇਖ ਕੇ ਵੀ ਆਇਆ ਉੱਥੇ, ਹੁਣ ਅੱਜ ਪਤਾ ਨੀ ਵਿਹਲੇ ਹੋ ਗਏ, ਹੁਣ ਕੀ ਕਰਾਂਗੇ,
0: ਚਲੋ ਹੁਣ ਕੰਮਾਂ ਕਾਰਾਂ ਤੇ ਲੱਗਾਂਗੇ। ਮੁਜ਼ਾਹਰਾ ਕਰ ਰਿਹਾ ਸੀਗਾ, ਮੇਰੇ ਖਿਆਲ ਸਪੇਨ ਦਾ ਇਹ ਦੂਸਰਾ ਫੀਫਾ ਵਰਲਡ ਕੱਪ ਸੀਗਾ, ਅਰਜਨਟੀਨਾ ਆਲਰੇਡੀ ਆ ਜਿਹੜੇ ਤਿੰਨ ਫੀਫਾ ਵਰਲਡ ਕੱਪ ਆ ਜਿਹੜਾ ਜਿੱਤ ਚੁੱਕਾ, 2022 ਦੇ ਵਿੱਚ ਵੀ ਆ ਜਿਹੜਾ ਅਰਜਨਟੀਨਾ ਵਿਨ ਹੋਇਆ ਸੀਗਾ, ਸੋ ਬੜਾ ਹੀ ਮੈਂ ਕਹਿੰਦਾ ਰੋਮਾਂਚ ਜਿਹੜਾ ਸਿਖਰਾਂ 'ਤੇ ਸੀਗਾ। ਤੁਸੀਂ ਹੋਰ ਦੇਖੋ, ਹੋਰ ਕਈ ਖੇਡਾਂ ਜਿਹੜੀਆਂ ਚੱਲਦੀਆਂ ਪਈਆਂ ਸੀਗੀਆਂ, ਹਾਂਜੀ, ਪਰ ਉਹ ਜਿਹੜੀਆਂ ਫਿੱਕੀਆਂ ਪੈ ਗਈਆਂ ਸੀਗੀਆਂ ਜਦੋਂ ਤੱਕ ਆ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ ਸੀਗਾ। ਸੋ ਰੋਨਾਲਡੋ ਸਾਹਿਬ ਟੋਰੋਂਟੋ ਪਹੁੰਚੇ ਹੋਏ ਸੀਗੇ, ਪੂਰਾ ਡਾਊਨਟਾਊਨ ਟੋਰੋਂਟੋ ਆ ਜਿਹੜਾ ਜਾਮ ਕਰ ਦਿੱਤਾ ਸੀਗਾ ਉਹਨਾਂ ਦੇ ਪ੍ਰਸ਼ੰਸਕਾਂ ਨੇ, ਅਤੇ ਮੰਨਿਆ ਗਿਆ ਵੀ ਹੁਣ ਤੱਕ ਦੀ ਸਭ ਤੋਂ ਅਹਿਮ ਪਰਸਨੈਲਿਟੀ ਹੈ ਜਿਹੜੀ ਉਹ ਟੋਰੋਂਟੋ ਆਈ ਸੀਗੀ, ਜਿਸ ਕਰਕੇ ਡਾਊਨਟਾਊਨ ਟੋਰੋਂਟੋ ਦੇ ਵਿੱਚ ਇੰਨੀ ਜ਼ਿਆਦਾ ਭਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ। ਸੋ ਇਹ ਆ ਜਿਹੜੇ ਇਹਨਾਂ ਖਿਡਾਰੀਆਂ ਦੀ ਹੈ ਜਿਹੜੀ ਹਰਮਨ ਪਿਆਰਤਾ, ਇਹਨਾਂ ਖਿਡਾਰੀਆਂ ਨੂੰ ਚਾਹੁਣ ਵਾਲੇ ਹੈ, ਉਹ ਜਨੂੰਨ ਆ ਜਿਹੜਾ ਇਹਨਾਂ ਮੈਚਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ, ਹਾਂਜੀ, ਕਿਸ ਤਰ੍ਹਾਂ ਜਿਹੜਾ ਆ, ਅੱਛਾ, ਜਿਹਨਾਂ ਜਿਹਨਾਂ ਨੇ ਆ ਜਿਹੜਾ ਜੇ ਸਟੇਡੀਅਮ ਦੇ ਵਿੱਚ ਜਿਹੜੇ ਇਹ ਮੈਚ ਦੇਖੇ ਆ ਨਾ, ਉਹਨਾਂ ਨੂੰ ਪਤਾ ਉੱਥੇ ਦਾ ਮਾਹੌਲ ਆਪਣੇ ਆਪ ਦੇ ਵਿੱਚ ਬਹੁਤ ਕੁਝ ਆ ਜਿਹੜਾ ਸਮੋਈ ਬੈਠਾ ਹੁੰਦਾ। ਗਿੱਲ ਸਾਹਿਬ ਜੀ, ਇਹਨੂੰ ਜੀ
2: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ ਭਾਜੀ।
2: ਤੁਸੀਂ ਫੀਫਾ ਦੀ ਵਰਲਡ ਕੱਪ ਦੀ ਗੱਲ ਕਰਦੇ ਆ ਨਾ ਜੀ,
0: ਜੀ
2: ਹਾਂਜੀ, ਦੇਖੋ ਜੀ, ਟਿਕਟਾਂ ਜਿਹੜੀਆਂ ਮਹਿੰਗੀਆਂ, ਉਹਨਾਂ ਦਾ ਇੰਨਾ ਖਰਚਾ ਆਉਂਦਾ ਜੀ, ਉਹ ਉਹਨਾਂ ਪੂਰਾ ਕਰਨਾ ਜੀ, ਉਹਨਾਂ ਤਨਖਾਹਾਂ ਲੈਣੀਆਂ ਜੀ,
0: ਹਾਂਜੀ ਹਾਂਜੀ ਬਿਲਕੁਲ,
2: ਜਿਹੜਾ ਹੁਣ ਨਹੀਂ ਰੱਖਦਾ ਨਾ ਜਾਵੇ, ਟੀਵੀ ਤੇ ਵਿਖਾਉਂਦੇ ਹੀ ਸਾਰਾ ਜੀ,
0: ਬਿਲਕੁਲ,
2: ਇਹਦਾ ਕੋਈ ਫਰਕ ਨਹੀਂ। ਬਾਕੀ ਅੱਜ ਜੀ ਵਰਲਡ ਦੇ ਟੈਲੈਂਟ ਜਿਹੜੇ ਹੈਗੇ ਆ ਜੀ, ਉਹ ਅਥਲੀਟ ਆਉਂਦੇ ਆ ਜਿਹੜੇ ਸਾਫ ਕਰਦੇ ਆ ਜੀ,
0: ਬਿਲਕੁਲ ਬਿਲਕੁਲ,
2: ਜਿਹੜੀ ਦੇਖਣੀ ਜੀ, ਬਹੁਤ ਕਮਾਲ ਦੀ ਜੀ।
0: ਜਿਹੜੀ ਭਾਜੀ ਹਾਈਡਰੇਸ਼ਨ ਬ੍ਰੇਕ ਇਸ ਵਾਰ ਪਹਿਲੀ ਵਾਰ ਇੰਟਰੋਡਿਊਸ ਕੀਤੀ ਗਈ ਹੈ ਇਹਨਾਂ ਵਰਲਡ ਕੱਪ, ਤੁਸੀਂ ਕੀ ਕਹਿੰਦੇ, ਤੁਸੀਂ ਸਹਿਮਤ ਹੋ ਕਿ ਉਹ ਦੇਣੀ ਚਾਹੀਦੀ ਸੀ ਜਾਂ ਫਿਰ ਨਹੀਂ?
2: ਬਿਲਕੁਲ ਸਹਿਮਤ ਹਾਂ ਜੀ,
0: ਤੁਸੀਂ ਚਾਹੁੰਦੇ ਸੀ?
2: ਇੰਨੀ ਗਰਮੀ ਦੇਖੋ ਜੀ, ਕਿਸੇ ਕੋਈ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੋ ਸਕਦੀ ਜਾਂ ਕੁਛ ਨਾ ਜੀ, ਉਹ ਚਾਹੀਦੀ ਠੀਕ ਆ ਜੀ,
0: ਠੀਕ ਹੈ ਠੀਕ ਹੈ, ਤੁਸੀਂ ਸਹਿਮਤ ਜੀ?
2: ਜੇ ਕੋਈ ਜੇਕਰ ਨਾ ਮੈਂ ਕੋਈ ਰੈਫਰੀ ਨੇ ਕੀਤੀ ਕੋਈ ਸਪੇਨ ਨੂੰ ਕਿਸੇ ਮਦਦ ਕੀਤੀ ਜਾਂ ਕਿਸੇ ਦੀ, ਰੈਫਰੀ ਨੀ ਕਰ ਸਕਦਾ ਕੋਈ ਮਦਦ, ਇੰਨੇ ਲੋਕੀ ਦੇਖਦੇ ਉੱਥੇ ਸਾਰੇ, ਉੱਥੇ ਜੀ ਕੈਮਰੇ ਲੱਗੇ ਆ ਜੀ, ਰੈਫਰੀ ਕਿਵੇਂ ਨਹੀਂ ਕਰ ਸਕਦਾ ਜੀ?
0: ਪਿੱਛੇ ਜੇ ਕੁਛ ਵਿਵਾਦ ਭਾਜੀ ਕੰਟਰੋਵਰਸ਼ੀਅਲ ਕਹਿੰਦੇ ਕੋਈ ਡਿਸੀਜਨ ਬਣੇ ਹੈ ਇਸ ਫੀਫਾ ਵਰਲਡ ਕੱਪ ਦੇ ਵਿੱਚ, ਉਹ ਸਿਰਫ ਇੱਕ ਤੁਸੀਂ ਤੁਹਾਨੂੰ ਲੱਗਦਾ ਵੀ ਵਿਵਾਦ ਹੀ ਸੀਗਾ ਜਾਂ ਫਿਰ ਪ੍ਰਸ਼ੰਸਕਾਂ ਦਾ ਜਨੂੰਨ ਹੀ ਸੀਗਾ ਸਿਰਫ, ਕਿਉਂਕਿ ਟੈਕਨੋਲੋਜੀ ਅੱਜ ਕੱਲ ਬਹੁਤ ਐਡਵਾਂਸ ਹੈ?
2: ਹਾਂ ਜੀ,
0: ਹੈ ਨਾ ਜੀ,
2: ਪੈਨਲਟੀ ਦੇ ਹੁਣ ਉਹਨਾਂ ਜੋ ਰੂਲ ਹੈਗੇ ਸਾਰਿਆਂ ਵਾਸਤੇ ਇੱਕੋ ਜਿਹੇ ਆ ਜੀ, ਇਕੱਲਾ ਕਰੇ ਇੱਕ ਕੰਟਰੀ ਵਾਸਤੇ ਨਹੀਂ
0: ਜੀ। ਜੀ ਬਿਲਕੁਲ ਬਿਲਕੁਲ,
2: ਨਹੀਂ ਮੈਚ ਬਹੁਤ ਬਹੁਤ ਸੋਹਣਾ ਸੀ, ਫਰਾਂਸ ਦੀ ਟੀਮ ਲਾਟ ਬੈਟਰ ਜੀ,
0: ਠੀਕ ਹੈ ਜੀ,
2: ਨਕਸਾ ਸੋਰੀ ਸਪੇਨ ਦੀ
0: ਹਾਂਜੀ,
2: ਸਪੇਨ ਦੀ ਟੀਮ ਬਹੁਤ ਚੰਗੀ ਸੀ, ਉਹ ਜਿੱਤਣੇ ਚਾਹੀਦੇ ਸੀ,
0: ਠੀਕ ਹੈ ਠੀਕ ਹੈ,
2: ਉਹਦਾ ਗੋਲਕੀਪਰ ਦੂਜਿਆਂ ਅਰਜਨਟੀਨਾ ਦਾ ਚੰਗਾ ਸੀ, ਉਹ ਜੀ
0: ਕਾਫੀ ਬਚਾ ਕੀਤੇ ਜੀ, ਕਾਫੀ ਗੋਲ ਰੋਕੇ ਉਸ ਗੋਲ,
2: ਹਾਂਜੀ, ਉਹ ਨਹੀਂ ਤੇ ਜੇ ਗੋਲਕੀਪਰ ਮਾੜਾ ਹੁੰਦਾ ਤੇ ਉਹ ਗੋਲ ਨਸੇ,
0: ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ, ਥੈਂਕ ਯੂ ਭਾਜੀ, ਥੈਂਕ ਯੂ ਜੀ,
2: ਥੈਂਕ ਯੂ
0: ਜੀ, ਸੋ ਨਾਈਸ ਆਫ ਯੂ ਜੀ, ਤੁਹਾਡੇ ਆਪੋ ਆਪਣੇ ਜਿਹੜੇ ਵਿਚਾਰ ਹੈ ਜਿਹੜੇ ਉਹ ਪਹੁੰਚ ਰਹੇ ਨੇ ਫੀਫਾ ਵਰਲਡ ਕੱਪ ਦੇ ਉੱਤੇ। ਦੇਖੋ ਇਹ ਇੱਕ ਮੈਂ ਕਹਿੰਦਾ ਤਿਉਹਾਰ ਹੀ ਸੀਗਾ, ਹਾਂਜੀ, ਕਿੰਨਾ ਵੱਡਾ ਤਿਉਹਾਰ ਸੀਗਾ, ਆਪਸੀ ਕਈ ਤਰ੍ਹਾਂ ਦੇ ਲੋਕ, ਹਾਂਜੀ, ਆਪਸੀ ਕਈ ਤਰ੍ਹਾਂ ਦੀਆਂ ਭਾਈਚਾਰਕ ਸਾਂਝਾਂ ਜਿਹੜੀਆਂ ਨੇ ਉਹ ਉੱਭਰ ਕੇ ਆਈਆਂ। ਬ੍ਰਿਟਿਸ਼ ਕੋਲੰਬੀਆ ਦੇ ਖੋਜ ਅਤੇ ਬਚਾਅ ਦਲ ਨੇ ਹਾਈਕਿੰਗ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਚੇਤਾਵਨੀ ਦਿਖੀ ਆ, ਕਰ ਲਓ ਘਿਓ ਨੂੰ ਭਾਂਡਾ। ਕਹਿੰਦੇ ਪਹਾੜੀ ਟ੍ਰੇਲਾਂ ਲਈ ਜਿਹੜਾ ਸਿਰਫ ਗੂਗਲ ਮੈਪਸ ਹੈ ਉਹਨਾਂ 'ਤੇ ਭਰੋਸਾ ਕਰਨਾ ਖਤਰਨਾਕ ਹੋ ਸਕਦਾ। ਗੂਗਲ ਮੈਪ ਹੈ ਜਿਹੜੇ ਫੇਲ ਹੋ ਜਾਂਦੇ ਆ ਜੇ ਤੁਸੀਂ ਟ੍ਰੇਲ 'ਤੇ ਕਿਤੇ ਜਾ ਰਹੇ ਹੋ ਨਾ, ਅਤੇ ਅੱਗੇ ਤੋਂ ਸਾਵਧਾਨ ਹੋ ਜਾਓ। ਆਪਾਂ ਕਰ ਲੈਂਦੇ, ਆਪਾਂ ਲਾ ਲੈਂਦੇ ਹਾਂ ਫੋਨ ਹੀ ਤਾਂ ਹੁੰਦਾ ਸਾਡੇ ਕੋਲ, ਆਪਾਂ ਉਹ ਮੈਪ 'ਤੇ ਆ ਜਿਹੜਾ ਵਿਸ਼ਵਾਸ ਕਰਦੇ। ਆਹ ਦੇਖਿਓ ਜਰਾ, ਬੜੀ ਦਿਲਚਸਪ ਘਟਨਾ ਜਿਹੜੀ ਇਹ ਹੋਈ ਹੈ। ਇੱਕ ਮਾਮਲੇ ਦੇ ਵਿੱਚ ਗੂਗਲ ਮੈਪਸ ਨੇ ਇੱਕ ਮੁਸ਼ਕਿਲ ਹਾਈਕ ਦਾ ਸਮਾਂ ਜਿਹੜਾ ਉਹ ਲਗਭਗ 5 ਘੰਟੇ ਦਿਖਾਇਆ ਸੀ, ਜਦਕਿ ਅਸਲ ਦੇ ਵਿੱਚ ਇਹ ਟ੍ਰੇਲ ਹੈ ਜਿਹੜੀ ਇਸ ਤੋਂ ਕਾਫੀ ਵੱਧ ਸਮਾਂ, ਤਿਆਰੀ ਅਤੇ ਸਰੀਰਕ ਸਮਰੱਥਾ ਦੀ ਮੰਗ ਕਰਦੀ ਸੀ। ਇਸ ਗਲਤ ਅੰਦਾਜ਼ੇ ਕਾਰਨ ਹਾਈਕਰ ਹੈ ਜਿਹੜੇ ਉਹ ਮੁਸ਼ਕਿਲ ਦੇ ਵਿੱਚ ਫਸ ਗਏ। ਬਾਅਦ ਦੇ ਵਿੱਚ ਬਚਾਅ ਟੀਮ ਨੂੰ ਰਾਹਤ ਕਾਰਵਾਈ ਹੈ ਜਿਹੜੀ ਉਹ ਕਰਨੀ ਪਈ ਹੈ। ਅੱਛਾ, ਤੁਹਾਨੂੰ ਕਦੇ ਲੱਗਿਆ ਵੀ ਗੂਗਲ ਮੈਪ ਹੈ ਜਿਹੜਾ ਉਹਨੇ ਤੁਹਾਨੂੰ ਕਦੇ ਧੋਖਾ ਦਿੱਤਾ ਹੋਵੇ? ਆਪਾਂ ਜ਼ਿਆਦਾ ਡਿਪੈਂਡੈਂਟ ਹੁੰਦੇ ਹਾਂ ਨਾ ਮੈਪਾਂ 'ਤੇ ਹੀ ਹੁੰਦੇ ਅੱਜ ਕੱਲ੍ਹ, ਸਾਡੇ ਫੋਨਾਂ ਦੇ ਵਿੱਚ ਹਰ ਤਰ੍ਹਾਂ ਦੇ ਮੈਪ ਹੈ, ਪਰ ਗੂਗਲ ਮੈਪ ਦੀ ਚਲੋ ਗੱਲ ਕਰਦੇ ਹਾਂ। ਕਦੇ ਤੁਹਾਨੂੰ ਲੱਗਿਆ ਵੀ ਗੂਗਲ ਮੈਪ ਨੇ ਜਿਹੜਾ ਮੇਰਾ ਏ ਪੁਆਇੰਟ ਤੋਂ ਬੀ ਪੁਆਇੰਟ 'ਤੇ ਪਹੁੰਚਣ ਦਾ ਸਮਾਂ ਜਿਹੜਾ ਇੰਨਾ ਦੱਸਿਆ ਸੀਗਾ, ਪਰ ਜਦੋਂ ਐਕਚੁਅਲ ਦੇ ਵਿੱਚ ਮੈਂ ਚੱਲਣਾ ਸ਼ੁਰੂ ਕੀਤਾ ਤਾਂ ਉਹ ਸਮਾਂ ਜਿਹੜਾ ਆ ਉਹ ਵੱਧ ਗਿਆ। ਕੀ ਤੁਹਾਡੇ ਨਾਲ ਇੱਦਾਂ ਕਦੇ ਧੋਖਾ ਹੋਇਆ ਗੂਗਲ ਮੈਪ 'ਤੇ, ਜਾਂ ਫਿਰ ਗੂਗਲ ਮੈਪ ਨੇ ਤੁਹਾਨੂੰ ਆ ਜਿਹੜਾ ਸ਼ੋਰਟੇ ਰਸਤੇ 'ਤੇ ਤੁਸੀਂ ਆ ਜਿਹੜਾ ਜਾਣਾ ਸੀਗਾ ਪਰ ਉਹਨੇ ਲੰਬੇ ਰਸਤੇ ਦੇ ਵਿੱਚ ਪਾ ਦਿੱਤਾ? ਹਾਂ, ਇਹ ਜ਼ਰੂਰ ਗੱਲ ਹੈ, ਇਹ ਸੈਟਿੰਗਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਸੈਟਿੰਗਸ ਦਾ ਜਿਹੜਾ ਆ ਜਿਹੜਾ ਉਹ ਧਿਆਨ ਰੱਖਣਾ ਪੈਂਦਾ। RCMP ਨੇ ਦੱਸਿਆ ਕਿ ਅੰਤਰਰਾਸ਼ਟਰੀ ਜਾਂਚ ਪ੍ਰੋਜੈਕਟ ਮੈਡੂਸਾ ਦੇ ਤਹਿਤ 31 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਸੰਬੰਧ ਹੈ, ਜਿਨ੍ਹਾਂ ਦੇ ਵਿੱਚ ਪੀੜਤ ਅਤੇ ਸ਼ੱਕੀ ਦੋਵੇਂ ਸ਼ਾਮਿਲ ਨੇ। ਇਹ ਜਾਂਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਕੀਤੇ ਜਾਣ ਵਾਲੇ ਜਿਨਸੀ ਹਮਲਿਆਂ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਆਨਲਾਈਨ ਨੈੱਟਵਰਕਾਂ ਨੂੰ ਬੇਨਕਾਬ ਹੈ ਜਿਹੜਾ ਕਰਨ ਲਈ ਕੀਤੀ ਜਾ ਰਹੀ ਹੈ। ਇਹ ਜਾਂਚ ਕੈਨੇਡਾ ਸਮੇਤ ਕਈ ਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ। ਜਾਂਚ ਦੌਰਾਨ ਅਜਿਹੇ ਆਨਲਾਈਨ ਗਰੁੱਪਾਂ ਦੀ ਪਹਿਚਾਣ ਕੀਤੀ ਗਈ ਹੈ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਜਿਨਸੀ ਹਮਲਿਆਂ ਨੂੰ ਉਤਸ਼ਾਹਿਤ ਜਾਂ ਫਿਰ ਸਾਂਝਾ ਕਰਦੇ ਸਨ। RCMP ਨੇ ਕਿਹਾ ਕਿ ਕੈਨੇਡਾ ਨਾਲ ਜੁੜੇ 41 ਮਾਮਲਿਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਸੰਪਰਕ ਕਰਨ ਅਤੇ ਹੋਰ ਸਬੂਤ ਇਕੱਠੇ ਕਰਨ ਦਾ ਕੰਮ ਜਾਰੀ ਹੈ। ਸੋ ਦੋਸਤੋ, ਆਨਲਾਈਨ ਦਾ ਜਿਹੜਾ ਬਹੁਤ ਕੁਛ ਹੈ ਜਿਹੜਾ ਵੱਧ ਰਿਹਾ, ਸੋ ਉਹਦੇ ਤੋਂ ਇਹ ਜਿਹੜਾ ਜ਼ਰੂਰ ਹੈ ਜਿਹੜਾ ਬਚਾ ਕੇ ਰੱਖੋ। ਅਤੇ ਆਓ ਫਿਰ ਅੱਜ ਦੇ ਵਿਸ਼ੇ ਦੇ ਵੱਲ ਚੱਲੀਏ। ਫਿਰ ਅੱਜ ਆ ਜਿਹੜਾ ਮੈਂ ਤੁਹਾਡੇ ਲਈ ਆ ਜਿਹੜਾ ਇੱਕ ਸਵਾਲ ਦੇ ਤੌਰ 'ਤੇ ਆ ਜਿਹੜਾ ਮੈਂ ਸ਼ੁਰੂਆਤ ਕਰੂੰਗਾ, ਤੁਸੀਂ ਮੈਨੂੰ ਦੱਸਣਾ ਵੀ ਆਪਾਂ ਪੰਜਾਬ ਦੇ ਕਿਸ ਖੂਬਸੂਰਤ ਸ਼ਹਿਰ ਬਾਰੇ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਉਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਯਾਦਾਂ ਜਾਂ ਫਿਰ ਉਸ ਸ਼ਹਿਰ ਦੇ ਨਾਲ ਇਤਿਹਾਸਿਕ ਪੱਖ, ਕਈ ਜਿਹੜੀਆਂ ਫੇਮਸ ਪਲੇਸਿਸ ਨੇ ਉਹਨਾਂ ਬਾਬਤ ਆ ਜਿਹੜੀਆਂ ਗੱਲਾਂ ਕਰਾਂਗੇ। ਸੋਮਵਾਰ ਦਾ ਜਿਹੜਾ, ਕਿਉਂਕਿ ਖਬਰਾਂ ਮੇਰੇ ਕੋਲ ਤਕਰੀਬਨ ਖਤਮ ਹੈ, ਸਿਰਫ ਇੱਕ ਖਬਰ ਰਹਿ ਗਈ ਹੈ, ਉਹ ਮੈਂ ਤੁਹਾਡੇ ਨਾਲ ਜਾਂਦੇ ਜਾਂਦੇ ਜਿਹੜਾ ਉਹ ਕਰਾਂਗਾ ਸਾਂਝੀ। ਅਤੇ ਆਓ ਫਿਰ ਅੱਜ ਦਾ ਜਿਹੜਾ ਮੈਂ ਜਿਹੜਾ ਸੈਗਮੈਂਟ ਲੈ ਕੇ ਆਇਆ, ਮੈਨੂੰ ਆਸ ਹੈ ਵੀ ਤੁਸੀਂ ਉਹਦੇ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਕਰੂੰਗੇ। ਅੱਛਾ ਚਲੋ, ਮੈਂ ਸਵਾਲ ਇਸ ਤੋਂ ਸ਼ੁਰੂ ਕਰਦਾ, ਇਹੋ ਜਿਹਾ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਸ ਨੂੰ ਦੁਆਬੇ ਦਾ ਦਿਲ ਵੀ ਕਿਹਾ ਜਾਂਦਾ ਹੈ? ਇਹੋ ਜਿਹਾ ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਸ ਨੂੰ ਦੁਆਬੇ ਦਾ ਦਿਲ ਵੀ ਕਿਹਾ ਜਾਂਦਾ ਹੈ? ਅਤੇ ਦਿਲ ਜੇ ਕਿਹਾ ਜਾਂਦਾ ਦੁਆਬੇ ਦਾ ਤਾਂ ਕਿਉਂ ਕਿਹਾ ਜਾਂਦਾ ਹੈ? ਸੋ ਆਓ, ਇਹ ਜਿਹੜਾ ਮੇਰਾ ਤੁਹਾਡੇ ਅੱਗੇ ਸਵਾਲ ਹੈ, ਦੇਖਦੇ ਹਾਂ ਕਿੰਨੇ ਕੁ ਜਣੇ ਆ ਜਿਹੜਾ ਇਸ ਸਵਾਲ ਦਾ ਜਿਹੜਾ ਜਵਾਬ ਹੈ ਦੇ ਸਕਦੇ ਆ। ਉਸ ਤੋਂ ਬਾਅਦ ਫਿਰ ਇਸ ਸ਼ਹਿਰ ਦੇ ਨਾਲ ਜੁੜੀਆਂ ਹੋਈਆਂ ਹੋਰ ਗੱਲਾਂ ਆਪਾਂ ਕਰਾਂਗੇ। ਸਟੂਡੀਓ ਦਾ ਨੰਬਰ 905-673-3337 9056733337 'ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੁਹਾਨੂੰ ਲੱਗਦਾ ਤੁਹਾਡੇ ਜਿਹੜੇ ਇੰਸ਼ੋਰੈਂਸ ਦੇ ਕੋਟ ਹੈ ਜਿਹੜੇ, ਜਾਂ ਤੁਹਾਡੀ ਰਿਨਿਊਅਲ ਆ ਰਹੀ ਹੈ, ਤੁਹਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੈ ਜਿਹੜਾ ਉਹ ਵੱਧ ਰਿਹਾ ਆ, ਤਾਂ ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਸੰਪਰਕ ਕਰਕੇ ਦੇਖਿਓ। ਤੁਹਾਡੇ ਬਹੁਤ ਸਾਰੇ ਡਾਲਰਸ ਹੈ ਜਿਹੜੇ ਇਹ ਬਚਾ ਸਕਦੇ ਨੇ। ਇੱਕ ਐਪ ਵੀ ਇਹ ਦੱਸਦੇ ਨੇ, ਸੁਝਾਉਂਦੇ ਨੇ, ਉਸ ਦੇ ਨਾਲ ਵੀ ਹੈ ਜਿਹੜਾ ਤੁਹਾਨੂੰ ਚੰਗਾ ਡਿਸਕਾਊਂਟ ਹੈ ਜਿਹੜਾ ਉਹ ਮਿਲ ਸਕਦਾ ਆ। ਸੋ ਮਨਵੀਰ ਸਿੰਘ ਹੋਣਾ ਦੇ ਨਾਲ ਹੋਮ ਆਟੋ ਇੰਸ਼ੋਰੈਂਸ ਦੇ ਕੋਟ ਤੁਸੀਂ ਲੈਣੇ ਆ, ਸ਼ੋਪ ਅਰਾਊਂਡ ਜ਼ਰੂਰ ਕਰੋ, ਇੱਕ ਵਾਰ ਮਨਵੀਰ ਸਿੰਘ ਹੋਣਾ ਨੂੰ ਵੀ ਕਾਲ ਕਰੋ, ਫਿਰ ਉਹਨਾਂ ਦਾ ਕਮਾਲ ਦੇਖੋ। ਨੰਬਰ ਹੈ ਜੀ 647-219-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੱਸਿਓ ਮੈਨੂੰ ਜਿਹੜਾ, ਥੋੜ੍ਹਾ ਜਿਹਾ ਲਾਈਓ ਜ਼ੋਰ ਵੀ ਪੰਜਾਬ ਦੇ ਕਿਸ ਸ਼ਹਿਰ ਨੂੰ ਦੁਆਬੇ ਦਾ ਦਿਲ ਹੈ ਜਿਹੜਾ ਉਹ ਕਿਹਾ ਜਾਂਦਾ। ਸੋ ਜੇ ਮੈਂ ਇਹਦੇ ਨਾਲ ਇੱਕ ਹੋਰ ਸਵਾਲ ਪਾਉਂਦਾ, ਤੁਸੀਂ ਫੱਟ ਦੇਣੀ ਆ ਜਿਹੜਾ ਤੁਸੀਂ ਬੁੱਝ ਲੈਣਾ ਸੀਗਾ ਵੀ ਇਸ ਸ਼ਹਿਰ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਦੁਆਬੇ ਦਾ ਦਿਲ ਪੰਜਾਬ ਦੇ ਕਿਸ ਸ਼ਹਿਰ ਨੂੰ ਕਿਹਾ ਜਾਂਦਾ, ਇਹਦੇ ਬਾਬਤ ਹੈ ਜਿਹੜੇ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸ਼ੁੱਕਰਵਾਰ ਇੱਕ ਖਬਰ ਸਾਂਝੀ ਕੀਤੀ ਸੀ ਜਿਹਦੇ 'ਤੇ ਆ ਜਿਹੜਾ ਟਰੰਪ ਸਾਹਿਬ ਨੇ ਵੀ ਕਿਹਾ ਸੀਗਾ ਵੀ ਜਿਹੜਾ ਕਨੇਡਾ ਦਾ ਧੂੰਆਂ ਜਿਹੜਾ ਆ ਵਾਇਲਡ ਫਾਇਰ ਦਾ ਉਹ ਸਾਡੇ ਆ ਰਿਹਾ ਅਤੇ ਅਸੀਂ ਆ ਜਿਹੜਾ ਕਨੇਡਾ ਨੂੰ ਪੈਨਲਟੀ ਪਾ ਸਕਦੇ ਹਾਂ। ਪਰ ਹੁਣ ਆ ਜਿਹੜਾ ਬੀ ਸੀ ਦੇ ਵਿੱਚ ਉਹੀ ਚੀਜ਼ ਹੋਈ, ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਵਿੱਚ ਲੱਗੀਆਂ ਜੰਗਲੀ ਅੱਗਾਂ ਤੋਂ ਉੱਠ ਰਿਹਾ ਧੂੰਆਂ ਹੁਣ ਕਹਿੰਦੇ ਬੀ ਸੀ ਦੇ ਕਈ ਇਲਾਕਿਆਂ ਤੱਕ ਪਹੁੰਚ ਗਿਆ, ਜਿਸ ਕਾਰਨ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਇਸ ਵੇਲੇ ਬੀ ਸੀ ਦੇ ਕੁਝ ਹਿੱਸਿਆਂ ਦੇ ਵਿੱਚ ਦਿਖਾਈ ਦੇ ਰਹੇ ਧੂੰਏ ਦਾ ਵੱਡਾ ਹਿੱਸਾ ਅਮਰੀਕਾ ਤੋਂ ਆ ਰਿਹਾ ਹੈ। ਸੋ ਉੱਥੇ ਵੀ ਕਾਫੀ ਕੁਛ ਹੈ ਜਿਹੜਾ ਜਾਂਚ ਦੇ ਵਿੱਚ ਚੱਲ ਰਿਹਾ। ਅਤੇ ਨਾਲ ਹੀ ਦੋਸਤੋ ਇੱਕ ਖੋਜ ਸਾਹਮਣੇ ਆਈ ਹੈ, ਜਿਨ੍ਹਾਂ ਬੱਚਿਆਂ ਨੂੰ ਅੱਜ ਕੱਲ੍ਹ ਜਿਹੜਾ ਕਹਿ ਲਓ ਐਡਵਾਂਸ ਆਪਾਂ ਮੰਨਣ ਲੱਗ ਪਏ ਹਾਂ, ਕਈ ਜਿਹੜੀਆਂ ਮਦਰਸ ਨੇ ਉਹ ਆਪਣਾ ਬ੍ਰੈਸਟ ਮਿਲਕ ਬੱਚਿਆਂ ਨੂੰ ਨਹੀਂ ਦਿੰਦੀਆਂ, ਉਹ ਜ਼ਿਆਦਾਤਰ ਜਿਹੜਾ ਫਾਰਮੂਲਾ ਮਿਲਕ ਹੈ ਉਸ ਦਾ ਇਸਤੇਮਾਲ ਕਰਦੀ ਹੈ। ਪਰ ਇਹ ਖੋਜ ਹੈ ਜਿਹੜੀ ਜਪਾਨ ਦੇ ਵਿੱਚ ਹੋਈ ਹੈ, ਇਸ ਨੇ ਇਹਨਾਂ ਚੀਜ਼ਾਂ ਤੋਂ ਜਿਹੜਾ ਪਰਦਾ ਚੱਕਿਆ ਹੈ। ਖੋਜ ਕੀ ਕਹਿ ਰਹੀ ਹੈ, ਨਵੀਂ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਜਨਮ ਤੋਂ ਲੈ ਕੇ ਉਸਦੇ 6 ਮਹੀਨੇ ਤੱਕ ਮਾਂ ਦਾ ਦੁੱਧ ਯਾਨੀ ਕਿ ਬ੍ਰੈਸਟ ਮਿਲਕ ਹੈ ਜਿਹੜਾ ਮਿਲਦਾ ਹੈ ਉਹ 1 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਆਮ ਤੌਰ 'ਤੇ ਵਧੀਆ ਅਤੇ ਲੰਬੀ ਨੀਂਦ ਲੈਂਦੇ ਹਨ। ਇਹ ਨਤੀਜਾ ਜਿਹੜੇ ਖੋਜਕਰਤਾਵਾਂ ਲਈ ਵੀ ਹੈਰਾਨੀਜਨਕ ਸੀਗਾ ਕਿਉਂਕਿ ਆਮ ਧਾਰਨਾ ਜਿਹੜੀ ਸੀ ਪਹਿਲਾਂ ਮਿਥ ਜਿਹੜਾ ਬਣਿਆ ਸੀਗਾ ਇਹ ਸੀ ਵੀ ਫਾਰਮੂਲਾ ਦੁੱਧ ਪੀਣ ਵਾਲੇ ਬੱਚੇ ਆ ਜਿਹੜਾ ਵੱਧ ਸਮਾਂ ਸੌਂਦੇ ਹਨ। ਜਪਾਨ ਦੇ ਵਿੱਚ ਕੀਤੀ ਗਈ ਇਸ ਵੱਡੀ ਖੋਜ ਦੇ ਵਿੱਚ ਹਜ਼ਾਰਾਂ ਮਾਂ ਬੱਚਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਮਿਲਿਆ ਉਹਨਾਂ ਦੇ ਵਿੱਚ 1 ਸਾਲ ਦੀ ਉਮਰ 'ਤੇ ਲੋੜ ਤੋਂ ਘੱਟ ਨੀਂਦ ਲੈਣ ਦਾ ਖਤਰਾ ਜਿਹੜਾ ਸੀਗਾ ਉਹ ਲਗਭਗ 23% ਘੱਟ ਸੀਗਾ ਮੁਕਾਬਲੇ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੂੰ ਸਿਰਫ ਫਾਰਮੂਲਾ ਦੁੱਧ ਦਿੱਤਾ ਗਿਆ। ਜਿਨ੍ਹਾਂ ਬੱਚਿਆਂ ਨੂੰ ਮਾਂ ਦੇ ਦੁੱਧ ਨਾਲ ਫਾਰਮੂਲਾ ਵੀ ਦਿੱਤਾ ਗਿਆ ਜਾਂ ਕਿ ਫਾਰਮੂਲੇ ਵਾਲਾ ਦੁੱਧ ਵੀ ਦਿੱਤਾ ਗਿਆ ਉਹਨਾਂ ਵਿੱਚ ਵੀ ਨੀਂਦ ਦੇ ਨਤੀਜੇ ਆ ਜਿਹੜੇ ਦੋਸਤੋ ਬਿਹਤਰ ਰਹੇ। ਸੋ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਰਾਤ ਦੇ ਸਮੇਂ ਮਾਂ ਦਾ ਦੁੱਧ ਜਿਹੜਾ ਆ ਉਹਦੇ ਵਿੱਚ ਮੌਜੂਦ ਮੈਲਾਟੋਨਿਨ ਵਰਗੇ ਤੱਤ ਬੱਚੇ ਦੇ ਸਰੀਰਕ ਘੜੀ ਜਾਂ ਬਾਡੀ ਕਲੋਕ ਅਤੇ ਨੀਂਦ ਦੇ ਚੱਕਰ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰਦੇ ਨੇ। ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਭਾਵੇਂ ਜਿੰਨੀਆਂ ਮਰਜ਼ੀ ਖੋਜ ਹੋ ਜਾਣ ਇਹ ਬਹੁਤ ਕਹਿ ਲਓ ਵੀ ਜ਼ਰੂਰੀ ਹੈ। ਸੋ ਅੱਜ ਕੱਲ੍ਹ ਜਿਹੜੇ ਕਈ ਕਹਿ ਲਓ ਐਡਵਾਂਸ ਜਾਂ ਫਿਰ ਕਹਿ ਲਓ ਇੱਕ ਫੈਸ਼ਨ ਹੈ, ਅੱਜ ਕੱਲ੍ਹ ਜਿਹੜੇ ਨਵੇਂ ਜਿਹੜੇ ਕਪਲਸ ਹੋ ਰਹੇ ਨੇ ਬਹੁਤ ਘੱਟ ਹੈ ਜਿਹੜਾ ਮਾਂ ਦਾ ਦੁੱਧ ਹੈ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ, ਜ਼ਿਆਦਾਤਰ ਫਾਰਮੂਲਾ ਜਿਹੜਾ ਦੁੱਧ ਹੈ ਉਹਨਾਂ ਦਾ ਜਿਹੜਾ ਸੇਵਨ ਹੈ ਜਿਹੜਾ ਬੱਚਿਆਂ ਨੂੰ ਕਰਾਇਆ ਜਾਂਦਾ। ਸੋ ਇਹ ਜਪਾਨ ਦੀ ਖੋਜ ਹੈ, ਉੱਦਾਂ ਤਾਂ ਸਾਡੇ ਜਿਹੜੇ ਵੱਡੇ ਵਡੇਰੇ ਹੈ ਸਿਆਣੇ ਹੈ ਉਹ ਕਹਿੰਦੇ ਵੀ ਮਾਂ ਦਾ ਦੁੱਧ ਹੈ ਜਿਹੜਾ ਬੱਚੇ ਲਈ ਸਭ ਤੋਂ ਵੱਧ ਜਿਹੜਾ ਲਾਹੇਵੰਦ ਹੈ ਅੱਜ ਤੱਕ। ਸੋ ਮੈਂ ਤੁਹਾਡੇ ਕੋਲ ਸਵਾਲ 2-3 ਰੱਖੇ ਹੈ, ਉਹਦੇ 'ਤੇ ਤੁਸੀਂ ਜਿਹੜਾ ਆਪੋ ਆਪਣੇ ਜਵਾਬ ਦੇ ਸਕਦੇ ਹੋ। ਨਾਲ ਦੀ ਨਾਲ ਮੈਂ ਤੁਹਾਡੀਆਂ ਕਾਲ ਸ਼ੇਅਰ 'ਤੇ ਕਰਦਾ ਰਹਾਂਗਾ 905-673-3337 905-673-3337। ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਆਂਟੀ ਜੀ ਕਿੱਦਾਂ ਹਾਲ ਚਾਲ? ਬਸ ਵਧੀਆ ਜੀ, ਵਧੀਆ ਸਭ ਠੀਕ ਠਾਕ ਜੀ, ਥੈਂਕ ਯੂ।
3: ਮੈਨੂੰ ਤਾਂ ਦੁਆਬਾ ਹੀ ਲੱਗਦਾ, ਦਿਲ ਹੈਗਾ ਜਲੰਧਰ ਹੀ ਲੱਗਦਾ।
0: ਦੁਆਬੇ ਦਾ ਦਿਲ ਹੈ ਜਿਹੜਾ ਜਲੰਧਰ ਹੀ ਲੱਗਦਾ। ਮੈਨੂੰ ਵੀ ਇਹੀ ਲੱਗਦਾ ਵੀ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਉਹ ਹੈ ਹੀ ਜਲੰਧਰ ਹੈ। ਬਿਲਕੁਲ ਨਾ ਜੀ, ਬਿਲਕੁਲ ਬਿਲਕੁਲ ਸਹੀ ਗਿਆ। ਅੱਛਾ ਤੁਹਾਨੂੰ ਇਹ ਪਤਾ ਜਲੰਧਰ ਦਾ ਨਾਮ ਹੈ ਜਿਹੜਾ ਜਲੰਧਰ ਕਿਵੇਂ ਪਿਆ?
3: ਰਾਕਸ਼ਸ ਸੀਗਾ ਨਾਮ
0: ਸੀਗਾ। ਅੱਛਾ ਜਲੰਧਰ ਸੀ ਉਹਦਾ ਨਾਮ?
3: ਉਹਦਾ ਨਾਮ ਜਲੰਧਰ ਸੀਗਾ, ਉਹ ਤੋਂ ਪਿਆ ਹੈ।
0: ਅੱਛਾ ਜੀ। ਅੱਛਾ ਦੋ ਧਾਰਨਾਵਾਂ ਆ, ਇੱਕ ਤਾਂ ਤੁਸੀਂ ਰਾਕਸ਼ਸ ਦੀ ਗੱਲ ਕੀਤੀ ਹੈ ਕਿਉਂਕਿ ਉੱਥੇ ਹਿੰਦੂ ਪੁਰਾਣਾ ਦੇ ਵਿੱਚ ਕਿਹਾ ਗਿਆ ਵੀ ਇੱਕ ਸ਼ਕਤੀਸ਼ਾਲੀ ਦੈਤ ਰਾਜਾ ਸੀ ਜਿਸ ਦਾ ਨਾਮ ਜਲੰਧਰ ਸੀਗਾ, ਹੈ ਨਾ ਜੀ। ਕਿਹਾ ਜਾਂਦਾ ਵੀ ਉਸਦਾ ਜਨਮ ਹੈ ਜਿਹੜਾ ਭਗਵਾਨ ਸ਼ਿਵ ਦੇ ਤੀਜੇ ਨੇਤਰ ਦੇ ਵਿੱਚੋਂ ਨਿਕਲੀ ਅੱਗ ਤੇ ਹੋਇਆ ਸੀਗਾ ਜੀ। ਹਾਂ, ਉਹ ਬੜਾ ਪ੍ਰਕਰਮੀ ਵੀ ਸੀਗਾ ਤੇ ਦੇਵਤਿਆਂ ਲਈ ਚੁਣੌਤੀ ਬਣ ਗਿਆ ਸੀਗਾ। ਆਖਿਰ ਕਰਕੇ ਫਿਰ ਭਗਵਾਨ ਸ਼ਿਵ ਨੇ ਹੀ ਉਸ ਦਾ ਵੱਧ ਕੀਤਾ। ਸੋ ਲੋਕ ਜਿਹੜੀਆਂ ਕਥਾਵਾਂ ਨੇ ਉਹ ਇਹੀ ਦੱਸਦੀਆਂ ਵੀ ਜਿਸ ਇਲਾਕੇ ਨਾਲ ਉਸ ਦਾ ਸੰਬੰਧ ਸੀ ਉਹੀ ਅੱਗੇ ਚੱਲ ਕੇ ਫਿਰ ਜਲੰਧਰ ਕਹਾਉਣ ਲੱਗਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਇੱਕ ਤਾਂ ਚਲੋ ਇਹ ਹੈ ਧਾਰਨਾ ਵੀ ਇੱਕ ਰਾਕਸ਼ਸ ਹੁੰਦਾ ਸੀ ਉਹਦੇ ਨਾਂ ਤੇ ਜਲੰਧਰ ਦਾ ਸ਼ਹਿਰ ਪੈ ਗਿਆ। ਪਰ ਇੱਕ ਹੋਰ ਵੀ ਧਾਰਨਾ ਹੈ ਵੀ ਜਲੰਧਰ ਦਾ ਨਾਂ ਜਲੰਧਰ ਕਿਉਂ ਪਿਆ, ਸੋ ਦੱਸਿਓ। ਅੱਛਾ, ਜਲੰਧਰ ਹੈ ਜਿਹੜਾ ਹੋਰ ਕਿਹਨਾਂ ਚੀਜ਼ਾਂ ਵਾਸਤੇ ਮਸ਼ਹੂਰ ਹੈ? ਜਲੰਧਰ ਦੇ ਵਿੱਚ ਕਈ ਕਹਿ ਲਓ ਵੀ ਬਾਜ਼ਾਰ ਹੈ ਜਿਹੜੇ ਬੜੇ ਮਸ਼ਹੂਰ ਨੇ, ਅਤੇ ਉਹ ਬਾਜ਼ਾਰ ਹੈ ਜਿਹੜੇ ਆਪਣੀਆਂ ਕੁਛ ਕੁ ਚੀਜ਼ਾਂ ਵਾਸਤੇ ਮਸ਼ਹੂਰ ਨੇ। ਜੇ ਕੋਈ ਚੀਜ਼ ਲੈਣੀ ਹੈ ਤਾਂ ਪਤਾ ਵੀ ਭਾਈ ਹੋਰ ਕਿਤੇ ਨਹੀਂ ਮਿਲ ਸਕਦੀ, ਤਾਂ ਉਸ ਬਾਜ਼ਾਰ 'ਚ ਜਾ ਕੇ ਮਿਲ ਸਕਦੀ ਹੈ। ਉਹ ਕਿਹੜੇ ਕਿਹੜੇ ਬਾਜ਼ਾਰ ਨੇ ਜਲੰਧਰ ਦੇ ਸੁਣਨ ਵਾਲੇ ਜਾਂ ਜਲੰਧਰ ਦੇ ਆਸ ਪਾਸ ਰਹਿਣ ਵਾਲੇ ਜੇ ਕੋਈ ਸੁਣਦਾ ਪਿਆ ਆ ਤਾਂ ਜ਼ਰੂਰ ਸਾਨੂੰ ਦੱਸਿਓ ਵੀ ਜਲੰਧਰ ਤੁਸੀਂ ਕਦੇ ਘੁੰਮਣ ਗਏ, ਜਾਂ ਫਿਰ ਜੇ ਪਹਿਲੀ ਵਾਰ ਕੋਈ ਜਲੰਧਰ ਗਿਆ ਘੁੰਮਣ ਤਾਂ ਉਹਨਾਂ ਦਾ ਉੱਥੇ ਦਾ ਤਜਰਬਾ ਅਨੁਭਵ ਹੈ ਜਿਹੜਾ ਉਹ ਕਿਹੋ ਜਿਹਾ ਸੀਗਾ। ਸੋ ਜਿੱਦਾਂ ਆਂਟੀ ਜੀ ਹੋਣਾਂ ਨੇ ਦੱਸਿਆ ਵੀ ਦੁਆਬੇ ਦਾ ਦਿਲ ਆ ਜਿਹੜਾ ਉਹ ਪੰਜਾਬ ਦੇ ਸ਼ਹਿਰ ਜਲੰਧਰ ਨੂੰ ਕਿਹਾ ਜਾਂਦਾ, ਪਰ ਜਲੰਧਰ ਦੇ ਨਾਲ ਕਈ ਕੁਛ ਹੈ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ, ਜਾਂ ਫਿਰ ਕਈ ਇਤਿਹਾਸਿਕ ਇਮਾਰਤਾਂ ਵੀ ਨੇ, ਜਾਂ ਫਿਰ ਕਈ ਇਤਿਹਾਸਿਕ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਹੈ ਜਿਹੜਾ ਜੇ ਕੋਈ ਜਲੰਧਰ ਜਾ ਰਿਹਾ ਉਸਨੂੰ ਜਾਣਾ ਹੀ ਚਾਹੀਦਾ ਆ। ਸੋ ਕੀ ਕੁਛ ਖੂਬੀਆਂ ਨੇ ਜਲੰਧਰ ਦੀਆਂ ਅਤੇ ਜ਼ਰੂਰ ਦੱਸਿਓ, ਬਾਕੀ ਮੈਂ ਹੌਲੀ ਹੌਲੀ ਕਰਕੇ ਜਿਹੜਾ ਤੁਹਾਡੇ ਨਾਲ ਸਾਂਝ ਪਾਉਂਦਾ ਰਹਾਂਗਾ। ਸੋ ਆਓ ਪੰਜਾਬ ਦੇ ਇਸ ਸ਼ਹਿਰ, ਖੂਬਸੂਰਤ ਸ਼ਹਿਰ ਬਾਰੇ ਗੱਲਬਾਤ ਕਰਦੇ ਹਾਂ। ਸੋ ਦੇਖੀਏ ਕਿੰਨੀ ਕੁ ਦਿਲਚਸਪੀ ਜਾਂ ਕਿੰਨੀ ਕੁ ਜਾਣਕਾਰੀ ਹੈ ਜਿਹੜੀ ਤੁਸੀਂ ਰੱਖਦੇ ਹੋ। ਮੈਂ ਹੌਲੀ ਹੌਲੀ ਆ ਜਿਹੜੇ ਕੁਝ ਕੁ ਸਵਾਲ ਹੈ ਜਿਹੜੇ ਉਹ ਤੁਹਾਨੂੰ ਪਾਉਣੇ ਸ਼ੁਰੂ ਕਰਾਂਗਾ, ਅਤੇ ਫਿਰ ਆਪਾਂ ਜਿਹੜਾ ਆ ਉਹ ਅੱਗੇ ਵਧਾਵਾਂਗੇ। ਇੱਕ ਤਾਂ ਚਲੋ ਇਹ ਹੈ ਵੀ ਜਲੰਧਰ ਹੈ ਇੱਕ ਚਲੋ ਰਾਕਸ਼ਸ, ਤਾਂ ਇੱਕ ਹੋਰ ਧਾਰਨਾ ਜਿਹੜੀ ਬਣੀ ਹੋਈ ਹੈ ਵੀ ਜਲੰਧਰ ਸ਼ਹਿਰ ਦਾ ਨਾਂ ਜਲੰਧਰ ਹੈ ਜਿਹੜਾ ਕਿਵੇਂ ਪਿਆ? ਜਲੰਧਰ ਕਿਸ ਚੀਜ਼ ਦੇ ਨਿਰਮਾਣ ਲਈ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ? ਕਿਹੜੀ ਚੀਜ਼ ਹੈ ਜਿਹੜੀ ਉੱਥੇ ਬਣਾਈ ਜਾਂਦੀ ਹੈ ਜਿਸ ਕਰਕੇ ਜਲੰਧਰ ਹੈ ਜਿਹੜਾ ਪੂਰਾ ਮਸ਼ਹੂਰ ਹੈ? ਦੁਨੀਆ ਦੇ ਕਈ ਚਲੋ ਜੇ ਮੈਂ ਇਹ ਦੱਸਿਆ ਨਾ ਫਿਰ ਤੁਸੀਂ ਇਹ ਜਿਹੜਾ ਬੁੱਝ ਲੈਣਾ। ਪਹਿਲਾਂ ਚਲੋ ਆਹ ਜਿਹੜੇ ਦੋ ਤਿੰਨ ਸਵਾਲ ਹੈ ਫਿਲਹਾਲ ਇਹਨਾਂ 'ਤੇ ਹੀ ਆ ਜਿਹੜੀਆਂ ਤੁਹਾਡੀਆਂ ਕਾਲਸ ਲੈਂਦੇ ਹਾਂ, ਫਿਰ ਹੌਲੀ ਹੌਲੀ ਆ ਜਿਹੜੀਆਂ ਚੀਜ਼ਾਂ ਅੱਗੇ ਵਧਾਉਂਦੇ ਹਾਂ। ਸੋ ਚੱਲਦੇ ਹਾਂ ਜੀ ਅਗਲੀ ਕਾਲ 'ਤੇ, ਸਾਰੀਆਂ ਲਾਈਨਸ ਫਲੈਸ਼ ਕਰਨ ਲੱਗ ਪਈਆਂ। 8418 ਜੀ ਸਵਾਗਤ ਹੈ ਜੀ।
4: ਦੁਨੀਆ ਦਾ ਬਾਰਡਰ ਦਾ ਖੇਡਾਂ ਦਾ ਸਮਾਨ ਉੱਥੇ ਬਣਦਾ।
0: ਸਹੀ ਗੱਲ ਹੈ। ਅੱਛਾ, ਕਿਹੜੀਆਂ ਕਿਹੜੀਆਂ ਖੇਡਾਂ ਦਾ ਸਮਾਨ ਬਣਦਾ?
4: ਚਲੋ ਮੈਨੂੰ ਮੋਟਾ ਮੋਟਾ ਪਤਾ, ਬੜਾ ਬਰੀਕ ਨੀ ਪਤਾ। ਇੱਕ ਤਾਂ ਆਪਣੇ ਫੁੱਟਬਾਲ ਸੋਕਰ,
0: ਠੀਕ ਹੈ ਜੀ,
4: ਹਾਂਜੀ ਇਹ ਬਣਦਾ।
0: ਹਾਕੀ ਠੀਕ ਹੈ ਜੀ,
4: ਹਾਂਜੀ। ਤੇ ਬਾਕੀ ਹੋ ਸਕਦਾ ਕ੍ਰਿਕਟ ਦਾ ਸਮਾਨ,
0: ਕ੍ਰਿਕਟ ਵੀ ਹੈਗਾ ਜੀ, ਬਿਲਕੁਲ ਹੈਗਾ। ਅੰਤਰਰਾਸ਼ਟਰੀ ਖਿਡਾਰੀ ਹੈ ਜਿਹੜਾ ਇੱਥੇ ਦੇ ਸਮਾਨ ਯੂਜ਼ ਕਰਦੇ ਕਈ, ਬਿਲਕੁਲ ਸਹੀ ਕਿਹਾ ਸੀ।
4: ਹਾਂਜੀ ਹਾਂਜੀ
0: ਠੀਕ ਹੈ ਜੀ। ਹੋਰ ਜਾਣਕਾਰੀ ਕੀ ਦੇਣਾ ਚਾਹੁੰਦੇ ਜਲੰਧਰ ਬਾਬਤ?
4: ਜਾਣਕਾਰੀ ਜਿੱਦਾਂ ਹੁਣ ਹੈਗਾ ਲੁਧਿਆਣਾ ਵੀ ਆ,
0: ਹਨਾ
4: ਜਲੰਧਰ ਨੂੰ ਹੁਣ ਦਾ ਮੈਨੂੰ ਪਤਾ ਨੀ, ਜਦੋਂ ਅਸੀਂ ਉੱਥੇ ਹੁੰਦੇ ਸੀ 91-92 ਚ
0: ਜੀ,
4: ਉਦੋਂ ਸਫਾਈ ਪੱਖੋਂ ਵੀ ਗਿਣਿਆ ਜਾਂਦਾ ਸੀ ਸ਼ਹਿਰ।
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ। ਅਗਲੀ ਕਾਲ ਤੇ ਚੱਲਦਾ। 1335 ਜੀ ਸਵਾਗਤ ਹੈ ਜੀ। ਖਾਸੀਅਤ ਭਾਜੀ, ਖਾਸੀਅਤ ਕੀ ਹੈ ਸਕੂਲ ਦੀ?
5: ਖਾਸੀਅਤ ਇੱਥੇ ਜਿੱਦਾਂ ਹਾਕੀ ਬਹੁਤ ਮਸ਼ਹੂਰ ਹੈ ਜੀ, ਜਲੰਧਰ ਦੇ ਵਿੱਚ ਹਾਕੀ ਬਹੁਤ ਬਣਦੀ ਹੈ
0: ਜੀ। ਜੀ ਠੀਕ ਹੈ ਜੀ,
5: ਫੀਲਡ ਹਾਕੀ,
0: ਹਾਂਜੀ ਹਾਂਜੀ।
5: ਜਿੱਦਾਂ ਹੋਰ ਵੀ ਖੇਡਾਂ ਦਾ ਸਮਾਨ ਬਣਦਾ, ਪਰ ਹਾਕੀ ਇੱਥੇ ਦੀ ਬਹੁਤ ਮਸ਼ਹੂਰ ਹੈ।
0: ਕਿਆ ਬਾਤ ਹੈ, ਠੀਕ ਹੈ ਭਾਜੀ, ਠੀਕ ਹੈ ਜੀ।
5: ਸਾਰੇ ਪੰਜਾਬ ਤੋਂ ਲੋਕ ਹਾਕੀ ਲੈਣ ਆਉਂਦੇ ਜੀ ਉੱਥੇ।
0: ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਆਪਾਂ ਥੋੜ੍ਹੀ ਥੋੜ੍ਹੀ ਜਾਣਕਾਰੀ ਹੈ ਜਿਹੜੀ, ਹੈ ਨਾ, ਉਹ ਤੁਹਾਡੇ ਤੋਂ ਸਾਰਿਆਂ ਤੋਂ ਲੈਂਦੇ ਤਾਂ ਕਿ ਹਰ ਇੱਕ ਨੂੰ ਮੌਕਾ ਮਿਲ ਸਕੇ। ਮੇਰੇ ਸਵਾਲ ਬਹੁਤ ਹੈ ਜਲੰਧਰ ਦੇ ਨਾਲ, ਉਹ ਮੈਂ ਪੁੱਛੀ ਵੀ ਜਾ ਰਹੇ ਹੌਲੀ ਹੌਲੀ। ਸੈਣੀ ਸਾਹਿਬ ਜੀ ਆਇਆਂ ਨੂੰ ਜੀ, ਇਹ ਅੱਗੇ ਹੈਗਾ ਸਿੰਪੀ। ਸਿੰਪੀ ਜੀ ਸਵਾਗਤ ਹੈ ਜੀ।
6: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਗੁਰਮੀਤ ਸਿੰਘ ਬੋਲਦਾ ਜੀ।
0: ਹਾਂਜੀ ਗੁਰਮੀਤ ਭਾਜੀ, ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਬਾਰੇ? ਗੁਰਮੀਤ ਭਾਜੀ ਤੁਸੀਂ ਆਉਂਦੀ ਯਾਰੋ? ਹਾਂਜੀ ਹਾਂਜੀ ਗੁਰਮੀਤ ਭਾਜੀ ਤੁਸੀਂ ਆਉਂਦੀ ਯਾਰੋ?
6: ਹਾਂਜੀ ਭਾਜੀ, ਆਪਣਾ ਇੱਕ ਤੇ ਖਿਡਾਰੀਆਂ ਦਾ ਸਮਾਨ ਦਾ ਜਿਹੜਾ ਮਸ਼ਹੂਰ ਕਰ ਮਸ਼ਹੂਰ ਆ ਸਭ ਤੋਂ ਜ਼ਿਆਦਾ,
0: ਠੀਕ ਹੈ ਜੀ।
6: ਦੂਜਾ ਹੋ ਗਿਆ ਇੱਕ ਤੇ ਉੱਥੇ ਜੋਤੀ ਚੌਂਕ ਦਾ ਜਿਹੜਾ ਸਭ ਤੋਂ ਜਿਆਦਾ ਮਸ਼ਹੂਰ ਜਲੰਧਰ ਚ ਮੰਨਿਆ ਜਾਂਦਾ ਐਤਵਾਰ ਨੂੰ ਜਿਹੜੀਆਂ ਸੇਲਾਂ ਜਿਹੜੀਆਂ ਜੋਤੀ ਚੌਂਕ ਚ
0: ਲੱਗਦੀਆਂ
6: ਇੰਡੀਆ ਚ ਕਿਤੇ ਨੀ ਲੱਗਦੀਆਂ ਹੋਣੀਆਂ
0: ਸਹੀ ਗੱਲ
6: ਹਾਂਜੀ ਜੋਤੀ ਚੌਂਕ ਦਾ ਹਰ ਕੋਈ ਦੱਸ ਸਕਦਾ
0: ਠੀਕ ਹੈ ਭਾਜੀ ਜੋਤੀ ਚੌਂਕ ਹੋ ਗਿਆ ਹੋਰ ਹੈਲੋ ਹਾਂਜੀ ਗੁਰਮੀਤ ਭਾਜੀ
6: ਹੈਲੋ
0: ਹਾਂਜੀ ਹਾਂਜੀ ਹਾਂਜੀ ਦੱਸੋ ਚਲੋ ਮੈਂ ਹੋਰ ਕਾਲ ਲੈ ਲਵਾਂ ਫਿਰ ਓਕੇ ਚਲੋ ਚਲੋ ਮੈਨੂੰ ਲੱਗਦਾ ਆਵਾਜ਼ ਦੀ ਥੋੜੀ ਰਿਸੈਪਸ਼ਨ ਦੀ ਪ੍ਰੋਬਲਮ ਹੈ ਜਿਹੜੀ ਹੋ ਸਕਦੀ ਹੈ ਕਮਲਜੀਤ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
7: ਜੀ ਸਤਿ ਸ਼੍ਰੀ ਅਕਾਲ ਜੀ ਤੇ ਦੇਖੋ ਜੀ ਜ਼ਿਲ੍ਹਾ ਵੀ ਆਪਣਾ ਵੀ ਜਲੰਧਰ ਹੀ ਆ
0: ਵਾਹ ਜੀ ਵਾਹ
7: ਜਲੰਧਰ ਨਾਲ ਸਾਡੀਆਂ ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਆ ਤੇ ਮੇਰਾ ਪਿੰਡ ਵੀ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈਗਾ
0: ਕੀ ਬਾਤ ਹੈ ਜੀ
7: ਤੇ ਉੱਥੇ ਦੇਖੋ ਜੀ ਸੰਸਾਰਪੁਰ ਜਿਹੜਾ ਜਲੰਧਰ ਤੇ ਇੰਦਰ ਕਮਿਕਾ ਉੱਥੇ ਨਾਲ ਹੀ ਆ ਗਿਆ ਜਿਹੜਾ ਪਿੰਡ ਆ ਇੱਕ ਟਾਈਮ ਦੇ ਉੱਤੇ 11 ਦੇ 11 ਆਪਣੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਹੁੰਦੇ ਸੀ
0: ਬਿਲਕੁਲ ਜੀ ਨਰਸਰੀ ਕਿਹਾ ਜਾਂਦਾ ਸਹੀ ਗੱਲ
7: ਸਪੋਰਟਸ ਕਾਲਜ ਦਾ ਵੀ ਦੱਸ ਦਿੱਤਾ ਤੇ ਬਾਕੀ ਜਿਹੜਾ ਫੋਟੋ ਜਿੰਨਾ ਵੀ ਸਪੋਰਟਸ ਦਾ ਸਮਾਨ ਹੈ ਈਵਨ ਵਰਲਡ ਕੱਪ ਦੇ ਵਿੱਚ ਵੀ ਜਿਹੜੇ ਸੋਕਰ ਆਪਣੇ ਫੁੱਟਬਾਲ ਯੂਜ ਕੀਤੇ ਜਾਂਦੇ ਸੀ ਜਲੰਧਰ ਦੇ ਬਣੇ ਹੁੰਦੇ ਸੀ ਉਹ ਹੁਣ ਤਾਂ ਪਤਾ ਨੀ ਵਿਸ਼ਵ ਗੁਰੂ ਜੀ ਨੇ ਕੀ ਕਰਤਾ ਜਾਂ ਕੀ ਨਹੀਂ ਹੁਣ ਲੈ ਰਹੇ ਨੇ ਨਹੀਂ ਲੈ ਰਹੇ ਤੇ ਬਾਕੀ ਸਰ ਇਹ ਚਲੋ ਠੀਕ ਹੈ ਤੁਹਾਡਾ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਵੀ ਉਹ ਦੇਵੀ ਦੇਵਤਿਆਂ ਦੀ ਆਪਾਂ ਵੀ ਉਹ ਜਿੰਨ ਚੁਣੇ ਜਾਂ ਕੀ ਮਤਲਬ ਸਾਰੇ ਇੰਡੀਆ ਚ ਹੀ ਹੋਏ ਜਾਂ ਹੋਰ ਮੁਲਕਾਂ ਚ ਵੀ ਹੋਏ ਆ ਤੇ ਨਹੀਂ ਉਹ ਜਿੱਦਾਂ ਵੇਖੋ ਨਾ ਗੱਲ ਇੱਦਾਂ ਆ ਰੱਬ ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ ਨਹੀਂ ਰੱਬ ਹੈਗਾ ਨਾ ਇਹ ਸਾਰੀ ਚੀਜ਼ ਕੀ ਸਮਝੀਏ ਸਾਡੇ ਨਾਲ ਦੇਖੋ ਇਹਨਾਂ ਦਾ ਡਾਲਰ ਵੀ ਮੋਟਾ ਆ ਤੇ ਕਾਂ ਵੀ ਵੱਡੇ ਆ ਤੇ ਮੱਝ ਗਾਈਆਂ ਬੰਦੇ ਮੁਲਕ ਵੀ ਤਕੜੇ ਡਾਲਰ ਚ ਵੀ ਜ਼ਿਆਦਾ ਪਾਵਰ ਆ ਇਹ ਸਾਡੇ ਮੁਲਕਾਂ ਦਾ ਕੀ ਸਕਦਾ ਹੋਇਆ ਸੀ
0: ਅੱਛਾ ਤੁਸੀਂ ਉਹ ਛੱਡੋ ਚਲੋ
7: ਉੱਧਰ ਵੀ ਹੈਗਾ ਜਾਂ ਨਹੀਂ ਆ ਨਹੀਂ ਇਹ
0: ਨਹੀਂ ਚਲੋ ਆਪਾਂ ਉਹ ਛੱਡਦੇ ਹਾਂ ਪਰ ਉੱਦਾਂ ਤੁਹਾਨੂੰ ਲੱਗਦਾ ਵੀ ਜਲੰਧਰ ਹੈ ਜਿਹੜਾ ਉਹਦਾ ਨਾਂ ਹਰ ਇੱਕ ਸ਼ਹਿਰ ਦਾ ਕੋਈ ਨਾ ਕੋਈ ਪਿੱਛੇ ਇਤਿਹਾਸ ਜੁੜਿਆ ਹੁੰਦਾ ਵੀ ਉਹਦਾ ਇਸ ਕਰਕੇ ਜਿਹੜਾ ਇਹ ਨਾਮ ਪਿਆ
7: ਹਾਂਜੀ ਜਿਹੜਾ ਵੀ ਇਤਿਹਾਸ ਹੋ ਜਾਵੇ ਨਾ ਸਰ ਉਹ ਜ਼ਿਆਦਾ ਕਿਸੇ ਧਰਮ ਦੇ ਨਾਲ ਜਾਂ ਲੱਗਦਾ ਇੰਡੀਆ ਦੇ ਵਿੱਚ
0: ਨਹੀਂ ਉਹ ਧਰਮ ਦੇ ਨਾਲ ਨਹੀਂ ਹੈ ਭਾਜੀ ਜਿਹੜੀ ਦੂਸਰੀ ਧਾਰਨਾ ਉਹ ਧਰਮ ਦੇ ਨਾਲ ਨਹੀਂ ਹੈ ਉਹ ਆਬਾਂ ਦੇ ਨਾਲ ਹੈ ਸੰਬੰਧ ਉਹਦਾ
7: ਹਾਂਜੀ ਬਸ ਚਲੋ ਠੀਕ ਹੈ ਸਰ ਮੈਂ
0: ਠੀਕ ਹੈ ਠੀਕ ਹੈ ਥੈਂਕ ਯੂ ਕਮਲ ਜੀ ਭਾਈ ਬਹੁਤ ਬਹੁਤ ਧੰਨਵਾਦ ਅੱਛਾ ਚਲੋ ਇਹ ਤਾਂ ਚੀਜ਼ ਹੋ ਗਈ ਇਹ ਦੱਸਿਓ ਵੀ ਜਲੰਧਰ ਦੇ ਵਿੱਚ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਹੈ ਜਿਹੜਾ ਉਹ ਕਿਹੜਾ ਹੈ ਇੱਕ ਤਾਂ ਇਹ ਦੱਸਿਓ ਇੱਕ ਜਲੰਧਰ ਤੋਂ ਨਿਕਲਣ ਵਾਲੇ ਕਿਹੜੇ ਅਖਬਾਰ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹਨ ਅਤੇ ਇੱਕ ਤਾਂ ਤੁਸੀਂ ਸਪੋਰਟਸ ਦੀ ਗੱਲ ਕਰ ਲਈ ਇੱਕ ਹੋਰ ਜਲੰਧਰ ਦੀ ਇੰਡਸਟਰੀ ਹੈ ਜਿਹੜੀ ਉਦਯੋਗ ਹੈ ਜਿਹੜਾ ਬੜਾ ਮਸ਼ਹੂਰ ਹੈ ਸੋ ਇਹ ਉਹੀ ਦੱਸ ਸਕਦੇ ਆ ਜਿਹੜੇ ਜਲੰਧਰ ਦੇ ਆਸ ਪਾਸ ਏਰੀਏ ਦੇ ਵਿੱਚ ਰਹਿੰਦੇ ਆ ਜਲੰਧਰ ਬਾਬਤ ਹੈ ਜਿਹੜੀ ਚੰਗੀ ਜਾਣਕਾਰੀ ਰੱਖਦੇ ਆ ਸੋ ਫਿਲਹਾਲ ਆ ਜਿਹੜੇ ਮੈਂ ਤੁਹਾਨੂੰ ਇਹ 3 ਸਵਾਲ ਹੈ ਜਿਹੜੇ ਇਹ ਰੱਖੇ ਆ ਜਲੰਧਰ ਦੇ ਵਿੱਚ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਕਿਹੜਾ ਆ ਜਲੰਧਰ ਤੋਂ ਨਿਕਲਣ ਵਾਲੇ ਕਿਹੜੇ ਅਖਬਾਰ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹਨ ਅਤੇ ਜਲੰਧਰ ਦੇ ਵਿੱਚ ਇੱਕ ਹੋਰ ਵੀ ਉਦਯੋਗ ਹੈ ਇੰਡਸਟਰੀ ਹੈ ਜਿਹੜੀ ਹੈ ਬਹੁਤ ਮਸ਼ਹੂਰ ਹੈ ਸੋ ਦੇਖਦੇ ਹਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਹੈਗੀ ਸੋ ਸਟੂਡੀਓ ਨੰਬਰ 905-673-3337 9056733337 ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ ਆਇਲ ਚੇਂਜ ਕਰਾਉਣਾ ਇੰਜਨ ਰਿਪੇਅਰ ਜਾਂ ਫਿਰ ਤੁਸੀਂ ਟਰਾਂਸਮਿਸ਼ਨ ਜਾਂ ਡਿਫ ਰੀਬਲਟ ਕਰਾਉਣਾ ਚਾਹੁੰਦੇ ਹੋ DPF ਸਿਸਟਮ ਰਿਪੇਅਰ ਜਾਂ ਫਿਰ ਸਪੈਸ਼ਲਾਈਜ਼ ਹੈ ਦੋਸਤੋ ਇਹ ਕਰਦੇ ਨੇ ਕਾਰ ਹੌਲਰਸ ਦੇ ਵਿੱਚ ਸੋ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਇਹ ਮਹਾਰਤ ਟੀਮ ਨੰਬਰ 519-490-CARD 5194-009-061 ਤੇ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ 14 ਮੈਂਸਵੁੱਡ ਕੋਰਟ ਜਲੰਧਰ ਕਹਿਤਾ ਮਿਲਟਨ ਵਿਖੇ ਵਾਕਿਆ ਨੇ ਤੁਸੀਂ ਉੱਥੇ ਹੀ ਹੈ ਜਿਹੜਾ ਵਿਜ਼ਿਟ ਕਰ ਸਕਦੇ ਹੋ ਬਾਕੀ ਪ੍ਰੋਗਰਾਮ ਦਾ ਹਵਾਲਾ ਦੇ ਦਿਓ PM ਇੰਸਪੈਕਸ਼ਨ ਹੈ ਜਿਹੜੀ ਉਹ ਕੰਪਲੀਮੈਂਟਰੀ ਹੈ ਫਰੀ ਆਫ ਕਾਸਟ ਦਿੱਤੀ ਜਾਵੇਗੀ ਜਲੰਧਰ ਦੀ ਗੱਲ ਹੋ ਰਹੀ ਹੈ ਜਲੰਧਰ ਮੈਂ ਤੁਹਾਨੂੰ ਦੱਸਾਂ ਮੇਰਾ ਆਪਣਾ ਸ਼ਹਿਰ ਹੈ ਜਿਹੜਾ ਉਹ ਜਲੰਧਰ ਹੈ ਕੁਝ ਕੁ ਜਿਹੜੇ ਮੇਰੇ ਸਰੋਤੇ ਉਹਨਾਂ ਨੂੰ ਪਤਾ ਅਤੇ ਜਦੋਂ ਇੱਦਾਂ ਦੀ ਆਪਣੇ ਸ਼ਹਿਰ ਦੀ ਆਪਣੇ ਇਲਾਕੇ ਦੀ ਗੱਲਬਾਤ ਹੁੰਦੀ ਹੈ ਉਦੀ ਮਨ ਹੈ ਜਿਹੜਾ ਗਦ ਗਦ ਹੋ ਉੱਠਦਾ ਚਲੋ ਲੈ ਲੈ ਕਾਲਸ ਵੀ ਨਾਲ ਦੀ ਨਾਲ ਮੈਂ ਤੁਹਾਡੀਆਂ ਲਈ ਦਿੰਦਾ 0012 ਜੀ ਸਵਾਗਤ ਹੈ ਜੀ
8: ਹਾਂਜੀ ਗੁਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਜੀ।
0: ਜੀ ਗੁਡ ਮਾਰਨਿੰਗ, ਨਮਸਕਾਰ ਸਰ ਜੀ।
8: ਸਿੰਘ ਮੰਦਰ ਆ ਜੀ, ਸਭ ਤੋਂ ਵਧੀਆ ਮਸ਼ਹੂਰ ਆ ਜੀ, ਸ਼੍ਰੀ ਦੇਵੀ ਦਿਲਾ ਮੰਦਰ ਆ ਜੀ।
0: ਬਿਲਕੁਲ ਜੀ, ਬਿਲਕੁਲ,
8: ਠੀਕ ਆ ਜੀ। ਪੰਜਾਬ ਕੇਸਰੀ ਜਗਬਾਣੀ ਅਖਬਾਰ ਉੱਥੋਂ ਨਿਕਲਦੀ ਆ ਜੀ,
0: ਜਿਹੜੀ
8: ਆਲ ਓਵਰ ਇੰਡੀਆ ਜਾਂਦੀ ਆ ਜੀ।
0: ਜੀ ਜੀ ਜੀ।
8: ਤੇ ਹੋਰ ਚੀਜ਼ ਜਿਹੜਾ ਹੈਗਾ ਤੁਸੀਂ ਪੁੱਛਿਆ ਇੰਡਸਟਰੀ ਆ ਜੀ, ਉਹ ਪਾਈਪ ਫਿਟਿੰਗ।
0: ਪਾਈਪ ਫਿਟਿੰਗ?
8: ਹਾਂਜੀ, ਜਲੰਧਰ ਬਹੁਤ ਮਸ਼ਹੂਰ, ਆਲ ਓਵਰ ਇੰਡੀਆ ਜਾਂਦੀ ਪਾਈਪ ਫਿਟਿੰਗ ਜੀ।
0: ਅੱਛਾ ਅੱਛਾ, ਠੀਕ ਹੈ ਜੀ।
8: ਸਪੋਰਟਸ ਤੋਂ ਬਾਅਦ ਨਾ ਪਾਈਪ ਫਿਟਿੰਗ ਦਾ ਸਾਰਾ ਕੰਮ ਉੱਥੇ ਹੁੰਦਾ, ਚੱਲਦਾ ਜ਼ਿਆਦਾ ਜੀ।
0: ਅੱਛਾ, ਕੋਈ ਮਾਰਕੀਟ ਵੀ ਮਸ਼ਹੂਰ ਆ ਉੱਥੇ ਪਾਈਪ ਫਿਟਿੰਗ ਜਾਂ ਪਲੰਬਿੰਗ ਦੀਆਂ ਦੁਕਾਨਾਂ
8: ਵਾਸਤੇ? ਨਹੀਂ, ਪਲੰਬਿੰਗ ਦੀ ਮਾਰਕੀਟ ਨਹੀਂ ਹੈ ਜੀ।
0: ਅੱਛਾ,
8: ਇੰਡਸਟਰੀ ਏਰੀਆ ਟਾਈਪ ਹੋ ਕੇ ਜਗ੍ਹਾ ਹੋ ਗਈ ਆ, ਜਿਹੜੇ ਨੰਬਰ 1 ਸਾਰੇ ਹੈ ਨਾ ਪਾਈਪ ਫਿਟਿੰਗ ਵਾਲੇ, ਉਹ ਜਲੰਧਰ 'ਚ ਹੀ ਆ ਜੀ।
0: ਅੱਛਾ,
8: ਸਾਊਥ ਇੰਡੀਆ ਤੱਕ ਹਰ ਜਗ੍ਹਾ ਕਰਦੇ ਆ ਜੀ ਉਹ।
0: ਕੀ ਬਾਤ ਹੈ ਭਾਜੀ, ਤੁਸੀਂ ਤਾਂ ਇਹ ਹੋਰ ਜਾਣਕਾਰੀ ਆ ਜਿਹੜੀ
8: ਮੈਂ ਪੜਿਆ ਵੀ, ਡੀਏਵੀ ਕਾਲਜ ਆ, ਡੀਏਵੀ ਕਾਲਜ ਮਸ਼ਹੂਰ ਆ ਜਲੰਧਰ ਆ ਜੀ, ਉਹਦੇ ਵਿੱਚ ਦੀਨਾ ਦਾ ਕੁਲਚੇ ਵਾਲਾ ਬੜਾ ਮਸ਼ਹੂਰ।
0: ਵਾਹ ਜੀ ਵਾਹ, ਕੀ ਬਾਤ ਹੈ। ਮੈਂ ਪੜਿਆ ਜੀ MGN, ਹਾਂਜੀ, ਫੁੱਟਬਾਲ ਤੇ ਉਹ ਮਸ਼ਹੂਰ ਹੀ ਮਸ਼ਹੂਰ ਹੈ ਦੀਨਾ ਨਾਥ ਕੁਲਚੇ ਵਾਲਾ। ਕੀ ਬਾਤ ਹੈ, ਕੀ ਬਾਤ ਹੈ, ਪੁਰਾਣੀਆਂ ਯਾਦਾਂ ਯਾਦ ਕਰਾਤੀ ਹੈ।
8: ਬਿਲਕੁਲ ਜੀ, ਤੇ ਸਪੋਰਟਸ ਦਾ ਤਾਂ ਹੈ ਇੰਡਸਟਰੀ ਸਭ ਤੋਂ ਮਸ਼ਹੂਰ ਆ, ਤੇ ਜਲੰਧਰ ਦਾ ਫੁੱਟਬਾਲ ਚੌਂਕ ਬਹੁਤ ਮਸ਼ਹੂਰ ਹੁੰਦਾ।
0: ਜੀ ਜੀ ਜੀ ਜੀ, ਕੀ ਬਾਤ ਹੈ, ਕੀ ਬਾਤ ਹੈ ਭਾਜੀ, ਕੀ ਬਾਤ।
8: ਹੋਰ ਵੱਡੀ ਗੱਲ ਜੀ, ਸਭ ਤੋਂ ਵੱਡੀ ਗੱਲ ਜੀ, ਦੂਰਦਰਸ਼ਨ ਜਲੰਧਰ ਦਾ।
0: ਜੀ ਜੀ ਜੀ, ਉਹਨੂੰ ਕਿੱਦਾਂ ਭੁੱਲ ਸਕਦੇ ਆਪਾਂ,
8: ਠੀਕ ਆ ਜੀ।
0: ਸਹੀ ਗੱਲ ਹੈ, ਥੈਂਕ ਯੂ ਜੀ।
8: ਹਾਂਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ
8: ਜੀ,
0: ਬਹੁਤ ਬਹੁਤ ਸਾਰੀ ਜਾਣਕਾਰੀ ਹੈ ਭਾਜੀ ਹੁਣਾਂ ਨੇ ਦਿੱਤੀ। ਚਲੋ ਅਗਲੀ ਕਾਲ ਤੇ ਚੱਲਦੇ ਆ। 6773-6673 ਜੀ, ਸਵਾਗਤ ਹੈ ਜੀ।
9: ਹਾਂਜੀ ਭਾਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।
9: ਸਾਰਿਆਂ ਨੇ ਬਾਕੀ ਗੱਲਾਂ ਤਾਂ ਦੱਸਤੀਆਂ, ਤੇ ਜਲੰਧਰ ਦੀ ਇੱਕ ਟਾਟਾ ਕੰਪਨੀ ਲੈਦਰ ਬਹੁਤ ਮਸ਼ਹੂਰ ਆ ਜੀ।
0: ਬਿਲਕੁਲ ਬਿਲਕੁਲ,
9: ਹੈ ਤਾਂ ਲੁਧਿਆਣੇ ਦਾ ਪਰ ਮੈਂ ਰਿਹਾ ਜਲੰਧਰ ਹੀ ਆ, ਤਾਂ ਕਰਕੇ ਥੋੜਾ ਜਿਹਾ ਪਤਾ ਉਹਦੇ ਬਾਰੇ।
0: ਅੱਛਾ ਜੀ, ਕੀ ਬਾਤ ਹੈ, ਕੀ ਬਾਤ ਹੈ, ਮੈਂ ਇਹੀ ਜਵਾਬ ਦਾ ਜਿਹੜਾ ਇੰਤਜ਼ਾਰ ਕਰ ਰਿਹਾ ਜੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਓਕੇ ਜੀ, ਓਕੇ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ। 1130 ਜੀ, ਸਵਾਗਤ ਹੈ ਜੀ।
10: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਭਾਜੀ।
10: ਹਾਂਜੀ, ਜਲੰਧਰ ਦੇ ਨੇੜੇ ਜਿੱਦਾਂ ਡੇਰਾ ਬੱਲਾ, ਉਹ ਵੀ ਮਸ਼ਹੂਰ ਆ ਨਾ।
0: ਹਾਂਜੀ, ਡੇਰੇ ਵੀ ਹੈਗੇ, ਬਿਲਕੁਲ ਬਿਲਕੁਲ ਬਿਲਕੁਲ ਸਹੀ।
10: ਫੁੱਟਬਾਲ ਚੌਂਕ ਹੋ ਗਏ, ਫੁੱਟਬਾਲ ਚੌਂਕ ਹੋ ਗਿਆ ਜੀ।
0: ਜੀ ਜੀ,
10: ਤੇ ਬਾਕੀ ਇੱਕ ਮੇਰਾ ਖਿਆਲ ਉੱਥੇ ਜਿਹੜੀ ਪੁਲਿਸ ਦੀ ਸਿਖਲਾਈ ਕੇਂਦਰ, ਉਹ ਵੀ ਉੱਥੇ ਹੈਗਾ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਚੌਂਕ ਹੈ ਵੀ, ਉਹ ਚੌਂਕ ਦਾ ਨਾਂ ਵੀ ਉਸ ਤੇ ਹੀ ਪਿਆ ਹੋਇਆ, BAP ਚੌਂਕ।
10: ਹਾਂਜੀ, BAP ਚੌਂਕ
0: ਜੀ, ਸਹੀ ਗੱਲ।
10: ਬਾਕੀ ਆ ਲੈਦਰ ਲਈ ਬਹੁਤ ਮਸ਼ਹੂਰ ਆ, ਕਿਉਂਕਿ ਫੁੱਟਬਾਲ ਵੀ ਫਿਰ ਲੈਦਰ ਦਾ ਹੀ ਬਣਦਾ ਨਾ।
0: ਜੀ ਜੀ ਜੀ, ਬਿਲਕੁਲ।
10: ਲੈਦਰ ਜਿੰਨੇ ਵੀ ਲੈਦਰ ਦਾ ਸਮਾਨ ਵਾ, ਜਿੱਦਾਂ ਸਾਰਾ ਉੱਥੇ ਲੈਦਰ ਜਲੰਧਰ ਤੋਂ ਸਪਲਾਈ ਹੁੰਦਾ ਸਾਰੇ ਪਾਸੇ ਜੀ।
0: ਸਹੀ ਗੱਲ, ਸਹੀ ਗੱਲ ਭਾਜੀ, ਸਹੀ ਗੱਲ ਹੈ।
10: ਬਾਕੀ ਅਖਬਾਰਾਂ ਤਾਂ ਬਹੁਤ ਨਿਕਲਦੀਆਂ ਉੱਥੇ ਜਲੰਧਰ ਤੋਂ, ਬਾਕੀ ਰੇਡੀਓ ਜਲੰਧਰ ਬਹੁਤ ਮਸ਼ਹੂਰ ਸੀਗਾ ਜੀ।
0: ਕੀ ਬਾਤ ਹੈ,
10: ਦੂਰਦਰਸ਼ਨ ਵੀ ਉੱਥੇ ਬਣ ਗਿਆ, ਸਮਝ ਲਓ ਹੋ ਗਿਆ।
0: ਸਹੀ ਗੱਲ,
10: ਸਭ ਤੋਂ ਪਹਿਲਾਂ ਰੇਡੀਓ ਜਲੰਧਰ ਤੋਂ ਹੁੰਦਾ ਸੀ ਜੀ, ਬਹੁਤ ਆਕਾਸ਼ਬਾਣੀ।
0: ਜੀ ਜੀ, ਬਿਲਕੁਲ ਬਿਲਕੁਲ।
10: ਹਾਂਜੀ,
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ। ਦੇਖੋ, ਮੈਂ ਤੁਹਾਡੇ ਤੋਂ ਥੋੜ੍ਹੀ ਥੋੜ੍ਹੀ ਜਾਣਕਾਰੀ ਲੈਣਾ ਪਿਆ, ਤਾਂ ਕਿ ਬਾਕੀ ਹੋਰ ਜਿਹੜੇ ਸਰੋਤੇ ਹੈ ਹੋਰ ਕੁਛ ਐਡ ਕਰਨਾ ਚਾਹੁੰਦੇ ਹੈ। ਅੱਛਾ, ਕਈ ਆ ਜਿਹੜੇ ਨਿੱਤ ਨਵੇਂ ਸਰੋਤੇ ਵੀ ਜੁੜਦੇ ਹੈ, ਉਹਨਾਂ ਲਈ ਵੀ ਨੰਬਰ ਹੈ ਭਾਈ, ਜਲੰਧਰ ਬਾਬਤ ਕੋਈ ਵੀ ਖਾਸ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਨੰਬਰ ਹੈ ਸਟੂਡੀਓ ਦਾ 905-673-3337 9056733337, ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਦੰਦਾਂ ਬਾਬਤ, ਮਸੂੜਿਆਂ ਬਾਬਤ ਕੋਈ ਵੀ ਤੁਸੀਂ ਕੋਈ ਤੁਹਾਨੂੰ ਤਕਲੀਫ ਹੈ, ਜਾਂ ਫਿਰ ਸਾਫ਼ ਸਫਾਈ ਕਰਾਉਣੀ ਹੈ, ਬੱਚਾ ਬ੍ਰੇਸਿਸ ਪਵਾਉਣੇ ਹੈ, ਤਾਂ ਫਿਰ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਜਾਣਿਆ ਪਹਿਚਾਣਿਆ ਨਾਮ ਹੈ ਕਮਿਊਨਿਟੀ ਦੇ ਵਿੱਚ, ਕਈ ਦਹਾਕਿਆਂ ਤੋਂ ਇਹ ਕੰਮ ਕਰ ਰਹੇ ਨੇ। ਖਾਸੀਅਤ ਇਹ ਹੈ, ਮੋਬਾਈਲ ਡੈਂਟਲ ਟਰੱਕ ਹੈ, ਸਿਰਫ ਇੱਕ ਕਾਲ ਕਰਨੀ ਹੈ ਤੁਸੀਂ, ਅਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਲਿਆ ਦੇਣਾ, ਅਤੇ ਤੁਸੀਂ ਆਪਣੇ ਦੰਦਾਂ ਦੀ ਕਲੀਨਿੰਗ ਕਰਾਉਣੀ ਹੈ, ਸਫਾਈ ਕਰਾਉਣੀ ਹੈ, ਜਾਂ ਹੋਰ ਕੋਈ ਓਰਲ ਹੈਲਥ ਬਾਬਤ ਕੰਮ ਕਰਾਉਣਾ, ਤਾਂ ਤੁਸੀਂ ਫਿਰ ਕਰਵਾ ਸਕਦੇ ਹੋ। ਸੋ ਮੋਬਾਈਲ ਡੈਂਟਲ ਹਾਈਜੀਨ ਕੇਅਰ, ਸਮਾਈਲਸ ਔਨ ਵੀਲਸ, ਬਲਬੀਰ ਕੌਰ ਜੀ ਹੋਣਾਂ ਦਾ ਨੰਬਰ 6479690008 6479690008 ਤੇ ਸੰਪ

0: ਨਾਲ ਗੱਲਬਾਤ ਕਰਨ ਵਾਸਤੇ ਨੰਬਰ 647-507-7672 6475077672 ਤੇ ਹਰਜੋਤ ਹੋਣਾ ਦੇ ਨਾਲ ਗੱਲ ਕਰ ਲਿਓ। ਵਿਲੀਅਮ ਤੇ ਏਅਰਪੋਰਟ ਤੇ ਹੈ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਡਿਸਕਾਊਂਟ ਹੈ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਵੇਗਾ। ਪ੍ਰਿੰਸ ਜੀ ਵੈਲਕਮ ਜੀ, ਐਨੂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਜੀ, ਐਨੂ ਸਰ ਕੀ ਕਹਿਣਾ ਚਾਹੁੰਦੇ? ਸਾਰਾ ਕੁਝ ਦੱਸਤਾ।
1: ਇੱਕ ਅੱਧੀ ਚੀਜ਼ ਰਹਿ ਗਈ ਆ ਕਿ ਜਦੋਂ ਆਪਣੇ ਹੋਟਲ ਤੇ ਹੌਸਪੀਟਲ ਬਹੁਤ ਮਸ਼ਹੂਰ ਹੈ।
0: ਹੌਸਪੀਟਲ ਸਹੀ ਹੈ,
1: ਬਹੁਤ ਜ਼ਿਆਦੇ
0: ਆ ਜੀ ਜੀ ਜੀ, ਮੈਡੀਕਲ ਸੁਵਿਧਾਵਾਂ ਬਹੁਤ ਜ਼ਿਆਦਾ ਜਲੰਧਰ ਚ।
1: ਹਾਂਜੀ, ਹੋਟਲ ਤੁਸੀਂ ਕਹਿ ਰਹੇ ਨੇ ਕਿ ਹੋਰ ਬਿਜ਼ਨਸ ਆ ਹੋਟਲਾਂ ਦਾ ਬਿਜ਼ਨਸ।
0: ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ।
1: ਗੁਰਦੁਆਰਾ ਇੱਕ ਪੱਲਾ ਦਾ ਤਾਂ ਦੱਸ ਹੀ ਦਿੱਤਾ ਆ।
0: ਹਾਂ ਹਾਂ, ਅੱਛਾ ਮੈਂ ਤੁਹਾਡੇ ਕੋਲ ਇੱਕ ਪੁੱਛਦਾ ਸਵਾਲ, ਜੇ ਕਿਤਾਬਾਂ ਕਿਤੇ ਲੈਣੀਆਂ ਨਾ ਤਾਂ ਉੱਥੇ? ਕੀ ਬਾਤ ਹੈ, ਤੁਸੀਂ ਤਾਂ ਸਵਾਲ ਵੀ ਨਹੀਂ ਪੂਰਾ ਹੋਣ ਦਿੱਤਾ। ਸਹੀ ਗੱਲ ਹੈ, ਸਹੀ ਗੱਲ। ਅੱਛਾ ਇੱਕ ਹੋਰ ਜਗ੍ਹਾ ਆ ਉੱਥੇ ਜਿਹੜੇ ਜਾਂਦੇ ਕਹਿੰਦੇ ਵੀ ਉੱਥੇ ਜ਼ਰੂਰ ਘੁੰਮੋ, ਇੱਕ ਕੇਸਰੀ ਗਾਰਡਨ, ਇੱਕ ਹੋਰ ਹੈ। ਅੱਛਾ ਕੇਸਰੀ ਗਾਰਡਨ, ਇਹ ਕਿਹੜੀ ਜਗ੍ਹਾ ਆ? ਗਾਰਡਨ ਇਹ ਕਿੱਥੇ ਕੁ ਪੈਂਦੀ ਹੈ? ਅੱਛਾ ਕੇਸ ਰਿਗਾਰਡਿੰਗ, ਅੱਛਾ ਕੇਸ ਰਿਗਾਰਡਿੰਗ, ਮੈਨੂੰ ਕਿਹਾ, ਮੈਨੂੰ ਲੱਗਿਆ ਕੇਸਰੀ ਗਾਰਡਨ ਹੀ ਕਿਹੜਾ ਆ ਗਿਆ ਗਾਰਡਨ। ਅੱਛਾ ਇਹ ਬਸ ਉਦੀ ਘੁੰਮਣ ਫਿਰਨ ਜਾਂ ਫਿਰ ਤੁਸੀਂ ਕਹਿ ਲਓ ਗੇੜੀਆਂ ਮਾਰਨ ਵਾਸਤੇ ਜਗ੍ਹਾ ਆ ਉਹ? ਜੀ ਜੀ ਜੀ, ਇੱਕ ਪਾਰਕ ਹੈ ਨਾ ਜਿਹੜਾ ਬੜਾ ਮਸ਼ਹੂਰ ਆ, ਜਿਸ ਨੂੰ ਹੁਣ ਅੰਤਰ, ਹਾਂਜੀ
1: ਨਿੱਕੂ ਪਾਰਕ, ਇੱਕ ਬਹੁਤ ਮਸ਼ਹੂਰ
0: ਨਿੱਕੂ ਪਾਰਕ। ਅੱਛਾ ਇੱਕ ਤਾਂ ਨਿੱਕੂ ਪਾਰਕ ਹੋ ਗਿਆ, ਇੱਕ ਪਾਰਕ ਹੋਰ ਹੈ ਜਿਸ ਨੂੰ ਆ ਜਿਹੜਾ ਅੰਤਰਰਾਸ਼ਟਰੀ ਸਟੇਡੀਅਮ ਦੇ ਅਧੀਨ ਆ ਜਿਹੜਾ ਤਿਆਰ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ, ਬਹੁਤ ਮਸ਼ਹੂਰ ਪਾਰਕ ਹੈ। ਚਲੋ
1: ਆਪਣੇ ਹਾਕੀ ਪਲੇਅਰ ਹੁੰਦੇ ਸੀ ਉਹਨਾਂ ਦੇ ਨਾਮ ਤੇ ਸੀਗਾ।
0: ਚਲੋ
1: ਸੁਰਜੀਤ ਸਿੰਘ,
0: ਚਲੋ ਮੈਂ ਤੁਹਾਨੂੰ ਇਹ ਜਾਣਕਾਰੀ ਵੀ ਸਾਂਝੀ ਕਰਦਾ ਅੱਗੇ ਜਾ ਕੇ। ਥੈਂਕ ਯੂ ਭਾਜੀ, ਥੈਂਕ ਯੂ ਪ੍ਰਿੰਸ ਭਾਜੀ ਜੀ, ਥੈਂਕ ਯੂ ਜੀ, ਥੈਂਕ ਯੂ। ਦੋਸਤੋ ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ, ਪੁਰਾਣਾ ਲੱਗਾ ਹੋਇਆ, ਸਿਰਫ $75 ਦੇ ਕੇ ਤੁਸੀਂ, ਜੇ ਸਰਵਿਸ ਤੋਂ ਕਈ ਵਾਰ ਆਪਾਂ ਖੁਸ਼ ਨਹੀਂ ਹੁੰਦੇ ਤਾਂ ਤੁਸੀਂ ਆ ਜਿਹੜਾ ਰੁਦਰਾ ਆਈ ਪੀ ਟੀ ਵੀ ਬਾਕਸ ਹੈ ਜਿਹੜਾ ਲਵਾ ਸਕਦੇ ਹੋ। ਹੁਣ ਤੱਕ ਜਿੰਨੇ ਵੀ ਮੇਰੇ ਤੱਕ ਫੀਡਬੈਕ ਭੇਜੇ ਆ ਜਾਂ ਤੁਸੀਂ ਕਾਲ ਕਰਕੇ ਦੱਸਿਆ ਆ, ਕੁਛ ਕੁ ਸਾਡੇ ਜਿਹੜੇ ਭਾਈ ਹੈਗੇ ਆ, ਵੀਰ ਹੈਗੇ ਆ, ਉਹਨਾਂ ਨੇ ਏਅਰ 'ਤੇ ਆ ਕੇ ਵੀ ਦੱਸਿਆ ਵੀ ਬਹੁਤ ਵਧੀਆ ਕਸਟਮਰ ਸਰਵਿਸ। ਦੋਸਤੋ ਇਹੀ ਚੀਜ਼ ਹੁੰਦੀ ਹੈ ਜਿਹੜਾ ਤੁਹਾਡਾ ਬਿਜ਼ਨਸ ਨੂੰ ਨਿਖਾਰਦੀ ਹੈ ਅਤੇ ਵਧਾਉਂਦੀ ਹੈ। ਸੋ ਰੁਦਰਾ ਆਈ ਪੀ ਟੀ ਵੀ ਬਾਕਸ ਇੱਕ ਵਾਰ ਕਾਲ ਕਰਕੇ ਦੇਖ ਲਿਓ, ਹਾਂਜੀ, ਤੁਹਾਨੂੰ ਆਪਣਾ ਆਪਣੇ ਆਪ ਹੈ ਜਿਹੜਾ ਡਿਫਰੈਂਸ ਆ ਜਿਹੜਾ ਫੀਲ ਹੋਵੇਗਾ। ਜੇ ਤੁਹਾਡੇ ਮੋਬਾਈਲ ਦੇ ਵਿੱਚ ਵੀ ਚਲਾ ਦਿੰਦੇ ਨੇ ਤਾਂ ਘਰ ਦੇ ਵਿੱਚ ਟੀਵੀ ਦੇ ਵਿੱਚ ਵੀ ਚੱਲ ਪੈਂਦਾ ਆ ਆਈ ਪੀ ਟੀ ਵੀ ਬਾਕਸ। ਸੋ ਰੁਦਰਾ ਆਈ ਪੀ ਟੀ ਵੀ ਬਾਕਸ ਨੰਬਰ ਹੈ ਜੀ 4372-36-4700, 437-236-4700 'ਤੇ ਤੁਸੀਂ ਆ ਰੁਦਰਾ ਆਈ ਪੀ ਟੀ ਵੀ ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਆ ਜਿਹੜਾ ਇਸ ਮਾਰਕੀਟ ਦਾ ਲਾਹਾ ਲੈਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਆ ਵੀ ਤੁਸੀਂ ਅਫੋਰਡੇਬਲ ਕਰ ਸਕਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਆ ਜਿਹੜਾ ਇੱਕੋ ਛੱਤ ਥੱਲੇ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਵਨ ਸਟੋਪ ਸ਼ੋਪ ਦੀ ਤਰ੍ਹਾਂ ਅਸੀਂ ਕੰਮ ਕਰਦੇ ਹਾਂ। ਇੱਕ ਵਾਰ ਜੇ ਤੁਹਾਡੀ ਫਾਈਲ ਫੜ ਲੈਂਦੀ ਹੈ ਫਿਰ ਮੋਰਗੇਜ ਦੀ ਵੀ ਹੈ ਜਿਹੜੀ ਅਸੀਂ ਰਿਸਪੋਂਸੀਬਿਲਟੀ ਲੈਂਦੇ ਹਾਂ। ਸੋ ਨੰਬਰ ਮੇਰਾ 416-917-7463-416-917-7763 ਅਤੇ ਉੱਥੇ ਹੀ ਮੇਰੇ ਕੋਲ LLQP ਦਾ ਵੀ ਲਾਇਸੈਂਸ ਹੈ। ਮੈਂ ਬਾਰ ਬਾਰ ਆ ਜਿਹੜਾ ਤੁਹਾਨੂੰ ਸੁਚੇਤ ਜਾਗਰੂਕ ਕਰਦਾ ਰਹਿੰਦਾ, ਹੋਰ ਨਾ ਹੋਰ ਕੋਈ ਪਲਾਨ ਨਹੀਂ ਲੈਣਾ ਇੰਸ਼ੋਰੈਂਸ ਦਾ, ਘੱਟੋ ਘੱਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੈ ਜਿਹੜਾ ਜ਼ਰੂਰ ਲੈ ਕੇ ਰੱਖੋ। ਇਹ ਲਿਵਿੰਗ ਬੈਨੀਫਿਟ ਦੇ ਨਾਲ ਆਉਂਦਾ, ਇੱਕ ਜਿੰਨਾ ਪ੍ਰੀਮੀਅਮ ਤੁਸੀਂ ਦਿੱਤਾ ਹੋਇਆ ਭਾਵੇਂ 20 ਸਾਲਾਂ ਬਾਅਦ ਲੈ ਲਿਓ ਜਾਂ ਫਿਰ 65 ਸਾਲ ਦੀ ਉਮਰ 'ਤੇ ਜਾ ਕੇ ਲੈ ਲਿਓ। ਇਹ ਰਾਈਡਰ ਹੈ ਜਿਹੜੇ ਸਟੈਂਡ ਅਲੋਨ ਪੋਲਿਸੀ ਦੇ ਵਿੱਚ ਐਡ ਹੋ ਜਾਂਦੇ ਨੇ ਅਤੇ ਤੁਹਾਨੂੰ ਆ ਜਿਹੜੀ ਕਵਰੇਜ ਮਿਲਦੀ ਹੈ ਪੂਰੀ ਲਾਈਫ ਮਿਲਦੀ ਹੈ। ਸੋ ਤੁਸੀਂ ਆ ਜਿਹੜਾ ਇਹ ਪਲਾਨ ਹੈ ਲੈ ਸਕਦੇ ਹੋ, ਨਾਲੇ ਚੋਪੜੀਆਂ ਨਾਲੇ ਦੋ ਦੋ। ਨੰਬਰ ਮੇਰਾ ਜੀ 416-917-7763-416-917 1777736 ਤੇ ਤੁਸੀਂ ਮੇਰੇ ਨਾਲ ਦੋਸਤੋ ਸੰਪਰਕ ਕਰ

0: ਸਕਦੇ ਹੋ। ਅਗਲੀ ਕਾਲ ਤੇ ਚੱਲ ਜਾ 8930 ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
1: ਮੇਰਾ ਬਾਬੇ ਸੋਡਲ ਦਾ ਮੇਲਾ।
0: ਹਾਂ ਹਾਂਜੀ ਹਾਂਜੀ ਬਿਲਕੁਲ, ਕਿਆ ਬਾਤ ਹੈ ਕਿਆ ਬਾਤ ਹੈ, ਸਹੀ ਗੱਲ ਹੈ ਜੀ ਸਹੀ ਗੱਲ ਹੈ।
1: ਇੱਥੇ ਸਰਜਰੀਕਲ ਟੂਲਸ ਬਣਦੇ ਆ ਯਾਦ ਆ ਜੀ।
0: ਅੱਛਾ ਜੀ,
1: ਉਹ ਵੀ ਇੰਡਸਟਰੀ ਬਹੁਤ ਮਸ਼ਹੂਰ ਆ।
0: ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ।
1: ਜਿਹੜੇ ਓਪਰੇਸ਼ਨ ਜਾਂ ਹੋ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ।
1: ਜਿਹੜੀ ਉਹਨਾਂ ਨੇ ਪਲੰਬਿੰਗ ਦੀ ਗੱਲ ਕੀਤੀ ਸੀ ਉਹ ਫਿਟਿੰਗ ਨਹੀਂ ਬਣਦੀ, ਵਾਲਵ ਬਣਦੇ ਆ ਬਰਾਸ ਦੇ।
0: ਓਕੇ ਠੀਕ ਹੈ ਜੀ।
1: ਹਾਂਜੀ ਤੇ ਇੱਥੇ ਦੇ ਜਿਹੜੇ ਪਹਿਲਾਂ ਮੋਟਰਾਂ ਸੀ ਪੰਪ ਉਹ ਬਹੁਤ ਮਸ਼ਹੂਰ ਸੀ, ਪਹਿਲਾਂ ਕਲਸੀ ਬਹੁਤ ਮਸ਼ਹੂਰ ਹੁੰਦੀ।
0: ਹਾਂ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਸਹੀ ਕਿਹਾ ਜੀ। ਕਿਆ ਬਾਤ ਹੈ ਕਿਆ ਬਾਤ ਹੈ ਭਾਜੀ, ਬਹੁਤ ਖੂਬ ਜੀ, ਥੈਂਕ ਯੂ ਜੀ ਥੈਂਕ ਯੂ ਭਾਜੀ। ਸੋ ਦੋਸਤੋ ਅੱਛਾ ਜਿਹੜੇ ਪਾਰਕ ਦੀ ਮੈਂ ਗੱਲ ਕਰ ਰਿਹਾ ਸੀਗਾ, ਸੋ ਲਾਈਵਸ ਮੇਰੀਆਂ ਸਾਰੀਆਂ ਉੱਦਾਂ ਫਲੈਸ਼ ਕਰ ਰਹੀਆਂ। ਚਲੋ ਮੈਂ ਕੋਈ ਕੋਈ ਕਾਲ ਹੈ ਜਿਹੜੀ ਚੱਕੀ ਜਾਂਦਾ। ਹਰਜੀਤ ਜੀ ਸਵਾਗਤ ਹੈ ਜੀ।
2: ਸ਼ਮੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰੇ ਤੁਹਾਡੇ।
0: ਕਿਆ ਬਾਤ ਹੈ ਜੰਜੂ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਥੈਂਕ ਯੂ ਸੋ ਮਚ। ਬਸ ਮੈਂ ਇੱਕ ਸੰਦੇਸ਼ਾ ਦੇਣਾ 10 ਸਕਿੰਟ ਦਾ ਹੀ ਆ ਸਿਰਫ
0: ਜੀ,
2: ਵੀ ਇੱਕ ਨਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਇੰਡੀਅਨ ਕੌਂਸਲੇਟ ਨੇ ਸ਼੍ਰੀ ਗਿਰੀਸ਼ ਜਨੇਜਾ ਜੀ,
0: ਜੀ
2: ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀਗੀ ਵੱਖ ਵੱਖ ਮੁੱਦਿਆਂ ਤੇ, ਦੋ ਚਾਰ ਜਾਣੀ 6 ਕੁਐਸਚਨ ਸਾਡੇ ਸੀਗੇ ਤੇ ਉਹਨਾਂ ਨੂੰ ਮੈਂ ਪਾਰਟਾਂ ਦੇ ਵਿੱਚ ਵੰਡਿਆ। ਅੱਜ ਉਹ ਪਹਿਲੀ ਵੀਡੀਓ ਜਿਹੜੀ ਵੂਮੈਨ ਵੈਲਫੇਅਰ ਤੇ ਗੱਲਬਾਤ ਕੀਤੀ ਆ ਉਹ 2-2.5 ਮਿੰਟ ਦੀ ਆ। ਬਸ ਇਹ ਸਰੋਤਿਆਂ ਨੂੰ ਵੀ ਮੇਰੇ ਫੇਸਬੁੱਕ ਤੇ ਜਾ ਕੇ ਜਾਂ ਇੰਸਟਾ ਤੇ ਜਾ ਕੇ, ਯੂਟਿਊਬ ਤੇ ਜਾ ਕੇ ਜਾਂ ਟਿਕਟੋਕ ਤੇ ਜਾ ਕੇ, ਜੇ ਤਕਰੀਬਨ ਹੁਣ ਤੋਂ 2 ਘੰਟੇ ਬਾਅਦ ਪਾਉਣੀਆਂ ਨੇ ਤੇ ਉੱਥੇ ਜਿੱਥੇ ਜਿੱਥੇ ਵੀ ਹੋਵੇ ਜੇ ਕਿਸੇ ਨੂੰ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ, ਕਿਸੇ ਨਾ ਕਿਸੇ ਦਾ ਕੰਮ ਆਉਣਗੀਆਂ ਸਾਰੀਆਂ। ਤੇ ਬਸ ਇੰਨੀ ਕੇ ਬੇਨਤੀ ਸੀ ਵੀ ਮੈਂ ਦੱਸਣਾ ਭੁੱਲ ਗਿਆ ਸੀਗਾ ਪਹਿਲਾਂ ਪ੍ਰੋਗਰਾਮ ਚ, ਤੇ ਬਸ ਜਿੱਥੇ ਜਿੱਥੇ ਵੀ ਲੋਕ ਦੇਖਣ ਤੇ ਸਰੋਤੇ ਦੇਖਣ ਤਾਂ ਉਹਨੂੰ ਜ਼ਰੂਰ ਸ਼ੇਅਰ ਕਰਨ ਜੇ ਉਹਨਾਂ ਨੂੰ ਵਧੀਆ ਲੱਗੂਗੀ ਤਾਂ।
0: ਜ਼ਰੂਰ
2: ਸੋ ਮਚ ਕਰਨੀ ਜੀ, ਬਹੁਤ ਬਹੁਤ ਥੈਂਕ ਯੂ
0: ਜੀ, ਥੈਂਕ ਯੂ ਜੀ ਥੈਂਕ ਯੂ। ਸੋ ਤੁਸੀਂ ਆ ਜਿਹੜਾ ਜ਼ਰੂਰ ਸੋਸ਼ਲ ਮੀਡੀਆ ਤੇ ਜਾ ਕੇ ਵੀਡੀਓ ਦੋਸਤੋ ਚੈੱਕ ਕਰ ਸਕਦੇ ਹੋ। ਮੈਂ ਬਲਟਨ ਪਾਰਕ ਦੀ ਆ ਜਿਹੜੀ ਗੱਲ ਕਰ ਰਿਹਾ ਸੀਗਾ, ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਲੰਧਰ ਦੇ ਨਾਲ ਜੁੜੀਆਂ ਹੋਈਆਂ ਨੇ, ਸੋ ਤੁਹਾਡੇ ਨਾਲ ਕਰਨੀਆਂ ਸੀਗੀਆਂ। ਪਰ ਅੱਗੇ ਫਿਰ ਜਿਹੜਾ ਇਹੋ ਜਿਹੇ ਵਿਸ਼ੇ ਆ ਹਰ ਸੋਮਵਾਰ ਨੂੰ ਮੈਂ ਲੈ ਕੇ ਆਉਂਦਾ ਰਹਾਂਗਾ। ਸੋ ਜਿਸ ਤਰ੍ਹਾਂ ਜਦੋਂ ਦਾ ਮੈਂ ਇਹ ਸੈਗਮੈਂਟ ਸ਼ੁਰੂ ਕੀਤਾ, ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ, ਦਿਲਚਸਪੀ ਦਿਖਾ ਰਹੇ ਹੋ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, PNJ ਸਪਰਿੰਗ ਵੀਲ ਤੇ ਜਾ ਸਕਦੇ, 5303 ਬ੍ਰੈਡਕੋ ਬੁਲੇਵਰਡ। ਘਰ ਦੇ ਵਿੱਚ ਹੈ ਜਿਹੜਾ ਕੋਈ ਅਪਲਾਇੰਸਿਸ ਦਾ ਡ੍ਰੀਮ ਹੋਮ ਅਪਲਾਇੰਸਿਸ ਦਾ ਨਾਮ ਯਾਦ ਰੱਖੋ, 3915 ਅਰਜਨਟੀਆ ਰੋਡ, ਯੂਨਿਟ ਨੰਬਰ 2। ਬੰਡਲ ਪੈਕੇਜ ਹੈ, ਬਹੁਤ ਸਾਰੀ ਵੱਡੀ ਸੇਵਿੰਗਸ ਹੈ ਜਿਹੜੀ ਦੋਸਤੋ ਤੁਸੀਂ ਕਰ ਸਕਦੇ ਹੋ ਡ੍ਰੀਮ ਹੋਮ ਅਪਲਾਇੰਸਿਸ ਤੇ ਜਾ ਕੇ। ਸੋ ਤੁਸੀਂ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ 905-805-3000 ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਇੱਥੇ ਤੋਂ ਜ਼ਿਆਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ, ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
1: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC ਇਮੀਗ੍ਰੇਸ਼ਨ, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC ਇਮੀਗ੍ਰੇਸ਼ਨ, 9056704444।
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992, 905-564-9292. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
2: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਟਨ।
4: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
2: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
6: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200, 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ AC।
8: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: AC, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ। ਲਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
9: 647-706-4640।

0: ਲਰਜ਼ ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: Team Tapatorian.
1: Ala nalo mi kato.
0: Ere ko, 13.6 kilo sunspun straight cut price, sirf $30, $11
2: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾ।
4: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
5: The views and opinions of the guests and sponsors of businesses advertised on our show. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: This is AM 530, CHLO AM, an Evanoff communication station serving Brampton, Mississauga, Toronto, the GTA.
6: Mitti chugdi fasal sach.
7: Kuru di pani sach.

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ 'ਤੇ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ।

ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋਮਵਾਰ ਦੀ ਇਸ ਖੂਬਸੂਰਤ ਸਵੇਰ ਦੇ ਵਿੱਚ ਇੱਕ ਵਾਰ ਤੁਹਾਡਾ ਫਿਰ ਬਹੁਤ ਬਹੁਤ ਸਵਾਗਤ।

0: ਸਟੂਡੀਓ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਰਮੇਸ਼ ਸ਼ਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਆਊਟਡੋਰ ਸੇਵਾਵਾਂ ਟੈਂਟ ਦੀਆਂ ਤੁਸੀਂ ਲੈਣੀਆਂ, ਆਊਟਡੋਰ ਕੋਈ ਈਵੈਂਟ ਤੁਸੀਂ ਕਰਵਾਉਣਾ ਆ ਤਾਂ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਹੈ। 647-999-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਸੋ 905-673-3337 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਔਰ ਨਾਲ ਦੀ ਨਾਲ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ। ਮੋਨਾ ਜੀ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ ਤਾਂ ਮੋਨਾ ਮਹਿੰਗੀ ਨਾਲ ਤੁਸੀਂ ਰਾਬਤਾ ਕਰਨਾ ਆ। 416-509-1509-416-509-1509 ਮੋਨਾ ਮਹਿੰਗੀ ਜੀ। ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾ ਅਤੇ ਸ਼ਾਮਾਂ ਦੇ ਵਿੱਚੋਂ ਜੁੜੇ ਹੋਏ ਨੇ ਸਾਡੇ ਨਾਲ ਰਮੇਸ਼ ਜੀ। ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਅਤੇ ਪੰਜਾਬੀ ਲਹਿਰਾਂ ਦੀ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਸਵੇਰ ਦੇ ਪੰਜਾਬੀ ਲਹਿਰਾਂ ਦੇ ਸਿਲਸਿਲੇ ਦੇ ਵਿੱਚ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅਤੇ ਪਹਿਲੀ ਖਬਰ ਅਸੀਂ ਲੈ ਕੇ ਚੱਲਦੇ ਹਾਂ ਪੰਜਾਬ ਸਰਕਾਰ ਵੱਲ। ਰਮੇਸ਼ ਜੀ, ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਇੱਕ ਵੱਡਾ ਝਟਕਾ ਦੇ ਤਾ। ਕਿਹੜਾ ਉਹ ਝਟਕਾ ਆ ਜਿਹੜਾ ਪੰਜਾਬ ਸਰਕਾਰ ਨੂੰ ਮਿਲਿਆ?
1: ਸੰਧੂ ਸਾਹਿਬ, ਵੈਸੇ ਕਾਨੂੰਨੀ ਪ੍ਰਣਾਲੀ ਵਿੱਚ ਜਦੋਂ ਅਸੀਂ ਅਦਾਲਤਾਂ ਦਾ ਜ਼ਿਕਰ ਕਰਦੇ ਹਾਂ, ਹਾਈ ਕੋਰਟ ਦਾ ਜ਼ਿਕਰ ਕਰਦੇ ਹਾਂ, ਸੁਪਰੀਮ ਕੋਰਟ ਦਾ ਜ਼ਿਕਰ ਕਰਦੇ ਹਾਂ, ਤੇ ਕਈ ਸਾਰੇ ਝਟਕੇ ਸਰਕਾਰਾਂ ਨੂੰ ਅਕਸਰ ਲੱਗ ਜਾਂਦੇ ਆ। ਪੰਜਾਬ ਸਰਕਾਰ ਨੂੰ ਵੀ ਜਦੋਂ ਤੋਂ ਇਹ ਸਰਕਾਰ ਆਈ ਆ, ਉਹ ਸਖ਼ਤਾ ਕਈ ਝਟਕੇ ਲੱਗੇ ਹੁਣ, ਚਾਹੇ ਉਹ ਮਾਈਨਿੰਗ ਪਾਲਿਸੀ ਦੀ ਗੱਲ ਹੋਵੇ, ਚਾਹੇ ਕਿਸਾਨਾਂ ਨਾਲ ਜੁੜੇ, ਕਿਸਾਨੀ ਜ਼ਮੀਨਾਂ ਨਾਲ ਜੁੜੇ ਲੈਂਡ ਪੂਲਿੰਗ ਦੀ ਗੱਲ, ਕੁਛ ਜ਼ਮੀਨਾਂ ਅਕੁਆਇਰ ਕਰਨ ਦੀ ਗੱਲ, ਜਾਂ ਬਹੁਤ ਸਾਰੇ ਇਹੋ ਜਿਹੇ ਮਸਲਿਆਂ ਤੇ ਕਈ ਵਾਰ ਪੰਜਾਬ ਦੀ ਸਰਕਾਰ ਨੂੰ ਝਟਕੇ ਲੱਗੇ। ਪਰੰਤੂ ਜਿਹੜਾ ਅੱਜ ਝਟਕਾ ਲੱਗਾ, ਇਹ ਝਟਕਾ ਬੜਾ ਵੱਡਾ ਝਟਕਾ ਅਸੀਂ ਕਹਿ ਸਕਦੇ ਹਾਂ। ਸੰਧੂ ਸਾਹਿਬ, ਇਹ ਝਟਕਾ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਬਾਬਤ ਹੈ। ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਸਰਕਾਰ ਦੇ ਪੈਨਸ਼ਨਰ ਜਿਹੜੇ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਲੈਂਦੇ ਆ, ਉਹਨਾਂ ਨਾਲ ਜੁੜਿਆ ਇੱਕ ਸਾਂਝਾ ਮੁੱਦਾ ਸੀ, ਜਿਹਦੇ ਵਿੱਚ ਮੌਕੇ ਦੇ ਮੁਲਾਜ਼ਮ ਵੀ ਹੈ ਤੇ ਮੌਕੇ ਦੇ ਪੈਨਸ਼ਨਰ ਵੀ ਹੈ। ਮੁੱਦਾ ਇਹ ਸੀ ਕਿ ਮੁਲਾਜ਼ਮਾਂ ਦੀ ਤਨਖਾਹ ਸੈੱਟ ਕਰਨ ਦਾ ਇੱਕ ਢੰਗ ਸਰਕਾਰਾਂ ਨੇ ਤੈਅ ਕੀਤਾ, ਉਹ ਕੋਈ ਢੰਗ ਕਿਸੇ ਇੱਕ ਸਰਕਾਰ ਨੇ ਨਹੀਂ ਕੀਤਾ। ਦੇਸ਼ ਆਜ਼ਾਦੀ ਤੋਂ ਬਾਅਦ ਵੱਖ ਵੱਖ ਪ੍ਰਕਿਰਿਆਵਾਂ ਚੋਂ ਲੰਘ ਪਹੁੰਚ ਗਈ ਕਿ ਮੁਲਾਜ਼ਮ ਨੂੰ ਕੀ ਤਨਖਾਹ ਮਿਲੇਗੀ ਤੇ ਉਹਦੀ ਤਨਖਾਹ ਦੇ ਵਿੱਚ ਸਾਲ ਦਾ ਕਿੰਨਾ ਇਜ਼ਾਫਾ ਜ਼ਰੂਰੀ ਹੈ ਤੇ ਉਹ ਇਜ਼ਾਫਾ ਕੌਣ ਕਰੇਗਾ, ਇਹ ਸਾਰੇ ਨਿਯਮ ਬਣੇ ਹੋਏ ਹੈ। ਉਹਨਾਂ ਨਿਯਮਾਂ ਚ ਇੱਕ ਨਿਯਮ ਆਉਂਦਾ ਹੈ ਮਹਿੰਗਾਈ ਭੱਤਾ, ਜਿਹਨੂੰ ਆਪਾਂ DAB ਆਖਦੇ ਹਾਂ। ਮਹਿੰਗਾਈ ਭੱਤੇ ਦੀ ਕਿਸ਼ਤ ਹਰ 6 ਮਹੀਨੇ ਬਾਅਦ ਮੁਲਾਜ਼ਮ ਦੀ ਤਨਖਾਹ ਨਾਲ ਜੁੜਦੀ ਹੈ। ਉਹ ਕੋਈ ਦਾਨ ਦਕਸ਼ਣਾ ਨਹੀਂ ਹੁੰਦੀ, ਕੋਈ ਮੁਲਾਜ਼ਮਾਂ ਦੀ ਮੰਗ ਨਾਲ ਜੁੜੀ ਗੱਲ ਨਹੀਂ, ਕਿਸੇ ਸੂਬੇ ਨਾਲ ਜੁੜੀ ਗੱਲ ਨਹੀਂ। ਕੇਂਦਰ ਸਰਕਾਰ ਦਾ ਸੰਬੰਧਿਤ ਵਿਭਾਗ ਭਾਰਤ ਵਿੱਚ ਵੱਧ ਰਹੀ ਮਹਿੰਗਾਈ ਦੇ ਅਨੁਸਾਰ ਤੈਅ ਕਰਦਾ ਕਿ ਭਾਈ ਮਹਿੰਗਾਈ ਇਸ ਰੇਸ਼ੋ ਨਾਲ ਵਧੀ ਹੈ ਤੇ ਉਹਦੇ ਮੁਤਾਬਕ ਮੁਲਾਜ਼ਮ ਦੀ ਤਨਖਾਹ ਵਿੱਚ 2%, 3% ਜਾਂ ਕਦੇ ਕਦੇ 4% ਇਜ਼ਾਫਾ ਵੀ ਅਸੀਂ ਹੁੰਦਾ ਵੇਖਿਆ। ਆਮ ਤੌਰ ਤੇ 2-3% ਹੁੰਦਾ। ਉਹ ਬੇਸਿਕ ਤਨਖਾਹ ਨਾਲ ਇੱਕ ਮਹਿੰਗਾਈ ਭੱਤੇ ਦੀ ਕਿਸ਼ਤ ਜੁੜ ਜਾਂਦੀ ਹੈ। ਮੁਲਾਜ਼ਮ ਦੀ ਹਰ 6 ਮਹੀਨੇ ਬਾਅਦ 1,000 ਰੁਪਇਆ ਤਨਖਾਹ ਵੱਧ ਜਾਂਦੀ ਹੈ ਤੇ ਹੌਲੀ ਹੌਲੀ ਸਮਝ ਲਓ ਕਿ ਤਨਖਾਹ ਵਿੱਚ ਵਾਧਾ ਹੁੰਦਾ ਹੈ। ਹੁਣ ਪਿਛਲੇ ਕੁਝ ਸਾਲਾਂ ਤੋਂ ਰਵਾਇਤ ਇਹ ਪੈ ਗਈ ਕਿ ਮਹਿੰਗਾਈ ਭੱਤੇ ਦੀ ਕਿਸ਼ਤ ਸਰਕਾਰਾਂ ਰੋਕਣ ਲੱਗ ਪਈਆਂ ਜਾਂ ਲੇਟ ਦੇਣ ਲੱਗ ਪਈਆਂ। ਪਹਿਲਾਂ ਲੇਟ ਦੀ ਪਰੰਪਰਾ ਸ਼ੁਰੂ ਹੋਈ, ਪਹਿਲਾਂ ਜਦੋਂ ਲੇਟ ਦੀ ਪਰੰਪਰਾ ਸ਼ੁਰੂ ਹੋਈ ਸੀ ਤੇ ਬਕਾਏ ਦੇ ਦਿੱਤੇ ਜਾਂਦੇ ਸੀ, ਫਿਰ ਉਹ ਖਾਣੇ ਸ਼ੁਰੂ ਹੋ ਗਏ ਬਕਾਏ, ਕੱਲਾ ਲੇਟ ਤੇ ਲੇਟ ਦੇ ਬਾਅਦ ਬਕਾਏ ਮਾਰ ਲੈਣੇ। ਉਹ ਤੋਂ ਬਾਅਦ ਨਵੀਂ ਪਰੰਪਰਾ ਸ਼ੁਰੂ ਹੋਈ ਕਿ ਪਿਛਲੀ ਕਿਸ਼ਤਾਂ 1-2 ਮਾਰ ਲਓ, ਜਿਹੜੀ ਹੁਣ ਤਾਜ਼ਾ ਤਰੀਨ ਦੇ ਦਿੰਦੇ ਆ। ਆ ਜਿਹੜੀ ਮੌਕੇ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਸਭ ਹੱਦ ਕਰ ਦਿੱਤੀ, ਸਮਾਜ ਹੱਦ ਤੋਂ ਵੀ ਵੱਧ ਕਰ ਦਿੱਤੀ। ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਸਮਝ ਲਓ ਚੁੱਪ ਚਪੀਤੇ ਖਤਮ ਹੀ ਕਰਤਾ, ਚੁੱਪ ਚਪੀਤੇ। ਕਹਿੰਦੇ ਜੀ ਹੁੰਦਾ ਹੀ ਨੀ, ਬਣਦਾ ਹੀ ਨੀ, ਕਾਹਦਾ ਮਹਿੰਗਾਈ ਭੱਤਾ ਤੁਹਾਨੂੰ, ਤੁਸੀਂ ਕੀ ਕੀਤਾ? ਅਸੀਂ ਸਾਰਾ ਕੁਛ ਕੀਤਾ, ਇਸ ਕਰਕੇ ਤਨਖਾਹਾਂ ਸਾਡੀਆਂ ਵਧਣੀਆਂ ਚਾਹੀਦੀਆਂ, ਭੱਤੇ ਸਾਡੇ ਵਧਣੇ ਚਾਹੀਦੇ, ਮੁਲਾਜ਼ਮ ਕੀ ਚੀਜ਼ਾਂ ਨੇ, ਤੁਹਾਡਾ ਦੇਸ਼ ਲਈ ਕੀ ਯੋਗਦਾਨ ਹੈ, ਤੁਸੀਂ ਜਾਓ ਠੱਠੇ ਖੂਹ ਦੇ ਵਿੱਚ, ਆਦੂਕਾਂ ਨੂੰ ਅਸੀਂ ਦਾਣੇ ਦੇ ਕੇ ਮਨਾ ਲੈਣਾ, ਕਿਸੇ ਨੂੰ ਅਸੀਂ ਬੀਬੀਆਂ ਨੂੰ 1,000 ਰੁਪਇਆ ਦੇ ਕੇ ਮਨਾ ਲੈਣਾ, ਬਿਜਲੀ ਦੇ ਬਿੱਲ ਮਾਫ ਕਰ ਦਿੱਤੇ, ਤੁਹਾਨੂੰ ਆਹ ਕਰਤਾ। ਹੁਣ ਮੁਲਾਜ਼ਮਾਂ ਨੇ ਸੰਘਰਸ਼ ਕੀਤਾ, ਪਰੰਤੂ ਇਹ ਸਰਕਾਰ, ਮੈਂ ਕਈ ਵਾਰ ਜ਼ਿਕਰ ਕੀਤਾ ਕਿ ਕਹਿਣ ਨੂੰ ਜੋ ਮਰਜ਼ੀ ਹੈ, ਸੰਘਰਸ਼ਾਂ ਦੀ ਪਰਵਾਹ ਤੇ ਭਗਵੰਤ ਮਾਨ ਸਰਕਾਰ ਪੂਰਾ ਵੀ ਨਹੀਂ ਕਰ ਰਹੀ। ਫਿਰ ਮੁਲਾਜ਼ਮ ਚਲੇ ਗਏ ਅਦਾਲਤ ਵਿੱਚ, ਹਾਈ ਕੋਰਟ ਵਿੱਚ। ਸੰਧੂ ਸਾਹਿਬ, ਅੱਜ ਤੋਂ ਕਰੀਬ ਕਰੀਬ 2-3 ਮਹੀਨੇ ਪਹਿਲਾਂ ਹਾਈ ਕੋਰਟ ਨੇ, ਕਰੀਬ 4 ਮਹੀਨੇ ਪਹਿਲਾਂ ਹਾਈ ਕੋਰਟ ਨੇ ਕਹਿ ਦਿੱਤਾ ਜੀ ਮੁਲਾਜ਼ਮਾਂ ਦਾ ਹੱਕ ਹੈ ਮਹਿੰਗਾਈ ਭੱਤਾ ਦੇਣਾ, ਤੁਸੀਂ ਦੇ ਦਿਓ। ਪਰੰਤੂ ਪੰਜਾਬ ਦੀ ਸਰਕਾਰ ਕਹਿੰਦੀ ਹਾਈ ਕੋਰਟ ਨੂੰ ਤੂੰ ਕੀ ਹੁੰਦਾ, ਉਹ ਉੱਪਰਲੇ ਬੈਂਚ ਕੋਲ ਪਾ, ਜਿਹਨੂੰ ਆਪਾਂ ਡਬਲ ਬੈਂਚ ਕਹਿੰਦੇ ਹਾਂ। ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਪੰਜਾਬ ਦੀ ਸਰਕਾਰ ਉੱਪਰਲੇ ਬੈਂਚ ਤੋਂ ਪਹੁੰਚ ਗਈ, ਹਾਈ ਕੋਰਟ ਦੇ ਸੀਨੀਅਰ ਬੈਂਚ ਤੋਂ। ਜੀ ਆ ਹੇਠਲੇ ਬੈਂਚ ਦਾ ਫੈਸਲਾ ਗਲਤ ਹੈ ਤੇ ਹੇਠਲਾ ਬੈਂਚ ਕਮਰਾ ਹੋਇਆ, ਕਾਹਦਾ ਮਹਿੰਗਾਈ ਕਾ ਪੱਤਾ। ਤੇ ਅੱਜ ਪ੍ਰਭ ਸੰਧੂ ਜੀ ਉਹ ਫੈਸਲਾ ਉੱਪਰਲੇ ਬੈਂਚ ਨੇ ਸੁਣਾ ਦਿੱਤਾ, ਹਾਈ ਕੋਰਟ ਦਾ ਜਿਹੜਾ ਉੱਪਰਲਾ ਬੈਂਚ ਹੈ, ਜਿਹਨੂੰ ਆਪਾਂ ਕਹਿੰਦੇ ਜਿਹਦੇ ਵਿੱਚ ਚੀਫ ਜਾਂ ਹਾਈ ਕੋਰਟ ਦਾ ਸੀਨੀਅਰ ਜਸਟਿਸ ਹੁੰਦਾ, ਜਿਹੜੇ ਕਾਰਜਕਾਰੀ ਨੇ ਇਸ ਵੇਲੇ ਹਾਈ ਕੋਰਟ ਦੇ ਜਸਟਿਸ, ਉਹਨਾਂ ਦੀ ਤੇ ਨਾਲ ਉਹਨਾਂ ਦੇ ਇੱਕ ਹੋਰ ਜੱਜ, ਉਹਨਾਂ ਨੇ ਫੈਸਲਾ ਬੜਾ ਸਿੱਧਾ ਪਤਰਾ, ਕੋਈ ਗੋਲ ਮੋਲ ਸ਼ਬਦ ਨਹੀਂ, ਉਹ ਕਹਿੰਦੇ ਜੀ 15 ਦਿਨ ਦਿੱਤੇ ਤੁਹਾਨੂੰ, 15 ਦਿਨਾਂ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਜਿਹੜਾ 18% ਰੁਕਿਆ ਜਾਰੀ ਕਰੋ, ਕੇਵਲ 15 ਦਿਨ ਦਿੱਤੇ ਹੈ। ਜਿੰਨੇ ਬਕਾਏ ਕਹਿੰਦੇ ਜਾਰੀ ਕਰੋ, ਜੇ ਤੁਸੀਂ ਬਕਾਏ ਨਾ ਜਾਰੀ ਕੀਤੇ ਤੇ ਅਗਲੇ ਮਹੀਨੇ, ਭਾਵ ਕਿ 15 ਦਿਨਾਂ ਬਾਅਦ 6% ਵਿਆਜ ਲੱਗੂਗਾ। ਸੋ ਕਹਿਣ ਤੋਂ ਭਾਵ ਕਿ ਬਹੁਤ ਵੱਡਾ ਫੈਸਲਾ ਮੁਲਾਜ਼ਮਾਂ ਦੇ ਪੱਖ ਚ ਤੇ ਸਰਕਾਰ ਦੇ ਵਿਰੋਧ ਵਿੱਚ। ਸਰਕਾਰ ਦੇ ਵਿਰੋਧ ਵਿੱਚ ਮੈਂ ਤਾਂ ਕਹਿ ਰਿਹਾ, ਸੰਧੂ ਸਾਹਿਬ ਬੜੇ ਸਾਲਾਂ ਬਾਅਦ ਕੀ ਸ਼ਾਇਦ ਜਦੋਂ ਪੱਤਰਕਾਰ ਦੀ ਖੇਤਰ ਦੇ ਵਿੱਚ ਮੇਰੇ ਵਰਗੇ ਲੋਕ ਆਏ ਆ, ਮੈਂ ਪਹਿਲੀ ਵਾਰ ਵੇਖਿਆ ਕਿ ਕੋਈ ਸਰਕਾਰ ਮੁਲਾਜ਼ਮਾਂ ਦੇ ਖਿਲਾਫ ਇਸ ਤਰ੍ਹਾਂ ਨਿੱਠ ਕੇ ਅਦਾਲਤ ਵਿੱਚ ਗਈ ਹੋਵੇ। ਬੜੀਆਂ ਦਲੀਲਾਂ ਜੀ, ਕੇਂਦਰ ਵਾਲਾ ਅਸੀਂ ਲਾਗੂ ਕਿਉਂ ਕਰੀਏ ਜੀ, ਕੇਂਦਰ ਦੇ ਮੁਲਾਜ਼ਮਾਂ ਦੇ ਨਾਲੋਂ ਪਹਿਲਾਂ ਹੀ ਸਾਡੇ ਮੁਲਾਜ਼ਮ ਵੱਧ ਤਨਖਾਹ ਲੈਂਦੇ ਆ। ਹਾਈ ਕੋਰਟ ਨੇ ਬੜੀ ਉੱਥੇ ਸਪਸ਼ਟ ਗੱਲ ਕੀਤੀ ਕਿ ਤਨਖਾਹਾਂ ਦਾ ਤਾਂ ਮੁੱਦਾ ਹੀ ਨਹੀਂ ਇੱਥੇ, ਮੁੱਦਾ ਤੇ ਮਹਿੰਗਾਈ ਭੱਤੇ ਦੀ ਕਿਸ਼ਤ ਹੈ, ਉਹਦੀ ਗੱਲ ਕਰੋ। ਫਿਰ ਪੰਜਾਬ ਦੀ ਸਰਕਾਰ ਕਹਿੰਦੀ, ਕਿਉਂਕਿ ਮੁਲਾਜ਼ਮਾਂ ਨੇ ਤਰਕ ਦਿੱਤਾ, ਔਰ ਸੰਧੂ ਸਾਹਿਬ ਤੁਸੀਂ ਦੇਖੋ ਮਗਰ ਸ਼ਰਾਰਤ ਕਿੱਡੀ ਵੱਡੀ ਹੈ, ਸਰਕਾਰਾਂ ਨੇ ਕੀਤਾ ਕੀ, ਖੈਰ ਇਸਨੇ ਨਹੀਂ ਕੀਤਾ ਸੀ, ਇਹ ਤੋਂ ਪਿਛਲੀਆਂ ਨੇ ਕੀਤਾ ਸੀ, ਜਿਹੜੇ ਸੀਨੀਅਰ ਅਫਸਰ ਜਿਹਨੂੰ ਅਸੀਂ IAS IPS ਜੁਡੀਸ਼ਲੀ ਆਖਦੇ ਹਾਂ, ਉਹਨਾਂ ਨੂੰ ਅਲੱਗ ਕਰ ਦਿੱਤਾ, ਇਹਨਾਂ ਨੂੰ ਅਲੱਗ ਕਰਤਾ, ਕਿਉਂਕਿ ਉਹ ਇਹਨਾਂ ਨਾਲ ਅਕਸਰ ਬੈਠਦੇ ਸੀ, ਇਹਨਾਂ ਦੀਆਂ ਮੀਟਿੰਗਾਂ ਦਾ ਹਿੱਸਾ ਹੁੰਦੇ ਸੀ, ਜਦੋਂ ਉਹਨਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਹੁੰਦੀ ਸੀ, ਸਾਰੇ ਮੁਲਾਜ਼ਮਾਂ ਨੂੰ ਆਟੋਮੈਟਿਕ ਹੋ ਜਾਂਦੀ ਸੀ, ਇਹਨਾਂ ਨੇ ਨਖੇੜ ਦਿੱਤਾ, ਮੁਲਾਜ਼ਮ ਵੱਖਰੇ ਕਰ ਦਿੱਤੇ, ਅਫਸਰ ਵੱਖਰੇ ਕਰ ਦਿੱਤੇ। ਹੁਣ ਮੁਲਾਜ਼ਮਾਂ ਨੇ ਤਰਕ ਦਿੱਤਾ ਕਿ ਮਹਾਰਾਜ ਇਹ ਕਿਉਂ ਵੱਖਰੇ ਕੀਤੇ, ਔਰ ਹਾਈ ਕੋਰਟ ਨੇ ਉਹ ਪ੍ਰਵਾਨ ਕਰ ਲਿਆ ਕਿ ਬਿਲਕੁਲ ਨਹੀਂ ਵੱਖਰੇ ਕੀਤੇ ਜਾ ਸਕਦੇ। ਔਰ ਪੰਜਾਬ ਦੀ ਸਰਕਾਰ ਜਿਹੜੀ ਮੌਕੇ ਦੀ ਭਗਵੰਤ ਮਾਨ ਸਰਕਾਰ, ਇਹ ਵੀ ਤਰਕ ਕੀਤਾ ਜੀ ਉਹਨਾਂ ਦੇ ਹਾਲਾਤ ਹੋਰ ਹੈ, ਇਹਨਾਂ ਦੇ ਹੋਰ ਹੈ, ਭਾਵ ਕਿ ਜੋ ਦਲੀਲਾਂ ਇਧਰ ਉਧਰੋਂ ਲਿਆ ਕੇ ਘੜੀਆਂ ਜਾ ਸਕਦੀਆਂ ਸੀ ਮੁਲਾਜ਼ਮਾਂ ਦੇ ਵਿਰੁੱਧ, ਮੁਲਾਜ਼ਮਾਂ ਦੀ ਤਨਖਾਹ ਨੂੰ DA ਨੂੰ ਰੋਕਣ ਲਈ, ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਦੀਆਂ ਬੈਠਕਾਂ ABC ਜੋ ਕਰ ਸਕਦੀ ਸੀ ਸਾਰਾ ਕੁਛ ਹਾਈ ਕੋਰਟ ਚ ਕੀਤਾ, ਪਰ ਨਿੱਠ ਕੇ ਜਿਹੜਾ ਮੁਲਾਜ਼ਮਾਂ ਦੀ ਤਨਖਾਹ DA ਦੀ ਕਿਸ਼ਤ ਨੂੰ ਰੋਕਣ ਦਾ ਯਤਨ ਕੀਤਾ, ਔਰ ਅੱਜ ਹਾਈ ਕੋਰਟ ਦਾ ਉਹ ਫੈਸਲਾ ਭਗਵੰਤ ਮਾਨ ਸਰਕਾਰ ਲਈ ਬਹੁਤ ਵੱਡਾ ਝਟਕਾ ਹੈ। ਹਾਲਾਂਕਿ ਹੁਣ ਭਗਵੰਤ ਮਾਨ ਸਰਕਾਰ ਕੀ ਇੱਥੇ ਬ੍ਰੇਕ ਮਾਰਦੀ ਜਾਂ ਨਹੀਂ ਮਾਰਦੀ, ਸੁਪਰੀਮ ਕੋਰਟ ਜਾਂਦੀ, ਇਹ ਆਪਣੇ ਅਰਥ ਵੱਡਾ ਸਵਾਲ ਹੈ, ਕਿਉਂਕਿ ਜਿਸ ਢੰਗ ਦੇ ਨਾਲ ਹਾਈ ਕੋਰਟ ਦੇ ਹੇਠਲੇ ਬੈਂਚ ਤੋਂ ਉੱਪਰਲੇ ਬੈਂਚ ਦੇ ਵਿੱਚ ਚਲੇ ਜਾਣਾ ਮੁਲਾਜ਼ਮਾਂ ਦੇ ਖਿਲਾਫ, ਤੇ ਕੋਈ ਹੈਰਾਨੀਜਨਕ ਨਹੀਂ ਹੋਵੇਗਾ ਜੇ ਭਗਵੰਤ ਮਾਨ ਸਰਕਾਰ ਸੁਪਰੀਮ ਕੋਰਟ ਵੀ ਚਲੇ ਜਾਏ। ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਜੇ ਸੁਪਰੀਮ ਕੋਰਟ ਜਾਂਦੀ ਹੈ ਤੇ ਆਹ ਜਿਹੜੇ ਮਹੀਨੇ ਚੱਲਦੇ ਨੇ, ਮੈਂ ਸੌਣ ਦੇ ਮਹੀਨੇ ਦੀ ਗੱਲ ਨਹੀਂ ਕਰਦਾ, ਮੈਂ ਸਿਆਸੀ ਮਹੀਨਿਆਂ ਦੀ ਗੱਲ ਕਰਦਾ, ਇਹ ਜਿਹੜੇ ਮਹੀਨੇ ਚੱਲ ਪਏ ਨੇ, ਇਹਨਾਂ ਸਿਆਸੀ ਮਹੀਨਿਆਂ ਦੇ ਵਿੱਚ ਇੱਕ ਇੱਕ ਗਲਤੀ ਵੀ ਜਿਹੜੀ ਸੀ ਕਈ ਵਾਰੀ ਰਾਜਨੀਤਿਕ ਪਾਰਟੀਆਂ ਤੇ ਭਾਰੀ ਪੈ ਜਾਂਦੀ ਹੈ। ਸੋ ਵੇਖਦੇ ਹਾਂ ਭਗਵੰਤ ਮਾਨ ਸਰਕਾਰ, ਹੁਣ 15 ਦਿਨ ਦਾ ਸਮਾਂ ਤੇ 15 ਦਿਨਾਂ ਦੇ ਵਿੱਚ ਕੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਕਹਿ ਸਕਦੇ, ਰੁਕੀਆਂ ਕਈ ਕਿਸ਼ਤਾਂ ਜਿਹੜੀਆਂ ਕਰੀਬ ਕਰੀਬ 18% ਬਣਦੀਆਂ ਨੇ, ਔਰ ਕਾਫੀ ਮੋਟਾ ਇਜ਼ਾਫਾ ਮੁਲਾਜ਼ਮਾਂ ਦੀ ਤਨਖਾਹ ਚ, ਐਵਰੇਜ ਕਹਿ ਸਕਦੇ ਕਿ ਮੁਲਾਜ਼ਮ ਨੂੰ 10,000 ਰੁਪਏ ਪ੍ਰਤੀ ਮਹੀਨਾ ਵਾਧਾ ਹੋਣਾ ਆ। ਉਹ ਦੇਖਦੇ ਹੁਣ ਸਰਕਾਰਾਂ ਜਾਰੀ ਕਰਦੀਆਂ ਕਿ ਨਹੀਂ ਜਾਰੀ ਕਰਦੀਆਂ ਜਾਂ ਕੀ ਕੁਛ ਕਰਦੀਆਂ ਆ, ਉਵੇਂ ਹਾਈ ਕੋਰਟ ਦਾ ਇੱਕ ਵੱਡਾ ਸਰਕਾਰ ਨੂੰ ਝਟਕਾ, ਕਿਉਂਕਿ ਹਾਈ ਕੋਰਟ ਨੇ ਜਿੱਥੇ ਮੁਲਾਜ਼ਮਾਂ ਨੂੰ 15 ਰੁਕਿਆ DA ਦੇਣ ਦੀ ਗੱਲ ਕੀਤੀ, ਉੱਥੇ ਪ੍ਰਭ ਸੰਧੂ ਜੀ ਇਹ ਵੀ ਕਹਿ ਦਿੱਤਾ ਕਿ ਭਾਈ ਜਿਹੜਾ ਬੇਲੋੜਾ ਤੁਸੀਂ ਐਡਵਰਟਾਈਜ਼ਮੈਂਟ ਮਸ਼ਹੂਰੀਆਂ ਤੇ ਪੈਸਾ ਖਰਚ ਰਹੇ ਹੋ, ਇਹ ਤੇ ਵੀ ਰੋਕ ਲੱਗਣੀ ਚਾਹੀਦੀ ਹੈ
0: ਜੀ। ਬਿਲਕੁਲ ਜੀ, 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ ਬਹੁਤ ਹੀ ਰੀਜ਼ਨੇਬਲ ਰੇਟ ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ
0: 905-673-3337 905-673-3337 ਦੇ ਤੁਹਾਡੀ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ 905-673-3337 ਸੋ ਰਮੇਸ਼ ਜੀ ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਹੁਣ ਫਿਰ ਆਪਾਂ ਮੁੜ ਘੁੜ ਕੇ ਪੰਜਾਬ ਸਰਕਾਰ ਵੱਲ ਹੀ ਆਉਣੇ ਹਾਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਵਿੱਚ ਫਿਲਮ ਪਿਛਲੇ ਦਿਨੀ ਚਰਚਾ ਦੇ ਵਿੱਚ ਰਹੀ ਸਤਲੁਜ ਦੀ ਗੂੰਜ ਪਈ ਇਹ ਕਿਸੇ ਖਾਸ ਪਾਰਟੀ ਨੇ ਚੱਕੀ ਜਾਂ ਵਿਰੋਧੀਆਂ ਨੇ ਚੱਕੀ ਇਹ ਸਾਰਾ ਕੀ ਮਸਲਾ ਜੀ
1: ਸੰਧੂ ਜੀ ਤਿੰਨ ਤਰ੍ਹਾਂ ਦੀ ਗੂੰਜ ਅੱਜ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅਸੀਂ ਆਖ ਸਕਦੇ ਹਾਂ ਕਿਉਂਕਿ ਮਾਨਸੂਨ ਸੈਸ਼ਨ ਦੀ ਆਰੰਭਤਾ ਹੋਈ ਹੈ ਅੱਜ ਇੱਕ ਸਿਆਸੀ ਗੂੰਜ ਸੀ ਜਿਹੜੀ ਵਿਰੋਧੀ ਪਾਰਟੀਆਂ ਨੇ ਆਪਣੇ ਢੰਗ ਦੇ ਨਾਲ ਪਾਈ ਸੱਤਾਧਾਰੀ ਢੰਗ ਦੇ ਆਪਣੇ ਢੰਗ ਦੇ ਨਾਲ ਪਾਈ ਵਿਰੋਧੀ ਭਾਰਤੀ ਕਾਂਗਰਸੀ ਗਲਾਂ ਦੇ ਵਿੱਚ ਕਾਲੇ ਪਰਨੇ ਪਾ ਕੇ ਆ ਗਏ ਹਰਜੋਤ ਬੈਂਸ ਦਾ ਅਸਤੀਫਾ ਮੰਗ ਰਹੇ ਸੀ ਜਿਹੜਾ ਫਾਰਮੇਸੀ ਇੰਸਪੈਕਟਰ ਭਰਤੀ ਕਰਨੇ ਸੀ ਪੇਪਰ ਦੇ ਵਿੱਚ ਲੀਕੇਜ ਹੋਈ ਹੈ ਜਾਂ ਨਕਲ ਹੋਈ ਹੈ ਉਸ ਮਸਲੇ ਦੇ ਵਿੱਚ ਰੌਲਾ ਰੱਪਾ ਕਾਫੀ ਪਿਆ ਦੂਜੀ ਗੂੰਜ ਜਿਹੜਾ ਤੁਸੀਂ ਸਤਲੁਜ ਦਾ ਜ਼ਿਕਰ ਕੀਤਾ ਸਤਲੁਜ ਫਿਲਮ ਦੀ ਗੂੰਜ ਪਈ ਹੈ ਔਰ ਤੀਸਰੀ ਗੂੰਜ ਜਿਹੜੀ ਸਭ ਤੋਂ ਜ਼ਿਆਦਾ ਪਈ ਹੈ ਕਿਉਂਕਿ ਸੱਤਾਧਾਰੀ ਧਿਰ ਜਦੋਂ ਪਾਵੇ ਤੇ ਉਹ ਗੂੰਜ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਪਈ ਹੈ ਦਿੱਲੀ ਵਾਲੇ ਵਿਦਿਆਰਥੀਆਂ ਦੇ ਅੰਦੋਲਨ ਦੀ ਦਿੱਲੀ ਵਾਲੇ ਵਿਦਿਆਰਥੀਆਂ ਦਾ ਅੰਦੋਲਨ ਜਿੱਥੇ ਭਗਵੰਤ ਮਾਨ ਸਰਕਾਰ ਨੇ ਚਰਚਾ ਛੇੜੀ ਚਰਚਾ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਦਿੱਲੀ ਜਿਹੜਾ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ ਉਹਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਭਾਰਤੀ ਜਨਤਾ ਪਾਰਟੀ ਹੈ ਆਵਾਜ਼ ਠੀਕ ਜਾ ਰਹੀ
0: ਜੀ ਬਿਲਕੁਲ ਜੀ ਵਿੱਚ ਵਿੱਚੋਂ ਆਵਾਜ਼ ਥੋੜੀ ਜਿਹੀ ਡਿਸਟਰਬੈਂਸ ਹੀ ਆਈ ਸੀਗੀ ਪਰ ਹੁਣ ਠੀਕ ਹੈ ਜੀ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਰਮੇਸ਼ ਜੀ ਥੋੜਾ ਜਿਹਾ ਮਾਈਕ ਜੇ ਤੁਸੀਂ ਆਪਣਾ ਚੈੱਕ ਕਰੋਗੇ ਤਾਂ ਜੀ 905-673-3337 905-673-3337 ਆਪਾਂ ਥੋੜਾ ਜਿਹਾ ਮਾਈਕ ਚੈੱਕ ਕਰਕੇ ਵਾਪਸ ਆਉਣੇ ਆ ਤਦ ਤੱਕ ਆਪਾਂ ਆਪਣੇ ਸਪੌਂਸਰ ਸਾਹਿਬਾਨ ਦਾ ਸੁਨੇਹਾ ਸੋਲੀਏ
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਸਵਾਗਤ ਤੁਹਾਡਾ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ ਔਰ ਦੇਖਦੇ ਹਾਂ ਜੀ ਜੇ ਸਾਡੀ ਹੁਣ ਰਾਬਤਾ ਸਹੀ ਹੋ ਸਕੇ ਆਵਾਜ਼ ਜੇ ਬਿਲਕੁਲ ਸਹੀ ਤੱਕ ਸਾਡੇ ਤੱਕ ਪਹੁੰਚੇ ਤਾਂ ਸੋ ਇੱਕ ਵਾਰ ਫਿਰ ਸਵਾਗਤ ਹੈ ਜੀ ਰਮੇਸ਼ ਜੀ ਤੁਸੀਂ ਸਾਨੂੰ ਜੇ ਸੁਣ ਪਾ ਰਹੇ ਹੋ ਤਾਂ
1: ਜੀ ਜੀ ਜੀ ਸੰਧੂ ਸਾਹਿਬ ਜੀ ਮੇਰੀ ਆਵਾਜ਼ ਮੈਨੂੰ ਲੱਗਦਾ ਕਿ ਹੁਣ ਠੀਕ ਪਹੁੰਚ ਰਹੀ
0: ਹੋਵੇਗੀ ਜੀ ਬਿਲਕੁਲ ਜੀ
1: ਹਾਂ ਸੰਧੂ ਸਾਹਿਬ ਗੱਲ ਛੇੜੀ ਸੀ ਆਪਾਂ ਦੂਸਰੀ ਗੂੰਜ ਦਾ ਜ਼ਿਕਰ ਛੇੜਿਆ ਸੀਗਾ ਕਿ ਦੂਸਰੀ ਗੂੰਜ ਜਿਹੜੀ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਪਈ ਆ ਉਹ ਦਿੱਲੀ ਵਾਲੇ ਪੇਪਰ ਲੀਕ ਮਸਲੇ ਦੀ ਪਈ ਹੈ ਵਿਦਿਆਰਥੀਆਂ ਤੇ ਹੋਏ ਲਾਠੀ ਚਾਰਜ ਦੀ ਪਈ ਹੈ ਔਰ ਵਿਦਿਆਰਥੀਆਂ ਤੇ ਜਿਹੜੇ ਪਰਚੇ ਦਰਜ ਹੋ ਚੁੱਕੇ ਹੈ ਔਰ ਦਿੱਲੀ ਵਿਖੇ ਜਿਹੜਾ ਦਿੱਲੀ ਦੀ ਪੁਲਿਸ ਨੇ ਪਰਚੇ ਦਰਜ ਕੀਤੇ ਔਰ ਸਰਕਾਰ ਨਾਲ ਹੋਏ ਸਮਝੌਤੇ ਦੇ ਬਾਵਜੂਦ ਅਜੇ ਤੱਕ ਉਹ ਪਰਚੇ ਰੱਦ ਨਹੀਂ ਕੀਤੇ ਗਏ। ਉਲਟਾ ਵਿਦਿਆਰਥੀਆਂ ਨੂੰ ਸੱਦਿਆ ਜਾ ਰਿਹਾ, ਵਿਦਿਆਰਥੀਆਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਜਾ ਰਿਹਾ, ਵਿਦਿਆਰਥੀਆਂ ਤੇ ਦਬਾਅ ਪਾ ਰਹੀ ਹੈ ਦਿੱਲੀ ਦੀ ਪੁਲਿਸ। ਉਸ ਮਸਲੇ ਤੇ ਵੀ ਚਰਚਾ ਹੋਈ। ਕੁੱਲ ਮਿਲਾ ਕੇ ਜੇ ਚਰਚਾ ਦੀ ਗੱਲ ਕਰੀਏ ਤੇ ਪੰਜਾਬ ਦੀ ਸਰਕਾਰ ਨੇ ਉਹਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਹੈ ਔਰ ਉਹ ਨਿੰਦੇ ਮਤੇ ਦੀ ਕਾਪੀ ਜਿਹੜੀ ਹੈ ਕੇਂਦਰ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਨੂੰ ਕਹਿੰਦੇ ਭੇਜੀ ਜਾਵੇਗੀ। ਔਰ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਵਿਧਾਨ ਸਭਾ ਦੇ ਅੰਦਰ ਇੱਥੇ ਟਿੱਪਣੀਆਂ ਕੀਤੀਆਂ, ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਕੇਂਦਰ ਸਰਕਾਰ ਦੀ ਅਸੀਂ ਸਖ਼ਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਕੇਂਦਰ ਸਰਕਾਰ ਤੇ ਉਹਨਾਂ ਨੇ ਇਹ ਦੋਸ਼ ਲਾਏ ਕਿ ਕੇਂਦਰ ਦੀ ਸਰਕਾਰ ਹਿਸਟਰੀ ਦੇ ਨਾਲ ਜਾਣ ਕੇ ਛੇੜਛਾੜ ਕਰ ਰਹੀ ਹੈ। ਜਿਹੜੇ ਸਾਡੇ ਯੋਧੇ ਹੈ, ਯੋਧਿਆਂ ਦਾ ਇਤਿਹਾਸ ਜਿਹੜਾ ਜਾਣ ਬੁੱਝ ਕੇ ਰੋਲਿਆ ਜਾ ਰਿਹਾ ਹੈ, ਯੋਧਿਆਂ ਦਾ ਇਤਿਹਾਸ ਜਿਹੜਾ ਜਾਣ ਬੁੱਝ ਕੇ ਜਿਹੜਾ ਗਵਾਇਆ ਜਾ ਰਿਹਾ ਹੈ, ਹੋਇਆ ਜਾ ਰਿਹਾ ਸਾਡਿਆਂ ਦੇ ਕੋਲ ਔਰ ਇੱਕ ਏਜੰਡੇ ਦੇ ਤਹਿਤ ਜਿਹੜੀ ਕੇਂਦਰ ਦੀ ਸਰਕਾਰ ਕੰਮ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਸ਼ਬਦ ਪੰਜਾਬ ਦੀ ਵਿਧਾਨ ਸਭਾ ਤੇ ਹੈ। ਜਿਹੜਾ ਬੱਚਿਆਂ ਤੇ ਲਾਠੀਚਾਰਜ ਹੋਇਆ ਉਹਨਾਂ ਨੇ ਨਿੰਦਾ ਕੀਤੀ ਔਰ ਉਹਨਾਂ ਨੇ ਆਪਣੇ ਢੰਗ ਦੇ ਨਾਲ ਤੰਜ ਕੱਸਿਆ ਕਿ 214 ਤੋਂ ਜਦੋਂ ਭਾਜਪਾ ਆਈ ਕਹਿੰਦੇ ਤੇ ਇਵੇਂ ਆ ਜਿਵੇਂ ਦੇਸ਼ 214 ਚ ਹੀ ਆਜ਼ਾਦ ਹੋਇਆ ਹੋਵੇ ਤੇ 214 ਤੋਂ ਲੈ ਕੇ ਅੱਜ ਤੱਕ ਕਹਿੰਦੇ 93 ਪੇਪਰ ਲੀਕ ਹੋਏ ਆ ਜਿਹੜੇ ਕੇਂਦਰ ਸਰਕਾਰ ਦੇ ਅਧੀਨ ਚੱਲਦੀਆਂ ਵੱਖ ਵੱਖ ਸੂਬਾ ਸਰਕਾਰਾਂ ਜਿੱਥੇ ਭਾਜਪਾ ਦੀ ਸਰਕਾਰ ਹੈ, ਬਹੁਤੇ ਸੂਬੇ ਉਹ ਹੈ ਜਿੱਥੇ ਪੇਪਰ ਲੀਕ ਹੋਏ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਬੜੇ ਸਾਰੇ ਤੰਜ ਕੱਸਦੇ ਹੋਏ ਇੱਥੋਂ ਤੱਕ ਵੀ ਕਹਿਤਾ ਕਿ ਭਾਈ ਗੱਲ ਇਹ ਹੈ ਕਿ ਜਿਹੜੇ ਇਹਨਾਂ ਨਾਲ ਸੰਬੰਧਿਤ ਸੂਬੇ ਹੈ ਪੇਪਰ ਵੀ ਉੱਥੇ ਲੀਕ ਹੁੰਦੇ ਹੈ ਔਰ ਇਹਨਾਂ ਨਾਲ ਸੰਬੰਧਿਤ ਜਿੱਥੇ ਸਾਰਾ ਕੁਛ ਢਾਂਚਾ ਉੱਥੇ ਵੱਡੀਆਂ ਗੜਬੜੀਆਂ ਆ। ਇਹ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਨੇ ਤੰਜ ਕੱਸਿਆ ਪੰਜਾਬ ਦੇ ਮੁੱਖ ਮੰਤਰੀ ਨਾਲ ਔਰ ਐਜੂਕੇਸ਼ਨ ਪ੍ਰਣਾਲੀ ਦੇ ਉੱਪਰ, ਕੇਂਦਰੀ ਐਜੂਕੇਸ਼ਨ ਪ੍ਰਣਾਲੀ ਦੇ ਉੱਪਰ ਸਵਾਲ ਚੁੱਕੇ ਤੇ ਕੇਜਰੀਵਾਲ ਦੀਆਂ ਸਿਫਤਾਂ ਕੀਤੀਆਂ ਤੇ ਉਹ ਤੋਂ ਬਾਅਦ ਅੱਜ ਵਿਧਾਨ ਸਭਾ ਦੀ ਕਾਰਵਾਈ ਇੱਥੇ ਜਾ ਕੇ ਮੁਲਤਵੀ ਹੋ ਗਈ ਜਦੋਂ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ ਵਿਦਿਆਰਥੀ ਅੰਦੋਲਨ ਨੂੰ ਲੈ ਕੇ ਜੋ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ। ਜਿਹੜਾ ਤੁਸੀਂ ਗੱਲ ਕੀਤੀ ਸਤਲੁਜ ਫਿਲਮ, ਜਿਹਦੀ ਬਹੁਤ ਵੱਡੇ ਪੱਧਰ ਤੇ ਗੂੰਜ ਪੰਜਾਬ ਦੇ ਵਿੱਚ ਪਈ ਔਰ ਅੱਜ ਉਹ ਗੂੰਜ ਜਿਹੜੀ ਪੰਜਾਬ ਦੀ ਵਿਧਾਨ ਸਭਾ ਚ ਪਈ ਉਹ ਚੁੱਕਿਆ ਮਸਲਾ ਮਨਪ੍ਰੀਤ ਤੇ ਅਯਾਲੀ ਹੁਣਾਂ ਨੇ। ਹੁਣ ਮਨਪ੍ਰੀਤ ਤੇ ਅਯਾਲੀ ਹੁਣੀ ਜੇ ਤੇ ਆਪਾਂ ਰਾਜਨੀਤਿਕ ਤੌਰ ਤੇ ਗੱਲ ਕਰੀਏ, ਵਿਧਾਇਕੀ ਦੇ ਤੌਰ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੈ, ਜੇ ਸਿਆਸੀ ਤੌਰ ਤੇ ਅੱਜ ਕਿਹਦੇ ਨਾਲ ਤੁਰੇ ਫਿਰਦੇ ਹੈ ਉਹ ਅੰਮ੍ਰਿਤਪਾਲ ਦੀ ਪਾਰਟੀ ਨਾਲ ਹੈ। ਹੁਣ ਦੂਜੇ ਪਾਸੇ ਜਿਹੜਾ ਮੁੱਦਾ ਚੁੱਕਿਆ, ਮੁੱਦੇ ਚ ਉਹਨਾਂ ਨੇ ਪਾਰਟੀ ਤਾਂ ਨੀ ਅਸੀਂ ਕਹਿ ਸਕਦੇ ਕਿ ਫਲਾਨੀ ਪਾਰਟੀ ਵੱਲੋਂ ਚੁੱਕਿਆ ਹੈ, ਪਰੰਤੂ ਮਨਪ੍ਰੀਤ ਅਯਾਲੀ ਨੇ ਜਿਹੜਾ ਸਵਾਲ ਅੰਦਰ ਖੜਾ ਕੀਤਾ ਉਹ ਸਵਾਲ ਨੇ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਨੂੰ ਸੇਕ ਵਾਹਵਾ ਲਾਇਆ, ਕਿਉਂਕਿ ਮਨਪ੍ਰੀਤ ਅਯਾਲੀ ਹੁਣਾਂ ਨੇ ਬੜੀ ਸਿੱਧੀ ਤੇ ਸਪਸ਼ਟ ਗੱਲ ਕੀਤੀ ਕਿ ਜਸਵੰਤ ਸਿੰਘ ਖਾਲੜਾ ਦੀ ਜੀਵਨ ਤੇ ਆਧਾਰਿਤ ਫਿਲਮ ਆ ਗਈ ਔਰ ਉਹਦੀ ਮੌਤ ਲਈ ਜਿਹੜੇ ਜ਼ਿੰਮੇਵਾਰ ਅਫਸਰ ਹੈ ਉਹਦੇ ਵਿੱਚੋਂ 3 ਅਫਸਰਾਂ ਦਾ ਉਹਨਾਂ ਨੇ ਪੁੱਛਿਆ ਕਿ ਉਹ 3 ਅਫਸਰਾਂ ਬਾਰੇ ਮੈਨੂੰ ਦੱਸੋ ਕਿ ਉਹ ਪਰੋਲ ਤੇ ਆ ਜਾਂ ਰਿਹਾ ਕਰ ਦਿੱਤੇ ਹੈ। ਹੁਣ ਪ੍ਰਭ ਸੰਤੂ ਜੀ ਉਹ 3 ਅਫਸਰ ਜਿਹਦੇ ਵਿੱਚੋਂ ਇੱਕ ਜਸਪਾਲ ਸਿੰਘ ਹੈ, ਇੱਕ ਸਤਨਾਮ ਸਿੰਘ ਹੈ, ਇੱਕ ਜਸਵੀਰ ਸਿੰਘ ਹੈ, ਇਹ 3 ਦਾ ਪਤਾ ਨਹੀਂ ਲੱਗਦਾ ਕਿ ਪਰੋਲ ਤੇ ਆ ਰਿਹਾ ਕਰ ਦਿੱਤੇ ਆ, ਜੇ ਪਰੋਲ ਤੇ ਕਿਹੜੀ ਥਾਂ ਤੇ ਹੈ। ਹੁਣ ਪੰਜਾਬ ਦੀ ਸਰਕਾਰ ਨੇ ਅੱਜ ਜਵਾਬ ਦੇਣ ਦੀ ਥਾਂ ਤੇ ਹਰਪਾਲ ਸਿੰਘ ਚੀਮਾ ਕਹਿੰਦੇ ਜੀ ਸਮਾਂ ਲੰਘਣ ਤੋਂ ਬਾਅਦ ਮਨਪ੍ਰੀਤ ਅਯਾਲੀ ਇੱਥੇ ਸਿਆਸਤ ਕਰ ਰਹੇ ਆ, ਸਿਆਸੀ ਰੋਟੀਆਂ ਸੇਕ ਰਹੇ ਆ। ਉਹਨਾਂ ਤੇ ਇਹ ਚਾਹੀਦਾ ਸੀ ਕਿ ਪੰਜਾਬ ਦੀ ਸਰਕਾਰ ਇਹਦਾ ਜਵਾਬ ਦਿੰਦੀ ਕਿ ਭਾਈ ਕਿੱਥੇ ਆ ਉਹ, ਪਰੰਤੂ ਉਹਨਾਂ ਨੇ ਜਵਾਬ ਦੇਣ ਦੀ ਥਾਂ ਤੇ ਸਵਾਲ ਖੜੇ ਕਰਤੇ ਪਿਛਲੀਆਂ ਸਰਕਾਰਾਂ ਦੇ ਉੱਪਰ। ਕੁਲਦੀਪ ਧਾਲੀਵਾਲ ਕਹਿੰਦੇ ਕਿ ਜਦੋਂ ਤੁਸੀਂ ਪਹਿਲਾਂ ਵਿਧਾਇਕ ਸੀ, ਜਦੋਂ ਤੁਹਾਡੀ ਸਰਕਾਰਾਂ ਹੁੰਦੀਆਂ ਸੀ, ਅਕਾਲੀ ਦਲ ਦੀਆਂ ਸਰਕਾਰਾਂ ਸੀ, ਤੁਸੀਂ ਸਮੇਤ ਸੈਣੀ ਨੂੰ DGP ਲਾਇਆ, ਤਾਂ ਸਵਾਲ ਸਾਨੂੰ ਪੁੱਛਦੇ ਹੋ। ਪਾਪਕੀ ਮਨਪ੍ਰੀਤ ਅਯਾਲੀ ਦਾ ਜਿਹੜਾ ਚੁੱਕਿਆ ਮੁੱਦਾ ਭਾਵਾਂ ਬੜਾ ਅਹਿਮ ਸੀ, ਉਹ ਮੁੱਦਾ ਵੀ ਸਿਆਸੀ ਰੌਲੇ ਰੱਪੇ ਦੇ ਵਿੱਚ ਵਿੱਚੇ ਰੁਲ ਗਿਆ ਤੇ ਜਿਹੜੀ ਸਰਕਾਰ ਨੇ ਅੱਜ ਜਵਾਬ ਦੇਣਾ ਸੀ ਕਿ ਜਿਹੜੇ ਜਸਵੰਤ ਸਿੰਘ ਖਾਲੜਾ ਦੇ ਕਾਤਲ ਹੈ, ਜਿਹੜੇ ਪੁਲਿਸ ਅਫਸਰਾਂ ਨੂੰ ਕਾਤਲ ਡਿਕਲੇਅਰ ਕੀਤਾ ਜਾ ਚੁੱਕਾ ਹੈ ਭਾਰਤੀ ਕਾਨੂੰਨ ਪ੍ਰਣਾਲੀ ਚ, ਉਹ ਕਿੱਥੇ ਹੈ, ਉਹਦਾ ਜਵਾਬ ਜਿਹੜਾ ਅੱਜ ਵਿਧਾਨ ਸਭਾ ਚ ਨਹੀਂ ਦਿੱਤਾ ਗਿਆ। ਉਲਟਾ ਸਿਆਸੀ ਕੁਛ ਤਾਂ ਜ਼ਰੂਰ ਇੱਕ ਦੂਜੇ ਦੇ ਵਾਲੇ ਪਾਸੇ ਕੀਤੀਆਂ। ਸੋ ਵਿਧਾਨ ਸਭਾ ਦੀ ਕਾਰਵਾਈ ਅੱਜ ਮੁਲਤਵੀ ਹੋ ਗਈ ਹੈ, ਕੱਲ ਦੁਬਾਰਾ ਹੋਣੀ ਆ ਔਰ ਕੱਲ ਪਤਾ ਲੱਗਾ ਕਿ E20 ਜਿਹੜਾ ਮਿਸ਼ਰਤ ਪੈਟਰੋਲ ਹੈ, ਇਥੋਂ ਨਾਲ ਮਿਸ਼ਰਤ ਪੈਟਰੋਲ ਹੈ, ਉੱਤੇ ਚਰਚਾ ਹੋਵੇਗੀ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇ ਦਈਏ। 12 ਸਾਲਾਂ ਤੋਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਸੇਵਾਵਾਂ ਦੇ ਰਹੇ ਨੇ। ਤੁਹਾਡੀ ਜੇ ਆਟੋ ਅਤੇ ਹੋਮ ਇੰਸ਼ੋਰੈਂਸ ਵੱਧ ਕੇ ਆ ਗਈ ਆ ਜਾਂ ਤੁਹਾਡੇ ਕੋਲ ਘਰ 2 ਗੱਡੀਆਂ ਖੜੀਆਂ ਆ, ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਇੰਸ਼ੋਰੈਂਸ ਪੇ ਕਰ ਰਹੇ ਹੋ, ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਕਟਵਾ ਦੇਣਗੇ ਅਤੇ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਤੁਹਾਡੀ ਜੇਬ ਦੇ ਵਿੱਚ ਪਾ ਸਕਦੇ ਨੇ। ਹਰਵੀਨ ਮਾਵੀ ਜੀ ਉਹਨਾਂ ਨੂੰ ਅੱਜ ਹੀ ਕਾਲ ਕਰ ਲਓ, 647-287-0976। 647-287-0976 ਹਰਵੀਨ ਮਾਵੀ ਜੀ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਬ੍ਰੈਮਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ, ਤੁਸੀਂ ਜੇ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ, ਆਪਣੇ ਜ਼ਿੰਮੇਵਾਰੀ ਨੂੰ ਖੁਦ ਭੁਗਤਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬ੍ਰੈਮਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222 ਬ੍ਰੈਮਟਨ ਕ੍ਰੈਮਟੋਰੀਅਮ। ਅਗਲੀ ਖਬਰ ਵੱਲ ਚੱਲਦੇ ਹਾਂ ਅਤੇ ਰਮੇਸ਼ ਜੀ, ਕਾਟੋ ਕਲੇਸ਼ ਦਾ ਨਾਂ ਆਉਂਦਿਆਂ ਸਾਰੀ ਇੱਕ ਪਾਰਟੀ ਦਾ ਨਾਮ ਚਿਹਰੇ ਆਖਿਆ ਗਿਆ ਜਾਂਦਾ, ਇਹ ਕਿਤੇ ਰੁਕਿਆ ਜਾਂ ਵਧਿਆ, ਕੀ ਚੱਲ ਰਿਹਾ ਹੁਣ ਕਾਂਗਰਸ ਦੇ ਵਿੱਚ ਕਿ ਸਿਰਫ ਕਾਟੋ ਕਲੇਸ਼ ਹੀ ਰਹਿ ਗਿਆ?
1: ਪ੍ਰਭ ਸੰਧੂ ਜੀ, ਜਿਸ ਪਲੇਟਫਾਰਮ 'ਤੇ ਅਸੀਂ ਤੁਸੀਂ ਨਿੱਤ ਚਰਚਾ ਕਰਦੇ ਹਾਂ ਵੱਖ ਵੱਖ ਮੁੱਦਿਆਂ 'ਤੇ, ਉੱਥੇ ਕਾਂਗਰਸ ਨੂੰ ਲੈ ਕੇ ਕਈ ਵਾਰ ਚਰਚਾ ਛਿੜੀ ਆ, ਔਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ ਜਦੋਂ ਕਾਂਗਰਸ 'ਤੇ ਚਰਚਾ ਹੋਈ ਤਾਂ ਇੱਕ ਦੋ ਵਾਰ ਮੈਨੂੰ ਵੀ ਕੁਝ ਇੱਕ ਸਰੋਤਿਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮੇਰੀ ਇੱਕ ਆਦਤ ਹੈ ਮੈਂ ਟਿੱਪਣੀ ਕਰ ਦਿੰਦਾ, ਉਹ ਟਿੱਪਣੀ ਕਈ ਵਾਰ ਕਿਸੇ ਬੰਦੇ ਨੂੰ ਥੋੜ੍ਹਾ ਨਹੀਂ ਵੀ ਚੰਗੀ ਲੱਗਦੀ, ਉਹ ਚਲੋ ਉਹਦਾ ਆਪਣਾ ਢੰਗ ਹੈ। ਹੁਣ ਜਿਸ ਕਾਂਗਰਸ ਦਾ ਤੁਸੀਂ ਮੁੜ ਤੋਂ ਚਰਚਾ 'ਚ ਮੁੱਦਾ ਲੈ ਆਏ ਹੋ, ਨਾਲ ਜਬ ਸ਼ਬਦ ਜੋੜ ਦਿੱਤਾ ਕਾਟੋ ਕਲੇਸ਼ ਹੈ, ਪ੍ਰਭ ਸੰਧੂ ਜੀ, ਮੇਰੇ ਵਰਗੇ ਪੱਤਰਕਾਰ ਤੇ ਕਦੋਂ ਤੋਂ ਇਹ ਗੱਲ ਕਹੀ ਜਾਂਦੀ ਕਿ ਕਾਂਗਰਸ ਨੂੰ ਕਿਸੇ ਹੋਰ ਨੇ ਨਹੀਂ, ਇਹਨਾਂ ਦੇ ਆਪਣੇ ਮਸਲਿਆਂ ਨੇ ਕਾਟੋ ਕਲੇਸ਼ ਨੇ ਲੈ ਬੈਠਣਾ, ਕਿਉਂਕਿ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਆਪਸੀ ਧੜੇਬੰਦੀ ਹੈ। ਹਾਲਾਂਕਿ ਕੋਈ ਅੱਜ ਦੀ ਨਹੀਂ, ਅਸੀਂ ਕਹੀਏ ਜੀ ਮਹੀਨੇ ਤੋਂ ਆ ਜਾਂ 6 ਮਹੀਨੇ ਤੋਂ ਆ ਜਾਂ 2 ਸਾਲ ਤੋਂ ਆ, ਇਹ ਲੰਬੇ ਸਮੇਂ ਦੀ ਪ੍ਰਕਿਰਿਆ, ਉਹਦੇ ਮਗਰ ਕਈ ਕਾਰਨ ਹੈ। ਕਿਉਂਕਿ ਕਹਿਣ ਨੂੰ ਅਸੀਂ ਕਹਿੰਦੇ ਜੀ ਸਾਡਾ ਵਿੱਚ ਅੰਦਰੂਨੀ ਲੋਕਤੰਤਰੀ ਢਾਂਚਾ ਹੈ, ਜਦਕਿ ਲੋਕਤੰਤਰੀ ਢਾਂਚਾ ਤਾਂ ਮੈਨੂੰ ਲੱਭਦਾ ਕਿਤੇ ਨਹੀਂ, ਬਸ ਪਰਿਵਾਰਵਾਦ ਹੀ ਲੱਭਿਆ। ਹੁਣ ਜਦੋਂ ਲੋਕਤੰਤਰੀ ਢਾਂਚਾ ਜਿੱਥੇ ਹੋਵੇ ਸਮੱਸਿਆ ਤੇ ਉੱਥੇ ਨਹੀਂ ਮੁੱਕਦੀਆਂ, ਤੇ ਜਿੱਥੇ ਲੋਕਤੰਤਰੀ ਢਾਂਚਾ ਹੋਵੇ ਹੀ ਨਾ, ਉੱਥੇ ਤੇ ਦਿੱਕਤਾਂ ਦੀ ਪੰਡ ਹੋਣੀ ਹੈ। ਹੁਣ ਤਾਜ਼ਾ ਤਰੀਨ ਅਸੀਂ ਗੱਲਾਂ ਕਰਦੇ, ਪਿਛਲੀਆਂ ਨਹੀਂ ਕਰਦੇ, ਅੱਜ ਤੀਸਰਾ ਦਿਨ ਆ ਭੁਪੇਸ਼ ਬਘੇਲ ਪੰਜਾਬ ਦੇ ਵਿੱਚ ਇਸ ਕਾਰਜ ਲਈ ਭੇਜੇ ਹਾਈ ਕਮਾਂਡ ਨੇ ਕਿ ਛੱਡੋ ਤੁਸੀਂ ਰਾਜਾ ਵੜਿੰਗ ਨੂੰ, ਛੱਡੋ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ, ਤੁਸੀਂ ਬਲਾਕ ਪੱਧਰ ਤੇ ਜਾਓ, ਵੱਖ ਵੱਖ ਜ਼ਿਲ੍ਹਿਆਂ 'ਚ ਜਾਓ। ਉਹ ਤਾਂ ਇੱਕ ਨਾਮ ਦੇ ਦਿੱਤਾ ਉਸ ਮਿਸ਼ਨ ਦਾ, ਉਸ ਯੋਜਨਾ ਦਾ, ਇਹਨਾਂ ਨੇ ਇੱਕ ਮੁਹਿੰਮ ਦਾ, ਹਰ ਬੂਥ ਕਾਂਗਰਸ ਮਜ਼ਬੂਤ, ਕਿ ਹਰ ਬੂਥ ਤੇ ਜਾ ਕੇ ਕਾਂਗਰਸ ਨੂੰ ਮਜ਼ਬੂਤ ਕਰਨਾ, ਤੇ ਹੋਇਆ ਕੀ ਹੈ? ਮੈਂ ਉਦਣ ਵੀ ਕਿਹਾ ਸੀ ਕਿ ਜੇ ਏਦਾਂ ਉੱਪਰੋਂ ਲੀਡਰ ਆ ਕੇ ਬਲਾਕ ਪੱਧਰ ਤੇ ਮੀਟਿੰਗਾਂ ਕਰੇ ਤੇ ਕਾਂਗਰਸ ਪਾਰਟੀ ਜਾਂ ਹੋਰ ਪਾਰਟੀ ਮਜ਼ਬੂਤ ਹੋ ਜੇ, ਏਦਾਂ ਨਹੀਂ ਹੁੰਦਾ ਕਦੇ ਵੀ, ਕਿ ਲੀਡਰ ਆਪਸ ਵਿੱਚ ਫਟੇ ਫਿਰਨ, ਲੀਡਰਾਂ 'ਚ ਉੱਪਰਲਿਆਂ 'ਚ ਧੜੇਬੰਦੀ ਹੋਵੇ, ਤੇ ਅਸੀਂ ਕਹੀਏ ਜੀ ਹਾਈ ਕਮਾਂਡ ਨੇ ਇੱਕ ਬੰਦਾ ਭੇਜ ਦਿੱਤਾ ਤੇ ਉਹ ਬੰਦਾ ਹਰੇਕ ਬੂਥ ਤੇ ਪਾਰਟੀ ਨੂੰ ਮਜ਼ਬੂਤ ਕਰਦੇ, ਕਦੇ ਵੀ ਨਹੀਂ ਐਂ ਹੋ ਸਕਦਾ। ਉਹੀ ਹੋਇਆ, ਅੱਜ ਤੀਜਾ ਦਿਨ ਹੈ ਸੰਧੂ ਸਭ ਲਗਾਤਾਰ ਪਹਿਲੇ ਦਿਨ ਤੋਂ ਰੌਲੇ ਪੈ ਰਹੇ ਹੈ। ਭੁਪੇਸ਼ ਬਘੇਲ ਉੱਪਰ ਸਟੇਜ ਤੇ ਬੈਠਦੇ ਹੈ, ਰਾਜਾ ਵੜਿੰਗ ਬਤੌਰ ਪ੍ਰਧਾਨ ਨਾਲ ਹੁੰਦੇ ਆ, ਤੇ ਥੱਲੇ ਨਾਅਰੇ ਲੱਗਦੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ। ਇਹ ਪਹਿਲੇ ਦਿਨ ਵੀ ਲੱਗੇ, ਬੀਤੇ ਕੱਲ ਦੀ ਗੱਲ ਕਰੀਏ ਦੂਜੇ ਦਿਨ ਵੀ ਲੱਗੇ, ਅੱਜ ਤੀਜੇ ਦਿਨ ਦੀ ਗੱਲ ਕਰੀਏ ਤੇ ਅੱਜ ਤੇ ਹੋਰ ਵੀ ਲੱਗ ਗਏ, ਅੱਜ ਤੇ ਸਿੱਧਾ ਹੀ ਉੱਥੇ ਸਟੇਜ ਤੱਕ ਚਲੇ ਗਏ। ਹੁਣ ਰਾਜਾ ਵੜਿੰਗ ਭਵਾਂ ਕਿ ਕਿਤੇ ਨਾ ਕਿਤੇ ਇਹ ਸਾਰੇ ਕਾਸੇ ਨੂੰ ਕਵਰ ਕਰਨ ਦਾ ਯਤਨ ਕਰ ਰਹੇ ਹੈ, ਉਹਨਾਂ ਵੇਲੇ ਯਤਨ ਹੈਗੇ ਆ ਕਿ ਉਹ ਕਿਸੇ ਦੇ ਖਿਲਾਫ ਨਾ ਬੋਲ ਕੇ ਸਾਰੇ ਮਸਲੇ ਨੂੰ ਸਮੇਟਣ, ਪਰੰਤੂ ਇਹ ਮਸਲਾ ਕਿੱਥੋਂ ਸਮੇਟ ਹੋਣਾ ਹੈ? ਅੱਜ ਲਗਾਤਾਰ ਤੀਸਰਾ ਦਿਨ ਹੈ ਜਿਸ ਸਮਾਗਮ ਦੇ ਵਿੱਚ ਕਾਂਗਰਸ ਦੀ ਏਕਤਾ ਦਾ ਹੋਕਾ ਲੈ ਕੇ ਆਏ ਨੇ ਭੁਪੇਸ਼ ਬਘੇਲ ਦਿੱਲੀ ਤੋਂ ਚੱਲ ਕੇ, ਉੱਥੇ ਧੜੇਬੰਦੀ ਸਿੱਧੀ ਜਗ ਜਾਹਰ ਹੋ ਰਹੀ ਹੈ। ਔਰ ਗੱਲ ਕੱਲੀ ਉੱਥੇ ਦੀ ਨਹੀਂ, ਅੱਜ ਬਠਿੰਡੇ 'ਚ ਨਾਅਰੇ ਲੱਗੇ ਹੈ, ਹੁਣ ਨਾਲ ਹੀ ਫਿਰੋਜ਼ਪੁਰ 'ਚ ਇੱਕ ਪ੍ਰੋਗਰਾਮ ਸੀ ਕਾਂਗਰਸ ਪਾਰਟੀ ਦਾ, ਇੱਕ ਨਗਰ ਕੌਂਸਲ ਦੇ ਵਿੱਚ ਉਹਨਾਂ ਦਾ ਪ੍ਰਧਾਨ ਬਣਿਆ, ਉੱਥੇ ਤਾਜਪੋਸ਼ੀ ਸਮਾਗਮ ਸੀਗਾ। ਉਸ ਤਾਜਪੋਸ਼ੀ ਸਮਾਗਮ ਦੇ ਵਿੱਚ ਭਾਈ ਰਾਜਾ ਵੜਿੰਗ ਨੂੰ ਸੱਦਿਆ ਹੀ ਨਹੀਂ ਗਿਆ, ਚਰਨਜੀਤ ਸਿੰਘ ਚੰਨੀ ਜਿੰਦਾਬਾਦ ਹੋਣ ਲੱਗੀ ਹੈ, ਪ੍ਰਧਾਨ ਉਹ ਹੋਵੇ ਪਾਰਟੀ ਦਾ, ਉਹਦੇ ਨਾਲ ਤੇ ਉਹਦੇ ਨਾਲ ਸੰਬੰਧਿਤ ਬੰਦਿਆਂ ਨੂੰ ਸੱਦਿਆ ਨਾ ਜਾਵੇ। ਸੋ ਇੱਦਾਂ ਦਾ ਬਹੁਤ ਕੁਝ ਕਾਂਗਰਸ ਵਿੱਚ ਚੱਲ ਰਿਹਾ ਜਿਹੜਾ ਸਿੱਧੇ ਪੱਧਰ ਤੇ ਧੜੇਬੰਦੀ ਜਗ ਜਾਹਰ ਹੋ ਚੁੱਕੀ ਹੈ। ਔਰ ਸਭ ਤੋਂ ਜਿਹੜੀ ਵੱਡੀ ਖਤਰੇ ਦੀ ਗਿਣਤੀ ਹੈ, ਮੰਨ ਲਓ ਹੁਣ ਹਾਈ ਕਮਾਂਡ ਇਹਨੂੰ ਸਮੇਟਣ ਦਾ ਵੀ ਯਤਨ ਕਰਦੀ ਹੈ, ਮੰਨ ਵੀ ਲਓ ਰਾਜ ਸਾਹਿਬ ਵੜਿੰਗ ਦਾ ਅਸਤੀਫਾ ਲੈ ਲਿਆ ਜਾਂਦਾ ਹੈ, ਇਹ ਵੀ ਮੰਨ ਲੈਂਦੇ ਕਿ ਹੋਰ ਕਿਸੇ ਨੂੰ ਪ੍ਰਧਾਨ ਬਣਾ ਦਿੰਦੇ ਆ, ਕਿ ਜਿਹੜੀਆਂ ਹੁਣ ਦਿਲਾਂ ਦੀਆਂ ਦੂਰੀਆਂ ਨੇ, ਰਾਜਾ ਵੜਿੰਗ ਮੰਚ ਤੋਂ ਬੋਲਦਾ ਹੋਵੇ ਤੇ ਥੱਲਿਓਂ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਨਾਅਰੇ ਲੱਗਣ, ਕਿ ਰਾਜਾ ਵੜਿੰਗ ਇਹ ਭੁੱਲ ਪਾਵੇਗਾ? ਇਹ ਸਿਆਸੀ ਲੋਕ ਤੇ ਕਦੇ ਵੀ ਨਹੀਂ ਭੁੱਲਦੇ, ਭਾਵਾਂ ਬਾਹਰੀ ਕਹਿਣ ਨੂੰ ਤੇ ਕਹਿ ਦੇਣ ਅਸੀਂ ਸਾਰੇ ਇੱਕ ਹਾਂ, ਪਰੰਤੂ ਏਕਤਾ ਉਕਤਾ ਵਾਲੀ ਗੱਲ ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਜਿਸ ਢੰਗ ਦੇ ਨਾਲ ਇਹ ਸਾਰਾ ਕੁਛ ਚੱਲ ਰਿਹਾ, ਇਹ ਵੱਡਾ ਕਾਟੋ ਕਲੇਸ਼ ਇਸ ਵੇਲੇ ਹੈਗਾ ਆ। ਬਾਕੀ ਵਾਰ ਵਾਰ ਮੈਂ ਇੱਕੋ ਹੀ ਗੱਲ ਕਹਿਣਾ, ਅੱਜ ਵੀ ਉਹੀ ਕਹਿਣੀ ਹੈ, ਕਾਂਗਰਸ ਹਾਈ ਕਮਾਂਡ ਤੇ ਹੀ ਨਿਰਭਰ ਹੈ ਕਿ ਉਹ ਸਾਰੇ ਕਾਟੋ ਕਲੇਸ਼ ਨੂੰ ਕਿੰਨੀ ਜਲਦੀ ਤੇ ਕਿਸ ਢੰਗ ਦੇ ਨਾਲ ਸਮੇਟਦੀ ਹੈ।
0: ਜੀ ਬਿਲਕੁਲ, ਨਾਲ ਦੀ ਨਾਲ ਤੁਹਾਨੂੰ ਹਰਪ੍ਰੀਤ ਸੈਣੀ ਹੁਣ ਦਾ ਮੈਸੇਜ ਦਈਏ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਦੀ ਤੁਸੀਂ ਜੇ ਗੱਲਬਾਤ ਕਰਨੀ ਆ। ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ ਫੈਮਿਲੀ ਪਰਿਵਾਰ ਬੱਚਿਆਂ ਦੀ RESP, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣਾਂ ਨਾਲ ਗੱਲਬਾਤ ਕਰੋ, 416-817-6500 416-817-6500 ਹਰਪ੍ਰੀਤ ਸੈਣੀ ਜੀ। ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਹੁਣ ਦਾ ਸੁਨੇਹਾ ਤੁਹਾਨੂੰ ਦਈਏ, ਹਰਮਨ ਬੱਤਾ ਮੋਰਗੇਜ ਬ੍ਰੋਕਰ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਮੋਰਗੇਜ ਦੇ ਲਈ ਤੁਸੀਂ ਯਾਦ ਰੱਖਣਾ ਆ ਹਰਮਨ ਬੱਤਾ ਜੀ। ਮੋਰਗੇਜ ਦੇ ਵਿੱਚ ਆਸਿਓ ਪਾਸਿਓ ਨਾ ਹੋ ਗਈ ਆ, ਇੱਕ ਵਾਰੀ ਤੁਹਾਡੀ ਫਾਈਲ ਦੇਖ ਕੇ ਇਹਨਾਂ ਨੇ ਹਾਂ ਕਰਤੀ ਤਾਂ ਮੋਰਗੇਜ ਦਾ ਕੰਮ ਕਰਵਾ ਕੇ ਦੇਣਗੇ। ਹਰਮਨ ਬੱਤਾ 6476859000 647-685-9000 ਹਰਮਨ ਬੱਤਾ ਜੀ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਬਿਹਾਰੀ ਲੋਕਾਂ ਨੇ ਭਾਜਪਾ ਦੇ ਸਿਆਸੀ ਕਿਲੇ ਵਿੱਚ ਉਸਨੂੰ ਹੁਣ ਵੱਡੀ ਟੱਕਰ ਦੇਤੀ ਹੈ ਜੀ, ਇਹ ਸਾਰੀ ਕੀ ਖਬਰ ਹੈ?
1: ਪ੍ਰਭ ਸੰਧੂ ਜੀ, ਭਾਰਤੀ ਜਨਤਾ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਤੇ ਨਾਲ ਬਿਹਾਰ ਦਾ, ਬਿਹਾਰੀਆਂ ਦਾ ਜ਼ਿਕਰ ਕੀਤਾ ਹੈ, ਔਰ ਭਾਜਪਾ ਦੇ ਸਿਆਸੀ ਕਿਲੇ ਦੀ ਗੱਲ ਕੀਤੀ ਹੈ। ਅਸਲ ਵਿੱਚ ਗੱਲ ਇਹ ਹੈ ਕਿ ਅੱਜ ਤਿੰਨ ਥਾਵਾਂ ਦੇ, ਤਿੰਨ ਵਿਧਾਨ ਸਭਾ ਦੇਸ਼ ਵਿੱਚ ਜਿਹਨੂੰ ਆਪਾਂ ਜਿਮਨੀ ਚੋਣ ਆਖਦੇ, ਉਹਦੇ ਨਤੀਜੇ ਆਉਣੇ। ਉਹ ਤਿੰਨ ਅਲੱਗ ਅਲੱਗ ਸੀਟਾਂ ਆ, ਜਿਹਦੇ ਵਿੱਚੋਂ ਇੱਕ ਸੀਟ ਮੱਧ ਪ੍ਰਦੇਸ਼ ਦੀ ਹੈ
0: ਜੀ,
1: ਜਿਸ ਸੀਟ ਦਾ ਨਾਮ ਦਾਤੀਆ ਹੈ। ਉਹ ਦਾਤੀਆ ਸੀਟ ਜਿਹੜੀ ਕਾਂਗਰਸੀ ਵਿਧਾਇਕ ਸੀ ਉੱਥੇ, ਤੇ ਉੱਥੇ ਕੋਈ ਮਸਲੇ 'ਚ ਉਹਨੂੰ ਸਜ਼ਾ ਹੋ ਜਾਂਦੀ ਹੈ ਅਦਾਲਤ ਵਿੱਚ, ਤੇ ਕਾਨੂੰਨ ਦੇ ਮੁਤਾਬਕ ਉਹਨੂੰ ਉਹ ਸੀਟ ਛੱਡਣੀ ਪੈ ਗਈ, ਉਹ ਖਾਲੀ ਸੀ ਇੱਕ, ਤੇ ਉਹ ਜਿਮਨੀ ਚੋਣ ਬਣ ਗਈ ਮੱਧ ਪ੍ਰਦੇਸ਼ ਵਾਲੀ। ਦੂਜੀ ਗੁਜਰਾਤ ਦੀ ਸੀਟ ਸੀ, ਉੱਥੇ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਸੀ, ਸ਼ਾਇਦ ਉਹ ਸੀਟ ਦਾ ਨਾਮ ਮੰਜਲਪੁਰ ਹੈ, ਮੰਜਲਪੁਰ ਸੀਟ ਇਸ ਕਰਕੇ ਖਾਲੀ ਹੋ ਗਈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਜਾਂਦੀ, ਉਸ ਤੋਂ ਬਾਅਦ ਅੱਜ ਜਿਮਨੀ ਚੋਣ ਹੋਈ। ਔਰ ਤੀਸਰੀ ਸੀਟ ਸੀ ਬਿਹਾਰ ਦੀ ਬੰਕੀਪੁਰ। ਬੰਕੀਪੁਰ ਸੀਟ ਵਿੱਚ ਚੋਣ ਇਸ ਕਰਕੇ ਪ੍ਰਭ ਸੰਧੂ ਜੀ ਅੱਜ ਹੋਈ ਹੈ ਕਿਉਂਕਿ ਬੰਕੀਪੁਰ ਸੀਟ ਨੇ ਭਾਰਤੀ ਜਨਤਾ ਪਾਰਟੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਦਿੱਤਾ, ਜਿਹੜੇ ਨਿਤ ਨਵੀਨ ਹੈ ਉਸ ਸੀਟ ਤੋਂ ਉਹ ਵਿਧਾਇਕ ਸੀ ਨਿਤ ਨਵੀਨ, ਜਿਹੜੇ ਹੁਣ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹੈ। ਕੌਮੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਅੱਜ ਦੇ ਸਮੇਂ ਬਣਨਾ, ਮੈਂ ਸਮਝਦਾ ਕਿ ਦੇਸ਼ ਦੀ ਰਾਜਨੀਤਿਕ ਸਭ ਤੋਂ ਵੱਡੀ ਤਾਕਤ ਹੈ, ਰਾਜਨੀਤਿਕ ਤੌਰ ਤੇ ਦੇਸ਼ ਦੀ ਸਭ ਤੋਂ ਵੱਡੀ। ਹੁਣ ਜੇ ਨਿਤ ਨਵੀਨ ਉੱਥੇ ਪਹੁੰਚਿਆ ਬੰਕੀਪੁਰ ਤੋਂ ਚੱਲ ਕੇ, ਤੇ ਇਹਦਾ ਅਰਥ ਹੈ ਕਿ ਬੰਕੀਪੁਰ ਆਪਣੇ ਆਪ 'ਚ ਬੜਾ ਵੱਡਾ ਸਿਆਸੀ ਕਿਲਾ ਬਣ ਜਾਂਦਾ ਹੈ ਬੰਕੀਪੁਰ ਖੇਤਰ ਭਾਰਤੀ ਜਨਤਾ ਪਾਰਟੀ ਦਾ। ਉੱਥੇ ਅੱਜ ਜਿਮਨੀ ਚੋਣ ਦੇ ਨਤੀਜੇ ਆ ਰਹੇ ਹੈ। ਹਾਲਾਂਕਿ ਪ੍ਰਭ ਸੰਧੂ ਜੀ, ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਅਜੇ ਤੱਕ ਭਾਰਤੀ ਚੋਣ ਕਮਿਸ਼ਨ ਨੇ ਬੰਕੀਪੁਰ ਦੇ ਚੋਣ ਨਤੀਜੇ ਐਲਾਨ ਨਹੀਂ ਕੀਤੇ, ਪਰੰਤੂ ਜੋ ਮੇਰੇ ਮੂਹਰੇ ਅੰਕੜਾ ਆ ਰਿਹਾ ਬੰਕੀਪੁਰ ਦਾ, ਹੁਣ ਉੱਥੇ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਤੇ ਆਮ ਤੌਰ ਤੇ ਹੁੰਦਾ ਜੀ, ਜਾਂ ਤੇ ਹੋਊਗਾ ਰਾਸ਼ਟਰੀ ਜਨਤਾ ਦਲ RJD ਨਾਲ ਤੇ ਜਾਂ ਕਾਂਗਰਸ ਦੇ ਨਾਲ। ਨਹੀਂ ਪ੍ਰਭ ਸੰਧੂ ਜੀ, ਮੁਕਾਬਲਾ ਉੱਥੇ ਇਸ ਵਾਰ ਕਿਹਦੇ ਨਾਲ ਹੋ ਰਿਹਾ ਹੈ? ਜਨ ਸਵਰਾਜ ਪਾਰਟੀ। ਜਨ ਸਵਰਾਜ ਪਾਰਟੀ ਪ੍ਰਸ਼ਾਂਤ ਕਿਸ਼ੋਰ, ਜਿਹਨਾਂ ਨੂੰ ਆਪਾਂ PKB ਆਖਦੇ ਹਾਂ, ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ IPAC ਕਮੇਟੀ ਵਾਲੇ, ਜਿਹੜੇ 2011 ਵਿੱਚ ਭਾਰਤੀ ਸਿਆਸਤ ਵਿੱਚ ਚਰਚਾ 'ਚ ਆਏ ਸੀ ਗੁਜਰਾਤ ਚੋਣਾਂ ਦੇ ਦੌਰਾਨ, ਜਿਹਨਾਂ ਨੂੰ ਆਪਾਂ PK ਆਖਦੇ, ਪ੍ਰਸ਼ਾਂਤ ਕਿਸ਼ੋਰ ਆਖਦੇ ਹਾਂ, ਜਿਹਨਾਂ ਨੇ ਸੰਨ 2024 ਦੇ ਵਿੱਚ ਬਿਹਾਰ ਵਿੱਚ ਆਪਣੀ ਰਾਜਨੀਤਿਕ ਪਾਰਟੀ ਇੱਧਰ ਉੱਧਰ ਜਾਣ ਤੋਂ ਬਾਅਦ ਫਿਰ ਆਪਣੀ ਪਾਰਟੀ ਬਣਾ ਲਈ ਸੀ ਜਨ ਸਵਰਾਜ ਪਾਰਟੀ। ਉਹ ਜਨ ਸਵਰਾਜ ਪਾਰਟੀ ਦੇ ਸੰਸਥਾਪਕ ਨੇ ਪ੍ਰਸ਼ਾਂਤ ਕਿਸ਼ੋਰ। ਪ੍ਰਸ਼ਾਂਤ ਕਿਸ਼ੋਰ ਨੇ ਬੰਕੀਪੁਰ ਤੋਂ ਆਪ ਚੋਣ ਲੜੀ ਸੀ, ਆ ਜਿਹੜੀ ਚੋਣ ਦੀ ਅਸੀਂ ਗੱਲ ਕਰ ਰਹੇ ਹਾਂ। ਦੂਜੇ ਪਾਸੇ ਭਾਜਪਾ ਨੇ ਨੀਰਜ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਕਾਂਗਰਸ ਤੇ RJD ਦਾ ਸਮਝੌਤਾ ਆ, ਤੇ ਉਧਰੋਂ RJD ਦੇ ਉਹੀ ਰੇਖਾ ਕੁਮਾਰੀ ਜਿਹੜੇ ਪਹਿਲਾਂ ਉੱਥੋਂ ਚੋਣ ਲੜਦੇ ਵੀ ਰਹੇ, ਸ਼ਾਇਦ ਇੱਕ ਅੱਧੀ ਵਾਰ ਜਿੱਤੇ ਵੀ ਹੈ, ਉਹਨਾਂ ਨੂੰ ਮੈਦਾਨ 'ਚ ਉਤਾਰਿਆ। ਹੁਣ ਤਾਜ਼ਾ ਅੰਕੜੇ ਬਹੁਤ ਸਿੱਧਾ ਬਿਆਨ ਕਰ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਉੱਥੋਂ ਜਿੱਤ ਰਹੇ ਹੈ, ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ। ਔਰ ਜਿਹੜੇ ਤਾਜ਼ਾ ਅੰਕੜੇ ਆ ਜੋ ਮੈਨੂੰ ਦਿਖ ਰਹੇ ਹੈ, ਕਰੀਬ 18-19,000 ਵੋਟਾਂ ਦੇ ਫਰਕ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਮੈਨੂੰ ਲੱਗਦਾ ਜਿੱਤ ਜਾਣਗੇ। ਹੁਣ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਵਾਲਾ ਸਿਆਸੀ ਕਿਲਾ, ਔਰ ਸਿਆਸੀ ਕਿਲਾ ਵੀ ਇੰਨਾ ਕੁ ਮਜ਼ਬੂਤ, ਪ੍ਰਭ ਸੰਧੂ ਜੀ ਪੁੱਛੋ ਹੀ ਨਾ, ਨਿਤ ਨਵੀਨ ਜਿਹਨੂੰ ਕੌਮੀ ਪ੍ਰਧਾਨ ਭਾਜਪਾ ਨੇ ਬਣਾਇਆ, ਇਹਦਾ ਅਰਥ ਅਸੀਂ ਸੌਖਾ ਸਮਝ ਸਕਦੇ ਹਾਂ ਕਿ ਉਹ ਕਿੱਡਾ ਵੱਡਾ ਲੀਡਰ ਹੋਵੇਗਾ। ਔਰ ਲੀਡਰ ਗੱਲਾਂ 'ਚ ਨਹੀਂ ਹੋਵੇਗਾ, ਗਰਾਊਂਡ ਪੱਧਰ 'ਤੇ ਵੀ ਹੋਵੇਗਾ। ਔਰ ਵਾਕਿਆ ਇਹ ਨਿਤਨ ਨਵੀਨ, ਪਿਛਲੀਆਂ ਕਈ ਟਰਮਾਂ ਅਸੀਂ ਗਿਣ ਲਈਏ, ਬੰਕੀਪੁਰ ਖੇਤਰ ਤੋਂ ਜਿੱਤ ਆ ਰਿਹਾ ਸੀ, ਲਾਗੇ ਨਹੀਂ ਕਿਸੇ ਨੂੰ ਲੱਗਣ ਦਿੱਤਾ ਸੀ ਇਸਨੇ, ਤੇ ਅੱਜ ਪਤਾ ਇਹ ਲੱਗ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਉੱਥੋਂ ਜਿੱਤ ਰਹੇ ਹੈ। ਔਰ ਪਾਰਟੀ ਉਹ ਜਿਹਨੂੰ ਭਾਰਤੀ ਜਨਤਾ ਪਾਰਟੀ ਕੱਲ ਤੱਕ ਟਿੱਚ ਸਮਝਦੀ ਸੀ। ਔਰ ਮਾਫ ਕਰਨਾ, ਸੱਚ ਇਹ ਵੀ ਆ ਕਿ ਜਿਹੜੀਆਂ ਥੋੜਾ ਸਮਾਂ ਪਹਿਲਾਂ ਬਿਹਾਰ ਦੇ ਚੋਣ ਨਤੀਜੇ ਆਏ ਉਹਦੇ ਵਿੱਚ ਵੀ ਜਨ ਸਵਰਾਜ ਪਾਰਟੀ ਨੇ ਕੁਛ ਚੋਣਾਂ ਲੜੀਆਂ ਸੀ, ਬਹੁਤੀ ਥਾਵਾਂ ਤੇ ਜਮਾਨਤਾਂ ਹੀ ਜ਼ਬਤ ਹੋ ਗਈਆਂ ਸੀ, ਜਿੱਤਣਾ ਤੇ ਬਹੁਤ ਦੂਰ ਦੀ ਗੱਲ ਹੈ, ਕੁਛ ਵੀ ਨਹੀਂ ਜਿੱਤ ਸਕੇ ਸੀ। ਅੱਜ ਉਹ ਜਨ ਸਵਰਾਜ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਜ਼ਿਮਨੀ ਚੋਣ ਵਿੱਚ ਟੱਕਰ ਦੇ ਰਹੀ ਹੈ। ਸੋ ਇਹ ਭਾਰਤੀ ਜਨਤਾ ਪਾਰਟੀ ਲਈ ਬਹੁਤ ਵੱਡੀ ਹਾਰ ਹੈ, ਬਹੁਤ ਵੱਡੀ ਸਿਆਸੀ ਤੌਰ ਤੇ ਇੱਕ ਵੱਡੀ ਸੱਟ ਬੈਠ ਹੋ ਗਈ। ਔਰ ਦੂਜੇ ਪਾਸੇ ਬਿਹਾਰ ਵਿੱਚ ਇੱਕ ਨਵਾਂ ਸਿਆਸੀ ਬਦਲ ਹੋਵੇਗਾ ਜਨ ਸਵਰਾਜ ਪਾਰਟੀ। ਔਰ ਜਨ ਸਵਰਾਜ ਪਾਰਟੀ ਠੀਕ ਹੈ ਇੱਕ ਨਵੀਂ ਪਾਰਟੀ ਹੈ, ਪਰੰਤੂ ਪੀ ਕੇ ਭਾਰਤੀ ਸਿਆਸਤ ਵਿੱਚ ਕੋਈ ਨਵਾਂ ਨਾਮ ਨਹੀਂ ਹੈ। ਪ੍ਰਸ਼ਾਂਤ ਜਗਾੜੀ ਵਿਅਕਤੀ ਭਾਰਤ ਵਿੱਚ ਮੰਨਿਆ ਜਾਂਦਾ, ਜਿਸ ਨੇ ਬੀਤੇ ਸਮੇਂ 'ਚ ਆਪਣੀ ਜਗਾੜਬੰਦੀ ਦੇ ਨਾਲ, ਆਪਣੀ ਯੋਜਨਾਬੰਦੀ ਦੇ ਨਾਲ, ਆਪਣੇ ਢੰਗਾਂ ਦੇ ਨਾਲ ਵੱਖ ਵੱਖ ਸੂਬਿਆਂ 'ਚ ਜਾ ਕੇ ਵੱਖ ਵੱਖ ਪੋਲੀਟੀਕਲ ਪਾਰਟੀਆਂ ਦੇ ਨਾਲ ਵਪਾਰਕ ਤੌਰ ਤੇ ਸਮਝੌਤੇ ਕਰਕੇ ਉਹਨਾਂ ਦੀਆਂ ਸਰਕਾਰਾਂ ਬਣਾਈਆਂ ਕਿ ਇਵੇਂ ਕਰੋ। ਪੰਜਾਬ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਸੀ, ਮੰਨਿਆ ਜਾਂਦਾ ਕਿ ਮਗਰ ਪੀਕੇ ਦਾ ਹੱਥ ਸੀ। ਜਦੋਂ ਗੁਜਰਾਤ ਵਿੱਚ 211 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ੁਰੂਆਤ ਹੁੰਦੀ, ਉਦੋਂ ਵੀ ਮੰਨਿਆ ਜਾਂਦਾ ਕਿ ਪੀਕੇ ਦਾ ਬਹੁਤ ਵੱਡਾ ਯੋਗਦਾਨ ਸੀ। ਜਦੋਂ 214 ਵਿੱਚ ਦੇਸ਼ ਵਿੱਚ ਭਾਜਪਾ ਆਉਂਦੀ ਹੈ, ਉਦੋਂ ਵੀ ਮੰਨਿਆ ਜਾਂਦਾ ਕਿ ਪੀਕੇ ਦਾ ਵਿੱਚ ਵੱਡਾ ਯੋਗਦਾਨ ਸੀ। ਤੇ ਉਹ ਪੀਕੇ, ਉਹ ਪ੍ਰਸ਼ਾਂਤ ਕਿਸ਼ੋਰ, ਮੈਨੂੰ ਲੱਗਦਾ ਕਿ ਅੱਜ ਤੋਂ ਆਪਣੀ ਸਿਆਸੀ ਪਾਰੀ ਜਿਹੜੀ ਹੈ ਬਤੌਰ ਇੱਕ ਚੁਣਿਆ ਨਮਾਇੰਦਾ ਸ਼੍ਰੀ ਸ਼ੁਰੂ ਕਰਨ ਜਾ ਰਹੇ ਹੈ। ਮੈਨੂੰ ਲੱਗਦਾ ਕਿ ਥੋੜੇ ਸਮੇਂ 'ਚ ਨਤੀਜੇ ਐਲਾਨ ਦਿੱਤੇ ਜਾਣਗੇ, ਔਰ ਲਗਭਗ ਸੰਕੇਤ ਬੜਾ ਸਾਫ਼ ਹੈ ਕਿ ਪ੍ਰਸ਼ਾਂਤ ਕਿਸ਼ੋਰ ਬੰਕੀਪੁਰ ਸੀਟ ਜਿੱਤ ਰਹੇ ਹੈ।
0: ਬਿਲਕੁਲ ਜੀ, 905-673-3337 905-673-3337 ਔਰ ਇੱਕ ਮੈਸੇਜ ਤੁਹਾਡੇ ਤੱਕ ਸਾਂਝਾ ਕਰਨਾ। ਪੰਜਾਬੀ ਮਾਂ ਬੋਲੀ ਦੇ ਬੜੇ ਸੁਨੱਖੇ ਅਤੇ ਸੁਲਝੇ ਕਲਾਕਾਰ ਰੰਗਲੇ ਸਰਦਾਰ, ਇਹ ਚਾਰੇ ਬੜਾ ਹੀ ਖੂਬਸੂਰਤ ਗਾਉਣ ਵਾਲੇ ਅਤੇ ਬੜਾ ਹੀ ਸੁਚੱਜਾ ਅਤੇ ਸਾਫ਼ ਸੁਥਰਾ ਗਾਉਣ ਵਾਲੇ ਪਹੁੰਚੇ ਹੋਏ ਨੇ ਬਰੈਂਪਟਨ ਦੀ ਧਰਤੀ 'ਤੇ। ਅਤੇ 7 ਅਗਸਤ ਨੂੰ ਸ਼ਾਮ ਨੂੰ ਫਰਾਈਡੇ ਰੋਜ਼ ਥੀਏਟਰ ਦੇ ਵਿੱਚ ਪੂਰੀ ਇਹ ਸੱਭਿਆਚਾਰਕ ਮਹਿਫਲ ਲੱਗਣੀ ਆ ਅਤੇ ਆਲਮੋਸਟ ਸਾਰੀਆਂ ਟਿਕਟਾਂ ਸੋਲਡ ਆਊਟ ਨੇ, ਕੁਛ 20-15% ਟਿਕਟਸ ਬਚੀਆਂ ਨੇ। ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ ਜੇ ਤੁਸੀਂ ਇਸ ਖੂਬਸੂਰਤ ਸ਼ਾਮ ਦਾ ਹਿੱਸਾ ਬਣਨਾ ਆ। 437-870-0001 437-870-0001 ਅਤੇ ਤੁਸੀਂ ਮੇਰੇ ਨਾਲ ਰਾਬਤਾ ਕਰੋ ਅਤੇ ਮੈਂ ਤੁਹਾਨੂੂੰ ਟਿਕਟਾਂ ਇਹਦੀਆਂ ਮੁਹੱਈਆ ਕਰਵਾ ਸਕਦਾ ਹਾਂ। 437-870-0001 ਰੰਗਲੇ ਸਰਦਾਰ, ਬੜੀ ਸੁਚੱਜੀ ਗਾਇਕੀ, ਬੜੀ ਖੂਬਸੂਰਤ ਗਾਇਕੀ ਤੁਸੀਂ ਸੁਣੀ ਹੋਣੀ ਆ। ਮੈਂ ਦੋ ਬੋਲ ਤੁਹਾਡੇ ਨਾਲ ਸਾਂਝੇ ਜ਼ਰੂਰ ਕਰੂੰਗਾ।

0: 4 37 8 00 01। इस नंबर ते तुसी कॉल करके अपनियां टिकटां बुक करवा सकते हो। बहुत ही लिमिटेड जिहां सीटां बचियां ने 4 37 8 70 00 01। सो 905 673 3337 जुड़े हो पंजाबी लहरां दे नाल। नाल दी नाल गिल फार्म दा सुनेहा थोन दईए, डिक्सी ते किंग स्ट्रीट ते लोकेटड ने। हर तरह की तुसी सब्जियां दी, फुलां दी पनीरी लैनी है, मौसमी सब्जियां दी पनीरी, तां तुसी गिल फार्म ते पहुँच सकते हो। नाल दी नाल चक्की आटा ते ताजियां सब्जियां गिल फार्म प्रोड्यूस। सो गिल फार्म 416-898-87-78 416-898-8778 गिल फार्म ते तुसी पहुँच के ताजियां सब्जियां ते पनीरी लै सकते हो। सो अगली खबर वाल चलते हैं, उस तो बाद बहुत सारिया कॉल ने, फिर कॉलों वाल चलांगे जी। सो नाल दी नाल आम आदमी पार्टी कल प्रधान की कोठी नूं पावेगी घेरा। पहला तो आम आदमी पार्टी नूं घेरे पैंदे जी, अज हुण आम आदमी पार्टी किहड़े प्रधान नूं घेरा पहुंच चलिया जी?
1: जी देश के प्रधानमंत्री नूं घेरा पाउणा आ, क्योंकि आम आदमी पार्टी इस वेले दिल्ली दे विच अपना जिहड़ा सियासी किला बीते समय च भाजपा ने ढा दिता सीगा, किते ना किते उहनूं बचाउण दा वी जतन है। और सब तो वड्डा जतन यह है कि जिहड़ा पंजाब दा सियासी किला उह किसे ना किसे ढंग दे नाल बच जाए। और उहदे लई जिथे पंजाब वाले चलो लीडर ते हथ पैर मार ही रहे हैं, अरविंद केजरीवाल भी हथ मार रहे हैं, क्योंकि गल इह आ सुणो जी जी, जे अज दे समय भाजपा माफ करना आम आदमी पार्टी कोल पंजाब ना बचिया ना 227 दे विच, ते फिर रह की जाना है
0: जी।
1: हुण इही एक पंजाब ही है ना जिहदे सिर दे उपर केजरीवाल अडारियां मारते फिरदे आ, जां मनीष सिसोदिया अडारियां मरदा, ते जे किते उह किला टट गया ते फिर ते गल बिगड़ जाणी है। हुण उह सियासी किला गल्लां नाल नहीं बचना, सियासी किला बचाउण लई जतन करने पैणे आ। जिहड़ा विद्यार्थियां दे अंदोलन दे खिलाफ अज पंजाब दी विधान सभा च मता पास होया, खैर उमे ते एक प्रभ संधू जी एक चंगी प्रथा आ कि जे देश व्यापी कोई मुद्दा होवे ते सूबा सरकारां नूं उते बोलना चाहिए। मैं कहना चंगी गल है कि पंजाब दी सरकार ने वह मता उहदे खिलाफ पास किया है, परंतु गल है ना कि अज पंजाब दी विधान सभा च दिल्ली दीआं लाठियां दे ते चर्चे होए कि दिल्ली च लाठियां पईआं जी, पानी दीआं पछाड़ां पै गईआं जी, अथरू गैस दे गोले डिग्गे आ जी, विद्यार्थियों ते परचे दर्ज है। सवाल यह कि पंजाब च नहीं हो रहा? जदों संगरूर कोई ताड़ी कोठी घेर नूं जांदा है मुख्यमंत्री साहब, तुसीं नहीं उत्थे लाठियां भराउंदे? अज पंजाब दे हजारां रोडवेज ते कच्चे मुलाजम स्ट्राइक ते है, बसां दा चक्का जाम है। आ बीते समय जो सफाई सेवक बीबियां दे नाल इन्हां ने जो कीता उह गल किसे तों लुकी छिपी है? उत्थे असीं दिल्ली दी पुलिस नूं कहिंदे ते इत्थे हुण दिल्ली दी पुलिस तोड़ो सी, इत्थे ते पंजाब दी पुलिस सी ना, फिर मता ते इन्हां दे खिलाफ भी पैणा चाहीदा। सो आ जिहड़ा तुसीं हुण प्रधानमंत्री दी कोठी दी गल आखी कल दी 4 अगस्त दी, असल विच उह मसला हुण एक केजरीवाल साहब ने मसला चुकिया होया हैगा E20 दा, इथोनोल मिश्रित पेट्रोल दा। मुद्दा बड़ा वाजिब है क्योंकि धक्के दे नाल असीं किसे नूं परोस नहीं सकते कि भाई असीं आह तेल बेचना ते तुहानूं इही पवाउणा पएगा। गल ते बिल्कुल सही है। हुण आम आदमी पार्टी ने मुद्दे नूं सब तों पहलां चुकिया वड्डे पद्धर ते सियासी तौर ते, खैर कांग्रेस ने भी चुकिया आ, परंतु आम आदमी पार्टी इस विच कांग्रेस नालों अग्गे निकलण दा जतन कर रही है दिल्ली दे विच। उहदे तहत ही ऐलान इन्हां ने कीता कि असीं 4 अगस्त नूं प्रधानमंत्री दी कोठी वाले पासे नूं मार्च करना, आम आदमी पार्टी दे दफ्तर इकट्ठे होना है, उह तों बाद असीं प्रधानमंत्री दी कोठी नूं जाणा है। हालांकि जान इन्हां नूं किसे ने नहीं देना, पानी दीआं बछाड़ां उरे पै जाणियां इन्हां दे उपर, टैंपरेरी तौर ते इन्हां नूं डिटेन भी कर लिया जाएगा, थाणियां च भी कुछ घंटे लई लिया जाएगा, परंतु ऐलान कर दिता हैगा आम आदमी पार्टी दे कौमी कन्वीनर अरविंद केजरीवाल ने कि असीं E20 इथोनोल मिश्रित पेट्रोल का विरोध करते हैं और ये विरोध में असी प्रधानमंत्री की कोठी का कल घराव करांगे।
0: सो बिल्कुल जी, आप थोड़ी इजाजत हो कॉल के वाल चलिए जी, बहुत सारिया कॉल्स ने
1: जी। संतू साहब
0: जी बहुत शुक्रिया जी। 905-673-3337 पहली कॉल के वाल चलते हैं जी। 1845 सत श्रीकाल जी, तुम ऑनर हो। 1845 सत श्रीकाल जी, तुम ऑनर हो जी।
2: 1845 हेलो हांजी सत श्री अकाल जी सर सत श्री अकाल जी सर सत श्री अकाल जी रमेश जी मेरा सवाल है मेरी ना कल किसी अपने कलीग ना इंडिया गल हो रही थी वो कहता भी मैनू ना उत्थे तीर्थ यात्रा जाने का मौका मिला मैं जाना तो नहीं चाहता कहता साढ़े इलाके च बंदे नहीं पूरे हो रहे तो मैनू भी लै गए वो मैं गल सुन के हैरान हो गया जी वो कहते नंदपुर साहब तो नैणा देवी तो एक होर ना लिया कोई 3 कथावां गए कीरतपुर साहब हाँ जी वो पर कहता 3 दिन का साडा ट्रिप सी ते जिहड़े रहण दे प्रबंध कीते गए सी जिदा 5 स्टार होटलां दे प्रबंध हुंदे ना इस तरीके दे सी। वो कहता जी आम बंदा ਮਤਲਬ ਇੰਨੀ ਯਾਤਰਾ ਕਰਨ ਤੇ ਖਰਚਾ ਕਰੇ ਤੇ ਕਰੀਬ ਕਰੀਬ 10-15 ਹਜ਼ਾਰ ਰੁਪਇਆ ਖਰਚਾ ਜਾਂ ਇਸ ਤੋਂ ਜ਼ਿਆਦਾ ਹੀ ਆਏਗਾ। ਇਹ ਸਰਕਾਰਾਂ ਜਿਹੜਾ ਇੱਕ ਬੰਦੇ ਪਿੱਛੇ ਇੰਨਾ ਖਰਚਾ ਕਰ ਰਹੀ, ਇਹ ਖਰਚਾ ਸੈਂਟਰ ਸਰਕਾਰ ਕਰ ਰਹੀ ਹੈ ਜਾਂ ਕੇਜਰੀਵਾਲ ਆਪਣੇ ਪੱਲਿਓਂ ਕਰ ਰਿਹਾ, ਜਾਂ ਇਹ ਬਜਟ 'ਚ ਵੀ ਕੱਲ ਨੂੰ ਕੋਈ ਨਾ ਕੋਈ ਘੁਟਾਲਾ ਨਿਕਲ ਸਕਦਾ ਬਈ, ਕਿਉਂਕਿ ਬਾਹਰ ਦੀਆਂ, ਪੰਜਾਬ ਤੋਂ ਬਾਹਰ ਦੀਆਂ ਕੰਪਨੀਆਂ ਨੂੰ ਸਾਰੇ ਠੇਕੇ ਦਿੱਤੇ ਨੇ, ਤੇ ਇਹ ਜਿਹੜੀ ਯਾਤਰਾ ਕਰਵਾਈ ਜਾ ਰਹੀ ਕਿ ਪੰਜਾਬ ਦੇ ਲੋਕ ਹੁਣ ਇੰਨੇ ਮਤਲਬ ਇੰਨੀ ਜ਼ਿਆਦਾ ਉਹਨਾਂ ਦੀ ਮਾਨਸਿਕਤਾ ਥੱਲੇ ਹੋ ਗਏ ਵੀ ਉਹ ਜਿਹੜੇ ਤੀਰਥ ਧਾਰਮਿਕ ਤੌਰ ਤੇ ਜਾਣਾ ਵੀ ਉਹ ਸਰਕਾਰਾਂ ਤੇ ਨਿਰਭਰ ਰਹਿ ਗਿਆ। ਇਹਦੇ ਬਾਰੇ ਦੱਸਿਓ ਜੇ ਬਾਈ ਚਾਂਸ ਕੱਲ ਨੂੰ ਇਹਦੀ ਸਰਕਾਰ ਨਹੀਂ ਆਉਂਦੀ ਤੇ ਇਹ ਜਿਹੜਾ ਜੇ ਘੁਟਾਲਾ ਨਿਕਲਦਾ ਵੱਡੇ ਪੱਧਰ ਦਾ ਤੇ ਇਹਦਾ ਜ਼ਿੰਮੇਵਾਰ ਮਾਨ ਹੋਏਗਾ ਜਾਂ ਕੇਜਰੀਵਾਲ ਹੋਏਗਾ ਜੀ? ਇਹਦੇ ਬਾਰੇ ਦੱਸਿਓ, ਕੋਈ ਟਿੱਪਣੀ ਕਰਿਓ ਵੀ ਇਹਦੇ ਬਾਰੇ ਹੈ ਸੱਚ ਕੀ ਹੈ ਮਤਲਬ ਜੀ?
0: ਓਕੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ। ਜੀ ਰਮੇਸ਼ ਜੀ,
1: ਮੈਂ ਪਹਿਲਾਂ ਵੀ ਇੱਕ ਵਾਰ ਜਾਣਕਾਰੀ ਦਿੱਤੀ ਸੀ, ਮੈਂ ਦੁਬਾਰਾ ਵੀ ਜਾਣਕਾਰੀ ਦਿੰਦਾ। ਦੇਖੋ ਜਿਹੜਾ ਇਹ 2 ਰਾਤਾਂ ਦੀ ਯਾਤਰਾ ਹੁੰਦੀ ਹੈ, 2 ਰਾਤਾਂ ਤੇ 3 ਦਿਨ ਦੀ, ਇੱਕ ਬਕਾਇਦਾ ਸਰਕਾਰੀ ਜਿਹਨੂੰ ਆਪਾਂ ਰੋਡਵੇਜ ਦੀਆਂ ਬੱਸਾਂ ਕਹਿੰਦੇ ਜੀ, ਉਹ ਬਿਲਕੁਲ ਹਰੇਕ ਵਿਧਾਨ ਸਭਾ ਖੇਤਰ ਨੂੰ ਇੱਕ ਇੱਕ ਬੱਸ ਦਿੱਤੀ ਹੋਈ ਹੈ, ਕਿਸੇ ਨੂੰ 2 ਵੀ ਹੋ ਸਕਦੀਆਂ। ਉਹ ਬੱਸ ਵਿਸ਼ੇਸ਼ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੇ ਸਿਆਸੀ ਰੰਗਾਂ 'ਚ, ਜਿਵੇਂ ਉਹਨਾਂ ਦੇ ਝੰਡੇ ਦਾ ਰੰਗ ਹੈ, ਭਗਵੰਤ ਮਾਨ ਦੀ ਫੋਟੋ ਉੱਪਰ ਮੋਟਾ ਜਿਹਾ, ਤੀਰਥ ਯਾਤਰਾ ਪੰਜਾਬ ਆਮ ਆਦਮੀ ਪਾਰਟੀ, ਉਹ ਸਜਾਈ ਹੋਈ ਹੈ ਪੂਰੇ ਚਾਰੇ ਪਾਸਿਓਂ ਬੱਸਾਂ। ਬੱਸਾਂ ਦਾ ਰੰਗ ਨਹੀਂ ਨਜ਼ਰ ਆਵੇਗਾ ਤੁਹਾਨੂੰ, ਆਹੀ ਆਮ ਆਦਮੀ ਪਾਰਟੀ ਦੇ ਸਿਆਸੀ ਕਾਰਜ ਦੀ ਝਲਕ ਆਵੇਗੀ। ਉਹ ਬੱਸਾਂ ਵਿਸ਼ੇਸ਼ ਢੰਗ ਦੇ ਨਾਲ ਤਿਆਰ ਹੈ। 9-10 ਵਜੇ ਰਵਾਨਗੀ ਹੁੰਦੀ ਹੈ। ਸਭ ਤੋਂ ਪਹਿਲਾਂ ਰਸਤੇ 'ਚ ਤੈਅਸ਼ੁਦਾ ਉਹਨਾਂ ਦੇ ਢਾਬੇ ਹੈ, ਰੈਸਟੋਰੈਂਟ ਢਾਬੇ, ਜਿੱਥੇ ਰੋਕਿਆ ਜਾਂਦਾ ਹੈ ਉਹਨਾਂ ਨੂੰ ਦੁਪਹਿਰ ਦੇ ਖਾਣੇ ਦੇ, ਔਰ ਬੜਾ ਅੱਛਾ ਖਾਣਾ ਬਫੇ ਲੱਗਾ ਹੁੰਦਾ ਹੈ, ਤੁਸੀਂ ਜਿੰਨਾ ਖਾਣਾ ਤੁਸੀਂ ਖਾ ਸਕਦੇ ਹੋ ਆਪਣੀ ਇੱਛਾ ਦੇ ਨਾਲ। ਫਿਰ ਤੁਹਾਨੂੰ ਅਗਲਾ ਤੀਰਥ ਸਥਾਨ ਜਿੱਥੇ ਉਹਦੇ ਦਰਸ਼ਨ ਕਰਾਏ ਜਾਂਦੇ ਹੈ। ਫਿਰ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਤੈਅਸ਼ੁਦਾ ਹੋਟਲ ਹੈ, ਪਹਿਲਾਂ ਹੀ ਫਿਕਸ ਹੈ, ਮਤਲਬ ਕਹਿਣ ਤੋਂ ਭਾਵ ਆ ਕਿ ਬੁਕਿੰਗ ਪਹਿਲਾਂ ਹੀ ਹੈ ਉਹਦੇ। ਉਸ ਹੋਟਲ ਦੇ ਵਿੱਚ ਏਅਰ ਕੰਡੀਸ਼ਨ ਕਮਰੇ ਦੇ ਵਿੱਚ 2 ਜਣਿਆਂ ਨੂੰ ਇੱਕ ਰੂਮ ਦਿੱਤਾ ਜਾਂਦਾ, ਠਹਿਰਾਇਆ ਜਾਂਦਾ। ਫਿਰ ਉਸ ਸ਼ਾਮ ਉਸ ਹੋਟਲ 'ਚ ਖਾਣਾ ਹੁੰਦਾ, ਦੂਸਰੇ ਦਿਨ ਉਸ ਹੋਟਲ 'ਚੋਂ ਨਾਸ਼ਤਾ ਖਿਲਾ ਕੇ ਤੁਹਾਨੂੰ ਅਗਲੇ ਥਾਂ ਤੇ ਲਿਆ ਜਾਂਦਾ, ਫਿਰ ਅਗਲੇ ਹੋਟਲ 'ਚ ਠਹਿਰਾਇਆ ਜਾਂਦਾ, ਉੱਥੇ ਖਾਣਾ ਦਿੱਤਾ ਜਾਂਦਾ, ਫਿਰ ਅਗਲੇ ਦਿਨ ਨਾਸ਼ਤਾ ਕਰਾ ਕੇ ਰਸਤੇ ਵਿੱਚ ਫਿਰ ਇੱਕ ਰੈਸਟੋਰੈਂਟ ਤੋਂ ਗੱਡੀ ਰੋਕਦੀ ਹੋਈ ਤੁਹਾਨੂੰ ਲੰਚ ਕਰਾ ਕੇ ਘਰ ਛੱਡਦੀ ਹੈ। ਪਰ ਕਮਾਲ, ਗਰੀਬ ਮਾਤੜ ਬੰਦਾ ਵਾਕਿਆ ਇਸ ਢੰਗ ਦਾ ਸਫ਼ਰ ਨਹੀਂ ਕਰ ਸਕਦਾ ਇੱਕ ਏਅਰ ਕੰਡੀਸ਼ਨ ਬੱਸ ਦੇ ਵਿੱਚ। ਮਾਫ ਕਰਨਾ, ਮੈਂ ਇੱਕ ਦੇਖੋ ਸਿਧਾਂਤਕ ਤੌਰ ਤੇ ਗੱਲ ਬਾਅਦ 'ਚ ਕਰਦੇ, ਜੇ ਮੋਟੇ ਤੌਰ ਤੇ ਉਵੇਂ ਹਾਲਾਤਾਂ ਦੀ ਗੱਲ ਕਰੀਏ, ਅਸੀਂ ਦਰਬਾਰ ਸਾਹਿਬ ਜਾਣਾ ਹੋਵੇ, ਤੀਰਥ ਯਾਤਰਾ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੀ ਹੈ, ਦਰਬਾਰ ਸਾਹਿਬ ਜਾਣਾ ਹੋਵੇ ਤਾਂ ਹੀਲਾਂ ਨਿਕਲ ਜਾਂਦੀਆਂ, ਕਮਰਾ ਨਹੀਂ ਮਿਲਦਾ ਉੱਥੇ ਸਰਾਂ ਦੇ ਵਿੱਚ, ਕਮਰਾ ਨਹੀਂ ਮਿਲਦਾ ਸਾਨੂੰ ਤੁਹਾਨੂੰ। ਬਾਹਰ ਅਸੀਂ ਮੁੱਲ ਲੈਣਾ 1000-1500 ਤੋਂ ਸਸਤਾ ਮਿਲਦਾ ਨਹੀਂ, ਤਾਂ 1000-1500 ਵਿੱਚ ਬੜੀ ਉਹ ਵਧੀਆ ਕਮਰੇ ਨਹੀਂ ਹੈ। ਚੰਗਾ ਕਮਰਾ ਲੈਣਾ ਹੋਵੇ ਤਾਂ 2-2.5 ਹਜ਼ਾਰ ਲੱਗ ਜਾਂਦਾ ਹੈਗਾ, ਤੇ ਇੱਥੇ ਤੁਹਾ�ੂੰ ਬਕਾਇਦਾ ਬੱਸਾਂ ਵਿੱਚ ਕੀ ਨਾ ਰੋਟੀ ਦੀ ਚਿੰਤਾ, ਨਾ ਪਾਣੀ ਦੀ ਚਿੰਤਾ, ਨਾ ਰਾਤ ਰਹਿਣ ਦੀ ਚਿੰਤਾ, ਏ ਕਲਾਸ ਸੁਰੱਖਿਆ ਨਾਲ। ਔਰ VIP ਦੇ ਤੌਰ ਇੱਕ ਢੰਗ ਦਾ ਹੁੰਦਾ ਜੀ, ਇਸ ਤੀਰਥ ਯਾਤਰਾ ਵਾਲੇ ਹੈ, ਮੁੱਖ ਮੰਤਰੀ ਦੀ ਤੀਰਥ ਯਾਤਰਾ ਵਾਲੇ, ਸੋ ਇਹ ਹੈ ਤਾਂ ਜੀ ਬੜਾ ਕਮਾਲ ਹੈ ਲੋਕਾਂ ਲਈ। ਹੁਣ ਸਿਧਾਂਤਕ ਤੌਰ ਤੇ ਗੱਲ ਕਰਦੇ ਹਾਂ, ਮੈਂ ਇਹੋ ਜਿਹੀਆਂ ਹਰ ਸਕੀਮ ਦਾ, ਚਾਹੇ ਉਹ ਯਾਤਰਾ ਹਿੰਦੂ ਧਾਰਮਿਕ ਸਥਾਨਾਂ ਲਈ ਹੋਵੇ, ਚਾਹੇ ਸਿੱਖ ਧਾਰਮਿਕਾਂ ਲਈ ਹੋਵੇ, ਚਾਹੇ ਕੋਈ ਵੀ ਹੋਵੇ, ਮੈਂ ਵਿਰੋਧ ਕਰਦਾ। ਨਾ ਪੰਜਾਬੀਆਂ ਨੇ ਕਦੇ ਮੰਗੀ ਸੀ, ਨਾ ਹੋਣੀ ਚਾਹੀਦੀ। ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਅਸੀਂ ਲੋਕਾਂ ਨੂੰ ਤੀਰਥ ਯਾਤਰਾ ਤੇ ਭੇਜ ਦਿਓ। ਸਿਧਾਂਤਕ ਤੌਰ ਤੇ ਮਸਲਾ ਇਹ ਹੈ ਕਿ ਤੁਹਾਨੂੰ ਤੀਰਥ ਯਾਤਰਾ ਤੇ ਭੇਜ ਕੇ ਮਗਰ ਹੋਰ ਗੁੱਲ ਖਿਲਾਏ ਜਾ ਰਹੇ ਹੈ, ਤੁਹਾਡੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ, ਤੁਹਾਨੂੰ ਅੰਮ੍ਰਿਤਸਰ ਵੱਲ ਭੇਜ ਦਿਓ, ਆਪ ਅਸੀਂ ਚੰਡੀਗੜ੍ਹ 'ਚੋਂ ਮਰਜ਼ੀ ਕਰੀਏ। ਇਹ ਅਸਲ ਵਿੱਚ ਯਾਤਰਾ, ਇਹਨੂੰ ਯਾਤਰਾ ਨੂੰ ਅਸੀਂ ਸਮਝ ਨਹੀਂ ਪਾ ਰਹੇ। ਹੁਣ ਪੈਸਾ ਕਿੱਥੋਂ ਆ ਰਿਹਾ? ਪੈਸਾ ਆਇਆ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ 'ਚੋਂ, ਤਾਂ ਸਾਡੇ ਬੱਚਿਆਂ ਨੂੰ ਵਿਦੇਸ਼ਾਂ 'ਚ ਜਾਣ ਲਈ ਮਜਬੂਰ ਹੋਣਾ ਪਿਆ, ਜੋ ਧੱਕੇ ਖਾ ਰਹੇ ਕੈਨੇਡਾ ਦੇ ਵਿੱਚ, ਜਿਹੜੀ ਤਾਜ਼ਾ ਜੋ ਵੀ ਚੱਲ ਰਿਹਾ ਤੁਸੀਂ ਮੈਨੂੰ ਵੱਧ ਜਾਣਦੇ ਹੋ। ਔਰ ਉਹ ਪੈਸਾ ਜਿਹੜਾ ਰੁਜ਼ਗਾਰ ਦੇ ਵਿੱਚ ਨੌਕਰੀਆਂ 'ਚ ਮਿਲਣਾ ਸੀ, ਉਹ ਇਹੋ ਜਿਹੀਆਂ ਸਕੀਮਾਂ 'ਚ ਵਾੜ ਦਿੱਤਾ। ਜਿਹੜੇ ਮੈਡੀਕਲ ਕਾਲਜਾਂ ਦੇ ਨਾਲ ਲਾਰਾ ਲਾਇਆ ਸੀ, ਖੋਲਾਂਗੇ, ਉਹੀ ਪੈਸਾ ਆ। ਮੰਗ ਤੇ ਇਹ ਹੋਣੀ ਚਾਹੀਦੀ ਕਿ ਭਾਈ ਜਿੰਨੀਆਂ ਤੀਰਥ ਯਾਤਰਾ ਬੰਦ ਕਰਕੇ ਇੱਕ ਮੈਡੀਕਲ ਕਾਲਜ ਖੋਲ ਦਿਓ, ਕਿਤੇ ਖੋਲ ਦਿਓ ਪੰਜਾਬ ਦੇ ਵਿੱਚ
0: ਜੀ,
1: ਤੇ ਮੰਗ ਇਹ ਹੈ ਕਿ ਤੀਰਥ ਯਾਤਰਾ ਉਹਦੀ ਬੱਲੇ ਬੱਲੇ ਹੈ। ਸੋ ਇਸ ਕਰਕੇ ਸਿਧਾਂਤਕ ਤੌਰ ਤੇ ਸਕੀਮ ਗਲਤ ਹੈ। ਘਟਾਲਾ 'ਚ ਕੀ ਨਿਕਲਦਾ ਹੈ ਉਹ ਮੈਂ ਤੁਹਾਨੂੰ ਹੁਣੇ ਇਸ਼ਾਰਾ ਦੇ ਦਿੰਦਾ। ਘਟਾਲਾ ਇਹ ਹੈ ਕਿ ਜਿਹੜੇ ਹੋਟਲ ਰੈਸਟੋਰੈਂਟ ਜਿਹੜੇ ਹੋਟਲਾਂ ਦੇ ਵਿੱਚ, ਉਹ ਇਹਨਾਂ ਦੇ ਆਪਣੇ ਸਾਰੀ ਕੁਛ ਸਿਰਜਣਾ ਹੈ, ਮੋਟੇ ਕਮਿਸ਼ਨ ਸੈਟਲਮੈਂਟ ਹੈ, ਸਰਕਾਰ ਦਾ ਮੋਟਾ ਖਜ਼ਾਨਾ ਉੱਥੇ ਲਟਾਇਆ ਜਾ ਰਿਹਾ ਤੇ ਆਪਣੀਆਂ ਜੇਬਾਂ 'ਚ ਵੀ ਉਹਨਾਂ ਰਸਤਿਆਂ 'ਚੋਂ ਕੁਛ ਪਾਇਆ ਜਾ ਰਿਹਾ।
0: ਸੋ 905-673-33-9053-33-37 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 9445 ਸਰ, ਆਪਣਾ ਮਾਈਕ ਤੁਸੀਂ ਰੇਡੀਓ ਤੁਸੀਂ ਆਪਣਾ ਪਲੀਜ਼ ਉਹਦੀ ਆਵਾਜ਼ ਘੱਟ ਕਰੋ ਤਾਂ ਕਿ ਅਸੀਂ ਤੁਹਾਨੂੰ ਸੁਣ ਪਾਈਏ ਜੀ। ਸਰ 9445-9445
3: ਸਤਿ
0: ਸ਼੍ਰੀ ਅਕਾਲ ਜੀ।
3: ਪਹਿਲਾਂ ਤਾਂ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਹ ਮਹਿੰਗਾਈ ਭੱਤੇ ਦਾ, ਮੈਂ ਬੜਾ ਖੁਸ਼ ਹੈ, ਬਹੁਤ ਚੰਗਾ ਕੀਤਾ ਹੈਗਾ। ਇਹਨਾਂ ਵਿਚਾਰਿਆਂ ਨੂੰ, ਪੈਨਸ਼ਨਰਾਂ ਨੂੰ ਮਿਲਦਾ ਕੀ ਆ? ਮੇਰੀ ਗਲੀ ਚ ਵਿਚਾਰੇ ਟੀਚਰ ਰਹਿੰਦੇ ਸੀ, ਮੇਰਾ ਆਉਣਾ ਜਾਏ ਪੈਨਸ਼ਨ ਤੋਂ ਬਾਅਦ ਕਿਸੇ ਨੂੰ 20,000, ਕਿਸੇ ਨੂੰ 15,000, ਬੜੀ ਹਾਲਤ ਬੁਰੀ ਹੁੰਦੀ ਹੈ। ਇਹ ਚੰਗਾ ਝਟਕਾ ਦਿੱਤਾ, ਹੁਣ ਇਹ ਪੈਸਾ ਦੇਣਗੇ ਕਿੱਥੋਂ? ਇਹਨਾਂ ਨੇ ਹੁਣ ਇਉਂ ਕਰਨਾ, ਖਿੱਚ ਧੂ ਕੇ ਸੁਪਰੀਮ ਕੋਰਟ ਫੇਰ ਲੈ ਜਾਣਗੇ, ਹੌਲੀ ਹੌਲੀ ਚੋਣਾਂ ਤੋਂ ਬਾਅਦ ਤੱਕ ਲੈ ਜਾਣਾ। ਇਹਨਾਂ ਨੇ ਦੇਣਗੇ ਕਿੱਥੋਂ? ਦੇਣਾ ਚਾਹੀਦਾ। ਇੱਥੇ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਂ ਸੀ, ਉਸ ਵੇਲੇ ਇੱਕ ਝਟਕਾ ਬਾਹਰ ਬੈਠਿਆਂ ਨੂੰ ਦਿੱਤਾ ਸੀ ਕਿ ਜਿਹੜੇ ਬਾਹਰ ਚਲੇ ਗਏ ਉਹਨਾਂ ਦਾ ਮਹਿੰਗਾਈ ਪੱਤਾ ਬੰਦ ਕਰ ਦਿੱਤਾ ਜਾਏਗਾ। ਫਿਰ ਇੱਥੇ ਇਕੱਠ ਕੀਤਾ ਸੀ ਕਿਸੇ ਇੱਕ ਗੁਰਦੁਆਰਾ ਸਾਹਿਬ ਦੇ, ਮੈਂ ਤਾਂ ਸੈਂਟਰਲ ਗੌਰਮੈਂਟ ਦਾ ਕਰਮਚਾਰੀ ਹਾਂ, ਲੇਕਿਨ ਮੈਂ ਗਿਆ ਹੋਇਆ ਸੀ, ਸੁਣਿਆ ਸੀ ਇੱਥੇ। ਉੱਥੇ ਫਿਰ ਥੋੜੇ ਜਿਹੇ ਪੈਸੇ ਵੀ ਇਕੱਠੇ ਕੀਤੇ ਸੀ ਤਾਂ ਕਿ ਇਹਦਾ ਕੇਸ ਲੜਿਆ ਜਾ। ਫਿਰ ਉਹ ਬਾਦਲ ਸਾਹਿਬ ਨੇ ਵਾਪਸ ਲੈ ਲਿਆ ਸੀ, ਸਾਡੇ ਕੋਲ ਤਾਂ $20 ਸੀਗੇ, ਉਹ ਮੈਂਡੇਟ ਸੀ, ਮੈਂ ਤਾਂ ਸੈਂਟਰਲ ਗੌਰਮੈਂਟ ਦਾ ਕਰਮਚਾਰੀ ਹੈ। ਸੈਂਟਰਲ ਗੌਰਮੈਂਟ ਦੇ ਕਰਮਚਾਰੀ ਬਹੁਤ ਚਿਰ ਬੈਠੇ ਰਹੇ ਆ, ਮੈਂ ਉਹਦੇ ਤੇ ਜਾਣਾ ਨੀ ਚਾਹੁੰਦਾ। ਹੁਣ ਮੇਰਾ ਸਵਾਲ ਇਹ ਹੈ ਕਿ ਭਗਵੰਤ ਮਾਨ ਨੇ ਵਾਕਿਆ ਅਕਾਲ ਤਖ਼ਤ ਨਾਲ ਮੱਥਾ ਲਾਇਆ ਹੋਇਆ ਜਾਂ ਲੋਕ ਐਵੇਂ ਕਹਿੰਦੇ ਹੈ? ਮੈਨੂੰ ਤੁਸੀਂ ਇਹ ਦੱਸੋ ਵੀ ਭਗਵੰਤ ਮਾਨ ਨੂੰ ਲੋਕਾਂ ਨੇ ਕਿਹਾ ਸੀ ਕਿ ਉੱਥੇ ਚੋਰੀ ਹੁੰਦੀ ਹੈ, ਤੇ ਭਗਵੰਤ ਮਾਨ ਨੇ ਵੀ ਕਹਿਤਾ ਚੋਰੀ ਹੁੰਦੀ ਹੈ, ਉਹਨੂੰ ਅਕਾਲ ਤਖ਼ਤ ਤੇ ਬੁਲਾਇਆ ਗਿਆ, ਉਹ ਬੋਰਾ ਭਰ ਕੇ ਲੈ ਗਿਆ ਉੱਥੇ ਲੋਕਾਂ ਦੀਆਂ ਚਿੱਠੀਆਂ। ਅੱਜ ਤੱਕ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਇੱਕ ਵੀ ਚਿੱਠੀ ਭੜਕੀ ਨਹੀਂ ਸੁਣਾਈ ਗਈ। ਔਰ ਜਿਹੜਾ ਇੱਕ ਮੁਕੱਦਮਾ ਦਾਇਰ ਕੀਤਾ ਗਿਆ ਉੱਥੇ ਆਪਣਾ ਚੰਡੀਗੜ੍ਹ ਦੇ ਵਿੱਚ ਜੋ ਜ਼ਮੀਨ ਵੇਚ ਦਿੱਤੀ ਗਈ ਸੀ ਆਪਣੀ ਗੁਰਦੁਆਰਾ ਸਾਹਿਬ ਦੀ, ਉਹ ਤਾਂ ਕੇਸ ਇਹਨਾਂ ਨੇ ਆਪ ਰਜਿਸਟਰ ਕਰਾਇਆ। ਭਗਵੰਤ ਮਾਨ ਕੀ ਕਰੇ, ਜਿਹੜੀਆਂ 328 ਪੀੜਾਂ ਗੁੰਮ ਹੋਈਆਂ ਸੀ ਉਹ ਲੋਕਾਂ ਨੇ ਕਿਹਾ ਇਸ ਕੇਸ ਨੂੰ ਚੱਕੂ ਤੇ, ਭਗਵੰਤ ਮਾਨ ਇਹਦੇ ਚ ਕੀ ਕਰੇ? ਇਸ ਤੋਂ ਬਾਅਦ ਭਗਵੰਤ ਮਾਨ ਦੀ ਪਾਰਟੀ ਸਾਰੇ ਦੇ ਸਾਰੇ ਉੱਥੇ ਬੁਲਾ ਲਏ ਅਕਾਲ ਤਖ਼ਤ ਤੇ, ਉਹ ਚੌਂਕੜੀ ਮਾਰ ਕੇ ਆਏ ਬੈਠੇ ਜਿਵੇਂ ਪ੍ਰੀਤੀ ਭੋਜ ਖਾਣ ਆਏ, ਉਹ ਵੀ ਉਹਨਾਂ ਨੇ ਅਕਾਲ ਤਖ਼ਤ ਦਾ ਜਥੇ ਹੁਕਮ ਮੰਨ ਲਿਆ। ਉਸ ਤੋਂ ਪਹਿਲਾਂ ਮਤਲਬ ਕੋਈ ਗੱਲ ਛੱਡੀ ਨਹੀਂ ਅੱਜ ਤੱਕ। ਤੁਸੀਂ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਨਾਲ ਵਾਕਈ ਇਹਨੇ ਮੱਥਾ ਲਾਇਆ? ਲੋਕ ਬਾਦੋਆਂ ਦੇ ਜਾਂਦੇ ਇਹ ਤੇ ਆ ਕੇ
1: ਥੋੜੇ ਸਮੇਂ ਦੀ ਗੱਲ ਹੈ ਕਿ ਕਿਸੇ ਸੱਜਣ ਮਿੱਤਰ ਨੇ ਕਾਰਡ ਛਪਾਏ ਪੰਜਾਬੀ ਦੇ ਵਿੱਚ, ਤੇ ਪੰਜਾਬੀ ਚ ਜਿੱਦਾਂ ਅਸੀਂ ਲੰਚ ਲਿਖਦੇ ਹਾਂ ਨਾ ਕਿ ਦੁਪਹਿਰ ਦਾ ਖਾਣਾ ਜਾਂ ਲੰਚ, ਤੇ ਉਹਨਾਂ ਸ਼ੁੱਧ ਪੰਜਾਬੀ ਚ ਉਹਨੂੰ ਪ੍ਰੀਤੀ ਭੋਜ ਲਿਖ ਦਿੱਤਾ। ਉਹ ਮੇਰੇ ਨਾਲ ਦੇ ਜਿਹੜੇ ਸਾਥੀ ਮੈਨੂੰ ਪੜ੍ਹੇ ਲਿਖੇ ਵਰਗ ਚ ਪੁੱਛਣ ਕਿ ਯਾਰ ਉਹਨੂੰ ਫਿਰ ਰੋਟੀ ਪਾਣੀ ਦਾ ਪ੍ਰਬੰਧ ਉਹਦੇ ਹੈ ਨੀ, ਮਤਲਬ ਪ੍ਰੀਤੀ ਭੋਜ
0: ਆਵਾਜ਼। ਦੇਖੋ ਜਿਹੜੀ ਸੁਣਨ ਵਾਲੀ ਗੱਲ, ਜਿਹੜੀ ਸੁਣਨ ਵਾਲੀ ਗੱਲ ਹੁੰਦੀ ਰਮੇਸ਼ ਜੀ, ਉਹ ਥੋੜਾ ਹਾਸਾ ਸੁਣਨਾ ਹੁੰਦਾ ਸੀ, ਉਹ ਉੱਥੇ ਥੋੜਾ ਮਾਈਕ ਬੰਦ ਹੋ ਜਾਂਦਾ।
1: ਚਲੋ ਅੱਛਾ, ਚਲੋ ਕੋਈ ਗੱਲ ਨੀ, ਹੁਣ ਬਾਕੀ ਗੱਲਾਂ ਫਿਰ ਕਰ ਦਿਆਂਗੇ। ਤੇ ਹੁਣ ਜਿਹੜਾ ਸਰੋਤੇ ਨਾ ਸਵਾਲ ਬੜਾ ਮਹੱਤਵਪੂਰਨ, ਕੀ ਮੇਰੀ ਆਵਾਜ਼ ਜਾ ਰਹੀ ਹੈ
0: ਜੀ? ਹੁਣ ਆ ਰਹੀ ਹੈ ਜੀ।
1: ਚਲੋ ਚਲੋ ਕੋਈ ਗੱਲ ਨੀ ਜੀ। ਜਿਹੜਾ ਨਾ ਭਗਵੰਤ ਮਾਨ ਦਾ ਕੀ ਸਵਾਲ, ਬੜਾ ਸਿੱਧਾ ਸਟੇਟ ਹੈ ਕੈਪਟਨ ਸਾਹਿਬ ਦਾ, ਕੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲੱਗਿਆ ਜਾਂ ਲਾਇਆ ਭਗਵੰਤ ਮਾਨ ਨੇ? ਦੇਖੋ ਜੇ ਇਹਦੀ ਸਹੀ ਸ਼ਬਦ ਕੈਪਟਨ ਸਾਹਿਬ ਸਹੀ ਜਵਾਬ ਦੇਣਾ ਹੋਵੇ, ਪ੍ਰਧਾਨ ਮਾਫ ਕਰਨਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮੱਥਾ ਤੇ ਲਾਇਆ ਹੈ, ਪਰੰਤੂ ਮੱਥਾ ਲਾਇਆ ਉਸਨੇ ਅਕਾਲੀ ਦਲ ਦੇ ਨਾਲ ਤੇ SGPC ਦੇ ਨਾਲ ਜਾਂ ਗਿਆਨੀ ਹਰਪ੍ਰੀਤ ਹੋਣਾ ਨਾਲ, ਅਕਾਲ ਤਖ਼ਤ ਦੇ ਨਾਲ ਨਹੀਂ। ਇਹ ਸ਼ਬਦ ਦਾ ਮੈਨੂੰ ਲੱਗਦਾ ਸਾਨੂੰ ਬਖਰੇਵਾ ਕਰਨਾ ਪਏਗਾ, ਕਿਉਂਕਿ ਗੱਲ ਬੜੀ ਸਿੱਧੀ ਪੱਧਰੀ ਹੈ। ਚਾਹੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਾ ਪਾਸਾ ਤੇ ਚਾਹੇ SGPC ਵਾਲਾ ਅਕਾਲੀ ਦਲ, ਦੋਵੇਂ ਅੱਜ ਦੇ ਸਮੇਂ ਜਿਹੜੀ ਅਕਾਲੀ ਦਲ ਹੈ ਜਾਂ SGPC ਹੈ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਪੱਲੇ ਕੀ ਛੱਡਿਆ? ਜਿਸ ਢੰਗ ਦੇ ਨਾਲ ਬਿਨਾਂ ਮੰਗੇ ਉਹ ਮਾਫੀਆਂ ਦਿੱਤੀਆਂ, ਜਿਸ ਢੰਗ ਦੇ ਨਾਲ ਇੱਕ ਪਤਾ ਨਾ ਇੱਕ ਜਥੇਦਾਰ ਦੀ ਪੁੱਤ, ਮਾਫ਼ ਕਰਨਾ ਜੇ ਯਾਦ ਹੋਵੇ ਸਰੋਤਿਆਂ ਨੂੰ, ਮੈਂ ਦੱਸਦਾ ਕਿ ਇੱਕ ਜਥੇਦਾਰ ਅਜਿਹਾ ਸੀ ਜਿਹਦੇ ਪੁਤਲਾ ਬਣਾ ਕੇ ਅੰਦਰ ਪ੍ਰਕਰਮਾਂ ਚ ਘਰੀਸਿਆ ਗਿਆ ਸੀ ਇੱਕ ਜਥੇਦਾਰ। ਤਾਂ ਉਦੋਂ ਤੇ ਭਗਵੰਤ ਮਾਨ ਦੀ ਸਰਕਾਰ ਵੀ ਨਹੀਂ ਸੀਗੀ, ਨਾ ਭਗਵੰਤ ਮਾਨ, ਇਹ ਪਤਾ ਸੀ ਕਿਸੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ? ਅਸੀਂ ਸਾਰਾ ਕੁਛ ਆਮ ਆਦਮੀ ਪਾਰਟੀ ਦੇ ਨਾਂ ਨਹੀਂ ਲਾ ਸਕਦੇ। ਜਿਹੜਾ ਮੱਥੇ ਵਾਲੀ ਗੱਲ ਹੈ ਨਾ, ਜਿਹੜਾ ਮੁੱਦਾ, ਦੇਖੋ ਮੈਂ ਬਾਰ ਬਾਰ ਕਹਿਣਾ ਭਗਵੰਤ ਮਾਨ ਨੂੰ ਇਹ ਮਸਲਾ ਮੁਕਾਉਣਾ ਚਾਹੀਦਾ ਹੈ। ਜਿਸ ਮਸਲੇ ਤੇ ਉੱਤੇ ਉਂਗਲ ਉੱਠੀ ਹੈ, ਜਿਹੜਾ ਮਸਲਾ ਗੁਰੂ ਗ੍ਰੰਥ ਸਾਹਿਬ ਬੇਅਦਬੀ ਨਾਲ ਸੰਬੰਧਿਤ ਹੈ, ਉੱਥੇ ਨਿਮਾਣਾ ਹੋ ਕੇ ਉਹਨੂੰ ਝੁੱਕ ਜਾਣਾ ਚਾਹੀਦਾ। ਮੈਂ ਵਾਰ ਵਾਰ ਕਹਿੰਦਾ ਭਗਵੰਤ ਮਾਨ ਦਾ ਅੜੀਅਲ ਰਵੱਈਆ ਗਲਤ ਹੈ, ਪਰੰਤੂ ਜਿਹੜਾ ਸਵਾਲ ਤੁਸੀਂ ਪੁੱਛਿਆ ਉਹ ਮੱਥਾ ਉਹਨਾਂ ਨੇ ਅਕਾਲ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਰ ਟੈਂਬਰ ਲੋਇਰਸ 647-890-1437-647-890-1437 GTA ਦੀ ਨੰਬਰ 1 ਪਰਸਨਲ ਇੰਜਰੀ ਲੋਇਰਸ ਦੀ ਟੀਮ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
6: Second, third mortgage, home equity, business loan, debt consolidation, refinance, rent to own le, call karo Devinder Pawal nu 647-988-8731, 647-988-8731.
5: Je nahi hona khajjal khwar, ta call karo
6: Devinder Pawal.
5: Jekar ek var inna tuhadi file vekh ke ha keh ditti, ta apne vaade te hamesha khare utarde han. License number 10845, independently owned and operated.
3: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, ਸੱਤੇ ਦੇ ਦਿਨ ਖੁੱਲੇ ਨੇ 11 to 8, 905-204-1313, 905-204-1313।

0: ਸਹੀ ਮੋਨਾ ਜੀ ਦਾ?
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ
0: ਮੋਨਾ ਜੀ ਦਾ?
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
4: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਬਈ ਮਾਰਨਿੰਗ ਟਾਈਮ ਪ੍ਰਾਈਮ ਟਾਈਮ ਤੇ ਉੱਥੋਂ ਦੀ ਮੰਡੇ ਹੈ, ਮੰਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹੋਵੇ। ਮੰਡੇ ਦੀ ਸਵੇਰ ਤੇ ਥੋੜ੍ਹੇ ਆ ਬੰਦੇ ਨੂੰ ਇੱਕ ਟਾਇਰਡਨੈਸ, ਲੇਜ਼ੀਨੈਸ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੱਧ ਮਹਿਸੂਸ ਜ਼ਰੂਰ ਹੁੰਦੀ ਹੈ। ਵੀਕੈਂਡ ਬਿਜ਼ੀ, ਵੀਕੈਂਡ ਤੇ ਪਾਰਟੀਆਂ, ਵੀਕੈਂਡ ਤੇ ਖੁੱਲ੍ਹ ਕੇ ਖਾਣਾ ਪੀਣਾ, ਵੀਕੈਂਡ ਤੇ ਲੇਟ ਤੱਕ ਜਾਗਣਾ ਤੇ ਫਿਰ ਤੜਕੇ ਸਵੇਰੇ ਫਿਰ ਉੱਠਣਾ ਹੀ ਪੈਂਦਾ। ਖਾਸ ਤੌਰ ਤੇ ਜਿਹੜੇ ਬੱਚੇ ਵਾਲੇ ਉਹਨਾਂ ਨੂੰ ਤਾਂ ਉੱਠਣਾ ਪੈਂਦਾ ਹੀ ਹੈ। ਬਟ ਚਲੋ, ਹੁਣ ਕੰਮ ਕਾਜ ਵੀ ਕਰਨੇ ਆ ਤੇ ਬੈਕ ਟੂ ਰੂਟੀਨ ਵੀ ਹੋਣਾ ਤੇ ਬੈਕ ਟੂ ਨੋਰਮਲ ਜਿਹੜਾ ਆਪਣਾ ਸਕੈਜੂਅਲ ਹੈ, ਆਪਾਂ ਉਹਨੂੰ ਕਿੱਥੇ ਭੁੱਲ ਸਕਦੇ ਹਾਂ। ਜਿਹੜਾ ਆਪਣਾ ਸਕੈਜੂਅਲ ਹੈ ਉਸੇ ਕਰਕੇ ਆਪਾਂ ਫਨ ਕਰ ਪਾਉਂਦੇ ਹਾਂ, ਉਸੇ ਕਰਕੇ ਜੀ ਪਾਉਂਦੇ ਹਾਂ। ਸੋ ਕਰੋ ਕੰਮ, ਦੱਬ ਕੇ ਕਰੋ ਮਿਹਨਤਾਂ ਤੇ ਇਸ ਮੰਡੇ ਦੀ ਖੂਬਸੂਰਤ ਸਵੇਰ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਹਾਜ਼ਰ ਹਾਂ ਤੇ ਕਿਣ ਮਿਣ ਤੋਂ ਬਾਅਦ ਬੜਾ ਖੂਬਸੂਰਤ, ਬੜਾ ਪਿਆਰਾ, ਬੜਾ ਮਿੱਠਾ ਜਿਹਾ ਮੌਸਮ ਹੈ। ਐਂਡ ਦੇਖਦੇ ਹਾਂ, ਅੱਜ ਕਹਿੰਦੇ ਆ ਕਿ ਹਲਕੀ ਫੁਲਕੀ ਗਰਮੀ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ। ਸੋ ਲੈਟਸ ਸੀ, ਸਟੂਡੀਓ ਦਾ ਆਪਣਾ ਨੰਬਰ ਆਲਵੇਜ਼ ਇੱਕ ਵਿੱਕ ਰਹਿੰਦਾ, ਨੰਬਰ ਹੈ 905-673-3337, 9056733337 ਆਪਣਾ ਫੋਨ ਨੰਬਰ ਹੈ, 9056733337, 905-673-3337 ਤੇ ਆਲਵੇਜ਼ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ। ਅਤੇ ਆਈ ਹੋਪ ਯਾਰ ਇਸ, ਮੈਨੂੰ ਪਤਾ ਸਮਰ ਨੂੰ ਇੰਜੋਏ ਤਾਂ ਕਰ ਹੀ ਰਹੇ ਹੋ, ਬਟ ਸਮਰ ਵੀ ਹੁਣ ਬਸ ਖਤਮ ਹੈ ਤਕਰੀਬਨ। ਤਿਆਰੀਆਂ ਹੋ ਰਹੀਆਂ ਨੇ ਬੈਕ ਟੂ ਸਕੂਲ ਦੀਆਂ, ਕਈ ਪੇਰੈਂਟਸ ਨਾਲ ਵੀਕਐਂਡ 'ਤੇ ਗੱਲ ਹੋਈ, ਕਹਿੰਦੇ ਨਾ ਵੀ ਯਾਰ ਸਮਾਂ ਪਤਾ ਨਹੀਂ ਇੰਨੀ ਛੇਤੀ ਕਿਵੇਂ ਲੰਘ ਜਾਂਦਾ, ਆਲਰੇਡੀ ਐਂਡ ਆਫ ਦਾ ਮੰਥ ਹੋ ਗਿਆ। ਇੰਝ ਲੱਗਦਾ ਕਿ ਹਜੇ ਸਮਰ ਬ੍ਰੇਕ ਦੀ ਸ਼ੁਰੂਆਤ ਕੱਲ੍ਹ ਹੀ ਹੋਈ ਸੀਗੀ। ਸੋ ਮੈਂ ਪਰਸੋਂ ਚੌਥੇ ਵੀ ਗੱਲ ਕਰੀ ਸੀ, ਜਦੋਂ ਨਾ ਬੜਾ ਫਨ ਜਿਹਾ ਸਮਾਂ ਹੁੰਦਾ, ਤੁਸੀਂ ਇੰਜੋਏ ਕਰ ਰਹੇ ਹੋ, ਤੁਸੀਂ ਵਧੀਆ ਯਾਰਾਂ ਦੋਸਤਾਂ ਪਰਿਵਾਰਾਂ ਦੇ ਨਾਲ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਰਹੇ ਹੁੰਦੇ ਹੋ, ਫਿਰ ਵਾਕਈ ਨਹੀਂ ਪਤਾ ਲੱਗਦਾ ਸਮੇਂ ਦਾ। ਫਿਰ ਤਾਂ ਇੰਝ ਲੱਗਦਾ ਕਿ ਬਸ ਇੱਕ ਮਹੀਨਾ ਇੱਕ ਦਿਨ ਵਾਂਗ ਲੱਗ ਜਾਂਦਾ। ਸੋ ਚਲੋ, ਹੈਵ ਅ ਗੁੱਡ ਟਾਈਮ, ਜਿਹੜਾ ਬਾਕੀ ਮਹੀਨਾ ਹੈ ਇਸ ਸਮਰ ਦਾ ਉਸਨੂੰ ਇੰਜੋਏ ਕਰੋ। ਅਤੇ ਰੋਜ਼ ਅਸੀਂ ਤੁਹਾਡੇ ਨਾਲ ਜੁੜੇ ਹੁੰਦੇ ਹਾਂ, ਤੁਹਾਡੇ ਨਾਲ ਰੌਣਕ ਮੇਲਾ, ਤੁਹਾਡੇ ਨਾਲ ਗੱਲਾਂ ਬਾਤਾਂ, ਤੁਹਾਡੇ ਨਾਲ ਦੇਖੋ ਤੁਹਾਡਾ ਇੱਕ ਸਾਥ ਬਣ ਕੇ। ਜਦੋਂ ਬੰਦਾ ਨਾ ਡਰਾਈਵ ਕਰ ਰਿਹਾ, ਕਈ ਵਾਰ ਬੰਦੇ ਨੂੰ ਡਰਾਈਵ ਕਰਦੇ ਕਰਦੇ ਲੱਗਦਾ ਜਿਵੇਂ ਯਾਰ ਅਸੀਂ ਇਕੱਲੇ ਇਕੱਲੇ ਜੇ ਹਾਂ, ਪਰ ਜਦੋਂ ਫਿਰ ਪ੍ਰੋਗਰਾਮ ਪੰਜਾਬੀ ਦਾ ਨਾ ਆ ਜਾਂਦਾ, ਫਿਰ ਅਗਲਾ ਕਹਿੰਦਾ ਨਹੀਂ ਯਾਰ ਨਵੀਂ ਤੁਹਾਡੇ ਆਉਣ ਨਾਲ ਤਾਂ ਇੰਝ ਲੱਗ ਰਿਹਾ ਕਿ ਸਾਡੇ ਨਾਲ ਤਾਂ ਐਡਾ ਵੱਡਾ ਪਰਿਵਾਰ ਬੈਠਾ। ਸੋ ਓਕੇ, ਅਸੀਂ ਨਾ ਅੱਜ ਸ਼ਾਮ ਨੂੰ, ਤੁਸੀਂ ਸਾਰੇ ਪਲੀਜ਼ ਇੱਕ ਗੱਲ ਨੋਟ ਕਰ ਲਓ, ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸ ਦਿਓ, ਅੱਜ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਲਾਈਵ ਪ੍ਰੋਗਰਾਮ ਹੋ ਰਿਹਾ। ਲਾਈਵ ਔਨ ਲੋਕੇਸ਼ਨ ਅਸੀਂ ਪਹੁੰਚ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੇ। ਮਸਤਾਨੇ ਕੈਫੇ ਐਂਡ ਕਿਚਨ ਬਹੁਤ ਹੀ ਸੋਹਣਾ, ਬੜਾ ਹੀ ਕਮਾਲ ਦਾ ਰੈਸਟੋਰੈਂਟ ਤਿਆਰ ਕੀਤਾ ਗਿਆ ਤੇ ਅੱਜ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ ਕੁਈਨ ਐਂਡ ਕੈਨੇਡੀ, 2 ਕੈਨੇਡੀ ਰੋਡ ਸਾਊਥ, ਕੁਈਨ ਕੈਨੇਡੀ ਦਾ ਕੋਰਨਰ ਤੇ 2 ਨੰਬਰ 2 ਕੈਨੇਡੀ ਰੋਡ ਸਾਊਥ ਤੇ ਮਸਤਾਨੇ ਕੈਫੇ ਐਂਡ ਕਿਚਨ ਅੱਜ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਸ਼ਾਮ ਨੂੰ 6 ਵਜੇ ਦੇਖੋ। 6 ਵਜੇ ਤੁਸੀਂ ਸ਼ਾਮ ਨੂੰ ਬਿਲਕੁਲ ਵੀ ਕਿਚਨ ਦੇ ਵਿੱਚ ਨਹੀਂ ਵੜਨਾ। ਟਿੱਕੀ ਚਾਟ ਸਿਰਫ $1 ਦੇ ਵਿੱਚ, ਸਮੋਸਾ ਚਾਟ ਸਿਰਫ $1 ਦੇ ਵਿੱਚ, ਚਾਟ ਪਾਪੜੀ ਸਿਰਫ $1 ਦੇ ਵਿੱਚ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਦੇ ਉੱਤੇ। ਗੁੱਡ ਫੂਡ, ਗੁੱਡ ਵਾਈਬਸ ਤੇ ਕਮਾਲ ਦੀ ਮੈਮਰੀਜ਼। ਇੱਥੇ ਇੱਕ ਤੁਹਾਡੇ ਲਈ ਬਹੁਤ ਹੀ ਸੋਹਣਾ ਫੋਟੋ ਬੂਥ ਵੀ ਸੈਟਅਪ ਕੀਤਾ ਜਾ ਰਿਹਾ, ਬੱਚਿਆਂ ਨੂੰ ਲੈ ਕੇ ਆਓ, ਆ ਪਾਓ, ਨਾਲੇ ਫੋਟੋਆਂ ਖਿਚਾਓ, ਨਾਲੇ ਮਸਤਾਨੇ ਤੇ ਤੁਸੀਂ ਪਹੁੰਚੋ। ਬੜਾ ਸੋਹਣਾ ਇਹਨਾਂ ਨੇ ਯਾਰ ਕੈਫੇ ਕਿਚਨ ਬੜੀ ਮਿਹਨਤ ਦੇ ਨਾਲ, ਬੜੇ ਪੈਸ਼ਨ ਦੇ ਨਾਲ, ਬੜੇ ਇੱਕ ਕਹਿੰਦੇ ਹੁੰਦੇ ਨਾ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤਾ। ਸੋ 2 ਕੈਨੇਡੀ ਰੋਡ, ਅੱਜ $1 ਦੇ ਵਿੱਚ ਚਾਟ ਪਾਪੜੀ, $1 ਸਮੋਸਾ ਚਾਟ, $1 ਟਿੱਕੀ ਚਾਟ, ਸ਼ਾਮੀ ਕੁਈਨ ਕੈਨੇਡੀ, 2 ਕੈਨੇਡੀ ਰੋਡ ਸਾਊਥ, ਮਸਤਾਨੇ ਕੈਫੇ ਐਂਡ ਕਿਚਨ ਤੇ ਆ ਜਾਓ ਤੇ ਮਿਲਦੇ ਆ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਵੱਲੋਂ ਵੀ ਤੁਹਾਡੇ ਲਈ ਬਹੁਤ ਸਾਰੇ ਹੋਰ ਵੀ ਤੋਹਫੇ ਹੋਣਗੇ। ਤੇ ਵਕਾਰ ਖਾਨ ਜੀ ਸਾਡੇ ਨਾਲ ਜੁੜ ਚੁੱਕੇ ਹੈ, ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀ ਜੀ, ਮੇਰੇ ਕੋਲ ਲੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000 6478648000
0: ਨੰਬਰ ਹੈ 6478648000 6478648000 ਦੇ ਉੱਤੇ ਤੁਸੀਂ ਗੱਲਬਾਤ ਕਰੋ। ਤੁਹਾਡੇ ਲਈ ਮਿਸਟਰ ਵਕਾਰ ਖਾਨ ਜੀ ਬਿਲਕੁਲ ਅਵੇਲੇਬਲ ਤੇ ਹਾਜ਼ਰ ਨੇ, ਨਾਲ ਇੱਕ ਵਾਰ ਤੁਸੀਂ ਕਿਹੜਾ ਕਰ ਲਓ ਗੱਲਬਾਤ। ਸੋ ਪ੍ਰੋਗਰਾਮ ਹੈ ਬਿਲਾ ਬਿਨਾ ਤੇ ਨੰਬਰ ਹੈ ਆਪਣਾ 905-600-73-33-37 ਸਟੂਡੀਓ ਦਾ 905-673-3337। ਜਿਉਂ ਜਿਉਂ ਨਾ ਸਮਰ ਖਤਮ ਹੁੰਦੀ ਜਾਂਦੀ ਆ, ਚਲੋ ਇੱਕ ਗੱਲ ਹੈ ਕਿ ਆਪਣੇ ਜਿਹੜੇ ਸਪੋਰਟਸ ਨੇ ਜਿਹੜੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਉਹ ਸ਼ੁਰੂ ਹੋਣ ਜਾ ਰਹੇ। ਚਲੋ ਮੈਨੂੰ ਪਤਾ ਕਿ ਫੀਫਾ ਵਰਲਡ ਕੱਪ ਹੋ ਕੇ ਹਟਿਆ ਬੜਾ ਕਮਾਲ ਦਾ ਰਿਹਾ ਆਫਕੋਰਸ, ਬਟ ਉਹ ਹਰ 4 ਸਾਲਾਂ ਬਾਅਦ ਹੁੰਦਾ। ਸੋ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਬਸ 2 ਮਹੀਨਿਆਂ ਤੱਕ ਸ਼ੁਰੂ ਹੋ ਰਿਹਾ, ਮੇਪਲ ਲੀਫਸ ਦਾ ਵੀ। ਬਾਕੀ ਜਿਹੜੇ ਅਮੈਰੀਕਨ ਫੁੱਟਬਾਲ ਦੇ ਫੈਨ ਨੇ, ਅਮੈਰੀਕਨ ਫੁੱਟਬਾਲ ਵੀ ਬਸ ਹੁਣ ਕੁਝ ਕੁ ਹਫ਼ਤਿਆਂ ਤੱਕ ਸ਼ੁਰੂ ਹੋਣ ਜਾ ਰਹੀ ਹੈ। ਸੋ ਸਪੋਰਟਸ ਸੀਜ਼ਨ ਆਪਣੇ ਫਾਲ ਵਿੰਟਰ ਦੇ ਦੌਰਾਨ, ਅਤੇ ਫਿਰ ਸਮਰ ਦੇ ਵਿੱਚ ਚਲੋ ਕੋਈ ਬਾਹਲੀ ਸਪੋਰਟਸ ਦੀ ਲੋੜ ਨਹੀਂ ਪੈਂਦੀ। ਸੋ ਰੈਪਟਰਸ ਐਤਕੀ ਯਾਰ ਕਵਾਈ ਦੇ ਨਾਲ ਹੁਣ ਦੇਖਦੇ ਹਾਂ ਕਿਆ ਫੱਟੇ ਚੱਕਦੇ ਨੇ। ਸੋ ਕਵਾਈ ਲੈਨਰਡ ਇੱਕ ਵਾਰ ਫਿਰ ਤੋਂ ਰੈਪਟਰ ਬਣ ਚੁੱਕੇ ਆ, ਅਤੇ ਦੇਖਦੇ ਹਾਂ ਇੱਕ ਨਿੱਕੀ ਜਿਹੀ ਇਨਵੈਸਟੀਗੇਸ਼ਨ ਜੀ ਚੱਲ ਰਹੀ ਹੈ, ਫਿਰ ਅਫਿਸ਼ਲੀ ਉਸਨੂੰ ਵੈਲਕਮ ਅਤੇ ਅਨਾਊਂਸ ਕੀਤਾ ਜਾਵੇਗਾ। ਬਟ ਰੈਪਟਰਸ ਦੀ ਟੀਮ ਐਤਕੀ ਬੜੀ ਵਧੀਆ ਹੋਊਗੀ। ਕੱਲ੍ਹ ਸ਼ਾਮੀ ਕਹਿੰਦੇ ਕਿ ਸਟੈਬਿੰਗ ਹੋਈ ਹੈ, ਵਾਹ ਵਾਹ ਮੁੰਡਿਓ। ਚਲੋ ਪਤਾ ਨਹੀਂ ਮੁੰਡੇ ਕੀ ਹੈ ਦੱਸਿਆ ਨਹੀਂ, ਬਟ ਇੱਕ ਬੰਦਾ ਸੀਰੀਅਸ ਇੰਜਰੀਜ਼ ਫੇਸ ਕਰ ਰਿਹਾ। ਸਟੀਲਸ ਐਂਡ ਮੈਕਲੋਗਲਿਨ ਕਾਲਜ ਪਲਾਜ਼ੇ ਦੀ ਜਿਹੜੀ ਈਸਟ ਸਾਈਡ ਹੈ ਉਹ ਬੰਦ ਹੈ। ਹਜੇ ਤੱਕ ਪੁਲਿਸ ਨੇ ਕੋਈ ਸਸਪੈਕਟ ਦੀ ਡਿਸਕ੍ਰਿਪਸ਼ਨ ਨਹੀਂ ਦੱਸੀ, ਬਟ ਸਟੀਲ ਮੈਕਲੋਗਲਿਨ ਦੇ ਜਿਹੜਾ ਕਾਲਜ ਪਲਾਜ਼ਾ ਉੱਥੇ ਉਸ ਏਰੀਏ ਦੇ ਵਿੱਚ ਇੱਕ ਕੱਲ੍ਹ ਰਾਤੀ ਸਟੈਬਿੰਗ ਹੋਈ। ਦੇਖੋ ਲੜਿਆ ਨਾ ਕਰੋ ਬਈ, ਨਾ ਲੜਿਆ ਕਰੋ, ਨਾ ਵਾਇਲੈਂਟ ਹੋਇਆ ਕਰੋ, ਕਿਸੇ ਨਾਲ ਕੋਈ ਗਿਲਾ ਸ਼ਿਕਵਾ, ਅਗਲੇ ਨੂੰ ਬੁਲਾਉਣੋਂ ਛੱਡ ਦਿਓ, ਹੋਰ ਕੀ ਆ, ਕਿਸੇ ਦੇ ਚਾਕੂ ਮਾਰਨ ਨਾਲ, ਕਿਸੇ ਦੇ ਗੋਲੀ ਮਾਰਨ ਨਾਲ ਕੀ ਹੋ ਜੂਗਾ, ਕੁਛ ਵੀ ਨਹੀਂ ਯਾਰ। ਅਗਲੇ ਦਾ ਵੀ ਪਰਿਵਾਰ ਖਰਾਬ ਹੋ ਰਿਹਾ, ਤੁਹਾਡਾ ਵੀ ਪਰਿਵਾਰ ਖਰਾਬ ਹੋ ਰਿਹਾ, ਆਪਾਂ ਪਤਾ ਨਹੀਂ ਇੰਨਾ ਗੁੱਸਾ ਲੈ ਕੇ ਕਿੱਥੇ ਜਾਣਾ। ਪਹਿਲੀ ਗੱਲ ਤਾਂ ਗੁੱਸਾ ਛੱਡੋ, ਬੜੀ ਸਿੰਪਲ ਜਿਹੀ ਗੱਲ ਹੈ ਯਾਰ, ਕਿਸੇ ਨਾਲ ਤੁਹਾਡੀ ਬਣਦੀ ਨਹੀਂ, ਨਾ ਬੁਲਾਓ। ਅਗਲਾ ਕਿਹੜਾ ਤੁਹਾਨੂੰ ਫੋਰਸਫੁਲੀ ਕਹਿ ਰਿਹਾ ਕਿ ਮੇਰੇ ਨਾਲ ਬੋਲਚਾਲ ਰੱਖ, ਮੇਰੇ ਨਾਲ ਬੋਲ, ਮੇਰੇ ਨਾਲ ਗੱਲਾਂ ਬਾਤਾਂ ਕਰ। ਵਾਇਲੈਂਸ ਇੰਨੀ ਇੱਕ ਵੱਧ ਰਹੀ ਹੈ ਨਾ, ਐਂਡ ਪਤਾ ਨਹੀਂ ਕੀ ਲੋਕਾਂ ਦੇ ਵਿੱਚ ਇੰਨੀ ਨਫ਼ਰਤ, ਇੱਕ ਦੂਜੇ ਪ੍ਰਤੀ ਹੇਟ। ਇੱਕ ਤਾਂ ਹੁੰਦਾ ਨਾ ਕਿਸੇ ਨੂੰ ਡਿਸਲਾਈਕ ਕਰਨਾ, ਬਟ ਡਿਸਲਾਈਕ ਕਰਨਾ ਇੱਕ ਗੱਲ ਹੈ, ਪਰ ਨਾਲ ਦੀ ਨਾਲ ਕਿਸੇ ਪ੍ਰਤੀ ਇੰਨੀ ਨਫ਼ਰਤ ਹੋਣੀ ਕਿ ਤੁਸੀਂ ਅਗਲੇ ਨੂੰ ਮਾਰ ਹੀ ਦੇਣਾ ਜਾਂ ਇੰਜਰੀ ਇੱਡਾ ਕਹਿ ਲਓ ਕਿ ਸਵੀਅਰਲੀ ਕਰ ਦੇਣਾ, ਇਟਸ ਸ਼ੌਕਿੰਗ। ਬੀਤੇ ਦਿਨ ਟੋਬਿਕੋ ਦੇ ਵਿੱਚ ਵੀ ਯੂਨੋ ਇੱਕ ਆਪਣੀ ਲੇਡੀ ਦੀ ਡੈਥ ਹੋਈ, ਅਤੇ ਫਿਰ ਇੱਕ ਸਸਪੈਕਟ ਨੂੰ, ਬੰਦੇ ਨੂੰ ਅਰੈਸਟ ਕੀਤਾ ਗਿਆ ਹੈ, 26 ਸਾਲ ਦੀ ਕੁੜੀ, ਗੋਲੀ ਮਾਰ ਕੇ ਉਹਦੀ ਡੈਥ ਹੋਈ, ਐਂਡ ਅਤੇ ਫਿਰ 37 ਸਾਲ ਦਾ ਮੁੰਡਾ ਉਹਨੂੰ ਅਰੈਸਟ ਕੀਤਾ ਗਿਆ, ਉਹ ਵੀ ਆਪਣੀ ਕਮਿਊਨਿਟੀ ਦੇ। ਸੋ ਹਸਬੈਂਡ ਵਾਈਫ ਦੇ ਵਿੱਚ ਵੀ ਇੰਨੀ ਨਫ਼ਰਤ ਹੈ, ਦੋਸਤਾਂ ਦੇ ਵਿੱਚ ਵੀ ਇੰਨੀ ਇੱਕ ਹੇਟ ਸ਼ੁਰੂ ਹੋ ਗਈ ਹੈ। ਕੋਈ ਆਪਣੇ ਪੇਰੈਂਟਸ, ਕੋਈ ਆਪਣੇ ਬ੍ਰਦਰ ਸਿਸਟਰ, ਸੋ ਕਹਿਣ ਦਾ ਭਾਵ ਕਿ ਹਰ ਇੱਕ ਰਿਸ਼ਤੇ ਦੇ ਵਿੱਚ ਹੇਟ ਬਹੁਤ ਜ਼ਿਆਦਾ ਹੈ, ਅਤੇ ਹੇਟ ਕੀ ਇੱਕ ਹੇਟ ਤੋਂ ਅਗਲਾ ਸ਼ਬਦ ਪਤਾ ਨਹੀਂ ਕੀ ਹੈ, ਬਟ ਉਸ ਟਾਈਪ ਦੀ ਗੱਲਬਾਤ ਹੈ। ਸੋ ਜਸਟ ਬੀ ਪੀਸਫੁਲ ਯਾਰ, ਥੋੜ੍ਹਾ ਐਂਗਰ ਮੈਨੇਜਮੈਂਟ ਦੀਆਂ ਕਲਾਸਾਂ ਲੈ ਲਿਆ ਕਰੋ, ਆਪਣੇ ਆਪ ਤੇ ਫੋਕਸ ਕਰੋ, ਸਟੇ ਕਾਮ। ਇੱਕ ਤੁਹਾਨੂੰ ਮੈਂ ਕੁਆਲਿਟੀ ਕਾਰ ਰਿਪੇਅਰ ਦਾ ਨੰਬਰ ਜ਼ਰੂਰ ਦਵਾਂ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ। ਅਗਰ ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੀ ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਏ ਟੂ ਜ਼ੈਡ ਕਾਰਵੈਨ ਟਰੱਕ ਦੀ ਕੋਈ ਪ੍ਰੋਬਲਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 ਲੋਕੇਟਡ ਨੇ ਤੁਹਾਡੇ ਲਈ ਕੁਈਨ ਅਤੇ ਕੈਨੇਡੀ ਦੇ ਨਜ਼ਦੀਕ 171 ਰਦਰਫਰਡ ਰੋਡ ਸਾਊਥ। ਸੋ ਰਦਰਫਰਡ ਦੇ ਉੱਤੇ ਨੇ, ਨੰਬਰ ਹੈ 905-460-1111। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ, ਟਰੱਸਟਵਰਦੀ ਓਨੈਸਟ ਰਿਲਾਇਬਲ ਟੀਮ ਹੈ। 905-460-1111 905-460-1111। ਸਾਡੇ ਨਾਲ ਹਰਪ੍ਰੀਤ ਸੈਣ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਗੁੱਡ ਮਾਰਨਿੰਗ, ਵੈਲਕਮ।
2: ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਲਰੇਡੀ ਲਾਇਸੈਂਸ ਲਿਆ ਹੋਇਆ ਆ, ਬਟ ਸਾਨੂੰ ਟ੍ਰੇਨਿੰਗ ਦਾ ਇਸ਼ੂ ਆ ਰਿਹਾ ਆ, ਪ੍ਰੋਪਰ ਮੈਂਟਰਸ਼ਿਪ ਨਹੀਂ ਮਿਲ ਰਹੀ ਜਿੱਥੇ ਆਪਾਂ ਜੁਆਇਨ ਕਰ ਸਕੀਏ ਤੇ ਜਿੱਥੇ ਆਪਾਂ ਨੂੰ ਪ੍ਰੋਪਰ ਆਫਿਸ ਸਟਰਕਚਰ ਮਿਲ ਸਕੇ, ਸਾਡੀਆਂ ਪ੍ਰੈਜੈਂਟੇਸ਼ਨ ਸਕਿੱਲਸ ਇੰਪਰੂਵ ਹੋ ਸਕਣ, ਤਾਂ ਮੈਂ ਇੱਕ ਵਾਰ ਜ਼ਰੂਰ ਦੱਸ ਦੇਵਾਂ ਕਿ ਸਾਡੇ ਆਫਿਸ ਤੋਂ, ਟੋਪ ਚੋਇਸ ਇੰਸ਼ੋਰੈਂਸ ਤੋਂ, ਅਸੀਂ ਨਵੇਂ ਐਡਵਾਈਜ਼ਰ ਹਾਇਰ ਕਰਦੇ ਰਹਿੰਦੇ ਹਾਂ। ਸੋ ਅਗਰ ਤੁਸੀਂ ਆਲਰੇਡੀ ਲਾਇਸੈਂਸਡ ਹੈਗੇ ਆ ਤੇ ਤੁਹਾਨੂੰ ਇਹ ਸਾਰੇ ਇਸ਼ੂਜ਼ ਆ ਰਹੇ ਹੈਗੇ ਆ, ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡਾ ਆਫਿਸ ਵਿਜ਼ਿਟ ਕਰਕੇ ਜਾ ਸਕਦੇ ਆ। ਸੋ ਪੂਰਾ ਸਟਰਕਚਰ ਸਮਝ ਸਕਦੇ ਆ, ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸੋ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਸਾਡੇ ਕੋਲ, ਘੱਟੋ ਘੱਟ 10-15 ਤਾਂ ਉਹੀ ਇੰਸ਼ੋਰੈਂਸ ਕੰਪਨੀਜ਼ ਆ ਜਿਨ੍ਹਾਂ ਦੇ ਵਿੱਚ ਸਿਰਫ ਤੁਸੀਂ ਵਿਜ਼ਿਟਰ, ਟਰੈਵਲ, ਸੁਪਰਵਿਜ਼ਰ, ਮੈਡੀਕਲ ਇੰਸ਼ੋਰੈਂਸ ਕਰ ਸਕਦੇ ਆ। ਸੋ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਸਾਡੀ ਟੀਮ ਨੂੰ ਜੁਆਇਨ ਕਰਨ ਦੇ ਲਈ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8-1-7-6-5-0-0, ਕਿਉਂਕਿ ਜਿਹੜਾ ਸਾਡਾ ਲਾਇਸੈਂਸ ਹੈਗਾ ਹੈ, ਇਸ ਲਾਇਸੈਂਸ ਦੇ ਅੰਡਰ ਜਿੱਥੇ ਆਪਾਂ ਇੰਸ਼ੋਰੈਂਸ ਕਵਰੇਜਿਸ ਕਰ ਸਕਦੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਲੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ, ਗਰੁੱਪ ਪਲੈਨਸ, ਮੋਰਗੇਜ ਇੰਸ਼ੋਰੈਂਸਿਸ, ਜਾਂ ਜਿੰਨੇ ਵੀ ਕਾਰਪੋਰੇਟ ਕਲਾਇੰਟ ਹੈਗੇ ਆ, ਸੋ ਉਹਨਾਂ ਦੀਆਂ ਅਗਰ ਕੋਈ ਐਸਟੇਟ ਪਲੈਨਿੰਗ ਤੁਸੀਂ ਸਮਝਣੀ ਹੈਗੀ ਆ ਕਿ ਕਿੱਦਾਂ ਕਰਨੀ ਆ, ਜਾਂ ਅਗਰ ਕੋਈ ਲਿਸਨਰਸ ਸਾਡੇ ਸੁਣਦੇ ਪਏ ਆ, ਅਗਰ ਤੁਹਾਡੀਆਂ ਕਾਰਪੋਰੇਸ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈ ਹੋਈ ਆ ਔਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਉਸ ਰਿਟੇਨ ਅਰਨਿੰਗ ਨੂੰ ਟੈਕਸ ਐਫੀਸ਼ੀਐਂਟਲੀ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਆ, ਤਾਂ ਕਿ ਮੈਕਸੀਮਮ ਐਸਟੇਟ ਤੁਹਾਡੀ ਜਨਰੇਟ ਹੋ ਸਕੇ, ਜਿਹੜੀ ਟੈਕਸ ਫ੍ਰੀ ਤੁਹਾਡੇ ਬੈਨੀਫਿਸ਼ੀਅਰੀਜ਼ ਨੂੰ ਪਾਸ ਆਨ ਹੋ ਸਕੇ, ਤਾਂ ਜ਼ਰੂਰ ਇਹ ਸਟ੍ਰੈਟਜੀਜ਼ ਸਮਝਣ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-8-1-7-6-5-0-0, 416-8-1-7-6-5-0-0,
0: 416-8-1-7-6-5-0-0 ਇੱਕ ਫੋਨ ਨੰਬਰ ਹੈ, 416-8-1-7-6-5-0-0 ਤੇ ਕਾਲ ਕਰੋ। ਹਰਪ੍ਰੀਤ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ 905-673-3337 ਆਪਣਾ ਫੋਨ ਨੰਬਰ ਹੈ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ, ਇੱਕ ਥੋੜ੍ਹਾ ਜਿਹਾ ਇੱਕ ਆਪਾਂ ਫੈਮਿਲੀ ਸਿਚੁਏਸ਼ਨ ਦੇ ਬਾਰੇ ਗੱਲਬਾਤ ਕਰਨੀ ਹੈ। ਦੇਖੋ, ਇੱਦਾਂ ਦੇ ਸਿਚੁਏਸ਼ਨ ਬੜੇ ਹੀ ਘੱਟ ਕਿਤੇ ਆਪਾਂ ਡਿਸਕਸ ਕਰਦੇ ਹਾਂ ਤੇ ਬੜੇ ਹੀ ਘੱਟ ਕਿਤੇ ਮੇਰੇ ਤੱਕ ਇੱਦਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ। ਬਟ ਮੈਨੂੰ ਇੱਕ ਈਮੇਲ ਆਈ ਹੈ ਬੜੀ ਲੰਬੀ ਚੌੜੀ, ਤੇ ਦੇਖੋ ਮੈਂ ਇਹ ਗੱਲ ਸ਼ੇਅਰ ਨਹੀਂ ਸੀ ਕਰਨੀ ਕਿਉਂਕਿ ਹੈ ਥੋੜ੍ਹੀ ਜਿਹੀ ਮੈਨੂੰ ਹੁਣ ਕਰੀਏ ਨਾ ਕਰੀਏ ਮੈਂ ਵੀ ਕਨਫਿਊਜ਼ਡ ਆ। ਚਲੋ, ਈਮੇਲ ਆਈ ਅਗਲੇ ਬੰਦੇ ਦੀ, ਕਹਿੰਦਾ ਕਿ 4:19 ਤੇ ਸਵੇਰੇ ਨਵੀਂ ਮੈਂ ਈਮੇਲ ਤੁਹਾਨੂੰ ਲਿਖ ਰਿਹਾ ਬਿਕਾਜ਼ ਮੈਨੂੰ ਬਹੁਤ ਸਟ੍ਰੈਸ ਹੈ, ਮੈਨੂੰ ਤਾਂ ਨੀਂਦ ਨਹੀਂ ਆ ਰਹੀ। ਓਕੇ, ਇੱਕ ਬੰਦਾ ਤੇ ਉਹ ਕਹਿੰਦਾ ਕਿ ਨਵੀਂ, ਅੱਜ ਤੋਂ 7 ਸਾਲ ਪਹਿਲਾਂ ਮੇਰਾ ਇੱਕ ਅਫੇਅਰ ਚੱਲ ਰਿਹਾ ਸੀ, ਬੰਦੇ ਦਾ ਵਿਆਹ ਹੋਇਆ ਹੋਇਆ, ਕਹਿੰਦਾ ਕਿ ਮੇਰਾ 7 ਸਾਲ ਪਹਿਲਾਂ ਇੱਕ ਅਫੇਅਰ ਚੱਲ ਰਿਹਾ ਸੀ, ਤੇ ਜਿਸ ਨਾਲ ਅਫੇਅਰ ਚੱਲ ਰਿਹਾ ਸੀ ਤੇ ਓਕੇ, ਮੈਨੂੰ ਇੱਕ ਸੈਕਿੰਡ ਦੇ, ਮੈਨੂੰ ਥੋੜ੍ਹਾ ਜਿਹਾ ਸੋਚ ਲੈਣ ਦੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋਗੇ। ਸੋ ਠੀਕ ਹੈ, ਮੈਂ ਚਲੋ ਥੋੜ੍ਹਾ ਜਿਹਾ ਸ਼ੇਅਰ ਕਰਦਾ। ਬੰਦਾ ਕਹਿੰਦਾ ਕਿ ਨਵੀਂ ਮੇਰਾ 7 ਸਾਲ ਪਹਿਲਾਂ ਅਫੇਅਰ ਚੱਲ ਰਿਹਾ ਸੀ ਮੇਰੀ ਸਿਸਟਰ ਇਨ ਲਾਅ ਦੇ ਨਾਲ। ਕਹਿੰਦਾ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਤੇ ਸਾਡੇ ਮੁੰਡਾ ਹੋ ਗਿਆ, ਤੇ ਕਹਿੰਦਾ ਕਿ ਉਹਨੇ ਸਾਰੀ ਫੈਮਿਲੀ ਨੂੰ ਦੱਸ ਦਿੱਤਾ ਕਿ ਜੋ ਫਾਦਰ ਹੈ ਵੀ ਉਹ ਕੋਈ ਮੇਰਾ ਐਕਸ ਬੋਏਫ੍ਰੈਂਡ ਹੈ, ਤੇ ਉਹਦਾ ਬੱਚਾ ਉਹ ਹੁਣ ਚਲੋ ਹੈ ਨਹੀਂ ਗਿਆ ਪਿਕਚਰ ਦੇ ਵਿੱਚ, ਤੇ ਚਲੋ ਫੈਮਿਲੀ ਨੂੰ ਲੱਗਿਆ ਠੀਕ ਹੈ ਵਿਚਾਰੀ ਨਾਲ ਇੱਦਾਂ ਹੋ ਗਿਆ, ਚੱਲ ਇਹਦੀ ਹੈਲਪ ਕਰਦੇ ਆ। ਪਰ ਉਹ ਬਿਲਕੁਲ ਗੱਲ ਝੂਠੀ ਸੀਗੀ। ਅਸਲ ਦੇ ਵਿੱਚ ਜੋ ਪਿਓ ਦਾ ਬਾਪ ਹੈ ਇਹ ਮੁੰਡਾ, ਤੇ ਕਹਿੰਦਾ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ। ਜਦੋਂ ਕੋਈ ਵੀ ਪੁੱਛਦਾ ਵੀ ਉਹ ਅੱਛਾ ਇਹਦਾ ਡੈਡੀ ਕਿੱਥੇ, ਤੂੰ ਕੀ ਇਹਨੂੰ ਕਦੇ ਉਹਦੇ ਨਾਲ ਗੱਲ ਨਹੀਂ ਕੀਤੀ, ਜੋ ਵੀ ਹੈ ਉਹ ਆਪ ਹੀ ਹੈਂਡਲ ਕਰ ਲੈਂਦੀ ਆ। ਇਹ ਮੁੰਡਾ ਜਾਂ ਬੰਦਾ ਕਹਿੰਦਾ ਕਿ ਉਹ ਜਿਹੜਾ ਸਾਡਾ ਮੁੰਡਾ ਹੁਣ 5 ਸਾਲ ਦਾ, ਤੇ ਹੁਣ ਇਹ ਜਿਹੜੀ ਮੇਰੀ ਸਿਸਟਰ ਨਾਲ ਆ ਉਹ ਕਹਿੰਦੀ ਹੈ ਕਿ ਤੂੰ ਮੇਰੀ ਹੈਲਪ ਕਰ, ਪੈਸੇ ਪੂਸੇ ਦੇ, ਹੁਣ ਬੱਚਾ ਵੀ ਵੱਡਾ ਹੋ ਰਿਹਾ ਵੀ ਰੇਜ਼ ਕਰਨ ਦੇ ਵਿੱਚ ਮੈਨੂੰ ਹੋਰ ਵੀ ਮਦਦ ਚਾਹੀਦੀ ਹੈ। ਤੇ ਉਹ ਕਹਿੰਦਾ ਪਰ ਜਿਹੜੀ ਹੁਣ ਮੇਰੀ ਵਾਈਫ ਹੈ, ਮੇਰੇ ਕੋਲ ਵੀ 2 ਬੱਚੇ ਨੇ ਉਹਦੇ ਨਾਲ, ਜੇ ਉਹਨੂੰ ਕਿਤੇ ਪਤਾ ਚੱਲ ਗਿਆ ਆਫਕੋਰਸ ਉਹਨੇ ਤਾਂ ਡਿਵੋਰਸ ਕਰਕੇ ਮੈਨੂੰ ਛੱਡ ਦੇਣਾ। ਕਹਿੰਦਾ ਕਿ ਮੇਰੀ ਸਾਡੀ 1 ਬੇਟੀ 3 ਸਾਲ ਦੀ ਹੈ ਅਤੇ 1 ਬੇਟੀ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ 32 ਦਾ ਹੋਣ ਵਾਲਾ, ਕੈਨੇਡੀਅਨ ਬੋਰਨ ਹੈ ਮੈਂ, ਮੇਰੇ ਕੋਲ ਘਰ ਬਾਰ ਵੀ ਹੈ ਇੱਥੇ, ਵਧੀਆ ਮੈਂ ਕਮਾਈ ਕਰਦਾ, ਮਹੀਨੇ ਦਾ $7,000-8,000 ਵੀ ਮੈਂ ਕਮਾਉਣਾ। ਕਹਿੰਦਾ ਕਿ ਨਵੀ ਮੈਂ ਬਹੁਤ ਗਲਤੀਆਂ ਕੀਤੀਆਂ ਜਦੋਂ ਮੈਂ ਯੰਗਰ ਸੀਗਾ, ਪਰ ਹੁਣ ਜਿਉਂ ਜਿਉਂ ਉਮਰ ਵੱਧ ਗਈ ਬੜੀ ਸਟ੍ਰੈਸ ਹੈ, ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਮੈਂ ਕਰਾਂ ਕੀ। ਕਹਿੰਦਾ ਕਿ ਮੇਰੀ ਵਾਈਫ ਬਹੁਤ ਚੰਗੀ ਹੈ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦਾ। ਮੇਰੀ ਵਾਈਫ ਨੂੰ ਤਾਂ ਇਹ ਹੈ ਕਿ ਯਾਰ ਮੇਰਾ ਹਸਬੈਂਡ ਬੜਾ ਲੋਇਲ ਹੈ। ਬੜੇ ਕਹਿੰਦੇ ਕਿ ਮੈਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਇੱਕ ਵਾਰ ਬੜਾ ਅਨਫੇਥਫੁਲ ਸੀਗਾ, ਬਟ ਹੁਣ ਮੈਂ ਬਦਲ ਚੁੱਕਿਆ, ਹੁਣ ਮੈਂ 100% ਲੋਇਲ ਬਣਨ ਦੀ ਕੋਸ਼ਿਸ਼ ਕਰ ਰਿਹਾ। ਕਹਿੰਦਾ ਕਿ ਮੇਰੀ ਸਿਸਟਰ ਲਾ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਵੀਕਐਂਡ 'ਤੇ ਕਦੇ ਕਦੇ ਮੈਂ ਚਲਾ ਜਾਂਦਾ, ਮੈਂ ਹੈਲਪ ਕਰਦਾ ਅਤੇ ਮੈਂ ਪੈਸੇ ਵੀ ਦਿੰਦਾ। ਮੇਰੇ ਕੋਲ ਇੱਕ ਸੈਪਰੇਟ ਅੱਡ ਬੈਂਕ ਅਕਾਊਂਟ ਹੈ ਜਿਸ 'ਚੋਂ ਮੈਂ ਉਹਨੂੰ ਬੱਚੇ ਦੇ ਲਈ ਪੈਸੇ ਦੇ ਰਿਹਾ। ਨਾਲੇ ਇੱਥੇ ਤਾਂ ਗੱਲ ਹੈ, ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਅਕਾਊਂਟ ਹੈ, ਬਟ ਇਹ ਨਹੀਂ ਪਤਾ ਵੀ ਮੇਰੇ ਕੋਲ ਇੱਕ ਸਕੋਸ਼ਾ ਬੈਂਕ ਦਾ ਵੀ ਅਕਾਊਂਟ ਹੈ, ਅਤੇ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨਾ ਕਮਾਉਣਾ। ਵਾਈਫ ਨੂੰ ਲੱਗਦਾ ਕਿ ਮੈਂ 5,000-5,500 ਕਮਾ ਰਿਹਾ ਜਦੋਂ ਮੈਂ ਉਸ ਤੋਂ ਕਿਤੇ ਵੱਧ ਕਮਾਉਣਾ। ਮੈਂ ਆਪਣੇ ਜਿਹੜਾ ਬੇਟਾ ਉਹਨੂੰ ਟੋਏ ਵੀ ਲੈ ਕੇ ਦਿੰਦਾ, ਸਿਸਟਰ ਇਨ ਲਾਅ ਨੂੰ ਵੀ ਕਦੇ ਕਦੇ ਗਿਫਟ ਲੈ ਕੇ ਦਿੰਦਾ, ਬਟ ਕਹਿੰਦਾ ਕਿ ਨਵੀ ਮੈਂ ਬਹੁਤ ਕਨਫਿਊਜ਼ ਹੈ ਵੀ ਮੈਂ ਹੁਣ ਕਰਾਂ ਕੀ। ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਬਹੁਤ ਸਟ੍ਰੈਸ ਹੈ, ਮੈਂ ਆਪਣੀ ਵਾਈਫ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, 2 ਬੇਟੀਆਂ ਨੇ ਕਹਿੰਦਾ। ਬਟ ਕਹਿੰਦਾ ਕਿ ਪ੍ਰੈਸ਼ਰ ਬਹੁਤ ਹੁਣ ਵੱਧ ਰਿਹਾ, ਜਿਉਂ ਜਿਉਂ ਸਿਸਟਰ ਇਨ ਲਾਅ ਕਹਿੰਦੀ ਹੈ ਵੀ ਤੂੰ ਹੈਲਪ ਕਰ, ਮੈਨੂੰ ਵੀ ਹੁਣ ਕਿਤੇ ਨਾ ਕਿਤੇ ਹੋਰ ਸਪੋਰਟ ਦੀ ਲੋੜ ਹੈ। ਸੋ ਇਹਦਾ ਇਹ ਕਹਿਣਾ ਬਾਈ ਦਾ ਕਿ ਆਈ ਵਾਂਟ ਟੂ ਨੋ ਯੂਰ ਵਿਊਅਰਸ ਓਪੀਨੀਅਨਸ, ਦਿਸ ਇਜ਼ ਸਟ੍ਰੈਸਿੰਗ ਮੀ ਆਊਟ, ਵੀ ਮੈਂ ਕਰਾਂ ਕੀ। ਸੋ ਸਿਚੁਏਸ਼ਨ ਮੈਨੂੰ ਪਤਾ, ਮੈਂ ਵੀ ਪੜ੍ਹ ਕੇ ਯਾਰ ਬਹੁਤ ਹੈਰਾਨ ਹੋਇਆ ਯਾਰ ਕਿ ਪਤਾ ਨਹੀਂ ਲੋਕ ਏਡੇ ਵੱਡੇ ਇੱਕ ਸਟ੍ਰੈਸਫੁਲ ਸਿਚੁਏਸ਼ਨ ਦੇ ਵਿੱਚ ਪੈਂਦੇ ਕਿਉਂ ਨੇ ਯਾਰ। ਵਧੀਆ ਤੁਹਾਡਾ ਰਿਸ਼ਤਾ ਚੱਲ ਰਿਹਾ, ਵਧੀਆ ਤੁਹਾਡੀ ਲਾਈਫ ਚੱਲ ਰਹੀ ਹੈ, ਕੀ ਜ਼ਰੂਰਤ ਕਿ ਆਪਾਂ ਇਹਨਾਂ ਪੰਗਿਆਂ 'ਚ ਪਈਏ। ਬਟ ਜਦੋਂ ਹੁਣ ਬੰਦਾ ਪੈ ਹੀ ਗਿਆ, ਹੁਣ ਇਹ ਕਹਿ ਰਿਹਾ ਕਿ ਨਵੀ ਮੈਂ ਕਰਾਂ ਕੀ। ਹੁਣ ਮੈਂ ਵੀ ਪੜ੍ਹ ਕੇ ਸੋਚਾਂ ਕਿ ਯਾਰ ਹੁਣ ਬੰਦਾ ਜੇ ਤੂੰ ਆਪਣੀ ਵਾਈਫ ਨੂੰ ਦੱਸ ਦਿੱਤਾ ਆਫਕੋਰਸ ਯੂ ਇਨ ਬਿਗ ਬਿਗ ਟ੍ਰਬਲ, ਉਹਨੇ ਤਾਂ ਕਦੇ ਵੀ ਨਹੀਂ ਮਾਫ਼ ਕਰਨਾ, ਤੈਨੂੰ ਮਾਫ਼ ਕਰਨਾ, ਤੇਰੀ ਸਿਸਟਰ ਲਾਅ ਨੂੰ ਮਾਫ਼ ਕਰਨਾ। ਬਟ ਦੂਜੇ ਪਾਸੇ ਏਡੀ ਵੱਡੀ ਇੱਕ ਚੁੱਪ, ਏਡੀ ਵੱਡੀ ਸੀਕ੍ਰੇਟ ਰੱਖਣੀ, ਉਹ ਵੀ ਬੜੀ ਨਾਟ ਈਜ਼ੀ ਥਿੰਗ। ਨਾ ਕਿਤੇ ਕੋਈ ਤੁਹਾਨੂੰ ਇੰਨਾ ਝੂਠ ਬੋਲਣਾ ਚਾਹੀਦਾ, ਪਹਿਲੀ ਗੱਲ ਤਾਂ ਹੁਣ ਗਲਤੀ ਕੀਤੀ ਹੈ, ਗਲਤੀ ਦਾ ਸਾਹਮਣਾ ਤਾਂ ਕਰਨਾ ਪੈਣਾ ਹੀ ਪੈਣਾ। ਨੰਬਰ ਹੈ ਆਪਣਾ 9056733337। ਇਟਸ ਅ ਟ੍ਰਿਕੀ ਸਿਚੁਏਸ਼ਨ, ਬੜੀ ਵੱਡੀ ਗਲਤੀ ਹੈ, ਅਤੇ ਗਲਤੀ ਦੇ ਨਾਲ ਨਾਲ ਸਾਰੀ ਉਮਰ ਦਾ ਇੱਕ ਮੈਨੂੰ ਲੱਗਦਾ ਕਿ ਤੁਹਾਨੂੰ ਰਿਗਰੈਟ ਵੀ ਹੋਊਗਾ ਅਤੇ ਪ੍ਰੋਬਲਮ ਵੀ ਹੋਊਗੀ, ਕਿਉਂਕਿ ਤੁਸੀਂ ਇੱਕ ਐਸੇ ਟ੍ਰਾਇੰਗਲ ਦੇ ਵਿੱਚ ਫਸ ਚੁੱਕੇ ਹੋ ਜਿਹ 'ਚੋਂ ਨਿਕਲਣਾ ਔਖਾ। ਖੈਰ ਤੁਹਾਡੀਆਂ ਕੁਝ ਕੋਲਸ ਦਿੰਦੇ ਹਾਂ, ਤੁਸੀਂ ਕੀ ਸੋਚਦੇ ਹੋ ਇਸ ਬਾਰੇ, 9056733337। ਆਈ ਨੋ ਇਟਸ ਥੋੜ੍ਹਾ ਜਿਹਾ ਆਪਣੀ ਇੱਕ ਕੰਟੈਂਟ ਤੋਂ ਹਟ ਕੇ ਗੱਲਬਾਤ ਹੈ, ਬਟ ਕਿਸੇ ਨੇ ਭੇਜੀ ਹੈ ਅਗਲਾ 4:30 ਸਵੇਰੇ ਉੱਠ ਉੱਠ ਕੇ ਈਮੇਲਾਂ ਕਰ ਰਿਹਾ, ਸੋ ਵਾਈ ਨਾਟ ਕਿ ਆਪਾਂ ਜੇ ਕਿਤੇ ਇੱਕ ਮਦਦ ਹੋ ਸਕਦੀ ਹੈ, ਮਦਦ ਨਹੀਂ ਮੈਂ ਕਹੂੰਗਾ ਬਟ ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੋ ਤਾਂ ਮੋਸਟ ਵੈਲਕਮ। 905-673-3337 ਆਪਣਾ ਨੰਬਰ ਹੈ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ ਨੂੰ ਯਾਦ ਰੱਖੋ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ 6472346293। ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਨੂੰ ਪਾਰਕਵੇ ਦੇ ਕੋਰਨਰ ਤੇ 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293
3: ਗੱਲ ਕੀਤੀ ਆ। ਦੇਖੋ ਗਲਤੀ ਤੇ ਹੈ ਹੀ ਆ ਨਾ, ਐਂਡ ਇਹੋ ਜਿਹੀ ਗਲਤੀ ਆ ਜਿਹੜੀ ਆ ਸੁਧਾਰੀ ਤੇ ਜਾ ਹੀ ਨਹੀਂ ਸਕਦੀ ਹੈਗੀ, ਕਿਉਂਕਿ ਆਹ ਚੀਜ਼ ਅਗਰ ਮੰਨ ਲਓ ਵੀ ਆਪਾਂ ਕਹਿੰਦੇ ਹਾਂ ਵੀ ਯਾਰ ਜੇ ਕੁੜੀ ਕਰੇ ਇੱਦਾਂ ਦਾ ਕੰਮ ਤੇ ਬਾਅਦ ਚ ਸਾਨੂੰ ਪਤਾ ਲੱਗੇ ਤੇ ਯਾਰ ਓਬਵੀਅਸ ਜੀ ਗੱਲ ਆ ਨਾ ਵੀ ਉਦੋਂ ਤੁਹਾਡੀ ਮੇਲ ਈਗੋ ਅੱਗੇ ਆ ਜਾਂਦੀ ਹੈ। ਚਲੋ ਕਹਿਣਾ ਨੀ ਚਾਹੀਦਾ ਹੁਣ ਏਦਾਂ, ਬਟ ਹੁੰਦਾ ਏਦਾਂ ਹਨਾ, ਤੇ ਯਾਰ ਐਂਡ ਆਫ ਦਾ ਡੇ ਇੱਦਾਂ ਤੇ ਹੈ ਨੀ, ਪਤਾ ਨੀ ਲੱਗਦਾ, ਪਤਾ ਤੇ ਲੱਗਣਾ ਹੀ ਲੱਗਣਾ ਯਾਰ। ਅੱਜ ਨੀ ਲੱਗੇਗਾ 10 ਸਾਲ ਬਾਅਦ ਲੱਗ ਜਾਏਗਾ, 10 ਸਾਲ ਬਾਅਦ ਨੀ ਲੱਗੇਗਾ, 20 ਸਾਲ ਬਾਅਦ ਲੱਗ ਜਾਏਗਾ। ਕੱਲ ਨੂੰ ਬੱਚੇ ਨੇ ਯੂਨੀਵਰਸਿਟੀ ਵੀ ਜਾਣਾ, ਸਭ ਕੁਝ ਜਾਣਾ, ਉਦੋਂ ਕਿੱਥੋਂ ਕਰਨਗੇ ਹਨਾ। ਤੇ ਆਈ ਥਿੰਕ ਸਰ ਵੀ ਜੋ ਵੀ ਹੋਏਗਾ ਹਨਾ, ਹੀ ਸ਼ੁਡ ਕਨਫੈਸ ਵਿਦ ਹਰ ਵਾਈਫ ਹਨਾ, ਤੇ ਬਾਅਦ ਚ ਫਿਰ ਦੇਖੋ ਹੁਣ ਉਹ ਟੋਟਲੀ ਵਾਈਫ ਦਾ ਦੇਖੋ ਇੱਕ ਗੁੱਸਾ ਹੋਣਾ ਜਾਂ ਫਿਰ ਛੱਡਣਾ, ਉਹ ਚੀਜ਼ ਕਿਤੇ ਨਾ ਕਿਤੇ ਜਾਇਜ਼ ਵੀ ਹੈ ਵੀ ਗੁੱਸਾ ਹੋਣਾ ਹੈ ਹਨਾ, ਹੁੰਦਾ ਹੀ ਆ ਬੰਦਾ, ਤੇ ਆਈ ਥਿੰਕ ਹੀ ਸ਼ੁਡ ਕਨਫੈਸ ਯਾ।
0: ਪਰ ਵਾਈਫ ਵਾਈਫ ਤਾਂ ਨਹੀਂ ਰਹੇਗੀ ਨਾਲ, ਆਈ ਡਾਊਟ ਇਟ, ਉਹ ਜੇ ਇਹਨੂੰ ਇੰਨੀ ਵੱਡੀ ਗੱਲ
3: ਨਹੀਂ, ਵਾਈਫ ਤੇ ਵਾਈਫ ਨੇ ਤੇ ਭਾਜੀ ਰਹਿਣਾ ਹੀ ਨਹੀਂ ਨਾਲ, ਬਟ ਕੱਲ ਨੂੰ ਵੀ ਤੇ ਪਤਾ ਯਾਰ, ਹੁਣ ਕੱਲ ਨੂੰ ਮੰਨ ਲਓ ਅੱਜ ਨਹੀਂ ਪਤਾ ਲੱਗਣਾ ਹੈਗਾ, 10 ਸਾਲ ਬਾਅਦ ਤੇ ਪਤਾ ਲੱਗਣਾ ਹੀ ਆ ਨਾ, ਤੁਸੀਂ ਕਿਉਂ ਦੋ ਜ਼ਿੰਦਗੀਆਂ ਨਾਲ ਖੇਡ ਰਹੇ ਹੋ ਫਿਰ ਯਾਰ। ਬਾਕੀ ਦੇਖੋ ਹਰ ਕਿਸੇ ਦਾ ਆਪਣਾ ਓਪੀਨੀਅਨ ਆ, ਮੇਰਾ ਆ ਚੀਜ਼ ਹੈ ਯਾਰ।
0: ਠੀਕ ਹੈ, ਨਹੀਂ ਥੈਂਕ ਯੂ ਵੀਰੇ, ਬਿਲਕੁਲ ਤੁਹਾਡੀ ਗੱਲ ਵੀ ਠੀਕ ਹੈ ਕਿ ਕਿਸੇ ਨਾ ਕਿਸੇ ਦਿਨ ਤਾਂ ਤੁਹਾਨੂੰ ਯੂ ਨੋ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਵੇਗਾ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337, 905-673-3337 ਤੇ ਗੱਲਬਾਤ ਹੋ ਰਹੀ ਹੈ, 9056733337। ਇੱਕ ਐਚ ਕੇ ਮੂਵਰਸ ਦਾ ਨੰਬਰ ਜ਼ਰੂਰ ਯਾਦ ਰੱਖੋ, ਤੁਸੀਂ ਅਗਰ ਘਰ ਨਵਾਂ ਲਿਆ ਬਹੁਤ ਮੁਬਾਰਕਾਂ, ਇੱਕ ਪ੍ਰੋਫੈਸ਼ਨਲ ਮੂਵਰ ਮੂਵਿੰਗ ਕੰਪਨੀ ਨੂੰ ਹਾਇਰ ਕਰੋ, ਐਵੇਂ ਨਾ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਕਹੋ ਕਿ ਆਓ ਵੀ ਮੂਵ ਕਰੋ, ਅਗਲੇ ਡੇਢ ਰੁਪਏ ਪੰਗਾ ਪੈ ਗਿਆ। ਫਿਰ ਐਚ ਕੇ ਮੂਵਰਸ ਬੜੀ ਪ੍ਰੋਫੈਸ਼ਨਲ ਟੀਮ ਹੈ, ਤੁਹਾਡੇ ਇੱਕ ਇੱਕ ਚੀਜ਼ ਨੂੰ ਐਨ ਕੱਚ ਵਾਂਗ ਸੰਭਾਲ ਕੇ ਰੱਖਣਗੇ। 4165246704 HK Movers 7114 Hello.
4: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਇਹ ਬੇਸਿਕਲੀ ਬੜੀ ਟੈਂਸ ਦੀ ਸਿਚੁਏਸ਼ਨ ਆ, ਆਈ ਥਿੰਕ ਇਹਨੂੰ ਕਨਫੈਸ, ਜਿਵੇਂ ਪਿਛਲੇ ਭਾਜੀ ਕਹਿ ਕੇ ਗਏ ਸੀ, ਇਹਨੂੰ ਕਨਫੈਸ ਕਰਨਾ ਚਾਹੀਦਾ, ਹੀ ਕੈਂਟ ਲਿਵ ਲਾਈਕ ਦੈਟ। ਇਹਦਾ ਤਾਂ ਜੀ ਹੋਣਾ ਹੀ ਹੈਗੀ ਹੈ, ਬਲੰਡਰ ਹੈ ਜੋ ਹੋਇਆ ਐਂਡ ਐਂਡ ਜਦੋਂ ਤੱਕ ਇਹ ਐਕਸੈਪਟ ਨਹੀਂ ਕਰੇਗਾ ਇਹ ਚੀਜ਼ ਕਿ ਯੂ ਨੋ ਮੈਂ ਪਹਿਲਾਂ ਮਾੜਾ ਸੀ ਮੈਂ ਪਹਿਲਾਂ ਏਦਾਂ ਸੀ ਹੁਣ ਨਹੀਂ ਮੈਂ ਕਰਦਾ ਰਾਈਟ ਇਟਸ ਨੋਟ ਲਾਈਕ ਦੈਟ ਸਮਥਿੰਗ ਇਨ ਲਾਈਫ ਯੋਰ ਲਾਈਫ ਇਜ਼ ਯੋਰ ਪਾਸਟ ਇਜ਼ ਗੋਨਾ ਕਮ ਬੈਕ ਐਂਡ ਹੌਂਟ ਯੂ ਤੇ ਇਹਨੂੰ ਕਨਫੈਸ ਕਰਨਾ ਚਾਹੀਦਾ ਆਪਣੀ ਵਾਈਫ ਨਾਲ ਤੋ ਪਲੀਜ਼ ਇਹ ਪਲੇਇੰਗ ਵਿਦ ਫਾਇਰ ਵਾਲੀ ਗੱਲ ਹੈ ਇਹ ਤੇ ਉਹ ਬਾਅਦ ਚ ਛੱਡ ਕੇ ਜਾਂਦੀ ਹੈ ਨਹੀਂ ਜਾਂਦੀ
0: ਲੁਕਿਆ ਜਾ ਸਕਦਾ ਜੇ ਹੁਣ ਇਹ ਸੋਚ ਰਹੇ ਨਵੀਂ ਯਾਰ ਚੁੱਪ ਰਹਿੰਦੇ ਆ ਜ਼ਿੰਦਗੀ ਜੀ ਇਹਨੇ ਏਦਾਂ
4: ਨਹੀਂ ਨਹੀਂ ਇਹ ਤਾਂ ਪੰਜਾਬ ਪਿੰਡ ਚ ਨੀ ਤੁਸੀਂ ਛੁਪ ਕੇ ਰਹਿ ਸਕਦੇ ਤਾਂ ਫਸਟ ਵਰਲਡ ਕੰਟਰੀ ਹੈ ਭਾਜੀ ਇੱਥੇ ਕਿਵੇਂ ਛੁਪ ਲਾਂਗੇ ਨਹੀਂ
0: ਨਹੀਂ ਪੰਜਾਹ ਸਾਲਾਂ ਤੋਂ ਬੰਦਾ ਲੁਕੀ ਰਿਹਾ ਠੀਕ ਹੈ ਤੁਹਾਡੀ ਗੱਲ ਨਹੀਂ ਕੁਝ ਕੁ ਲੋਕ ਚਲੋ ਚੋਰੀਆਂ ਸੀਕ੍ਰੇਟਸ ਰੱਖ ਸਕਦੇ ਆ ਕੁਝ ਕੁ ਬੰਦੇ ਨਿੱਕੀ ਦੀ ਸੀਕ੍ਰੇਟ ਨਹੀਂ ਰੱਖ ਸਕਦੇ ਚਲੋ ਠੀਕ ਹੈ ਵੀਰੇ ਥੈਂਕ ਯੂ ਸੋ ਲੇਡੀਜ਼ ਬਾਕੀ ਸਾਡੇ ਲਿਸਨਰਸ ਹੁਣ ਇਹ ਬਸ ਵੀਰ ਨੇ ਇੰਨਾ ਕੁ ਲਿਖਿਆ ਮੈਨੂੰ ਕਿ ਨਵੀਂ ਪਲੀਜ਼ ਜੇ ਤੁਸੀਂ ਆਪਣੇ ਲਿਸਨਰਸ ਦੇ ਵਿਊਜ਼ ਪੁੱਛ ਸਕਦੇ ਹੋ ਹੀ ਸੈਡ ਆਈ ਵਾਂਟ ਟੂ ਨੋ ਯਰ ਵਿਊਅਰਸ ਓਪੀਨੀਅਨਸ ਦਿਸ ਇਜ਼ ਸਟ੍ਰੈਸਿੰਗ ਮੀ ਆਊਟ ਨਾਲੇ ਲਿਖਿਆ ਕਿ ਸਵੇਰ ਦੇ 4:19 ਹੋਏ ਨੇ ਤੇ ਮੈਨੂੰ ਨੀਂਦ ਨਹੀਂ ਆ ਰਹੀ ਤਾਂ ਮੈਂ ਈਮੇਲ ਤੁਹਾਨੂੰ ਇਹ ਪਾ ਰਿਹਾ ਮੈਂ ਵੀ ਸਵੇਰੇ ਉੱਠ ਕੇ ਦੇਖਾਂ ਮੈਂ ਕਿਹਾ ਇੰਨਾ ਲੰਬਾ ਚੌੜਾ ਮੈਨੂੰ ਕਿਹਨੇ ਯਾਰ ਕਿੱਦਾਂ ਦੀ ਈਮੇਲ ਲਿਖੀ ਹੈ ਸੋ ਖੈਰ ਨੰਬਰ ਹੈ ਆਪਣਾ 9056733337 9056733337 ਸੋ ਦੋ ਵੀ ਸਾਡੇ ਕਹਿੰਦੇ ਕਿ ਚੁੱਪ ਕਰਕੇ ਆਪਣੀ ਵਾਈਫ ਨੂੰ ਦੱਸੇ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ 5 ਸਾਲਾਂ ਨੂੰ ਕਿਸੇ ਨਾ ਕਿਸੇ ਦਿਨ ਇਹ ਚੀਜ਼ ਬਾਹਰ ਆਏਗੀ ਆਏਗੀ ਫਿਰ ਬੰਦੇ ਨੂੰ ਉਦੋਂ ਸਾਹਮਣਾ ਕਰਨਾ ਪਵੇਗਾ ਬਿਹਤਰ ਹੈ ਕਿ ਹੁਣੇ ਹੀ ਸਾਹਮਣਾ ਕਰੇ ਫਰੈਸ਼ ਫੂਡ ਸੈਂਟਰ ਨੂੰ ਸਾਰੇ ਯਾਦ ਰੱਖੋ ਜੇ ਵਧੀਆ ਟੌਪ ਦੀ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ ਨੰਬਰ 1 ਗਰੋਸਰੀ ਸਟੋਰ ਤੁਹਾਡੇ ਲਈ ਹਾਜ਼ਰ ਹੈ ਜਾਓ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਬੜਾ ਸਾਫ਼ ਸੁਥਰਾ ਬੜਾ ਵੈਲ ਔਰਗਨਾਈਜ਼ਡ ਸਟੋਰ ਹੈ ਫਰੈਸ਼ਨੈਸ ਐਟ ਫਰੈਸ਼ ਫੂਡ ਸੈਂਟਰ 0080 ਹਾਂਜੀ ਵੀਰੇ ਕਿੱਦਾਂ
5: ਮੁੱਦਾ ਲੈ ਕੇ ਚੱਲੇ ਆ ਕਿ ਜਿਹੜਾ ਹੁਣ ਬੱਚਾ ਨਾ ਉਹਦੀ ਸਪੋਰਟ ਮੇਰੇ ਖਿਆਲ ਨਾਲ ਕਰਨ ਵਾਲੇ ਗੱਲ ਸ਼ੁਰੂ ਹੋਈ ਸੀਗੀ ਬੱਚੇ ਦੀ ਸਪੋਰਟ ਕੀਤੀ ਜਾਵੇ ਹਨਾ ਬੱਚਾ ਹੋ ਗਿਆ ਜਿਹੜਾ ਤੇ ਗੱਲ ਏਦਾਂ ਦੇਖੋ ਅਗਰ ਉਹ ਬੇਬੀ ਬੋਰਨ ਹੋਇਆ ਤਾਂ ਉਹ ਕੰਸੈਂਟ ਨਾਲ ਹੀ ਹੋਇਆ ਤੇ ਸਿਸਟਰ ਇਨ ਲਾਅ ਵੀ ਉਹਦੇ ਕੰਸੈਂਟ ਚ ਸੀ ਤੇ ਭਾਜੀ ਹੋਣੀ ਵੀ ਸੀਗੇ ਠੀਕ ਆ ਬੇਬੀ ਹੋ ਗਿਆ ਚਲੋ ਵਟੈਵਰ ਹੁਣ ਮੇਰਾ ਪੁਆਇੰਟ ਆਫ ਵੀ ਇਹ ਚ ਰੱਖਣਾ ਕਿ ਉਹ ਵਾਈ ਦੀ ਵਾਈਫ ਨੂੰ ਵੀ ਪਤਾ ਤੇ ਰਲ ਮਿਲ ਕੇ ਨਾ ਬੱਚੇ ਦੀ ਸਪੋਰਟ ਕੀਤੀ ਜਾਵੇ ਤੇ ਜੇ ਉਹ ਕਹਿੰਦਾ ਵੀ ਕੋਈ ਤੈਨੂੰ ਪੁੱਛਦਾ ਵੀ ਮੇਰੇ ਐਕਸ ਬੋਆਏ ਫੋਨ ਤਾਂ ਉਹ ਤਾਂ ਉਹ ਚੀਜ਼ ਡੀਲ ਕਰ ਹੀ ਰਹੀ ਆ 5 ਸਾਲ ਤੋਂ ਉਹਨੇ ਹੈਂਡਲ ਕਰ ਹੀ ਲਿਆ ਉਹ ਮੈਟਰ ਤਾਂ ਫਿਰ ਆਪਾਂ ਕਿਉਂਕਿ ਜੇ ਮੁੱਦਾ ਦੱਸਦੇ ਆ ਨਾ ਦੇਖੋ ਬਾਈ ਹੋ ਗਿਆ ਸਿਸਟਰ ਇਨ ਲਾਅ ਬਾਈ ਦੀ ਵਾਈਫ 3 ਦੋ ਕੁੜੀਆਂ ਪਹਿਲਾਂ ਨੇ ਇੱਕ ਆ ਬੱਚਾ 6 ਬੱਚਿਆਂ ਦੀ ਲਾਈਫ ਥੋੜੀ ਜਿਹਾ ਖਰਾਬ ਕੀਤੀ ਜਾ ਸਕਦੀ ਹੈ ਰਾਈਟ 6 ਬੰਦੇ ਚ ਇਨਵੋਲਵ ਹੋ ਗਏ ਸੋ ਜੇ ਤਾਂ ਕਈ ਵਾਰ ਨਾ ਸਾਡੇ ਬਜ਼ੁਰਗ ਵੀ ਕਈ ਵਾਰ ਗੱਲਾਂ ਨਾ ਦੱਸਦੇ ਹੁੰਦੇ ਕਹਿੰਦੇ ਕਈ ਵਾਰ ਨਾ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦੀਆਂ ਜਦੋਂ ਕੋਈ ਪੂਰਾ ਹੋ ਜਾਂਦਾ ਨਾ ਮਤਲਬ ਉਹ ਗੱਲਾਂ ਦੱਬੀਆਂ ਹੀ ਜਾਂਦੀਆਂ ਉਹਦੇ ਨਾਲ ਸੋ ਗੱਲਾਂ ਨਿਕਲਦੀਆਂ ਹੀ ਨਹੀਂ ਸੋ ਜੇ 5 ਸਾਲ ਕਹਾਣੀ ਚੱਲੀ ਗਈ ਉਹਦੀ ਸਿਸਟਰ ਵੀ ਮੰਨਦੀ ਹੈ ਕਿ ਉਹ ਭੈਣ ਨੂੰ ਸਪੋਰਟ ਕੀਤੀ ਜਾਵੇ ਉਹ ਚੀਜ਼ ਸਿੰਗਲ ਮਦਰ ਬੱਚਾ ਹੈਗਾ ਮੈਨੂੰ ਲੱਗਦਾ ਮੈਰਿਡ ਨਹੀਂ ਹੋਣੇ ਹਨਾ ਉਹਨੇ ਸਿਸਟਰ ਇਨ ਲਾਅ ਉਹ ਸਿੰਗਲ ਹੀ ਨੇ ਬੱਚਾ ਤੇ ਜੋ ਭੈਣ ਵੀ ਹੈਗੀ ਤਾਂ ਵਾਈ ਨੋਟ ਭੈਣ ਨੂੰ ਮੋਹਰੇ ਕਰਕੇ ਸਿਸਟਰ ਦੀ ਹੈਲਪ ਕਰੀ ਜਾਓ ਬੱਚੇ ਦਾ ਫਿਊਚਰ ਬਣਾ ਦਿਓ ਪੜ੍ਹਾਈ ਕਰੀ ਚੱਲੋ ਕੱਲ੍ਹ ਨੂੰ ਇਹ ਜ਼ਰੂਰੀ ਨਹੀਂ ਪਤਾ ਕਿਹੜਾ ਕਿੱਥੇ ਸਾਥ ਛੱਡ ਜਾਵੇ ਜ਼ਰੂਰੀ ਥੋੜ੍ਹੀ ਹੈ ਕਿ ਪਤਾ 100 ਚੀਜ਼ਾਂ ਹੋ ਜਾਂਦੀਆਂ ਕੱਲ੍ਹ ਨੂੰ ਕਿਸੇ
0: ਨੂੰ ਤੁਸੀਂ ਕਹਿੰਦੇ ਹੋ ਕਿ ਬੰਦਾ ਲੁਕੋ ਹੀ ਰੱਖੀ ਜਾਵੇ ਆਪਣੀ ਵਾਈਫ ਤੋਂ
5: ਭਾਜੀ ਜੇ ਹੁਣ 6 ਬੰਦਿਆਂ ਦੀ ਲਾਈਫ ਕਿੱਦਾਂ ਖਰਾਬ ਕਰ ਸਕਦੇ ਹੋ ਤੁਸੀਂ ਹੁਣ 5 ਸਾਲ ਰੱਖ ਲਿਆ, 5 ਸਾਲ ਤੁਸੀਂ ਲਕੋ ਰੱਖ ਲਿਆ, ਠੀਕ ਹੈ, ਜਿਹੜਾ 5 ਸਾਲ ਲਕੋ ਰੱਖਿਆ ਉਹਦਾ ਵੀ ਕ੍ਰੈਡਿਟ ਫਿਰ ਤੁਹਾਨੂੰ ਹੋਰ ਜਾਣਾ, ਉਹਦਾ ਹੋਰ ਕੰਮ ਭਾਜੀ ਕਹਾਣੀ ਹੋਰ ਵਿਗੜ ਜਾਣੀ ਨਾ। ਹੁਣ ਜੇ 5 ਸਾਲ ਉਹ ਜਦੋਂ ਉਹਨੇ ਕਹਿ ਦਿੱਤਾ ਕਿ ਤੇਰੀ ਤੈਨੂੰ ਕੋਈ ਪੁੱਛਦਾ ਆਪੇ ਹੈਂਡਲ ਕਰੀ ਚੱਲ ਨਾ, ਜਿਹੜੀ ਮਦਰ ਬਣੀ ਹੈ ਸਿਸਟਰ ਇਨ ਲਾਅ ਜਿਹੜੀ ਹੈਗੀ ਆ, ਤਾਂ 5 ਸਾਲ ਹੈਂਡਲ ਕਰ ਰਹੀ ਆ, ਤਾਂ ਪੀੜ੍ਹੀ ਪੁੱਛੋ ਉਹਨੇ ਹੈਂਡਲ ਕਰ ਹੀ ਲਿਆ, 5 ਸਾਲ ਦਾ ਜਵਾਕ ਤਾਂ ਹੋ ਗਿਆ, ਨਾਓ ਹੀ ਇਜ਼ ਰੈਡੀ ਟੂ ਗੋ ਟੂ ਸਕੂਲ। ਤੇ ਜੇ ਰਲ ਮਿਲ ਕੇ ਉਹਦੀ ਸਪੋਰਟ ਹੋ ਜਾਂਦੀ ਹੈ, ਬਾਈ ਕੋ ਮਨੀ ਹੈਗੀ ਸਪੋਰਟ ਕਰੀ ਚੱਲੋ, ਹਾਂ ਪਰ ਅੱਗੇ ਤੋਂ ਥੋੜਾ ਜਿਹਾ ਹੁਣ ਜੇ ਇੰਨਾ ਮੁੱਦਾ ਗਰਮ ਹੋਇਆ ਪਿਆ ਤਾਂ ਅੱਗੇ ਤੋਂ ਥੋੜਾ ਜਿਹਾ ਆਪਸ ਚ ਗੈਪ ਰੱਖਣ ਜੇ ਉਹਨੂੰ ਨਾ, ਕਿਉਂਕਿ ਹੁਣ ਦੱਸੋਗੇ ਨਾ ਹੁਣ ਬਹੁਤ ਲੇਟ ਹੋ ਗਿਆ, ਤਾਂ ਬਹੁਤ ਜ਼ਿਆਦਾ 5-6 ਵਜੇ ਨੇ,
0: 5-6 ਜਾਣੇ ਦੀ ਲਾਈਫ ਖਰਾਬ ਹੋ ਗਈ, ਚੁੱਪ ਰਹੋ ਤੇ ਬਸ ਲਕੋ ਹੀ ਰੱਖੋ ਹੈ।
5: ਹਾਂ ਜਿੰਨੀ ਦੇਰ ਚੱਲਦਾ ਬੱਚੇ ਦੀ ਸਪੋਰਟ ਕੀਤੀ ਜਾਵੇ, ਹੁਣ ਬੱਚਾ ਹੋ ਗਿਆ ਹੋਇਆ ਤਾਂ ਉਹਦੇ ਸਿਸਟਰ-ਇਨ-ਲਾਅ ਦੇ ਕੰਸੈਂਟ ਨਾਲ ਹੀ ਹੈ ਨਾ,
0: ਚਲੋ
5: ਉਹਨੇ ਰੱਖਿਆ ਤਾਂ ਕੋਈ ਡਿਸੀਜ਼ਨ ਆ ਉਹਦੀ। ਥੈਂਕ ਯੂ
0: ਜੀ, ਲੈਟਸ ਸੀ, ਥੈਂਕ ਯੂ ਸਰ। ਸੋ ਵੀਰ ਹੁਣੇ ਕਹਿੰਦੇ ਕਿ ਨਵੀ ਜਿੱਥੇ ਆਲਰੇਡੀ ਲਕੋ ਰੱਖਿਆ 5 ਸਾਲ, ਹੁਣ ਵੀ ਲਕੋ ਰੱਖੋ, ਬੱਚੇ ਦੀ ਹੈਲਪ ਕਰੋ, ਉਹਦੀ ਸਪੋਰਟ ਕਰੀ ਚੱਲੋ ਮਾਂ ਦੀ, ਤੇ ਐਵੇਂ ਕਾਹਨੂੰ 6 ਬੰਦਿਆਂ ਦੀ ਲਾਈਫ ਖਰਾਬ ਹੋਣੀ ਆ। ਪਰ ਕਿਵੇਂ ਯਾਰ ਤੁਸੀਂ ਏਡੀ ਵੱਡੀ ਗੱਲ ਦਾ ਲਕੋ, ਬੰਦੇ ਨੂੰ ਤਾਂ ਫਿਰ ਉਹੀ ਗੱਲ ਹੈ ਕਿ ਸਾਰੀ ਰਾਤ ਕੀ ਸਾਰੀ ਉਮਰ ਨੀ ਫਿਰ ਨੀਂਦ ਆਉਣੀ, ਠੀਕ ਹੈ ਨਾ ਗੱਲ, ਨੀਂਦ ਕਿੱਥੋਂ ਆ ਜੂਗੀ ਬੰਦੇ ਨੇ ਏਡੀ ਵੱਡੀ ਇੱਕ ਤੁਸੀਂ ਸੀਕਰਟ ਰੱਖ ਰਹੇ ਹੋ। ਤੇ ਦੇਖੋ ਜੇ ਕਿਸੇ ਯਾਰ ਦੋਸਤ ਤੋਂ ਕੋਈ ਸੀਕਰਟ ਰੱਖ ਰਹੇ ਹੋ ਵੱਖਰੀ ਗੱਲ ਹੈ, ਬਟ ਤੁਸੀਂ ਰੱਖ ਵੀ ਸੀਕਰਟ ਰਹੇ ਹੋ ਆਪਣੀ ਵਾਈਫ ਤੋਂ, ਜਿਹਦੇ ਨਾਲ ਰਹਿੰਦੇ ਹੋ, ਜਿਹਦੇ ਨਾਲ 24 ਘੰਟੇ ਤੁਸੀਂ ਗੱਲਾਂ ਬਾਤਾਂ ਕਰਦੇ ਹੋ, ਤੇ ਸਾਰੇ ਕਹਿ ਲਓ ਕਿ ਸਾਰਾ ਦਿਨ ਸਾਰੀ ਉਮਰ ਤੁਹਾਡੇ ਮਨ ਚ ਬਸ ਇਹੀ ਰਹੂਗਾ ਕਿ ਯਾਰ ਠੀਕ ਹੈ ਮੈਂ ਇਹਦੇ ਨਾਲ ਗੱਲਾਂ ਤਾਂ ਕਰ ਰਿਹਾ, ਬਟ ਜਿਹੜੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਕ ਸਿਚੁਏਸ਼ਨ ਹੈ ਉਹ ਮੈਂ ਇਹਦੇ ਨਾਲ ਸਾਂਝੀ ਨਹੀਂ ਕਰ ਪਾ ਰਿਹਾ। ਸੋ ਖੈਰ ਮੈਂ ਇੱਕ ਵਾਰ ਫਿਰ ਤੋਂ ਅਪਡੇਟ ਕਰਦਾ ਕੀ ਗੱਲਬਾਤ ਹੋ ਰਹੀ ਹੈ, ਤੇ ਹੋਰ ਕੁਝ ਕੌਲਸ ਲੈਂਦੇ ਹਾਂ। ਉਸ ਤੋਂ ਪਹਿਲਾਂ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਤੇ ਹਰਮਨ ਸਾਡੇ ਨਾਲ, ਹਰਮਨ ਵੈਲਕਮ।
6: Thank you, Navi. Good morning, everyone. Navi, a quick interest rate update. Jede variable rate ne oh 3.49 to start ho rahe ne. Kaafi clients diyan calls aundiyan ne apne program de, kaafi clients jinna di renewal aa rahi aa. ਤੇ ਕਈ ਵਾਰ ਮੈਂ ਦੇਖਿਆ ਕਿ ਬੈਂਕਸ ਉਹਨਾਂ ਨੂੰ ਰੇਟ ਵਧੀਆ ਨਹੀਂ ਆਫਰ ਕਰਦੇ, ਸੋ ਮੈਂ ਈਮੇਲ ਵੀ ਲਿਖ ਕੇ ਭੇਜ ਦਿੰਦਾ ਕਿ ਤੁਸੀਂ ਆਪਣੇ ਕਰੰਟ ਬੈਂਕ ਦੇ ਨਾਲ ਹੀ ਨੈਗੋਸ਼ੀਏਟ ਕਰੋ, ਤੇ ਉਹਨਾਂ ਨੂੰ ਆਹ ਈਮੇਲ ਦਿਖਾਓ ਕਿ ਜੀ ਬਾਕੀ ਬੈਂਕਸ ਦਾ ਕੀ ਰੇਟ ਚੱਲ ਰਿਹਾ। ਸੋ ਜੇ ਤੁਹਾਡੀ ਵੀ ਰਿਨੋਵਲ ਆ ਰਹੀ ਆ, ਬਲਾਈਂਡਲੀ ਨਾ ਸਾਈਨ ਕਰੋ, ਇੱਕ ਵਾਰ ਜ਼ਰੂਰ ਪ੍ਰੋਫੈਸ਼ਨਲ ਨਾਲ ਕੰਸਲਟ ਕਰਕੇ ਚੈੱਕ ਕਰੋ ਕਿ ਮਾਰਕੀਟ ਚ ਕੀ ਰੇਟ ਚੱਲ ਰਹੇ ਨੇ, ਸਪੈਸ਼ਲੀ ਜਿਹੜੇ ਕਲਾਇੰਟਸ ਬੀ ਲੈਂਡਰਸ ਨਾਲ ਨੇ ਜਾਂ ਪ੍ਰਾਈਵੇਟ ਲੈਂਡਰਸ ਨਾਲ ਨੇ। ਇਹ ਦੇਖਣ ਨੂੰ ਮਿਲ ਰਿਹਾ ਕਿ ਬੀ ਲੈਂਡਰਸ ਕਲੋਜ਼ ਟੂ 5 ਜਾਂ 5.5% ਤੇ ਰੀਨਿਊ ਕਰ ਰਹੇ ਨੇ, ਜਦੋਂ ਕਿ ਮਾਰਕੀਟ ਚ ਜੋ ਇੰਟਰਸਟ ਰੇਟ ਨੇ ਅੰਡਰ 4% ਬਹੁਤ ਹੀ ਈਜ਼ੀਲੀ ਮਿਲ ਜਾਂਦਾ। ਸੋ ਜੇ ਤੁਸੀਂ ਬੀ ਲੈਂਡਰ ਦੇ ਨਾਲ ਹੋ ਤੇ 5-6 ਮਹੀਨੇ ਤੱਕ ਤੁਹਾਡੀ ਰਿਨੋਵਲ ਆ ਰਹੀ ਆ, ਪਲੀਜ਼ ਪਲੀਜ਼ ਪਹਿਲਾਂ ਸਾਨੂੰ ਕੰਟੈਕਟ ਕਰਿਓ, ਐਂਡ ਜੇ ਤੁਹਾਡੀ ਫਾਈਲ 'ਚ ਕੋਈ ਕਮੀ ਪੇਸ਼ੀ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੂੰਗਾ ਕਿ ਇਹ ਚੀਜ਼ 'ਤੇ ਕੰਮ ਕਰ ਲਓ, ਤਾਂ ਕਿ ਤੁਹਾਡਾ ਸਮੂਥ ਪ੍ਰੋਸੈਸ ਰਹੇ ਜਦੋਂ ਆਪਾਂ ਤੁਹਾਨੂੰ ਬੀ ਲੈਂਡਰ ਤੋਂ ਏ ਲੈਂਡਰ ਤੱਕ ਲੈ ਕੇ ਆਉਣਾ। ਵੀ ਕਈ ਕਿਸੇ 'ਚ ਇਹ ਵੀ ਦੇਖਿਆ ਕਿ ਮਹੀਨੇ ਦੀ $1500 ਤੋਂ $1800 ਦੀ ਇੰਸਟਾਲਮੈਂਟ ਦਾ ਫਰਕ ਪੈ ਜਾਂਦਾ, ਸੋ ਕਾਫੀ ਮਨੀ ਸੇਵ ਹੋ ਜਾਂਦੀ ਹੈ। ਆਪਣੀਆਂ ਆਪਸ਼ਨ ਜ਼ਰੂਰ ਐਕਸਪਲੋਰ ਕਰੋ। ਇਹ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਬੈਂਕ ਨਹੀਂ ਮੋਰਗੇਜ ਅਮਾਊਂਟ ਲਈ ਅਪਰੂਵ ਕਰ ਰਿਹਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 6476859000 6476859000 ਥੈਂਕ ਯੂ ਨਵੀ।
0: ਥੈਂਕ ਯੂ 6476859000 6476859000 ਦੇ ਉੱਤੇ ਤੁਸੀਂ ਗੱਲਬਾਤ ਕਰੋ, 6476859000। ਸੋ ਓਕੇ, ਅੱਜ ਇੱਕ ਬੜੀ ਕਹਿ ਲਓ ਕਿ ਆਪਣੇ ਕੰਟੈਂਟ ਤੋਂ ਥੋੜ੍ਹੀ ਜਿਹੀ ਬਾਹਰ ਦੀ ਗੱਲਬਾਤ ਹੈ, ਇੱਦਾਂ ਦੀਆਂ ਗੱਲਾਂ ਬਾਤਾਂ ਆਪਾਂ ਕਦੇ ਬਾਹਲੀਆਂ ਕਰਦੇ ਨਹੀਂ, ਬਟ ਚਲੋ ਮੈਨੂੰ ਇੱਕ ਬੰਦੇ ਦੀ ਈਮੇਲ ਆਈ ਹੈ ਬੜੀ ਲੰਬੀ ਚੌੜੀ, ਤੇ ਮੈਂ ਕਿਹਾ ਚਲੋ ਯਾਰ ਅਗਲੇ ਨੂੰ ਕਿਤੇ ਨਾ ਕਿਤੇ ਜੇ ਇਹਨਾਂ ਨੇ ਪੁੱਛਿਆ ਕਿ ਨਵੀਂ ਗੱਲ ਆਪਣੀ ਸ਼ੇਅਰ ਕਰੋ ਲਿਸਨਰਸ ਦੇ ਨਾਲ, ਤਾਂ ਕਿਉਂ ਨਹੀਂ। ਓਕੇ, ਮੈਨੂੰ ਇੱਕ ਕਾਫੀ ਲੰਬੀ ਪਰਸੋਂ ਚੌਥੀ ਈਮੇਲ ਆਈ,

0: ਅਰੇ ਮੇਰੇ ਤੋਂ ਕੱਲੀ ਤੋਂ ਨਹੀਂ ਸਾਰਾ ਕੁਝ ਹੋ ਰਿਹਾ। ਕਹਿੰਦਾ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਵੀ ਮੇਰਾ ਅਫੇਅਰ ਚੱਲ ਰਿਹਾ ਸੀ ਉਹਦੀ ਛੋਟੀ ਭੈਣ ਨਾਲ, ਤਾਂ ਉਹਨੇ ਤਾਂ ਮੈਨੂੰ ਡਿਵੋਰਸ ਕਰ ਦੇਣਾ, ਛੱਡ ਦੇਣਾ। ਕਹਿੰਦਾ ਕਿ ਮੇਰੇ ਕੋਲ ਮੇਰੇ ਦੋ ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ ਹੈ, ਇੱਕ 7 ਮਹੀਨੇ ਦੀ ਆ। ਕਹਿੰਦਾ ਮੈਂ 31 ਸਾਲਾਂ ਦਾ, 32 ਦਾ ਹੋਣ ਵਾਲਾ, ਮੈਂ ਕੈਨੇਡੀਅਨ ਬੋਰਨ ਆ, ਮੇਰੇ ਕੋਲ ਘਰ ਬਾਰ ਵੀ ਆ, ਇੱਥੇ ਵਧੀਆ ਕਮਾਈ ਮੈਂ ਕਰਦਾ। ਕਹਿੰਦਾ ਮੈਂ ਬਹੁਤ ਗਲਤੀਆਂ ਕੀਤੀਆਂ, ਹੁਣ ਮੈਂ ਪਛਤਾਉਣਾ, ਹੁਣ ਮੈਂ ਆਪਣੇ ਆਪ ਨੂੰ ਚੇਂਜ ਕੀਤਾ, ਮੇਰੀ ਵਾਈਫ ਬਹੁਤ ਵਧੀਆ, ਮੈਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦਾ, ਮੇਰੀ ਵਾਈਫ ਨੂੰ ਤਾਂ ਲੱਗਦਾ ਮੈਂ ਬਹੁਤ ਬੜਾ ਲੋਇਲ ਆ। ਕਹਿੰਦਾ ਮੇਰੀ ਸਿਸਟਰ ਨਾਲ ਆਪਣੀ ਅਪਾਰਟਮੈਂਟ 'ਚ ਰਹਿੰਦੀ ਹੈ, ਮੈਂ ਵੀਕਐਂਡ 'ਤੇ ਚਲਾ ਜਾਂਦਾ, ਹੈਲਪ ਕਰ ਲੈਂਦਾ, ਮੈਂ ਪੈਸੇ ਵੀ ਦਿੰਦਾ। ਕਹਿੰਦਾ ਮੇਰੇ ਕੋਲ ਦੋ ਬੈਂਕ ਅਕਾਊਂਟ ਨੇ, ਇੱਕ 'ਚੋਂ ਮੈਂ ਉਹਨੂੰ ਪੈਸੇ ਭੇਜਦਾ, ਇੱਕ ਚਲੋ ਮੇਰੀ ਵਾਈਫ ਨੂੰ ਪਤਾ ਵੀ ਇੱਕ ਅਕਾਊਂਟ ਹੈ ਇਹਦੇ ਕੋਲ, ਉਹਨੂੰ ਦੂਜੇ ਅਕਾਊਂਟ ਦਾ ਪਤਾ ਹੀ ਨਹੀਂ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ 5,000 ਕਮਾਉਂਦਾ, ਮੈਂ ਕਮਾਉਂਦਾ 7,000 ਮਹੀਨੇ ਦਾ। ਸੋ ਕਹਿੰਦਾ ਕਿ ਰਵੀ ਮੈਂ ਦੇਖੋ ਬਹੁਤ ਸਟ੍ਰੈਸਡ ਹੈ, ਮੈਨੂੰ ਨੀਂਦ ਨਹੀਂ ਆ ਰਹੀ, ਅਤੇ ਮੈਂ ਆਪਣੀ ਵਾਈਫ ਨੂੰ ਅਤੇ ਦੋ ਬੇਟੀਆਂ ਨੂੰ ਨਹੀਂ ਲੂਜ਼ ਕਰਨਾ ਚਾਹੁੰਦਾ, ਬਟ ਪ੍ਰੈਸ਼ਰ ਬੜਾ ਵੱਧ ਰਿਹਾ ਹੁਣ ਦੂਜੇ ਪਾਸੋਂ ਵੀ ਸਾਡੀ ਮੇਰੀ ਹੋਰ ਤੂੰ ਹੈਲਪ ਕਰ। ਕਹਿੰਦਾ ਮੈਂ ਕਰਾਂ ਕੀ। ਇਸ ਵੀਰ ਨੇ ਲਿਖਿਆ ਕਿ ਨਵੀ 4:19 ਹੋਏ ਨੇ ਸਵੇਰ ਦੇ ਅਤੇ ਮੈਨੂੰ ਨੀਂਦ ਨਹੀਂ ਆ ਰਹੀ, ਤਾਂ ਮੈਂ ਤੁਹਾਨੂੰ ਇਹ ਈਮੇਲ ਲਿਖ ਰਿਹਾ ਵੀ ਤੁਹਾਡੇ ਵਿਊਅਰਸ ਦੇ, ਤੁਹਾਡੇ ਲਿਸਨਰਸ ਦੇ ਕੀ ਓਪੀਨੀਅਨ ਨੇ। ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337। ਸੋ ਕੁਝ ਕਵੀਰ ਕਹਿੰਦੇ ਨਵੀ ਇਸ ਗੱਲ ਦਾ ਸਾਹਮਣਾ ਕਰਨਾ ਹੀ ਪਊਗਾ, ਇਹ ਬੰਦਾ ਆਪਣੀ ਵਾਈਫ ਨੂੰ ਦੱਸੇ ਵੀ ਇਹ ਸਿਚੁਏਸ਼ਨ ਹੈ, ਮੇਰੇ ਤੋਂ ਗਲਤੀ ਹੋਈ, ਅਤੇ ਜੋ ਵੀ ਵਾਈਫ ਦੀ ਡਿਸੀਜਨ ਹੋਈ ਉਹਦਾ ਸਾਹਮਣਾ ਕਰੇ। ਅਤੇ ਦੂਜੇ ਪਾਸੇ ਇੱਕ ਵੀਰ ਕਹਿੰਦੇ ਨਵੀਂ ਯਾਰ ਜੇ ਵਾਈਫ ਨੂੰ ਦੱਸੂਗਾ ਤਾਂ 6 ਜਣੇ ਦੀਆਂ ਜ਼ਿੰਦਗੀਆਂ ਖਰਾਬ ਹੋਣਗੀਆਂ, ਤਿੰਨਾਂ ਬੱਚਿਆਂ ਦੇ ਵੀ ਹੋਣਗੀਆਂ ਅਤੇ ਇਹਨਾਂ ਤਿੰਨਾਂ ਦੀਆਂ ਵੀ ਹੋਣਗੀਆਂ, ਵੀ ਚੁੱਪ ਕਰਕੇ ਜਿਵੇਂ ਜ਼ਿੰਦਗੀ ਹੈ ਚਲਾਈ ਚੱਲੇ। ਆਪਣੀ ਆਪਦੀ ਸਿਸਟਰ ਨਾਲ ਉਹਨੂੰ ਕਹੇ ਵੀ ਤੂੰ ਚੁੱਪ ਰਹਿ, ਜਿੰਨੀ ਤੈਨੂੰ ਹੈਲਪ ਚਾਹੀਦੀ ਹੈ ਮੈਂ ਕਰੀ ਜਾਊਂਗਾ, ਵੀ ਆਪਾਂ ਐਵੇਂ ਕਾਹਨੂੰ ਯੂਨੋ ਬੱਚਿਆਂ ਦੀ ਵੀ ਅਤੇ ਆਪਣੇ ਤਿੰਨਾਂ ਦੀ ਲਾਈਫ ਖਰਾਬ ਕਰਨੀ ਹੈ। ਬਟ ਐਡੀ ਵੱਡੀ ਗੱਲ ਤੋਂ ਬੰਦਾ ਕਿਵੇਂ ਲੁਕੋ ਰੱਖੇ ਸਾਰੀ ਉਮਰ ਉਹ ਵੀ। ਸੋ ਤੁਹਾਡੇ ਕੀ ਵਿਊਜ਼ ਨੇ? ਇੱਕ ਪਾਸੇ ਕੋਈ ਕਹਿ ਰਿਹਾ ਵੀ ਇਸ ਚੀਜ਼ ਦਾ ਸਾਹਮਣਾ ਕਰਨਾ ਹੀ ਪਊਗਾ ਕਿਸੇ ਨਾ ਕਿਸੇ ਨੇ, ਦੂਜੇ ਪਾਸੇ ਵੀਰ ਹੁਣੇ ਕਹਿ ਰਹੇ ਆ ਕਿ ਨਾ ਵੀ ਚੁੱਪ ਹੀ ਰੱਖੇ ਹੁਣ, ਜਿੱਥੇ ਸੀਕ੍ਰੇਟ ਦੱਬੀ ਰੱਖੀ ਹੈ 5 ਸਾਲ, ਹੋਰ ਜਿੰਨੀ ਜ਼ਿੰਦਗੀ ਹੈਗੀ ਹੈ ਬਸ ਲਕੋਈ ਰੱਖੀ ਚੱਲੋ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਏਰਿਨ ਮਿਲਸ ਐਕਿਰਾ ਨੂੰ ਜ਼ਰੂਰ ਯਾਦ ਰੱਖੋ, ਤੁਹਾਨੂੰ ਐਕਿਰਾ ਦੀ ਗੱਡੀ, ਐਕਿਰਾ ਦਾ SUV ਚਾਹੀਦਾ। ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਤੁਸੀਂ ਕਾਲ ਕਰੋ, ਨੰਬਰ ਹੈ 905-828-5800 ਏਰਿਨ ਮਿਲਸ ਐਕਿਰਾ, 905-828-5800 ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨਾਲ ਗੱਲਬਾਤ ਕਰੋ। 0755 ਹੈਲੋ ਜੀ,
1: ਹਾਂਜੀ ਪ੍ਰਣਵ
0: ਜੀ,
1: ਐਕਚੁਅਲੀ ਮੈਂ ਤੁਹਾਨੂੰ ਦੱਸੋ ਇਹ ਸੱਚੀ ਸਾਲੀ ਆ?
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
1: ਫਿਰ ਤਾਂ ਸੱਦਣਾ ਚਾਹੀਦਾ ਵਾਈਫ ਨੂੰ, ਫਿਰ ਉਹ ਡਰ ਲਓਗੇ,
0: ਜਰ ਲੂਗੀ,
1: ਫਿਰ ਨਹੀਂ ਕੋਈ ਪ੍ਰੋਬਲਮ ਹੁੰਦੀ,
0: ਨਹੀਂ ਕਿਵੇਂ ਜਰੂਗੀ ਪਰ
1: ਇਹਦੀ ਵਾਈਫ ਦੀ ਭੈਣ ਆ, ਫਿਰ ਤਾਂ ਜਰ ਦੱਸਦੀ ਹੈ ਦੋਨਾਂ ਦੀ ਲਾਈਫ ਦਾ,
0: ਤੁਹਾਨੂੰ ਲੱਗਦਾ?
1: ਯੈਸ,
0: ਚਲ ਠੀਕ ਹੈ ਬਾਈ ਜੀ, ਕਹਿੰਦੇ ਕਿ ਜਰ ਲੂਗੀ ਜੇ ਵਾਈਫ ਦੀ ਭੈਣ ਆ। ਅੱਛਾ
1: ਸਕੀ
2: ਦੇਖੋ ਇਹ ਦੋ ਵਾਲੀਆਂ ਚੀਜ਼ਾਂ ਜਿੰਨੀ ਜਲਦੀ ਇਹਨਾਂ ਨੂੰ ਜਿੰਨਾ ਜ਼ਿਆਦਾ ਲੁਕੋਗੇ ਇੰਨਾ ਜ਼ਿਆਦਾ ਖਰਾਬ ਹੋਣਗੀਆਂ। ਭਾਜੀ ਜਿਹੜੇ ਕਹਿ ਕੇ ਗਏ ਆ ਬਿਲਕੁਲ ਠੀਕ ਆ, ਉਹਨੂੰ ਕੱਲ ਨੀ ਅੱਜ ਹੁਣੇ ਇਸੇ ਵਕਤ ਉਹਨੂੰ ਡਿਸਕਲੋਜ਼ ਕਰੇ, ਔਰ ਜਿਹੜਾ ਜਿਹੜਾ ਠੀਕ ਆ ਉਹਦੀ ਸਿਸਟਰ ਆ ਤੇ ਉਹਦੇ ਕਰਕੇ ਜਿਹੜਾ ਖਲਾਰਾ ਜਿਹੜਾ ਪੈਣਾ ਪਏਗਾ ਜ਼ਰੂਰ, ਉਹ ਜ਼ਿਆਦਾ ਨਹੀਂ ਪਊਗਾ ਔਰ ਜਲਦੀ ਸਾਂਭਿਆ ਵੀ ਜਾਊਗਾ। ਇਫ ਹੀ ਡਿਲੇ then it will be

0: ਨਰਸ ਫੋਰ ਆਲ ਹਿਸ ਲਾਈਫ ਉਹ ਐਵੇਂ ਮੇਰੀ ਗੱਲ ਸਮਝਦੇ ਟੈਂਸ਼ਨ ਚ ਸਾਰੀ ਸਾਰੇ ਪਰਿਵਾਰ ਨੂੰ ਵੀ ਨਾਲ ਰੱਖੇਗਾ ਅੱਛੇ ਅੱਛੇ ਡਿਸੀਜਨ ਨਹੀਂ ਲੈ ਸਕੇਗਾ ਲਾਈਫ ਚ ਕਿਸੇ ਵਾਸਤੇ ਵੀ ਨਾ ਉਹਦੇ ਵਾਸਤੇ ਨਾ ਆਪਣੀ ਫੈਮਿਲੀ ਵਾਸਤੇ ਨਾ ਆਪਣੀ ਵਾਈਫ ਵਾਸਤੇ ਗਲਤੀ ਹੋ ਗਈ ਠੀਕ ਹੈ ਗਲਤੀ ਦਾ ਸਭ ਤੋਂ ਵੱਡਾ ਸੁਧਾਰ ਇਹ ਹੁੰਦਾ ਕਿ ਇਮੀਡੀਏਟਲੀ ਐਡਮਿਟ ਤੁਸੀਂ ਅੱਧੀ ਗਲਤੀ ਉਹਦੇ ਸੁਧਾਰ ਲਈ ਬਾਕੀ ਦੇਖੋ ਆਪਣਾ ਆਪਣਾ ਜਿਗਰਾ ਇਨਸਾਨ ਦਾ ਤੇ ਮੈਂ ਤੇ ਮੰਨ ਕੇ ਚੱਲਣਾ ਜਿਹੜਾ ਵੀ ਜਿੱਡਾ ਵੱਡਾ ਮਰਜ਼ੀ ਭੂਤ ਹੋਵੇ ਉਹਨੂੰ ਜਿੰਨੀ ਜਲਦੀ ਜੱਫਾ ਪਾ ਲਓ ਉਹਨਾਂ ਚੰਗਾ ਰਹਿੰਦਾ
1: ਪਰ ਤੁਹਾਨੂੰ ਕਿਉਂ ਲੱਗਦਾ ਵੀ ਸਾਂਭਿਆ ਜਾਊਗਾ ਕਿਵੇਂ ਸਾਂਭਿਆ ਜਾਊਗਾ ਏਡੀ ਵੱਡੀ ਗਲਤੀ ਹੈ ਉਹ ਕਿਵੇਂ
0: ਮੇਰੇ ਬੱਚੇ ਜ਼ਿੰਦਗੀ ਇਹ ਤੇ ਗੱਲ ਸੁਣੋ ਇਹ ਤੇ ਕੁਛ ਵੀ ਨਹੀਂ ਹੈਗਾ ਇਹ ਤੇ ਇੱਦਾਂ ਦੀਆਂ ਚੀਜ਼ਾਂ ਤੇ ਮਤਲਬ ਠੀਕ ਆ ਅਸੀਂ ਸੁਣਦੇ ਘੱਟ ਆ ਇੱਦਾਂ ਦੀਆਂ ਚੀਜ਼ਾਂ ਬਟ ਜ਼ਿੰਦਗੀ ਬੜੀ ਸੋਹਣੀ ਚੀਜ਼ ਆ ਉਸ ਪਰਟੀਕੁਲਰ ਚੀਜ਼ ਦੇ ਵਿੱਚ ਜਿਹੜੇ ਇਨਸਾਨ ਹੁਣ ਗਲਤੀ ਹੋ ਗਈ ਨੂੰ ਨਾ ਜਿੰਨਾ ਮਰਜ਼ੀ ਤੁਸੀਂ ਆਪਸ ਚ ਉਹਨੂੰ ਜਿੰਨਾ ਮਰਜ਼ੀ ਪਾਣੀ ਪਾ ਕੇ ਉਹਦੀ ਤੁਸੀਂ ਤਰੀ ਬਣਾਈ ਜਾਓ ਕੋਈ ਫਾਇਦਾ ਨਹੀਂ ਜਿੰਨਾ ਉਹਨੂੰ ਘੱਟ ਤੋਂ ਘੱਟ ਮੂੰਹਾਂ ਤੱਕ ਕੰਨਾਂ ਤੱਕ ਜਾਇਆ ਬਗੈਰ ਉਸ ਗੱਲ ਨੂੰ ਜਿੰਨੀ ਜਲਦੀ ਮੈਂ ਕਹਿੰਦਾ 851 ਹੋਏ ਨੇ 852 ਤੇ ਹੀ ਬੋਜ ਐਂਡ ਯੂ ਨੋ ਡਿਸਕਲੋਜ਼ ਟੂ ਹਿਸ ਵਾਈਫ ਸੂਨਰ ਹੀ ਡਜ਼ ਦੇਖੋ ਜ਼ਖਮ ਨੂੰ ਕਹਿੰਦੇ ਨੇ ਜਵਾ ਜਿੰਨੀ ਜਲਦੀ ਮਿਲੇਗੀ ਓਨਾ ਹੀ ਉਹ ਜਲਦੀ ਨਸੂਰ ਭਰੇਗਾ ਤੇ ਇਹਨੂੰ ਜਮੋਂ ਵਧਾਏਗਾ ਉਹ ਬੇਸਿਕਲੀ ਉਹਨੂੰ ਨਸੂਰ ਨੂੰ ਬੇਸਿਕਲੀ ਰੋਜ਼ ਹੀ ਇਜ਼ ਬੇਸਿਕਲੀ ਪਿਨਿੰਗ ਇਟ ਐਵਰੀ ਡੇ ਔਰ ਆਪਣੀ ਲਾਈਫ ਨਹੀਂ ਦੇਖੋ ਉਹਦੇ ਨਾਲ ਕੀ ਹੋਇਆ ਅਸੀਂ ਮੈਂ ਚਲੋ ਦੋਨਾਂ ਜਿਹੜੇ ਜੀਆਂ ਨੇ ਗਲਤੀ ਕੀਤੀ ਉਹਨਾਂ ਨੂੰ ਅਸੀਂ ਇੱਕ ਮਿੰਟ ਸਾਈਡ ਤੇ ਰੱਖ ਦਿੰਦੇ ਹਾਂ ਉਹਨਾਂ ਨੇ ਗਲਤੀ ਕਰ ਲਈ ਮੇਰੇ ਨਾਲ ਬੱਚੇ ਉਹਨਾਂ ਦੇ ਬੱਚੇ ਇਹਦਾ ਪਰਿਵਾਰ ਇਹਦੇ ਮਾਤਾ ਪਿਤਾ ਕੋਈ 12-15 ਜਿਹੜੇ ਘੱਟ ਤੋਂ ਘੱਟ ਕਹਿੰਦੇ ਨੇ 16 ਬੰਦੇ ਹੁੰਦੇ ਨੇ ਘਰ ਦੇ ਉਹਨਾਂ ਨੂੰ ਸਾਰਿਆਂ ਨੇ ਸੂਲੀ ਤੇ ਟੰਗਿਆ ਜਾਣਾ ਔਰ ਜਦੋਂ ਬੱਚੇ ਵੱਡੇ ਹੋ ਜਾਣਗੇ ਉਹਨਾਂ ਦੀ ਰਿਐਕਸ਼ਨ ਵੀ ਡਿਫਰੈਂਟ ਹੋਊਗੀ ਹੁਣ ਜਿਹੜਾ ਆ ਉਹ ਆਪਣੇ ਆਪ ਕੋਈ ਸ਼ੇਪ ਲੈ ਚੁੱਕੇ ਹੋਊਗੇ ਹੋ ਸਕਦਾ ਦੇ ਐਮੀਕੇਬਲੀ ਗਰੋ ਟੁਗੇਦਰ
1: ਠੀਕ ਹੈ ਚਲੋ ਨਹੀਂ ਥੈਂਕ ਯੂ ਸਰ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਥੈਂਕਸ ਫਾਰ ਯਰ ਕਾਲ ਸੋ ਇਹ ਕਹਿੰਦੇ ਕਿ ਨਵੀ ਜਦੀ ਜਾ ਕੇ ਦੱਸੇ ਤੇ ਇਹ ਤਾਂ ਕੁਛ ਵੀ ਨਹੀਂ ਹੈ ਮੈਂ ਤਾਂ ਯਾਰ ਮੈਨੂੰ ਤਾਂ ਇਹ ਸੀਗਾ ਵੀ ਇੱਦਾਂ ਦੀ ਗੱਲ ਮੈਂ ਏਅਰ ਤੇ ਹੀ ਨਹੀਂ ਲੈ ਕੇ ਆਉਣੀ ਬਰਖਾ ਦੇਖੋ ਸਭ ਦੇ ਆਪਦੇ ਆਪਦੇ ਓਪੀਨੀਅਨਸ ਹੁੰਦੇ ਆ ਇੱਕ ਤੁਸੀਂ ਯਾਦ ਰੱਖੋ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਹਰੇ ਮਟਰ ਗੋਲ ਕੱਦੂ ਚੱਪਣ ਕੱਦੂ ਟਿੰਡੋ ਫਰੈਸ਼ ਸਾਗ ਬਾਥੂ ਇੱਥੇ ਚਿਕਨ ਲੈਗ ਬਰਿਆਨੀ ਫਿਸ਼ ਪਕੌੜਾ 1 kilo 1 ਫਰੀ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 1273 ਹੈਲੋ
2: ਗੁੱਡ ਮਾਰਨਿੰਗ ਨਵੀ ਹਾਉ ਆਰ ਯੂ
1: ਗੁੱਡ ਜੀ ਗੁੱਡ ਤੁਸੀਂ
2: ਵਧੀਆ ਵਧੀਆ ਆਈ ਥਿੰਕ ਜੋ ਪਹਿਲੇ ਵੀਰ ਜੀ ਕਹਿ ਕੇ ਗਏ ਹੈ ਹੀ ਪੁੱਟ ਆਲ ਦਾ ਪੁਆਇੰਟਸ ਪਰਫੈਕਟਲੀ ਯੂ ਨੋ ਕਿ ਜੋ ਵੀ ਜਿੰਨੀ ਜਲਦੀ ਹੋ ਸਕੇ ਇਹਨੂੰ 3 ਬੰਦਿਆਂ ਨੂੰ ਬਹਿ ਕੇ ਸੋਲਟ ਕਰਨਾ ਪੈਣਾ ਜਿਹੜੇ ਕਿ ਵਾਈਫ ਹੈਗੀ ਹੈ ਉਹਦੀ ਸਿਸਟਰ ਔਰ ਇਹ ਬੰਦਾ ਜਿਹੜਾ ਜਿਹਦਾ ਈਮੇਲ ਆਇਆ ਬਿਕੋਜ਼ ਇਹ 2 ਦਾ ਵੀ ਨਹੀਂ ਹੈ 3 ਬੰਦਿਆਂ ਦਾ ਹੁਣ ਬਣੂਗਾ ਡਿਸਕਸ਼ਨ ਤੇ ਐਂਡ ਦੇ ਹੈਵ ਟੂ ਫਿਗਰ ਆਊਟ ਕਿ ਹੁਣ ਬੱਚਿਆਂ ਨੂੰ ਵਿੱਚ ਰੱਖ ਕੇ ਬਈ ਕਿ ਕਿਸ ਤਰ੍ਹਾਂ ਇਹਨੂੰ ਸੋਲਟ ਕੀਤਾ ਜਾਏ ਵਾਟ ਵਿਲ ਬੀ ਦਾ ਬੈਸਟ best option and what he said is also correct ke the jinne ke bacche vadde ho jange aur jinne ke nu delay kita gaya ohna kam kharab hi hona koi kuch bhi ode positive nahi hona like there is nothing kuch bhai koi keh lo ke bhai 5 saal baad dassange ta shayad kuch better hoga nahi oh worse hi hona kam so it's better to disclose but first 3 people need to sit down ਇਹ ਜੋ 3 ਹੈਗੇ ਇਨਵੋਲਵਡ ਔਰ ਇਹ ਤਿੰਨਾਂ ਨੂੰ ਪਹਿਲੇ ਆਪਸ਼ਨ ਸੋਰਟ ਆਊਟ ਕਰਨੇ ਪੈਣਗੇ ਓਬਵੀਅਸਲੀ ਰੋਲਾ ਵੀ ਪਊਗਾ ਲੜਾਈਆਂ ਵੀ ਹੋਣਗੀਆਂ ਔਰ ਝਗੜੇ ਵੀ ਹੋਣਗੇ ਬਟ ਇਟਸ ਟੂ ਬੈਡ ਰਾਈਟ ਇਟਸ ਨਾਟ ਅ ਗੁੱਡ ਸਿਚੁਏਸ਼ਨ ਬਟ ਬੈਟਰ ਟੂ ਸੋਰਟ ਇਟ ਡੀਲੇ ਇਟ ਫਰਦਰ
1: ਠੀਕ ਹੈ ਓਕੇ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੁਹਾਡਾ ਵੀ ਸੁਨੀ ਬਿਲਕੁਲ ਲਕੋਣਾ ਤਾਂ ਬਹੁਤ ਮੁਸ਼ਕਿਲ ਹੈ ਯਾਰ ਕਿੱਥੇ ਤੁਸੀਂ ਭੱਜੋਗੇ ਰਹਿਣਾ ਇੱਥੇ ਉਸ ਸਰਕਲ ਦੇ ਵਿੱਚ ਰਹਿਣਾ ਜਾਂ ਤਾਂ ਯੂ ਨੋ ਕੋਈ ਨਿੱਕੀ ਮੋਟੀ ਇੱਕ ਸੀਕਰੇਟ ਹੋਵੇ ਉਹ ਤਾਂ ਚਲੋ ਛੁਪਾਈ ਜਾ ਸਕਦੀ ਬਟ ਏਡੀ ਵੱਡੀ ਵੇ ਟੂ ਡਿਫੀਕਲਟ ਬਿਯੋਂਡ ਆਈਵਰ ਨੂੰ ਯਾਦ ਰੱਖੋ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਗੋਰਵੇ ਦਾ ਕੋਰਨਰ ਹੈ ਬਿਯੋਂਡ ਆਈਵਰ ਰੋਮੀ ਬਾਈ ਜੀ ਨੂੰ ਜਾ ਕੇ ਵਿਜ਼ਿਟ ਕਰੋ ਨੰਬਰ ਹੈ 905-795-7937 905-795-7937 ਬਿਯੋਂਡ ਆਈਵਰ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ ਤੇ ਸਾਡੇ ਨਾਲ ਹਰਪ੍ਰੀਤ ਸਾਈਨ ਜੀ ਵੀ ਜੁੜਿਆ ਇੱਕ ਵਾਰ ਫਿਰ ਟੌਪ ਟ੍ਰਿਸਟ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਵੈਲਕਮ ਅਗੇਨ
3: ਥੈਂਕ ਯੂ ਸੋ ਮਚ ਨਵੀ ਸੋ ਨਵੀ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਹਾਇਰਿੰਗ ਦੀ ਗੱਲ ਕੀਤੀ ਸੀ ਨਵੇਂ ਐਡਵਾਈਜ਼ਰਸ ਆਪਾਂ ਹਾਇਰ ਕਰ ਰਹੇ ਹਾਂ ਸੋ ਜਿਨ੍ਹਾਂ ਕੋਲ ਆਲਰੇਡੀ ਲਾਇਸੈਂਸ ਹੈਗਾ ਆ ਤੁਸੀਂ ਜ਼ਰੂਰ ਰਿਕੁਆਇਰ ਸਾਡਾ ਆਫਿਸ ਵਿਜ਼ਿਟ ਕਰਕੇ ਜਾਓ ਇੰਸ਼ੋਰੈਂਸ ਦੇ ਨਾਲ ਇਨਵੈਸਟਮੈਂਟ ਦੇ ਨਾਲ ਜਿੰਨੀਆਂ ਵੀ ਸਰਵਿਸਿਜ਼ ਰਿਲੇਟਡ ਹੈਗੀਆਂ ਉਹ ਤੁਸੀਂ ਇਸ ਲਾਇਸੈਂਸ ਦੇ ਅੰਡਰ ਪ੍ਰੋਵਾਈਡ ਕਰ ਸਕਦੇ ਹਾਂ ਸੋ ਫੁੱਲ ਸਟਰਕਚਰ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਨੰਬਰ ਹੈਗਾ ਜੀ 416-8176500 ਜਿੱਥੇ ਆਪਾਂ ਹਾਇਰਿੰਗ ਦੀ ਗੱਲ ਕੀਤੀ ਆ ਉੱਥੇ ਆਪਾਂ ਇੰਸ਼ੋਰੈਂਸ ਪ੍ਰੋਡਕਟਸ ਦੀ ਇਨਫੋਰਮੇਸ਼ਨ ਦਿੰਦੇ ਹਾਂ ਇਨਵੈਸਟਮੈਂਟ ਆਪਸ਼ਨਸ ਦੀ ਗੱਲ ਕਰਦੇ ਹਾਂ ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਕੋਲ ਕੋਈ ਵੀ ਕਵਰੇਜ ਨਹੀਂ ਹੈਗੀ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਆਪਣੀ ਕਵਰੇਜ ਜ਼ਰੂਰ ਸਟਾਰਟ ਕਰਕੇ ਰੱਖੋ ਐਜ਼ ਅ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਚਾਹੇ ਤੁਹਾਡੇ ਕੋਲ ਟਰਮ ਇੰਸ਼ੋਰੈਂਸ ਪਾਲਿਸੀਜ਼ ਹੋਣ ਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਵਾਰੀ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ ਲੇਟਰ ਔਨ ਤੁਸੀਂ ਉਹਨੂੰ ਪਰਮਾਨੈਂਟ ਕਰਨਾ ਹੈਗਾ ਕੋਈ ਵੀ ਉਹਦੇ ਵਿੱਚ ਅਪਗ੍ਰੇਡ ਕਰਨੇ ਆ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਉਹਦੇ ਵਿੱਚ ਚੇਂਜਿਸ ਕਰਵਾ ਸਕਦੇ ਆ ਸੋ ਅਗਰ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਜਾਣਾ ਹੈਗਾ 5 ਇਅਰਸ ਦੀ ਟਰਮ ਤੋਂ ਲੈ ਕੇ 50 ਇਅਰਸ ਤੱਕ ਦੀ ਲਾਈਫ ਇੰਸ਼ੋਰੈਂਸ ਦੀ ਟਰਮ ਤੁਹਾਨੂੰ ਮਿਲ ਸਕਦੀ ਆ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਵੀ ਨਾਲ ਕੰਬੀਨੇਸ਼ਨ ਹੋ ਸਕਦਾ ਆ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਸੀਂ ਪਹਿਲਾਂ ਕਵਰੇਜ ਲਈ ਟਰਾਈ ਕੀਤਾ ਸੀਗਾ ਤੁਹਾਨੂੰ ਕਵਰੇਜ ਨਹੀਂ ਮਿਲੀ ਹੈਗੀ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਸਾਡੇ ਕੋਲ ਕੁਝ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਨਾਨ ਮੈਡੀਕਲ ਪਲਾਨ ਦੇ ਲਈ ਈਵਨ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੋਨੋਂ ਕਵਰੇਜਿਸ ਦੇ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ ਐਂਡ ਮੇਨ ਚੀਜ਼ ਇਹ ਹੈਗੀ ਆ ਕਿ ਅਗਰ ਆਲਰੇਡੀ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਸੀਗੀ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਹਾਰਟ ਦੀ ਕੰਡੀਸ਼ਨ ਦੀ ਵੀ ਕਵਰੇਜ ਦੁਆਰਾ ਤੋਂ ਮਿਲ ਸਕਦੀ ਆ ਸੋ ਕੋਈ ਵੀ ਕੁਸ਼ਚਨ ਹੋਣ ਨੰਬਰ ਹੈਗਾ ਜੀ 416-8176500 ਕੋਈ ਵੀ ਵਿਜ਼ਿਟਰ ਆ ਰਹੇ ਆ ਤੁਹਾਡੇ ਪੇਰੈਂਟਸ ਸੁਪਰਵੀਜ਼ਾ ਦੇ ਉੱਪਰ ਵਿਜ਼ਿਟ ਕਰ ਰਹੇ ਆ ਤੁਸੀਂ ਐਨੂਅਲ ਪੇਮੈਂਟ ਨਹੀਂ ਦੇ ਸਕਦੇ ਤੁਸੀਂ ਮੰਥਲੀ ਇੰਸਟਾਲਮੈਂਟ ਵਾਲੇ ਪਲਾਨ ਚ ਜਾਣਾ ਚਾਹੁੰਦੇ ਆ ਡਿਫਰੈਂਟ ਡਿਫਰੈਂਟ ਪਲਾਨਸ ਜਿਹੜੇ ਹੈਗੇ ਆ
4: ਪੁਲਿਸ ਆਫੀਸਰ ਟ੍ਰੈਫਿਕ ਲਾਈਟਸ ਨੋ ਦੈਨ
5: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 647-325-9100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
6: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
5: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
7: ਸੁਣੋ ਜੀ ਕਿੱਥੇ ਹੋ 11:30 ਹੋ ਗਿਆ ਰਾਤ ਦੀ ਘਰੇ ਨਹੀਂ ਆਉਣਾ ਅੱਜ
8: ਮੈਂ ਸੇਵਿੰਗ ਕਰ ਰਿਹਾ ਨਾਲੇ ਗਰੋਸਰੀ ਖਰੀਦ ਰਿਹਾ ਨਜ਼ਾਰਾ ਆ ਰਿਹਾ ਹੈਗਾ
7: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ
8: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ ਸੇਵਿੰਗ $100 ਦੀ 905-458-1331 ਸਟੇਪਲ ਬੁਸ਼ ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗਰੋਸਰੀ ਡਿਪੂ 9054581300
9: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ ਆਸਾਨੀ ਨਾਲ ਉਪਲਬਧਤਾ
8: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 9056712000 ਲਾਗੂ ਹੁੰਦੀ ਹਨ
10: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ ਟਰਕਿੰਗ ਇੰਡਸਟਰੀ ਸਲੋ ਹੈ ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200
11: ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ
12: ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941।
13: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
14: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
13: ਯਾਰ, ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
15: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
13: ਅੱਛਾ ਜੀ,
16: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।

0: Rambler Drive, Brampton. Major intersection, Steeles and Kennedy, 90545-12600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-8408-
2: ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221.

ਨਗਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨੇ ਮੇਰੀ ਮੇਰੇ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਰਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: आज खूबसूरत सवेरदा खूबसूरत लोग खूबसूरत मुल्क CHLO डिजिटल AM फ्रीकुएंसी राही टोरंटो पेंसिल्वेनिया न्यूयॉर्क वाशिंगटन न्यूजर्सी तक सानू सुन रहे हो। आप सब दा हार्दिक स्वागत करते हैं। उम्मीद दिन खुशगवार रहेगा, चढ़दी कला वाला निरभव निरवैर रहेगा, मुस्कुराहट चेहरे का पाठ रहेगी, रोशनी रस्ते दिखावेगी ते तुसी चलते रहोगे। पीरसन एयरपोर्ट का ट्रैक 6 जिते खाली खाली नज़र आ रहा है कि सुनने सुनने रावों में कोई कोई पैड है ते इस समय बिल्कुल खाली नज़र आ रहा है। उत्थे वैस्ट जैट दे स्ट्राइक दे उपर देखो कि नहीं डिले चल रही है। अगर तुसी फ्लाई कर रहे हैं क्यों यू हैव टू मेक श्योर कि तुहाडी फ्लाइट ऑन टाइम है या नहीं है। और खूबसूरत वैदर खूबसूरत मुल्क अमेरिका और कैनेडा च इस समय सानू AM530.ca पंजाबी ले रहा या रेडियो आवाज Toronto.com किसी भी पेज उत्ते लॉगिन करके तुसी दुनिया के किसी भी कोने च सुन सकते हो। इस समय 1000 किलोमीटर के रेडियस के ईस्ट वैसट साउथ नॉर्थ के सानू सुनते हैं हो तो जो नायगरा फॉल तो लैके तुसी सानू बैरी तक बैरी तो अगे सानू तुसी मस्कोका काउंटी के ग्रैवनहस्ट या ओवन साउंड ओरेलिया के एरिए सुनते हो। दूसरे पास सानू तुसी ईस्ट के बेलवल तो लैके वैसट विच लंडन तो लैके चैटम और सारनिया के बॉर्डर तक सानू तुसी सुन रहे हो। इस रेडियस के सारे ही 400 सीरीज हाईवेज कवर होंदे ने ते टोटल 1.8 मिलियन के आसपास साउथ एशियन लोग जिहड़े ने सानू सुनते हैं। टोरंटो ही नहीं डिजिटल एम फ्रीकुएंसी टोरंटो तो बाहरले शहरों च जिनी पॉपुलेशन टोरंटो च उन्ने तो वध बाहर तुहानू डिलीवर करदी है। अपने बिजनेस नू प्रमोट करना अपनी गलबात नूं लोकां तक लैके जाना हैगा तुसी लोकां नूं अपने ग्राहक बनाउणा जरूर तुसी प्रमोशन या एडवरटाइजमेंट्स दे नाल एक इनवेस्टमेंट करके होर क्लाइंट्स अपने टेबल ते लैके आ सकदे हो। सानूं कॉन्टैक्ट कर सकदे हो 416-518-3200 416-518-3200 416-518-3200 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ 9:15 ਸਟੂਡੀਓਜ਼ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਅਤੇ ਅੱਜ ਲੌਂਗ ਵੀਕਐਂਡ ਨੂੰ ਇੰਜੋਏ ਕਰ ਰਹੇ ਹੋ। ਮੌਸਮ ਬੜਾ ਖੁੱਲ੍ਹਾ ਡੁੱਲਾ, ਬਹੁਤ ਸਾਰੇ ਲੋਕ ਸੜਕਾਂ 'ਤੇ ਹੋਏ, ਹੰਜਰਾ ਟਰਾਂਸਪੋਰਟ ਮੇਰੇ ਸਾਹਮਣੇ ਲੰਘ ਰਹੀ ਹੈ ਅਤੇ ਟ੍ਰੈਫਿਕ ਹੈ ਪਰ ਅੱਗੇ ਨਾਲ ਥੋੜ੍ਹਾ ਜਿਹਾ ਘੱਟ। ਪਰ ਮੈਂ ਜਾਣਨਾ ਚਾਹੁੰਦਾ ਤੁਸੀਂ ਕਿੰਨੇ ਕੁ ਲੋਕ ਇਸ ਸਮੇਂ ਕਿੱਥੇ ਕਿੱਥੇ ਸੁਣ ਰਹੇ ਹੋ। ਚੜ੍ਹਦੀ ਕਲਾ ਦੇ ਨਾਲ ਤੁਸੀਂ ਮੈਨੂੰ ਕੰਟੈਕਟ ਕਰਨਾ, ਮੈਨੂੰ ਦੱਸਣਾ ਕਿ ਚੜ੍ਹਦੀ ਕਲਾ, ਬਸ ਇੰਨਾ ਹੀ ਦੱਸਣਾ, ਨਾਲ ਦੱਸਣਾ ਕਿ ਕਿਹੜੇ ਸ਼ਹਿਰ 'ਚ ਸੁਣਦੇ ਹੋ ਅਤੇ ਜੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਮੈਂ ਅੱਜ ਜਾਣਨਾ ਚਾਹੁੰਦਾ ਕਿਰਤੀ ਕਿਹੜੇ ਮਰਜ਼ੀ ਵਾਲੇ ਜਿਹੜੇ ਹੁੰਦੇ ਨੇ ਕਿਰਤੀ ਹੁੰਦੇ ਨੇ ਜਿਹੜੇ ਆਪਣੀਆਂ ਬੜੀਆਂ ਖੁਆਇਸ਼ਾਂ ਨੂੰ ਮਾਰ ਕੇ ਆਪਣੇ ਪਰਿਵਾਰ ਆਪਣੇ ਲੋਕਾਂ ਦੇ ਲਈ ਆਪਣੀ ਸੁਸਾਇਟੀ ਦੇ ਲਈ ਇਸ ਮੁਲਕ ਲਈ ਟੈਕਸ ਪੇ ਕਰ ਰਹੇ ਹੁੰਦੇ ਨੇ ਅਤੇ ਕੰਮਾਂ 'ਤੇ ਪਹੁੰਚ ਚੁੱਕੇ ਹੁੰਦੇ ਨੇ। ਕੀ ਮੈਂ ਜਾਣ ਸਕਦਾ ਤੁਹਾਨੂੰ? ਸਟੂਡੀਓਜ਼ ਦੇ ਨੰਬਰ ਨੇ 905-673-3337, ਤੁਹਾਡੀ ਕਾਲ 905-673-3337। ਬੜਾ ਫਰੈਸ਼ ਜਿਹਾ ਸ਼ੋਅ ਆ ਔਰ ਇਸ ਫਰੈਸ਼ ਸ਼ੋਅ ਦੇ ਵਿੱਚ ਥੋੜ੍ਹਾ ਜਿਹਾ ਟੈਕਨੀਕਲ ਇਸ਼ੂਜ਼ ਕਰਕੇ ਕਨੈਕਸ਼ਨਸ ਲੇਟ ਕਨੈਕਟ ਹੋਏ। ਮੈਂ ਤਾਂ ਨਵੀਂ ਨੇ ਮਿਲ ਕੇ ਕਿਤੇ ਨਵੀਂ ਦਾ ਥੈਂਕਸ ਕਰੂੰਗਾ, ਥੈਂਕ ਯੂ ਨਵੀਂ। ਔਰ ਤੁਸੀਂ ਕਿੰਨੇ ਕੁ ਲੋਕ ਹੋ, ਕਿੱਥੇ ਕਿੱਥੇ ਸੁਣ ਰਹੇ ਹੋ? ਅੱਜ ਮੈਂ ਤੁਹਾਡੀ ਆਵਾਜ਼ ਸੁਣੀ ਹੈ, ਤੁਸੀਂ ਮੈਨੂੰ ਕਹਿਣਾ ਚੜ੍ਹਦੀ ਕਲਾ। ਥੋੜ੍ਹਾ ਥੋੜ੍ਹੀ ਜਿਹੀ ਮੈਂ ਗੱਲ ਕਰੂੰਗਾ ਸਾਰਿਆਂ ਨਾਲ ਦੋ ਲਾਈਨਸ ਮੇਰੇ ਬਿਜ਼ੀ ਹੋ ਗਏ ਨੇ, 905-673-3337 ਤਿੰਨ ਹੋ ਗਏ। ਵੇਟ ਕਰਿਓ, ਲਾਈਨ ਨਾ ਮਿਲਾਇਓ ਕਿਉਂਕਿ ਲਾਈਨ ਬਿਜ਼ੀ ਹੋਣੀ ਹੈ ਤੁਹਾਨੂੰ ਹੁਣ। ਗੁਰਦੀਪ ਮੇਰੇ ਨਾਲ, ਗੁਰਦੀਪ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਤੇ ਤੁਸੀਂ ਅੱਜ ਕਿੱਥੇ ਹੋ ਭਾਬੇ ਹੋ?
1: ਮੈਂ ਬ੍ਰੈਡਫੋਰਡ ਜੀ, ਨਿਊ ਮਾਰਕੀਟ ਤੋਂ ਅੱਗੇ।
0: ਹਾਂ, ਮੈਨੂੰ ਪਤਾ ਬ੍ਰੈਡਫੋਰਡ ਦਾ ਚੰਗੀ ਤਰ੍ਹਾਂ। ਤੁਸੀਂ ਬ੍ਰੈਡਫੋਰਡ ਰਹਿੰਦੇ ਹੋ ਕੋਈ ਕੰਮ ਤੇ ਆਏ ਹੋ?
1: ਨਹੀਂ, ਮੈਂ ਇੱਥੇ ਰਹਿੰਦਾ ਜੀ।
0: ਠੀਕ ਆ, ਰਾਜ ਹੈਗਾ ਜੀ ਮੁੰਡਾ ਸੰਧੂ?
1: ਚਾਲੀ ਤੋਂ ਪੰਜਾਹ ਮਿੰਟ
0: ਸੋਹਣਾ ਸ਼ਹਿਰ ਆ, ਖੂਬਸੂਰਤ ਸ਼ਹਿਰ ਆ, ਬਹੁਤ
1: ਬਹੁਤ ਸ਼ਾਂਤੀ ਆ ਜੀ। ਪਿੰਡ ਆ ਜੀ, ਨਿਕਲਦੇ ਨੇ ਪਿੰਡ ਤੋਂ ਬਾਹਰ, ਖੇਤ ਨੇ ਤੁਸੀਂ ਵਾਈਬ, ਪੂਰੀ ਪੰਜਾਬ ਵਾਲੀ ਵਾਈਬ ਆਉਂਦੀ ਆ ਤੁਸੀਂ।
0: ਬਹੁਤ ਸ਼ੁਕਰੀਆ ਸਰ, ਇੱਥੇ ਮਿੱਟੀ ਬੜੀ ਉਪਜਾਊ ਆ ਜਿਹੜੀ ਨਾਲ ਕਾਲੀ ਮਿੱਟੀ ਆ ਨਾ, ਤੇ ਫਰਟੀਲਾਈਜ਼ਰ ਮਿੱਟੀ ਆ ਪੂਰੀ। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। ਗੁਰਦੀਪ ਤੁਹਾਡਾ, ਰਣਜੀਤ ਜੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ।
2: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਮੈਂ ਬਾਰਡਰ ਨੂੰ ਜਾ ਰਿਹਾ ਜੀ, ਬਫਲੋ ਬਾਰਡਰ ਨੂੰ।
0: ਅੱਛਾ, ਤੇ ਕਿੱਥੇ ਦਾ?
2: ਇਸ ਵੇਲੇ ਹੈਗਾ ਜੀ ਆਪਣੇ ਹੈਮਿਲਟਨ ਆ ਜੀ ਇਸ ਵੇਲੇ।
0: ਅੱਛਾ, ਤੁਸੀਂ ਟਰੱਕ ਚਲਾਉਂਦੇ ਹੋ?
2: ਹਾਂਜੀ
3: ਚੜ੍ਹਦੀ ਕਲਾ ਜੀ, ਤੇ ਕਿੱਥੇ ਜਾ ਰਹੇ ਹੋ ਲੋੜ ਲੈ ਕੇ ਇਹ ਦੱਸੋ ਪਹਿਲਾਂ।
2: ਇਹ ਲੋੜ ਮੈਂ ਬਾਰਡਰ ਦੀ ਛੱਡਣਾ, ਵੈਸੇ ਲੋੜ ਬਫਲੋ ਜਾਣਾ ਜੀ,
3: ਪਰ ਮਤਲਬ ਤੁਸੀਂ ਬਾਰਡਰ ਕ੍ਰੋਸ ਨਹੀਂ ਕਰਨਾ ਤਾਂ ਉਰਲੇ ਪਾਸੇ ਛੱਡ ਦੇਣਾ ਹੈਨਾ,
2: ਅੱਜ ਉਰੇ ਛੱਡ ਕੇ ਆ ਜਾਣਾ,
3: ਫਲਾਈਂਗ ਜੇ ਤੇ ਖੜ ਜਾਓਗੇ ਜਾ ਕੇ ਹੈਨਾ।
2: ਜੀ ਜੀ ਜੀ ਬਿਲਕੁਲ ਜੀ,
3: ਕੀ ਬਾਤ ਹੈ ਸਰ, ਬੋਮਨ ਸਟਰੀਟ ਤੋਂ ਅਗਲਾ ਐਗਜ਼ਿਟ ਨਿਕਲਦਾ ਲੈਫਟ ਹੈਂਡ ਤੇ ਫਲਾਈਂਗ ਜੇ ਦਾ ਹੈਨਾ।
2: ਹਾਂਜੀ ਜੀ ਜੀ
3: ਠੀਕ ਹੈ ਬਾਬਾ ਜੀ, ਬਹੁਤ ਬਹੁਤ ਤੁਹਾਨੂੰ ਵਧਾਈਆਂ ਇਹਦੇ ਦਿੰਦੇ ਆ। ਹੈਮਿਲਟਨ ਰਹਿੰਦੇ ਤੁਸੀਂ?
2: ਨਹੀਂ ਜੀ, ਮੈਂ ਰਹਿਣਾ ਤਾਂ ਬ੍ਰੈਂਪਟਨ ਹੀ ਹੈ ਜੀ।
3: ਠੀਕ ਹੈ, ਅੱਜ ਨਾ ਮੈਂ ਥੋੜੀ ਜਿਹੀ ਕੰਮ ਤੇ ਗੱਲ ਕਰੂੰਗਾ ਬਾਈ ਜੀ, ਕੰਮ ਤੇ ਗੱਲ ਕਰੀਏ ਥੋੜੀ ਥੋੜੀ ਜੀ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਕੋਈ ਕਿੱਦਾਂ ਬੰਦਾ ਸੋਚ ਸੁਣ ਕੇ ਉਹਦੇ ਤੇ ਅਸਰ ਪਾਵੇ ਜ਼ਿੰਦਗੀ ਚ। ਛੋਟੀ ਜਿਹੀ ਗੱਲ ਹੈ, ਸ਼ੇਰਜੰਗ ਸਿੰਘ ਰਾਣਾ ਤੇ ਇਹਨਾਂ ਦੇ ਸੰਦੀਪ ਪਹੁੰਚਾ ਏਅਰ ਦੇ ਉੱਤੇ ਰੇਡੀਓ ਤੇ ਬੋਲ ਰਹੇ ਸੀ, ਮੈਂ ਸੁਣ ਰਿਹਾ ਸੀਗਾ ਰੇਡੀਓ ਨੂੰ, ਮੈਂ ਟਰੱਕ ਚਲਾਉਂਦਾ ਸੀ। ਇਹਨਾਂ ਨੇ ਕਿਹਾ ਸੀ ਮੱਥਾ ਟੇਕ ਕੇ ਨਿਕਲੇ ਅਸੀਂ ਫੈਕਟਰੀ ਚੋਂ, ਕਿਹਾ ਹੇ ਮਹਾਰਾਜ ਕਿਰਪਾ ਕਰਿਓ ਵੀ ਦੁਬਾਰਾ ਇੱਥੋਂ ਰੋਟੀ ਖਾਧੀ ਆ, ਬਹੁਤ ਧੰਨਵਾਦ, ਪਰ ਇੱਧਰ ਨੂੰ ਮੋੜਿਓ ਨਾ, ਹੁਣ ਜਿੱਦਣ ਤੁਰ ਪਏ ਉੱਧਰ ਨੂੰ ਤੋਰੀ ਰੱਖਿਓ। ਮੇਰੀ ਕੋਸ਼ਿਸ਼ ਹੁੰਦੀ ਹੈ ਰਣਜੀਤ, ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ, ਮੇਰੇ ਕੋਲ ਨਾ ਬਹੁਤ ਅੜੀਅਲ ਘੋੜੇ ਆਉਂਦੇ ਨੇ। ਅੜੀਅਲ ਘੋੜੇ ਕੀ ਹੁੰਦੇ ਆ, ਰਿਚ ਐਂਡ ਪੂਅਰ 'ਚ ਕੀ ਫਰਕ ਹੁੰਦਾ? ਰਿਚ ਹੁੰਦਾ ਕਿ ਕੁਛ ਵੀ ਜੇਬ 'ਚ ਨਹੀਂ ਪਰ ਖੁੱਲ੍ਹੇ ਦਿਲ ਨਾਲ ਚੱਲਦਾ ਪਿਆ, ਐਨ ਖਿੜਿਆ ਪਿਆ। ਪੂਰ ਹੁੰਦਾ ਵੀ ਬਹੁਤ ਕੁਛ ਹੁੰਦਾ ਅਤੇ ਸੂਮ ਹੋ ਗਿਆ ਹੁੰਦਾ ਬਹੁਤ ਜ਼ਿਆਦਾ, ਸੂਮ ਮਤਲਬ ਵੀ ਉਹਦੇ ਉੱਤੇ ਬਹਿ ਜਾਂਦਾ ਜਾ ਕੇ। ਰਿਚ ਹੁੰਦਾ ਜਿਹਨੂੰ ਵੈਲਿਊਜ਼ ਨੂੰ ਵਰਤਣਾ ਹੁੰਦਾ, ਪੂਰ ਹੁੰਦਾ ਸਭ ਕੁਛ ਕੋਲ ਹੁੰਦਾ, ਡਰਦਾ ਹੁੰਦਾ ਕਿਤੇ ਚੱਲ ਨਾ ਜਾਵੇ। ਹਾਂ ਇਹ ਚੀਜ਼ ਆ, ਮੈਂ ਤਾਂ ਗੱਲ ਕਰੂੰਗਾ ਰਣਜੀਤ ਜੀ, ਥੈਂਕ ਯੂ ਤੁਹਾਡਾ ਇੱਕ ਹਾਕ ਮਾਰੀ ਤੇ ਕਿ ਤੂੰ ਨੇ ਬੁਲਾਇਆ ਔਰ ਹਮ ਚਲੇ ਆਏ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਬ੍ਰੋਡਕਾਸਟਿੰਗ ਦੇ ਵਿੱਚ, ਆਈ ਡੋਂਟ ਨੋ, ਮੈਂ ਰੇਟਿੰਗ ਰੂਟਿੰਗ 'ਤੇ ਵਿਸ਼ਵਾਸ ਨਹੀਂ ਕਰਦਾ, ਆਈ ਹੋਪ ਸੋ ਕਿ ਤੁਸੀਂ ਇਸ ਸ਼ੋਅ ਨੂੰ ਬਹੁਤ ਪਸੰਦ ਕਰਦੇ ਹੋਵੋਗੇ। ਆਈ ਹੋਪ ਸੋ ਕਿ ਜੋ ਕੱਢ ਕੇ ਲੈ ਕੇ ਆਉਂਦਾ ਕਦੇ ਮੈਂ ਲੱਭ ਕੇ ਲਿਆਉਂਦਾ ਕੁਛ ਹੋਰ ਗੱਲਬਾਤ, ਬੜਾ ਬਿਜ਼ੀ ਰੱਖਦਾ ਮੈਂ ਮਾਇੰਡ ਨੂੰ, ਮਾਇੰਡਫੁਲ ਕਰਕੇ ਰੱਖਦਾ ਸਾਰਿਆਂ ਨੂੰ। ਚੜ੍ਹਦੀ ਕਲਾ ਔਰ ਐਸੋਸੀਏਸ਼ਨ ਰਿਸੋਲੂਸ਼ਨ, ਟਰੰਪ ਐਂ ਕਹਿੰਦਾ ਵੀ ਡੋਂਟ ਗਿਵ ਡੈਮ, ਲਾਈਨ ਬਿਜ਼ੀ ਨੇ ਸਟੂਡੀਓ ਦੀ, ਮਿਲਣੀ ਨਹੀਂ, ਤੁਸੀਂ ਵੇਟ ਕਰੀ ਚੱਲੋ। ਸੁਖਪਾਲ ਜੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ।
4: ਚੜ੍ਹਦੀ ਕਲਾ ਵਿੱਚ ਜੀ ਸਤਿ ਸ਼੍ਰੀ ਅਕਾਲ,
3: ਕਿੱਥੇ
4: ਕਿੱਥੇ ਫਲੋਰਿਡਾ ਜੀ?
3: ਹੈ ਜੀ
4: ਜੈਕਸਨਵਿਲ ਫਲੋਰਿਡਾ ਜੀ।
3: ਫਲੋਰਿਡਾ ਟਰੱਕ ਤੇ ਗਏ ਹੋ ਹਨਾ?
4: ਹਾਂਜੀ ਹਾਂਜੀ।
3: ਅੱਛਾ ਤੁਸੀਂ ਓਨਰ ਪੇਟਰ ਹੋ ਕਿ ਡਰਾਈਵਰ ਹੋ?
4: ਓਨਰ ਪੇਟਰ।
3: ਓਨਰ ਪੇਟਰ, ਦੈਟਸ ਗੁੱਡ। ਡਰਾਈਵਰਸ ਦੇ ਉੱਤੇ ਬੜਾ ਵਕਤ ਪਿਆ, ਮੈਨੂੰ ਬੜਾ ਦੁੱਖ ਹੁੰਦਾ ਵੀ ਜਿਹੜੇ ਲੋਕ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਉਂਦੇ ਨੇ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਵਿੱਚ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਢੋਆ ਢੁਆਈ ਜਾਰੀ ਰੱਖੀ ਤਾਂ ਜੋ ਲੋਕਾਂ ਨੂੰ ਘਰਾਂ 'ਚ ਬੈਠਿਆਂ ਨੂੰ ਰਸਦ ਮਿਲੀ ਚੱਲੇ, ਉਹਨਾਂ ਲੋਕਾਂ ਨੂੰ ਅੱਜ ਤੁਸੀਂ ਪਰੇਸ਼ਾਨ ਕਰ ਰਹੇ ਹੋ ਕਿ ਤੁਸੀਂ ਪੇਰੋਲ 'ਤੇ ਆਵੋ, ਇਹ ਇਹਨਾਂ ਨੂੰ ਮਾੜਾ ਪੁੱਛਿਓ ਕਾਰਨ ਨਹੀਂ, ਉਹਨਾਂ ਨੂੰ ਥੋੜ੍ਹੇ ਤੋਂ ਟਰੰਪ ਨਾਲ ਤਾਂ ਕੋਈ ਸੈਟਲਮੈਂਟ ਕਰਨੀ ਹੁੰਦੀ, ਤੁਸੀਂ ਯੂਕਰੇਨ ਵਰਗੇ ਮੁਲਕਾਂ ਨੂੰ ਪੈਸੇ ਵੰਡੀ ਜਾਂਦੇ ਹੋ, ਅਤੇ ਤੁਸੀਂ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਹੋਇਆ ਤੁਸੀਂ, ਹੈਂ $10 ਘੰਟੇ 'ਤੇ ਕਿਹੜਾ ਬੰਦਾ ਆਪਣਾ ਪਰਿਵਾਰ ਅਤੇ ਬੱਚੇ ਛੱਡ ਕੇ ਬਾਹਰ ਸੜਕਾਂ 'ਤੇ ਫਿਰੂਗਾ ਘੁੰਮਦਾ? ਉੱਧਰ ਟਰੰਪ ਦੇਖੋ ਜਿਵੇਂ ਟਰੱਕਾਂ 'ਚ ਆਪਾਂ ਕੋਈ ਕ੍ਰਾਈਮ ਕਰ ਦਿੱਤਾ ਹੁੰਦਾ। ਹਾਂ ਬਹੁਤ ਘਟੀਆ ਅਤੇ ਮਾੜੇ ਡਰਾਈਵਰ ਆਏ, ਮੈਨੂੰ ਯਾਦ ਹੈ ਸੁਖਪਾਲ ਮੈਂ ਮੋਂਟਰੀਅਲ ਤੋਂ ਆ ਰਿਹਾ ਸੀ, ਮੈਂ ਇੰਨਾ ਫੀਲ ਕੀਤਾ ਕਿਉਂਕਿ ਮੈਂ ਆਪ ਡਰਾਈਵਰ ਸੀ ਮੋਂਟਰੀਅਲ ਟੋਰੋਂਟੋ ਟਰੱਕ ਚਲਾਇਆ, ਬਾਈ ਜੀ ਓਵਰਟੇਕ ਕਰਨਾ ਨਾ ਕਿਸੇ ਨੂੰ ਅਰਾਊਂਡ 5-7-10 ਮਿੰਟ ਲਾ ਦੇਣੇ ਕਈ ਵਾਰੀ, ਦੇਖ ਕੇ ਪਿੱਛੇ ਸ਼ੀਸ਼ੇ 'ਚ ਕਿ ਕੋਈ ਗੱਡੀਆਂ ਪਰੇਸ਼ਾਨ ਨਾ ਹੋਣ, ਕਿਉਂਕਿ ਸਪੀਡ ਇੱਕੋ ਜਿਹੀ ਹੁੰਦੀ ਹੈ ਗੱਡੀਆਂ ਦੀ, 5 ਕੁ ਦਾ ਫਰਕ ਹੁੰਦਾ ਸਾਰਾ, ਆਪਾਂ ਜੇ ਉਹ 95 'ਤੇ ਜਾ ਰਹੇ ਤਾਂ ਆਪਾਂ 100 'ਤੇ ਜਾ ਰਹੇ ਹਾਂ, ਓਵਰਟੇਕ ਕਰਦਿਆਂ ਆਪਾਂ ਨੂੰ 80-85 ਫੁੱਟ ਨੂੰ ਅਤੇ ਗਾਂਹ ਫਿਰ 80-85 ਫੁੱਟ ਜਗ੍ਹਾ ਛੱਡ ਕੇ ਲੇਨ 'ਚ ਆਉਂਦਾ, ਆਪਾਂ ਨੂੰ ਅਰਾਊਂਡ 8-10 ਮਿੰਟ ਲੱਗ ਜਾਂਦੇ ਨੇ। ਮੈਂ ਇੰਨੇ ਘਟੀਆ ਡਰਾਈਵਰ ਦੇਖੇ, ਮੈਂ ਇੱਥੋਂ ਤੱਕ ਦੇਖਿਆ ਗੋਡੇ ਰੱਖੇ ਟਾਕੀਆਂ ਦੇ ਵਿੱਚ ਫੁਕਰਿਆਂ ਨੇ, ਇੱਥੇ ਮੈਂ ਇੱਕ ਦਿਨ ਦੇਖਿਆ ਕਾਰ ਚਲਾਉਂਦਾ ਜਾਵੇ ਫੁਕਰਾ ਗੋਡੇ ਰੱਖੇ ਟਾਕੀ ਦੇ ਵਿੱਚ, ਮਤਲਬ ਲੋਕਾਂ ਨੂੰ ਦਿਖਾਉਣ ਨੂੰ ਵੀ ਸਾਡਾ ਗੋਡਾ ਦਿਖੇ ਵੀ ਅਸੀਂ ਤਾਂ ਪੈਰ ਵੀ ਥੱਲੇ ਨਹੀਂ ਰੱਖਦੇ, ਇਹਨਾਂ ਕਰਕੇ ਟਰੱਕਿੰਗ ਬਦਨਾਮ ਹੋਈ ਇਹਨਾਂ ਲੋਕਾਂ ਕਰਕੇ। ਆ ਜਿਹੜੇ ਜਿੰਨੇ ਡਗ ਫੂਡ ਨੇ, ਜਿੰਨੇ ਵਿਜ਼ਟਰ ਵੀਜ਼ਿਆਂ 'ਤੇ ਆਏ ਹੋਏ ਲੋਕ ਟਰੱਕਾਂ 'ਤੇ ਚੜ੍ਹੇ ਨਾ ਭਾਅ ਜੀ, ਤੁਹਾਡੇ ਵਰਗੇ ਮਿਹਨਤ, ਭਾਅ ਜੀ ਕਿੰਨੇ ਸਾਲ ਹੋ ਗਏ ਟਰੱਕ ਚਲਾਉਂਦੇ ਨੂੰ? ਭਾਅ ਜੀ ਇਹਨੂੰ ਪ੍ਰੋਫੈਸ਼ਨ ਕਹਿ ਕੇ ਬੁਲਾਉਂਦੇ ਹੁੰਦੇ ਸੀ ਕਿ ਨਹੀਂ ਬੁਲਾਉਂਦੇ ਸੀ?
4: ਸਹੀ ਗੱਲ
3: ਹੈ, ਪ੍ਰੋਫੈਸ਼ਨ ਵਰਡ ਯੂਜ਼ ਹੁੰਦਾ ਸੀ ਨਾ ਜਦੋਂ ਕੋਈ ਪੁੱਛਦਾ ਕੀ ਕਰਦੇ ਹੋ, ਕਿ ਬੰਦਾ ਕਹਿੰਦਾ ਹੁੰਦਾ ਸੀ ਟਰੱਕਿੰਗ ਪ੍ਰੋਫੈਸ਼ਨ 'ਚ।
4: ਹਾਂਜੀ
3: ਸੱਤਿਆਨਾਸ਼ ਬੱਜਿਆ ਕਿ ਨਹੀਂ ਪਿਛਲੇ 5 ਸਾਲ 'ਚ ਦਾ? ਬੱਜ ਗਿਆ ਨਾ, ਇਹਨਾਂ ਨੇ ਵੈਸਟਰ ਵੀਜ਼ਿਆਂ 'ਤੇ ਆਏ ਹੋਏ ਕੀ ਕਰਨਾ ਆ, ਕੁੜੀ ਨੂੰ ਮਿਲਣਾ ਆ ਜੀ, ਉੱਥੇ ਪੜ੍ਹਦੀ ਆ, ਕੱਚੇ ਬੰਦਿਆਂ ਨੂੰ ਇਹਨਾਂ ਨੇ ਵੀਜ਼ੇ ਦੇ ਦੇ ਕੇ ਟਰੱਕਾਂ 'ਤੇ ਚੜ੍ਹਿਆ, ਜਿਹਨਾਂ ਕੋਲ ਵਰਕ ਪਰਮਿਟ ਨਹੀਂ ਉਹ ਟਰੱਕ 'ਤੇ ਚੜ੍ਹਿਆ ਹੁੰਦਾ ਸੀ। ਹੈਂਜੀ ਇਹਨਾਂ ਨੇ ਸੱਤਿਆਨਾਸ਼ ਆਪ ਬਾਰੇ, ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਲੋਕਾਂ ਦੇ ਘਰਾਂ ਦੇ ਉੱਤੇ ਅਸਰ ਗਿਆ। ਅੱਜ ਦੇਖ ਲਓ ਬੈਂਕਾਂ ਦੇ ਰਾਹੀਂ ਪੈਸੇ ਇਕੱਠੇ ਕੀਤੇ ਜਾ ਰਹੇ, ਕਿਵੇਂ ਪੱਟਾਂ 'ਤੇ ਥਾਪੀਆਂ ਮਾਰ ਰਹੇ ਨੇ ਬੈਂਕਾਂ 'ਚ, ਹਜੇ ਇਹਨਾਂ ਦੀ ਇਨਫਲੇਸ਼ਨ ਹੀ ਨਹੀਂ ਮੁੱਕੀ ਲੈ ਦੱਸ, ਇਹਨਾਂ ਦੇ ਇੰਟਰਸਟ ਰੇਟ ਹੀ ਨਹੀਂ ਲੁੱਟ ਆ ਰਹੇ। ਜੇ ਲੀਡਰ ਚੰਗਾ ਹੋਵੇ ਕਾਰਨੀ ਨੂੰ ਦਿਖਣ ਲੱਗ ਗਿਆ, ਥੋੜ੍ਹੀ ਥੋੜ੍ਹੀ ਸਮੈਲ ਆਉਣ ਲੱਗ ਗਈ, 3 ਬਾਏ ਇਲੈਕਸ਼ਨ ਨੇ ਪਤਾ ਲੱਗ ਜੂਗਾ। ਜੇ ਲੀਡਰ ਸੱਚਾ ਹੋਵੇ ਨਾ ਕਾਰਨੀ, ਐਮੋਟਾਈਜੇਸ਼ਨ ਸਕੈਜੂਲ ਚੇਂਜ ਕਰੇ ਕਿ ਲੋਕਾਂ ਦੀ ਮੰਥਲੀ ਇੰਸਟਾਲਮੈਂਟ ਘਟਾ ਦਈਏ ਪਹਿਲਾਂ। ਚਲੋ ਵਿਆਜ ਜੇ ਕਾਫੀ ਦਰਾਂ ਦੇ ਵਿੱਚ ਹੋਰ ਦੇਖਣਾ ਪੈਂਦਾ ਬਿਜ਼ਨਸ 'ਚ, ਡਾਲਰ ਇਕੁਐਲਿਟੀ 'ਚ ਵਿਆਜ ਨੂੰ ਦੇਖਣਾ ਪੈਂਦਾ ਡਾਲਰ ਨੂੰ ਇਕੁਅਲ ਰੱਖਣ ਵਾਸਤੇ ਨਾ, ਅਮੈਰੀਕਨ ਡਾਲਰ ਦੇ ਟ੍ਰੇਡ ਵਾਸਤੇ, ਅਤੇ ਜੇ ਐਮੋਰਟਾਈਜ਼ੇਸ਼ਨ ਅਸੀਂ 40 ਦੀ ਕਰਦੇ ਆ ਟਾਈਮਿੰਗ ਕੀ ਜਾਨ ਨਿਕਲ ਜਾਣੀ ਹੈ ਜੇ ਕਿਸੇ ਦੀਆਂ 14 ਜਾਂ 16 ਮਹੀਨੇ 18 ਮਹੀਨੇ 40 ਸਾਲ ਦੀ ਐਮੋਰਟਾਈਜ਼ੇਸ਼ਨ 'ਚ ਕਿਸ਼ਤਾਂ ਚਲੇ ਗਿਆ, ਵਿਆਜ ਨਹੀਂ ਗਿਆ, ਪ੍ਰਿੰਸੀਪਲ ਗਿਆ, ਕੀ ਜਾਨ ਨਿਕਲ ਜੂਗੀ? ਮਰਨਗੇ ਤਾਂ ਨਹੀਂ ਨਾ ਲੋਕ, ਆਪਣੇ ਘਰ ਤਾਂ ਨਹੀਂ ਨਾ ਲੂਜ਼ ਕਰਨਗੇ? ਮੈਂ ਹਜੇ ਹਜੇ ਲੋਕਾਂ ਨੂੰ ਜਾਣਦਾ ਵੀ ਬੱਚਾ ਵੱਡਾ ਹੋ ਰਿਹਾ ਸੀ ਉਹਦੇ ਲਈ ਮਕਾਨ ਸੈਕਿੰਡ ਲੈ ਕੇ ਰੱਖਿਆ ਸੀ ਉਹਨਾਂ ਨੇ, ਵਪਾਰ ਨਹੀਂ ਕੀਤਾ, ਸੈਕਿੰਡ ਮਕਾਨ ਲੈ ਕੇ ਉਹ ਵਿਚਾਰੇ ਸੜਕਾਂ 'ਤੇ ਆਏ ਫਿਰਦੇ ਨੇ, ਆਪਣੇ ਪ੍ਰਿੰਸੀਪਲ ਘਰ ਲੂਜ਼ ਕਰਨ ਨੂੰ ਤਿਆਰ ਬੈਠੇ ਨੇ, ਅਤੇ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕਿ ਉਹ ਮਕਾਨ ਵੀ ਨਹੀਂ ਲੈ ਸਕਦੇ? ਉਹ ਤਾਂ ਪਿਓ ਨੇ ਟ੍ਰਾਂਸਫਰ ਤਾਂ ਆਪਣੇ ਬੱਚੇ ਨੂੰ ਹੀ ਕਰਨਾ ਸੀ ਨਾ, ਅਸਟੇਟ ਤਾਂ ਬੱਚਿਆਂ ਨੂੰ ਹੀ ਟ੍ਰਾਂਸਫਰ ਕਰ ਰਿਹਾ ਸੀ ਨਾ, ਉਹ ਕਿਸੇ ਨੂੰ ਪਾਕਿਸਤਾਨ ਜਾਂ ਇੰਡੀਆ ਥੋੜ੍ਹੀ ਕਰ ਰਿਹਾ ਸੀ? ਨੌਨਸੈਂਸ ਪਾਰਟ ਆ ਜੀ ਸਾਰਾ। 514 ਵਾਲੇ, ਸਤਿ ਸ਼੍ਰੀ ਅਕਾਲ ਬਾਈ ਜੀ, ਇੱਕ ਲਾਈਨ ਖਾਲੀ ਆ, 9056733337 9:23 ਸਟੂਡੀਓ ਦੇ ਘੜੀ
5: ਕਾਲ। ਵਧੀਆ ਲੱਗਣ ਡਿਆ ਜੀ, ਬੜੀਆਂ ਤੁਹਾਡੀਆਂ ਗੱਲਾਂ। ਮੈਂ ਅਰਗਨ ਸਾਹਿਬ ਜਾ ਰਿਹਾ ਜੀ, ਰਾਈਟ ਨਾਓ ਇਲੀਨੋਇਸ।
3: ਅੱਛਾ ਜੀ,
5: ਮੈਂ ਇੰਟਰੋਡਾ ਮਜ਼ੂਰੀ ਚ, ਤੇ ਬਹੁਤ ਵਧੀਆ ਜਿਹੜੇ ਜੀ ਆਨੇ ਲੋਕੀ ਕਿੱਥੇ ਆਏ ਨਾ ਘੁੰਮਣ ਫਿਰਨ, ਉਹਨਾਂ ਨੂੰ ਜਿਹੜੇ ਇਹਨਾਂ ਨੇ ਦਿੱਤੇ ਨਾ ਲਾਇਸੈਂਸ ਟਰੱਕਿੰਗ ਦਾ, ਬਹੁਤ ਬੁਰਾ ਹਾਲ ਕੀਤਾ ਜੀ ਇਹਨਾਂ ਨੇ। ਕਿੰਨਾ ਪਤਾ
3: ਜੀ, ਅਨਪ੍ਰੋਫੈਸ਼ਨਲ, ਗੋਡਾ ਰੱਖਿਆ ਹੋਇਆ ਮੂਰੇ। ਅਸੀਂ ਤਕਰੀਬਨ ਬੈਲਵਲ ਦੇ ਕੋਲ ਦੀ ਗੱਲ ਹੈ, ਬੈਲਵਲ ਤੋਂ ਪਿੱਛੇ ਅਸੀਂ ਤਕਰੀਬਨ 150 ਗੱਡੀ ਲਾਈਨ ਦੇ ਵਿੱਚ ਲੱਗੀ ਹੋਈ ਪਿੱਛੇ, ਜਦੋਂ ਲੰਘਿਆ ਮੈਂ ਪੰਜਾਬੀਆਂ ਦਾ ਟਰੱਕ, ਟੁੱਟਿਆ ਜਿਹਾ ਟਰੱਕ, ਗੋਡਾ ਰੱਖਿਆ ਹੋਇਆ, ਕੰਟੇਨਰ ਹੁੱਕ ਕੀਤਾ ਪਿੱਛੇ, ਹਾਂਜੀ, ਕੰਟੇਨਰ ਦੇ ਟਾਇਰ ਐਂ ਸੱਜੇ ਖੱਬੇ ਐਂ ਛਾਲਾ ਮਾਰਦੇ ਫਿਰਨ, ਅਤੇ ਜਦੋਂ ਦੇਖਿਆ ਗੋਡਾ ਰੱਖਿਆ ਹੋਇਆ। ਉਹ ਕਾਰਾਂ ਨਹੀਂ ਚੋਰੀ ਕਰਦੇ, ਇੰਡੀਆ ਨਹੀਂ ਚੋਰੀ ਕਰਦੇ, ਇੱਥੇ ਤਾਂ ਕਾਰਾਂ ਕਰਦੇ ਨੇ, ਚਲੋ ਉੱਥੇ ਸਿਲੰਡਰ ਚੋਰੀ ਕਰ ਦਿੰਦੇ ਨੇ, ਹਜੇ ਟੈਂਪੂਆਂ 'ਚ ਚੜ੍ਹ ਕੇ ਨਾ ਮਗਰ ਸਿਲੰਡਰ ਨਹੀਂ ਲੈ ਕੇ ਜਾਂਦੇ। ਉਹ ਸਿਲੰਡਰ ਚੋਰ ਜਿਹਾ ਸੀਗਾ ਸ਼ਕਲ ਤੋਂ, ਦੇਖ ਕੇ ਪਤਾ ਲੱਗਦਾ ਵੀ ਸਿਲੰਡਰ ਚੋਰ ਆ, ਹੈਨਾ
5: ਭਾਜੀ। ਹੋਰ ਤੁਹਾਨੂੰ ਗੱਲ ਦੱਸਾਂ, ਇਹ ਤੀਜੀ ਲਾਈਨ ਦੇ ਵਿੱਚ ਲਿਖਿਆ ਨਾ ਨੋ ਟਰੱਕ ਇੰਟਰੈਂਸ, ਉੱਥੇ ਨਾ ਟੌਰ ਨਾ ਚਲਾਉਣ ਦਿੰਦੇ ਆ, ਕੋਈ ਪਰਵਾਹ ਹੀ ਨਹੀਂ
3: ਭਾਜੀ। ਓਪੀਪੀ ਦੀ ਓਪੀ ਪ੍ਰੋਬਲਮ ਤਾਂ ਲਾਅ ਐਂਡ ਆਰਡਰ 'ਚ ਓਪੀਪੀ ਦੀ ਆ ਭਾਜੀ, ਆ ਤੁਹਾਡੀ ਮੇਰੀ ਨਹੀਂ ਹੈਗੀ। ਇਹ ਇਹ ਕਿਉਂ ਚਾਂਬਲੇ? ਕਿਉਂਕਿ ਦੇਖੋ ਮੈਂ ਇਹਨਾਂ ਦੇ, ਮੈਂ ਉਹਦੇ ਕੋਲੋਂ ਜਦੋਂ ਲੰਘਿਆ ਮੈਂ ਹੌਰਨ ਮਾਰਿਆ, ਸਾਰਾ ਸਾਈਡਾਂ ਮਾਰਨ ਲੱਗ ਗਿਆ, ਮੈਂ ਉਹਨੂੰ ਇਸ਼ਾਰਾ ਕੀਤਾ ਸ਼ੀਸ਼ਾ ਲਾ ਕੇ, ਤੇਰੇ ਮਗਰ 18-20 ਮਿੰਟ ਦੇ ਇੱਕ ਟਰੱਕ ਨੂੰ ਓਵਰਟੇਕ ਕਰਨ ਲਈ ਲੱਗੇ ਹੋਇਆ, 150 ਕਾਰ ਆ ਪਿੱਛੇ, ਮੈਨੂੰ ਇਸ਼ਾਰਾ ਕੀਤਾ, ਸਾਈਡਾਂ ਮਾਰਨ ਲੱਗ ਗਿਆ। ਮੈਂ ਕਿਹਾ ਦੱਸ ਯਾਰ, ਇਹ ਬੇਵਕੂਫ ਨੇ ਲੋਕ, ਇਹ ਐਡਾ ਟਰੱਕ ਆ ਤੇਰਾ ਪਲਟ ਗਿਆ, 5-4 ਬੰਦੇ ਲੈ ਮਰੂਗਾ ਨਾਲ, ਤੂੰ ਤਾਂ ਚੌੜ ਕਰੀ ਨਹੀਂ ਸਕਦਾ, ਤੂੰ ਤਾਂ ਪ੍ਰੋਫੈਸ਼ਨਲ ਡਰਾਈਵਰ ਆ। ਪ੍ਰੋਫੈਸ਼ਨ ਕਾਹਤੇ ਕਹਿੰਦੇ ਸੀ ਇਹਨੂੰ ਕਿ ਤੁਸੀਂ ਕਾਮ ਰਹਿਣਾ, ਤੁਸੀਂ ਆਪਣੀ ਪੇਸ਼ੈਂਸ ਨਹੀਂ ਲੂਜ਼ ਕਰਨੀ ਹੈਗੀ, ਇਸ ਲਈ ਪ੍ਰੋਫੈਸ਼ਨਲ ਡਰਾਈਵਰ ਕਹਿੰਦੇ ਸੀ ਬਾਈ ਜੀ। ਮੌਂਟਰੀਅਲ ਤੋਂ ਤੁਸੀਂ ਕਿੱਥੇ, ਟੋਰਾਂਟੋ ਤੋਂ ਹੀ ਹੋ?
5: ਮੈਂ ਮੌਂਟਰੀਅਲ ਰਿਹਾ ਵਾਂ, ਨੰਬਰ ਮੇਰਾ ਉਹੀ ਆ, ਰਹਿੰਦਾ ਮੈਂ ਹੁਣ ਟੋਰਾਂਟੋ ਆ। ਹਾਂਜੀ,
3: ਤੁਹਾਨੂੰ ਮੌਂਟਰੀਅਲ ਤੇ ਟੋਰਾਂਟੋ 'ਚ ਕੀ ਫਰਕ ਲੱਗਿਆ ਬਾਈ ਜੀ?
5: ਮੈਂ ਨਾ ਮੌਂਟਰੀਅਲ ਨਾਲ ਦੀ ਰੀਸ ਹੀ ਨਹੀਂ ਜੀ।
3: ਵੈਰੀ ਗੁੱਡ ਸਰ, ਮੈਂ ਇਹੀ ਕਹਿਣ ਲੱਗਿਆ ਸੀ, ਜਿਹੜਾ ਬੰਦਾ ਕਲਕੱਤੇ ਰਿਹਾ ਹੋਵੇ, ਜਿਹੜਾ ਮੌਂਟਰੀਅਲ ਰਿਹਾ ਹੋਵੇ, ਇਹ ਦੋਨੋਂ ਸ਼ਹਿਰ ਇੱਕੋ ਜਿਹੇ ਨੇ, ਪੁਰਾਣੇ ਸ਼ਹਿਰ ਨੇ, ਇਹ ਪਹਿਲਾਂ ਦੇ ਵਿਕਸਿਤ ਹੋਏ ਸ਼ਹਿਰ ਨੇ। ਸਿਆਸਤ ਨੇ ਦੋਹਾਂ ਸ਼ਹਿਰਾਂ ਨੂੰ ਦੱਬਤਾ। ਕਲਕੱਤੇ 'ਚ ਹਾਵੜਾ ਬ੍ਰਿਜ ਜਿਹੜਾ, ਉਹ ਇੰਡੀਆ ਦਾ ਇੱਕ ਅਜੂਬਾ ਸੀਗਾ ਕਿ ਬਿਨਾਂ ਥੱਲੇ ਪਾਣੀ ਦੇ ਵਿੱਚ ਪੁਲਾਂ ਦੇ, ਬੁਰਜੀਆਂ ਦੇ, ਉਹ ਪੁਲ ਖੜਾ 90 ਸਾਲ ਪਹਿਲਾਂ ਦਾ ਬਣਾਇਆ ਹੋਇਆ ਬ੍ਰਿਜ ਖੜਾ ਹਜੇ, ਆ ਗਡਕਰੀ ਦੇ ਨਵੇਂ ਪੁਲ ਗਿਰੀ ਜਾਂਦੇ ਥੱਲੇ ਜ਼ਮੀਨ ਤੇ 90 ਸਾਲ ਪਹਿਲਾਂ। ਹਾਂਜੀ,
5: ਅੱਛਾ ਜੀ, ਗਡਕਰੀ ਕਹਿੰਦਾ ਵੀ ਮੈਨੂੰ ਡੱਬਿਆਂ ਦੇ ਕਹਿੰਦੇ ਆ ਕਿ ਸਾਨੂੰ ਗਡਕਰੀ ਦੇ ਦਿਓ।
3: ਨਹੀਂ ਨਹੀਂ, ਗਡਕਰੀ ਰਹਿਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਲੌਜੀਕਲ, ਇਹ ਤਾਂ ਚਲੋ ਸਿਆਸੀ ਗੱਲਾਂ ਨੇ, ਚੁਟਕਲੇ ਨੇ। 90 ਸਾਲ ਪਹਿਲਾਂ ਦਾ ਬ੍ਰਿਜ ਖੜਾ, ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਹਾਵੜਾ ਸਟੇਸ਼ਨ ਹੈ, ਦੁਨੀਆ ਦਾ ਸਭ ਤੋਂ ਵੱਡਾ, ਵਰਲਡ ਦਾ ਰੇਲਵੇ 'ਚ। ਕਲਕੱਤੇ ਤੋਂ ਬੰਗਲਾਦੇਸ਼ ਤੱਕ, ਨੇਪਾਲ ਤੱਕ ਰੇਲਾਂ ਜਾਂਦੀਆਂ ਨੇ, ਕਲਕੱਤੇ ਤੋਂ ਥੱਲੇ ਤੱਕ ਸ਼੍ਰੀਲੰਕਾ ਦੇ ਨਾਲ ਜੁੜਦਾ ਜਿਹੜਾ ਏਰੀਆ, ਹਾਂਜੀ, ਉੱਥੇ ਤੱਕ ਟ੍ਰੇਨਸ ਜਾਂਦੀਆਂ ਨੇ ਕਲਕੱਤੇ ਤੋਂ। ਦੁਨੀਆ ਦਾ ਸਭ ਤੋਂ ਵੱਡਾ ਜੰਕਸ਼ਨ, ਇੰਡੀਆ ਦੀ ਫਸਟ ਮੈਟਰੋ ਅੰਡਰਗਰਾਊਂਡ ਟ੍ਰੇਨ, ਵਿਕਟੋਰੀਆ ਇਹਨਾਂ ਨੇ ਦੱਬ ਲਿਆ, ਤਾਜ ਮਹਿਲ ਵਰਗਾ ਵਿਕਟੋਰੀਆ ਮਹਿਲ ਆ ਜਿਹੜਾ ਗੋਰਿਆਂ ਨੇ ਬਣਾਇਆ ਸੀ, ਤਾਜ ਮਹਿਲ ਵਰਗਾ ਬਣਾਇਆ ਤਾਂ ਉਹਨਾਂ ਨੇ ਆਪਣੇ ਪੈਸੇ ਨਾਲ ਹੀ ਸੀਗਾ, ਮੁਗਲਾਂ ਨੇ ਵੀ ਆਪਣੇ ਪੈਸੇ ਨਾਲ ਬਣਾਏ, ਜਿਹੜੇ ਬਾਹਰੋਂ ਆਏ ਸੀਗੇ ਅਫਗਾਨ ਸੀਗੇ ਜਿਹੜੇ, ਪਰ ਉਹ ਸਾਨੂੰ ਦੇ ਕੇ ਸਾਡੇ ਤੋਂ ਕੁਛ ਨਹੀਂ ਬਣਿਆ ਹੋਇਆ, ਫਲਾਣਾ ਇੰਡੀਆ ਟਮਕਾਣਾ ਇੰਡੀਆ, ਲੈ ਅੰਬਾਨੀ ਆ ਤੂੰ ਰੱਖ ਲੈ, ਲੈ ਅਡਾਨੀ ਤੂੰ ਰੱਖ ਲੈ, ਅਸੀਂ ਇਹੀ ਜੋ ਕੇ ਰਹਿ ਗਏ, ਅਸੀਂ ਮੁਲਕ ਪਿੱਛੇ ਛੱਡ। ਤੁਹਾਨੂੰ ਪਤਾ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ CBI ਨੇ ਸੰਮਣ ਭੇਜਤੇ ਸੀਗੇ, ਨਰਿੰਦਰ ਮੋਦੀ ਜਾ ਕੇ ਮਾਫ਼ੀ ਮੰਗ ਕੇ ਆਇਆ ਸੀ, ਕਿਉਂਕਿ ਲੋਕਾਂ 'ਚ ਹਾਹਾਕਾਰ ਮਚ ਗਈ ਸੀ ਕਿ ਡਾਕਟਰ ਮਨਮੋਹਨ ਸਿੰਘ ਬੇਈਮਾਨੀ ਕਰ ਸਕਦਾ, ਫਿਰ ਤਾਂ ਕੁਛ ਵੀ ਹੋ ਸਕਦਾ ਦੁਨੀਆ 'ਚ, ਫਿਰ ਤਾਂ ਮਾਂ ਬੱਚੇ ਨੂੰ ਜ਼ਹਿਰ ਪਿਲਾ ਸਕਦੀ ਹੈ ਦੁੱਧ ਦੀ ਜਗ੍ਹਾ 'ਤੇ। ਉਹ ਭਾਈ ਭਲਿਓ ਮਾਨਸੋ, ਉਹਦਾ ਇੱਕ ਭਰਾ ਅਤੇ ਇੱਕ ਉਹਦੀ ਘਰਵਾਲੀ ਦੀ ਫੈਮਿਲੀ, ਉਹਨਾਂ ਨੇ ਕਦੇ ਕਿਸੇ ਲਈ ਕਿਸੇ ਥਾਣੇ 'ਚ ਫੋਨ ਨਹੀਂ ਕੀਤਾ, ਕਿਸੇ DGP ਨੂੰ ਇੱਕ ਵਾਰ ਫੋਨ ਕੀਤਾ, ਉਹ ਵੀ ਮਨਮੋਹਨ ਸਿੰਘ ਦੀ ਰਿਸ਼ਤੇਦਾਰ ਸੀ, ਡਾਕਟਰ ਮਨਮੋਹਨ ਸਿੰਘ ਨੇ ਮਨਾ ਕਰਤਾ ਕਿ ਮੈਂ ਫੋਨ ਨਹੀਂ ਕਰੂੰ। ਉਹਨਾਂ ਨੇ ਇੱਕ ਵਾਰੀ ਚੋਰੀ ਫੋਨ ਕੀਤਾ DGP ਪੰਜਾਬ ਨੂੰ, ਇਹ ਲਿਖਿਆ ਹੋਇਆ ਕਿਤਾਬ ਲਿਖੀ ਉਹਨੇ, ਉਹਦੇ 'ਚ ਉਹਨਾਂ ਨੇ ਰਿਕੁਐਸਟ ਕੀਤੀ, ਕਹਿੰਦੇ ਸਾਡੀ ਇੱਕ ਰਿਕੁਐਸਟ ਹੈ, ਸਾਡੇ ਰਿਸ਼ਤੇਦਾਰ ਦੇ ਪਲਾਟ 'ਤੇ ਕਿਸੇ ਨੇ ਕਬਜ਼ਾ ਕਰ ਲਿਆ ਲੁਧਿਆਣੇ 'ਚ, ਵੀ ਜੇ ਤੁਸੀਂ ਇਹ 'ਤੇ ਕਾਰਵਾਈ ਕਰਕੇ ਕਬਜ਼ੇ ਦੇ ਵਾਸਤੇ ਕੀਤਾ ਉਹਨਾਂ ਨੇ, ਐਂ ਨਹੀਂ ਕਿ ਵੀ ਇਲੀਗਲ ਕੋਈ ਕੰਮ ਕਰਨਾ, ਵੀ ਸਾਡੇ ਰਿਸ਼ਤੇਦਾਰਾਂ ਦੇ ਘਰਾਂ ਦੇ ਉੱਤੇ ਕਬਜ਼ਾ ਕਰ ਲਿਆ ਕਿਸੇ ਨੇ, ਜੇ ਤੁਸੀਂ ਐਜ਼ ਏ ਫੇਵਰ ਪਲੀਜ਼ ਪੁਲਿਸ ਨੂੰ ਉਹਦੇ 'ਤੇ ਕਹੋ ਕਿ ਕਾਰਵਾਈ ਹੋਵੇ। ਆਹ ਰਿਕੁਐਸਟ ਉਹਦੀ ਘਰਵਾਲੀ ਨੇ ਕੀਤੀ ਸੀ, ਪ੍ਰਧਾਨ ਮੰਤਰੀ ਦੀ ਘਰਵਾਲੀ ਨੇ। ਇਹਨਾਂ ਨੂੰ ਕਹਿੰਦੇ ਯੁਗ ਪੁਰਸ਼। ਸਟੂਡੀਓਜ਼ ਨੰਬਰ ਹੈ 905-673-3337, 905-673-3337, 905-673-3337। ਤੁਹਾਡੇ ਕਾਲਸ ਦੋ ਲਾਈਨ ਖਾਲੀ ਨੇ, ਆ ਜਾਓ, ਗੱਲਾਂ ਪਤਾ ਮਾਰੀਏ। ਯਾਰ ਮੈਂ ਤੁਹਾਡੇ ਨਾਲ ਉਹ ਗੱਲਾਂ ਕਰਦਾ ਨਾ ਜਿਹੜੀਆਂ ਤੁਸੀਂ ਸੁਣ ਕੇ ਕਹਿੰਦੇ ਨੇ ਓਹੋ ਕਿਆ ਬਾਤ ਹੈ। ਸਫ਼ਰ ਤੁਹਾਡੇ ਮੈਂ ਘੱਟੋ ਘੱਟ 100-150 ਕਿਲੋਮੀਟਰ ਕਢਾ ਦਿੰਦਾ ਸੜਕਾਂ 'ਤੇ, ਗੱਡੀਆਂ ਟਰੱਕਾਂ ਚਲਾਉਂਦਿਆਂ ਦਾ 150-150 ਕਿਲੋਮੀਟਰ ਲੰਘ ਜਾਂਦਾ। ਇੱਕ ਮਿੰਟ ਲਈ ਤੁਸੀਂ ਔਫ਼ ਕਰ ਜਾਓ, ਮੇਰੀ ਕਲਾ ਕੀ ਰਹੇਗੀ ਫਿਰ? ਹੰਕਾਰ ਨਹੀਂ ਬੋਲਦਾ, ਨਿਮਰਤਾ ਨਾਲ ਕਹਿੰਦਾ, ਫਿਰ ਕਲਾ ਕੀ ਰਹੇਗੀ ਸਾਡੀ? ਜੇ ਤੁਸੀਂ ਜਿਵੇਂ ਕਹਿੰਦੇ ਡੋਲਣ 'ਤੇ ਰੱਖੋ ਪ੍ਰਭੂ, ਪਰਮੇਸ਼ਵਰ ਆਪੇ ਰੱਖਦੇ ਨੇ, ਜਿਹੋ ਜਿਹੀ ਐਨਰਜੀ, ਜਿਹੋ ਜਿਹਾ ਦਿਮਾਗ, ਜਿਹੋ ਜਿਹੀ ਗੱਲ ਕਰੋਗੇ ਉਹੋ ਜਿਹੀ ਲਾਈਫ ਬਣ ਜੂਗੀ। ਨੈਕਸਟ ਕਾਲ ਹੈ ਟੈਰਾ ਫਰਮਾ। ਹੈਲੋ,
6: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
3: ਚੜ੍ਹਦੀ ਕਲਾ ਜੀ, ਕਿੱਥੇ ਹੋ ਤੁਸੀਂ?
6: ਅਸੀਂ ਅੱਜ ਫੈਕਟਰੀ ਗਏ ਜੀ।
3: ਕਿੱਥੇ ਹੈ ਫੈਕਟਰੀ ਤੁਹਾਡੀ ਜਨਾਬ?
6: ਬੁੱਢਬ੍ਰਿਜ 'ਚ ਹੀ ਹੈ ਜੀ।
3: ਅੱਛਾ, ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ? ਮੈਨੂੰ ਦੱਸਿਓ ਮਾੜਾ ਜਿਹਾ।
6: ਮੈਨੂੰ ਇੱਥੇ ਕੰਮ ਕਰਦਿਆਂ ਨੂੰ 13 ਸਾਲ ਹੋ ਗਏ ਜੀ।
3: 13 ਸਾਲ ਹੋ ਗਏ। ਬੱਚੇ ਕਿੱਡੇ ਕਿੱਡੇ ਹੋ ਗਏ ਹੁਣ?
6: ਬੱਚੇ ਵੱਡੇ ਹੋ ਗਏ ਜੀ, 31 ਸਾਲ ਦਾ, 27 ਸਾਲ।
3: ਅੱਛਾ, ਏਅਰ ਇੰਡੀਆ ਦਾ ਜਹਾਜ਼ ਖੜਾ, ਨਵਾਂ ਜਹਾਜ਼ ਆ ਗਿਆ ਬਾਈ ਜੀ, ਸਿੱਧੀ ਉਡਾਨ ਭਰਿਆ ਕਰੂਗਾ ਹੁਣ ਉੱਥੋਂ ਇੰਡੀਆ ਤੋਂ। ਜੇ ਕਿਸੇ ਨੇ ਵੀ ਫਲਾਈ ਕਰਨਾ ਏਅਰ ਇੰਡੀਆ ਦੀਆਂ ਟਿਕਟਸ ਵਾਸਤੇ, ਨਵੇਂ ਜਹਾਜ਼ ਜਿਹੜੇ ਚੱਲਿਆ, ਏਅਰਲਾਈਨ ਦਾ ਨਾਂ ਵੀ ਨਵਾਂ ਰੱਖਿਆ, ਸਾਹਮਣੇ ਖੜਾ ਏਅਰ ਇੰਡੀਆ ਸਾਡੇ ਮੁਲਕ ਦਾ ਜਹਾਜ਼, ਅਤੇ ਤੁਸੀਂ ਕੰਟੈਕਟ ਕਰਨਾ ਕੋਮਲ ਨੂੰ, ਆਲ ਲਿੰਕ ਟਰੈਵਲ ਤੋਂ ਇੰਡੀਆ ਦੀਆਂ ਟਿਕਟ ਸਿੱਧੀਆਂ ਲੈਣੀਆਂ ਨੇ 905-239-7711। 2 ਕੁ ਮਹੀਨੇ ਪਹਿਲਾਂ ਪਲੈਨ ਕਰਿਆ ਕਰੋ ਇੰਡੀਆ ਜਾਣ ਲਈ, 905-239-7711। ਉਹੀ ਪੈਸੇ ਜਿਹੜੇ ਉੱਥੇ ਖਰਚਣੇ ਇੱਥੇ ਬਚ ਜਾਣਗੇ ਤੁਹਾਨੂੰ, 905-239-7711। ਬੱਚੇ ਵੱਡੇ ਹੋ ਗਏ, ਕੀ ਕਰਨ ਲੱਗ ਗਏ ਬੱਚੇ ਹੁਣ ਕੰਮਾਂ 'ਚ?
6: ਬੱਚੇ ਦੋਨੋਂ ਵਰਕ ਕਰਦੇ ਜੀ ਆਪਣਾ।
3: ਅੱਛਾ, ਛੋਟੀ ਜਿਹੀ ਗੱਲ ਪੁੱਛਿਆ ਤੁਹਾਨੂੰ ਮੈਂ ਪਿਆਰਿਓ।
6: ਹਾਂਜੀ ਭਾਜੀ।
3: ਓਕੇ, ਬੱਚੇ ਕਦੇ ਕੋਈ ਕੰਮ ਕਰਨ ਲੱਗੇ ਤੁਹਾਨੂੰ ਪੁੱਛਦੇ ਨੇ ਵੀ ਅਸੀਂ ਆਹ ਕਰਨ ਲੱਗੇ, ਕਰ ਲਈਏ ਕਿ ਨਾ? ਆਪਣੀ ਮਰਜ਼ੀ ਕਰਦੇ ਜੀ,
6: ਵੱਡੇ
3: ਹੋ ਗਏ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ ਕਿਆ ਹੋ ਕਿਸ ਨੇ ਜਾਣਾ। ਅਸੀਂ ਛੋਟੇ ਛੋਟੇ ਕੋਲ ਜਾਂਦੇ ਦੇਖੇ ਨੇ, ਨਿੱਕੇ ਨਿੱਕੇ ਜੇ ਹੈ। ਹਾਂ, ਤੁਸੀਂ ਆਪਣੀ ਜ਼ਿੰਦਗੀ ਨੂੰ ਮਾਣੋ ਹੁਣ, ਮਾਣਨ ਲਈ ਮੈਨੂੰ ਪਤਾ ਕਿਰਤੀ ਹੋ, ਕੰਮ ਹੱਡਾਂ 'ਚ ਵੱਸ ਗਿਆ ਤੁਹਾਡੇ ਸਮਾਂ।
6: ਨਹੀਂ ਨਹੀਂ, ਉਸ ਕਈ ਵਾਰ ਕੰਮ ਨਾ ਮਜਬੂਰੀ 'ਚ ਕਰਨਾ ਪੈਂਦਾ, ਦੇਣਾ ਹੁੰਦਾ ਨਾ, ਫਿਰ ਇਸ ਕਰਕੇ ਆਈਦਾ।
3: ਦੇਖੋ, ਛੋਟਾ ਜਿਹਾ ਕੁਐਸਚਨ ਕਰ ਸਕਦਾ? ਤੁਹਾਡਾ ਥੋੜ੍ਹਾ ਕਿਸੇ ਨੂੰ ਨਾਂ ਨਹੀਂ ਪ੍ਰੋਪਰ ਪਤਾ, ਕੁਛ ਨਹੀਂ ਪਤਾ ਹੈਗਾ ਤੁਹਾਡਾ, ਤੁਸੀਂ ਕੰਪਨੀ ਦੇ ਫੋਨ ਤੋਂ ਫੋਨ ਕੀਤਾ, ਤੁਸੀਂ ਨਾਂ ਵੀ ਦੱਸੋ, ਤੁਹਾਡੀ ਕੀ ਮਜਬੂਰੀ ਹੈ? ਮੈਨੂੰ ਥੋੜ੍ਹਾ ਸਮਝਾਇਓ, ਮੈਂ ਸਾਰਿਆਂ ਨੂੰ ਇਹ ਗੱਲ ਸਾਰੇ ਸੁਣਦੇ ਹੁੰਦੇ, ਸਾਰਿਆਂ 'ਤੇ ਅਸਰ ਜਾਂਦਾ ਹੁੰਦਾ ਫਿਰ। ਹਾਂਜੀ,
6: ਨਹੀਂ ਕੋਈ ਮਜਬੂਰੀ ਨਹੀਂ ਹੈ ਜੀ।
3: ਤੁਸੀਂ ਕਹਿੰਦੇ ਦੇਣਾ ਹੁੰਦਾ ਕੁਛ?
6: ਉਹ ਕੰਮ ਜਿਹੜਾ, ਕੰਮ ਜਿਹੜਾ ਦੇਣਾ ਹੁੰਦਾ ਨਾ, ਉਹਨੂੰ ਪ੍ਰੋਮਿਸ ਕਰੀਦਾ ਹੁੰਦਾ ਵੀ ਮੰਡੇ ਦੇਣਾ ਕਿ ਟਿਊਜ਼ਡੇ ਦੇਣਾ।
3: ਅੱਛਾ,
6: ਉਹ ਫਿਰ ਜਦੋਂ ਦੇਣਾ ਹੁੰਦਾ ਨਾ, ਔਨ ਟਾਈਮ ਦੇਈਦਾ ਹੁੰਦਾ, ਇਹ ਹੈ ਬਸ।
3: ਡਿਸਿਪਲਿਨ ਤੁਹਾਡੀ ਲਾਈਫ 'ਚ 2 D ਨੇ ਜੀ, ਡੈਡੀਕੇਸ਼ਨ ਐਂਡ ਡਿਸਿਪਲਿਨ। ਮੈਂ ਇੱਥੇ ਦੇਖਿਆ ਜਿਹੜੇ ਜਿਹੜੇ ਪਿਛਲੇ 5 ਸਾਲ 'ਚ ਆਏ ਨੇ ਲੋਕ,
6: ਹਾਂਜੀ,
3: ਉਹਨਾਂ 'ਚ ਉਹ ਇੱਕ ਪਰਸੈਂਟੇਜ ਆ ਜਿਹੜੀ 50 ਤੋਂ ਘੱਟ ਆ, ਉਹ ਲੋਕ ਤਾਂ ਆਪਣੇ ਬਜ਼ੁਰਗਾਂ ਵਰਗੇ ਬਣਨੇ ਸ਼ੁਰੂ ਹੋ ਗਏ ਨੇ। ਦੇਖੋ, ਇੱਕ ਉਮਰ 'ਚ ਸਾਰੇ ਇਹੋ ਜਿਹੇ ਹੁੰਦੇ ਨੇ, ਮੈਂ ਨਹੀਂ ਕਹੂੰਗਾ, ਇੱਕ ਉਮਰ 'ਚ ਸਾਰੇ ਇੱਕੋ ਜਿਹੇ ਹੁੰਦੇ ਨੇ, ਤੁਸੀਂ ਵੀ ਉੱਦਾਂ ਦੇ ਸੀ, ਮੈਂ ਵੀ ਉੱਦਾਂ ਦਾ ਹੀ ਸੀ, ਪਰ ਇੱਕ ਉਮਰ ਦੇ ਲੋਕ ਜਿਹੜੇ ਮੈਚਿਓਰ ਹੋ ਜਾਂਦੇ ਨੇ, ਸਾਡੇ ਘਰ 'ਚ ਇੱਕ ਬੱਚਾ ਜੀ, ਉਹ ਹੈ ਅਰਾਊਂਡ 9-9.5 ਸਾਲ ਦਾ, ਪਰ ਜਦੋਂ ਤੁਸੀਂ ਉਹਨਾਂ ਵਰਤੋਂਗੇ ਨਾ 10 ਘੰਟਾ, ਤੁਹਾਨੂੰ ਲੱਗੂਗਾ ਕਿ 16 ਸਾਲ ਦਾ, ਉਹ ਮੈਚਿਓਰ ਆ। ਮੈਚਿਓਰਿਟੀ ਡਿਸਿਪਲਿਨ ਦਿਮਾਗ ਦੇ ਵਿੱਚ ਬੈਠਿਆ ਹੁੰਦਾ ਜੀ, ਅਤੇ ਤੁਹਾਡੇ ਪੇਰੈਂਟਸ ਨੇ ਬਿਠਾਉਣਾ ਹੁੰਦਾ। ਜਿਹੜਾ ਆਪਣੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦਾ, ਤੁਸੀਂ ਉੱਥੋਂ ਹੋਰ ਕੀ ਭਾਲਦੇ ਪਏ ਹੋ ਦੁਨੀਆਂ 'ਚ? ਜਿਹੜਾ ਮਾਂ ਪਿਓ ਦੀ ਇੱਜ਼ਤ ਨਹੀਂ ਕਰਦਾ, ਤੁਸੀਂ ਦੁਨੀਆਂ 'ਚ ਭਾਲਦੇ ਕੀ ਪਏ ਹੋ? ਹੋਰ ਕੁਛ ਵੀ ਨਹੀਂ ਮਿਲਣਾ, ਉਹ ਤਾਂ
6: ਖਾਣਗੇ।
3: ਸੋ ਤੁਸੀਂ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ, ਥੈਂਕ ਯੂ। ਅਤੇ ਮੈਂ 905-673-3337 'ਤੇ ਇੱਕ ਲਾਈਨ ਖਾਲੀ ਹੈ, ਲਾਈਨ ਬਿਜ਼ੀ ਮਿਲਦੀ ਸੀ। ਦੇਖੋ ਸ਼ੋਅ ਕਿਵੇਂ ਬਿਜ਼ੀ ਰਹਿੰਦਾ, 905-673, ਕਿਉਂ ਦਿਲ ਲੱਗਿਆ ਰਹਿੰਦਾ ਹਰੇਕ ਕਾਲ ਨਾਲ, ਨਵੀਂ ਗੱਲਬਾਤ, ਅੰਗੇਜਮੈਂਟ ਕਹਿੰਦੇ ਹੁੰਦੇ ਇਹਨੂੰ, ਅੰਗੇਜਮੈਂਟ, ਲੋਕਾਂ ਨਾਲ ਸਤਿਕਾਰ ਪਿਆਰ ਭਾਵਨਾ ਕਿੰਨੀ ਕੁ ਜੁੜੀ ਹੋਈ ਆ। ਹੈਲੋ ਜੀ
7: ਭਾਈ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
3: ਚੜ੍ਹਦੀ ਕਲਾ ਜੀ, ਗੁੱਡ ਮਾਰਨਿੰਗ ਜੀ।
7: ਚੜ੍ਹਦੀ ਕਲਾ ਭਾਈ ਜੀ, ਤੁਹਾਡੇ ਕੋਲ ਟਾਈਮ ਹੈਗਾ 2 ਮਿੰਟ, ਇਸ 'ਤੇ ਦੱਸੋਗੇ ਕਿ ਆਪਾਂ ਨੂੰ ਪ੍ਰੀ ਕੰਸਟਰਕਸ਼ਨ ਲੈਣਾ ਚਾਹੀਦਾ ਜਾਂ ਪੁਰਾਣਾ, ਜਾਂ ਫਿਰ ਇਸ ਇਜ਼ ਦਾ ਰਾਈਟ ਟਾਈਮ, ਜਾਂ ਵੇਟ ਕਰੀਏ, ਅਤੇ ਥੋੜ੍ਹਾ ਏਰੀਆ ਜੇ ਤੁਸੀਂ ਦੱਸ ਸਕੋ।
3: ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, ਆਪਾਂ ਨੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਦੇਖਿਆ ਨਾ, ਉਹ ਕੀ ਸੀ? ਮਨ ਮਰਜ਼ੀ। ਦੇਖੋ ਫਾਈਨੈਂਸ਼ੀਅਲ ਐਵੈਲੂਏਸ਼ਨ ਬਹੁਤ ਜ਼ਰੂਰੀ ਹੈ, ਪਹਿਲਾਂ ਇਹ ਸੋਚਣ ਤੋਂ ਕਿ ਕੀ ਮੈਂ 30 ਸਾਲ ਦੀ ਐਮਰਟਾਈਜੇਸ਼ਨ ਦਾ ਇੱਕ ਕਰਜ਼ਾ ਚੱਕਣ ਲੱਗਿਆ ਜਿਹੜਾ ਅਗਲੇ 30 ਸਾਲ ਮੇਰੇ ਕੰਪੈਟੀਟਿਵ ਚੱਲਣਾ, ਔਰ ਫੋਰ ਸ਼ੋਰ ਜਿਹੜਾ ਅੱਜ ਬਾਏ ਕਰ ਰਿਹਾ ਨਾ, ਜਿਹੜਾ ਵੀ ਅੱਜ ਬਾਏ ਕਰ ਰਿਹਾ ਫੋਰ ਸ਼ੋਰ ਉਹ ਐਕੁਟੀ ਬਾਏ ਕਰ ਰਿਹਾ ਅਗਲੇ 3 ਸਾਲ ਦੀ, 2 ਸਾਲ ਦੀ, 5 ਸਾਲ ਦੀ, ਬਸ ਰੌਲਾ ਇਹ ਆ ਉਹਨੂੰ ਇਹ ਨਹੀਂ ਪਤਾ ਵੀ ਇਹ 3 ਸਾਲ 'ਚ ਰਿਪੇਅਰ ਹੋਊਗਾ, 1 ਸਾਲ 'ਚ ਹੋਊਗਾ ਕਿ 4 ਸਾਲ ਲੱਗ ਜਾਣਗੇ। ਕੈਨੇਡੀਅਨ ਸਿਸਟਮ ਆਪਣੀ ਵੈਲਿਊ ਜਨਰੇਟ ਕਰਨੀ ਸ਼ੁਰੂ ਕਰ ਚੁੱਕਿਆ, ਸਮਝਾਵਾਂ ਕਿਵੇਂ?
7: ਹਾਂਜੀ ਸਰ, ਤੇ ਵੀ ਥੋੜਾ ਪ੍ਰੀ ਕੰਸਟਰਕਸ਼ਨ ਤੇ ਏਰੀਆ ਦਾ ਵੀ ਦੇ ਦਿਓ।
3: ਪਹਿਲਾਂ ਪੂਰੀ ਪੂਰੀ ਸਿਨੈਰੀਓ ਨੂੰ ਸੁਣੋ, ਫਿਰ ਤੁਸੀਂ ਉਹਦੇ ਵਿੱਚ ਆਪ ਫਿੱਟ ਹੋ ਜਾਓਗੇ।
7: ਹਾਂਜੀ ਹਾਂਜੀ, ਮੈਂ ਆਫ ਏਅਰ ਸੁਣ ਲੈਣਾ ਤੁਹਾਨੂੰ।
3: ਹਾਂਜੀ ਓਕੇ, ਨਹੀਂ ਮੈਂ ਕੁਐਸਚਨ ਕਰਨੇ ਤੁਹਾਨੂੰ ਇੱਕ ਦੋ।
7: ਅੱਛਾ ਜੀ ਠੀਕ,
3: ਹਾਂ ਮਿਊਟ ਕਰ ਲਓ ਚਾਹੇ। ਦੇਖੋ
7: ਠੀਕ ਹੈ ਸਰ, ਮੈਂ ਮਿਊਟ।
3: ਸਿਨੈਰੀਓ ਕੀ ਆ, ਕੈਨੇਡਾ ਨੇ ਆਪਣੀ ਇੱਕ ਵੈਲਿਊ ਲੂਜ਼ ਕੀਤੀ, ਉਹ ਵੈਲਿਊ ਦੇ ਵਿੱਚ ਸਭ ਤੋਂ ਵੱਡਾ ਹੱਥ ਡੋਨਲਡ ਟਰੰਪ ਦਾ ਸੀਗਾ। ਡੋਨਲਡ ਟਰੰਪ ਨੇ ਕੈਨੇਡਾ ਦੀ ਵੈਲਿਊ ਖਤਮ ਕੀਤੀ ਲੋਕਾਂ ਦੇ ਵਿੱਚ, ਮਾੜਾ ਭੱਦਾ 'ਚ ਬੋਲ ਕੇ ਕਿ ਇਹ ਤਾਂ ਇੱਕ ਸਟੇਟ ਆ, ਇਹ ਤਾਂ ਇੱਕ ਰਾਜ ਆ, ਜਦੋਂ ਕਿ ਕੈਨੇਡਾ ਧਰਾਤਲ ਤੌਰ ਦੇ ਉੱਤੇ ਅਮੈਰੀਕਾ ਤੋਂ ਕਿਤੇ ਵੱਡਾ, ਅਤੇ ਕੈਨੇਡਾ ਖਣਿਜ ਪਦਾਰਥਾਂ ਦੇ ਬੇਸ ਦੇ ਉੱਤੇ ਅਤੇ ਆਪਣੀ ਲੋਕੇਸ਼ਨ ਦੇ ਬੇਸ ਦੇ ਉੱਤੇ ਅਮੈਰੀਕਾ ਜਿੰਨਾ ਹੀ ਬਿਹਤਰੀਨ ਹੈ, ਅਤੇ ਅਮੈਰੀਕਾ ਤੋਂ ਕੁਛ ਵੱਡਾ ਹੈ, ਬਿਹਤਰੀਨ ਆ। ਲਾ ਲਓ ਜੇ ਅਮੈਰੀਕਾ 35 ਆ ਤਾਂ ਅਮੈਰੀਕਾ ਦੇ ਮੁਕਾਬਲੇ 65 ਕੈਨੇਡਾ ਹੈਗਾ, ਜਿਹੜੇ ਆਪਾਂ ਧਰਾਤਲ ਕਹਿੰਦੇ ਹਾਂ, ਜਿਹਦੇ ਵਿੱਚ ਯੂਰੇਨੀਅਮ ਹੋ ਗਿਆ, ਲਿਥੀਅਮ ਹੋ ਗਿਆ, ਜਿਹੜੀਆਂ ਚੀਜ਼ਾਂ ਨਾਲ ਹੁਣ ਬੰਬ ਬਣ ਰਹੇ ਨੇ, ਜਿਹਨਾਂ ਨਾਲ ਐਨਰਜੀ ਬਣ ਰਹੀ ਆ, ਬਿਜਲੀ ਚੱਲ ਰਹੀ ਆ, ਅਸੀਂ ਬਿਜਲੀ ਦੇ ਸਪਲਾਇਰ ਆ ਉਹਨਾਂ ਨੂੰ ਬਹੁਤ ਵੱਡੇ। ਠੀਕ ਹੈ, ਹੁਣ ਆ ਗਿਆ ਨੰਬਰ 3। ਨੰਬਰ 3 ਤੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ ਜਸਟਿਨ ਟਰੂਡੋ ਦੀਆਂ, ਉਹਨਾਂ ਦਾ ਪਟਾਕਾ ਪੈ ਗਿਆ ਬੁਰੀ ਤਰ੍ਹਾਂ ਨਾਲ। ਕੋਈ ਵੀ ਕ੍ਰਿਮੀਨਲ ਬੰਦਾ ਕਿਤੋਂ ਵੀ ਚੜਿਆ ਆਇਆ, ਆ ਕੇ ਉਹਨੇ ਉਹੀ ਐਕਟੀਵਿਟੀ ਸ਼ੁਰੂ ਕਰਤੀ, ਸਿਲੰਡਰ ਚੋਰੀ ਕਰਨ ਵਾਲਾ ਕਾਰ ਚੋਰੀ ਕਰਨ ਲੱਗ ਗਿਆ, ਤਰੱਕੀ ਹੋ ਗਈ ਉਹਦੀ। ਜਿਹੜਾ ਸਿਲੰਡਰ ਚੋਰੀ ਕਰਦਾ ਨਾ, ਟੈਂਪੂਆਂ ਦੇ ਪਿੱਛੇ ਚੜ੍ਹ ਕੇ ਭੱਜ ਕੇ ਅਮਲੀ, ਇੰਡੀਆ 'ਚ ਹੁੰਦਾ ਸੀ ਸਿਲੰਡਰ ਚੋਰੀ ਕਰ ਲੈਂਦੇ ਸੀ, ਜੰਗਲੇ ਲਾ ਕੇ ਰੱਖਦੇ ਆ ਸਿਲੰਡਰਾਂ ਦੇ ਪਿੱਛੇ, ਉਹ ਇੱਥੇ ਆ ਕੇ ਕਾਰ ਚੋਰੀ ਕਰਨ ਲੱਗ ਗਿਆ। ਮੀਨਸ ਕ੍ਰਾਈਮ ਰੇਸ਼ੋਜ਼ ਦੇ ਉੱਤੇ ਬੜਾ ਅਸਰ ਪਿਆ, ਲਿਵਿੰਗ ਔਰ ਲਾਈਫ ਸਟਾਈਲ 'ਤੇ ਬੜਾ ਅਸਰ ਪਿਆ। ਜਿਵੇਂ ਮੈਂ ਕਿਤੇ ਕੱਲ੍ਹ ਖੜ੍ਹਾ ਸੀ, ਇੱਕ ਗੋਰੇ ਆਪਣੇ ਬੰਦਿਆਂ ਦੀ, ਆਪਣੇ ਮੁੰਡੇ ਕੁੜੀਆਂ ਦੀਆਂ ਫੋਟੋਆਂ ਖਿੱਚ ਰਹੇ ਸੀ, ਇਕੱਠੇ ਹੋਏ ਸੀ ਰੰਗ ਬਿਰੰਗੇ ਜੇ ਬਣ ਕੇ, ਫੋਟੋ ਖਿੱਚਣੋਂ ਨਹੀਂ ਹਟ ਰਹੇ ਸੀ। ਕਿੰਨਾ ਚਿਰ ਹੋ ਗਿਆ ਉਮਰ ਆ ਇਹਨਾਂ ਦੀ ਖਿੱਚਣ ਦੀ ਫੋਟੋ, ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕਿ ਫੋਟੋ ਕਿਉਂ ਖਿੱਚਦੇ ਆ, ਪਰ ਦਾ ਵੇ ਦੇ ਵਰ ਡੂਇੰਗ, ਉਹ ਐਂ ਲੱਗ ਰਿਹਾ ਸੀ ਥੀਮ ਦੇ ਵਿੱਚੋਂ ਕਿ ਇਹ ਪੰਜਾਬ ਬਣਾਉਣਾ ਚਾਹੁੰਦੇ, ਕੈਨੇਡਾ ਨੂੰ ਆਪ ਕੈਨੇਡਾ ਨਹੀਂ ਬਣਨਾ ਚਾਹੁੰਦੇ। ਇਹ ਜਿਹੜਾ ਡਿਫਰੈਂਸ ਹੈ ਨਾ, ਇਹਨੂੰ ਡਿਵਰਸੀਫਾਈ ਨਹੀਂ ਕਰ ਪਾਏ, ਡਾਇਵਰਸਿਟੀ ਕਹਿੰਦੇ ਨੇ ਇਹਨੂੰ, ਇਹਨੂੰ ਡਿਵਰਸੀਫਾਈ ਨਹੀਂ ਕਰ ਪਾਏ ਕਿ ਯਾਨੀ ਆਪਣੇ ਗੁਆਂਢੀ ਇਟੈਲੀਅਨ ਦਾ ਜਿਹੜਾ ਕੁਛ ਕਲਚਰ ਅਸੀਂ ਅਡੋਪਟ ਨਹੀਂ ਕਰ ਪਾਏ, ਇਟੈਲੀਅਨ ਸਾਡਾ ਨਹੀਂ ਕਰ ਪਾਇਆ। ਇਹ ਜਿਹੜਾ ਬਹੁਤ ਜ਼ਰੂਰੀ ਪ੍ਰੋਸੈਸ ਸੀਗਾ, ਇਹਦੇ ਵਿੱਚੋਂ ਅਸੀਂ ਨਿਕਲ ਗਏ। ਆਹ ਮੇਲਾ ਆ ਗਿਆ, ਆਹ ਫਲਾਣਾ ਬਾਬਾ ਆ ਗਿਆ, ਫਲਾਣੇ ਉਹ ਆ ਗਏ, ਇਹਦੇ ਜੋਗੇ ਰਹਿ ਗਏ ਸੀ ਇਕੱਠ ਕਰਨ ਜੋਗੇ। ਜਿਹੜਾ ਵੋਟ ਵੰਗ ਵੈਲਿਊ ਆ ਸਾਡਾ, ਵੋਟ ਬੈਂਕ ਵੈਲਿਊ, ਉਹ ਕਿਵੇਂ ਆ, ਸ਼ਹਿਰ ਹੋਵੇ ਬਰੈਂਪਟਨ, ਮੇਅਰ ਹੋਵੇ ਕੋਈ ਹੋਰ, ਇਹਦਾ ਕਾਰਨ ਕੀ ਆ ਕਿ ਸਾਡੇ 'ਚ ਏਕਾ ਨਹੀਂ ਹੈਗਾ। ਅਮਿਤ ਸ਼ਾਹ ਵੀ ਹੱਸਦਾ ਹੋਊਗਾ ਵੀ ਜਿਹਨਾਂ ਨੂੰ ਸਭ ਤੋਂ ਟਫ ਡੀਲ ਕਰਨਾ ਸਮਝਦਾ ਸੀ ਮੈਂ, ਉਹ ਤਾਂ ਸਭ ਤੋਂ ਈਜ਼ੀ ਨਿਕਲੇ। ਇੱਕ ਬੰਦਾ ਉਤਾਰੀ ਦਾ ਇਹਨਾਂ ਦਾ ਜਥੇਦਾਰੀ 'ਚੋਂ, 5 ਬੰਦੇ ਭੱਜੇ ਆਉਂਦੇ ਕਿ ਸਰਦਾਰ ਜੀ ਮੈਨੂੰ ਵੀ ਦੇ ਦਿਓ, ਮੈਨੂੰ ਵੀ ਦੇ ਦਿਓ, ਰਵਨੀਤ ਬਿੱਟੂ ਤੋਂ ਲੈ ਕੇ ਜਿਹੜਾ ਪੁਰਾਣੇ ਜਥੇਦਾਰ ਤੋਂ ਲੈ ਕੇ, ਉਹ ਤਾਂ ਦੇਖ ਦੇਣਾ ਵੀ ਕਿੰਨੀ ਛੇਤੀ ਇਹ ਲੋਕ ਵਿਕ ਜਾਂਦੇ ਨੇ, ਕਿੰਨੀ ਤੇਜ਼ ਵਿਕ ਜਾਂਦੇ ਨੇ। ਸਾਡੀਆਂ ਜਿਹੜੀਆਂ ਇੰਟਰਨਲ ਵੈਲਿਊਜ਼ ਸੀ ਨਾ, ਉਹ ਵੈਲਿਊਜ਼ ਡੈੱਡ ਹੋ ਗਈਆਂ। ਇਹ ਅਲੱਗ ਵਿਸ਼ਾ। ਹੁਣ ਆ ਗਿਆ ਮੈਂ ਪ੍ਰੋਪਰਟੀਜ਼ ਦੇ ਉੱਤੇ, ਸੁਣ ਰਹੇ ਹੋ ਤੁਸੀਂ?
7: ਹਾਂਜੀ ਸਰ।
3: ਬਾਈ ਜੀ, ਪ੍ਰੋਪਰਟੀ ਦੇ ਵਿੱਚ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ, ਤੁਸੀਂ ਕੰਮ ਕੀ ਕਰ ਰਹੇ ਹੋ ਰਾਈਟ ਨੂੰ?
7: ਟਰੱਕਿੰਗ।
3: ਹਾਂਜੀ,
7: ਟਰੱਕਿੰਗ 'ਚ।
3: ਤੁਸੀਂ ਟਰੱਕਿੰਗ 'ਚ ਹੋ, ਪੇਰੋਲ ਹੋ, ਦੂਸਰੇ ਲੋਟਾਂ ਕਾਰਪੋਰੇਸ਼ਨ 'ਤੇ? ਪੇਰੋਲ ਹੋ ਤੁਸੀਂ। ਤੁਸੀਂ ਗਿਵ ਐਂਡ ਟੇਕ ਜਿਹੜਾ ਹੈਗਾ 4,000 ਤੋਂ 4,500 ਘਰੇ ਲੈ ਜਾਂਦੇ ਹੋ ਆਫਟਰ ਡਿਡਕਸ਼ਨ ਆਫ ਦਾ ਟੈਕਸਿਸ, ਠੀਕ ਹੈ? ਤੁਹਾਡੇ ਵਾਈਫ ਕੀ ਕਰਦੇ ਨੇ? ਅਪਰੋਕਸੀਮੇਟ ਜਿਹਾ ਨੰਬਰ ਬੋਲ ਦਿਓ ਵੀ, ਬਸ ਕੋਈ ਵੀ ਆਹ ਕੰਮ ਕਰਦੇ ਆ।
7: ਅਕਾਊਂਟੈਂਟ।
3: ਅਕਾਊਂਟਿੰਗ 'ਚ ਨੇ ਉਹ, $2,500 to $3,500 ਦੇ ਵਿੱਚ ਉਹ ਲੈ ਜਾਂਦੇ ਨੇ। ਮੇਰਾ ਨੰਬਰ ਸਹੀ ਨੇ ਗਲਤ ਤਾਂ ਨਹੀਂ?
7: ਅਰਾਊਂਡ ਸਹੀ ਹੈ।
3: ਸਹੀ ਹੈ, ਅੱਛਾ ਓਕੇ। ਹੁਣ ਆ ਗਿਆ ਤੁਹਾਡੇ, ਦੇਖੋ ਟਰੈਕਿੰਗ ਨੂੰ ਇੱਦਾਂ ਨਾ ਲਓ ਕਿ ਤੁਸੀਂ 7,000 ਬਣਾ ਰਹੇ ਹੋ, ਟੈਂਪਰੇਰੀ ਜੋਬ ਹੁੰਦੀਆਂ ਨੇ ਫਿਰ ਇੱਦਾਂ ਦੀਆਂ, ਇਹਨਾਂ 'ਚ ਸਵਿਚ ਹੁੰਦੇ ਰਹਿੰਦੇ। ਮੈਂ ਟਰੱਕ ਚਲਾਇਆ ਹੋਇਆ, ਹਾਈ ਵੈਲਿਊ ਡਾਲਰ ਦੇ ਉੱਤੇ ਵੀ, ਲੋ 'ਤੇ ਵੀ। ਓਕੇ, ਇਦੋਂ ਬਾਅਦ ਆ ਗਿਆ, ਬੱਚਾ ਹੈ ਕੋਈ?
7: ਨੋ,
3: ਨਹੀਂ ਹੈਗਾ। ਯਾਨੀ ਦੋਨੋਂ ਇੰਡੀਪੈਂਡੈਂਟ ਹੋ ਤੁਸੀਂ। ਜੇ ਤੁਸੀਂ ਰੀਲੋਕੇਟ ਹੁੰਦੇ ਹੋ, ਤੁਹਾਡੀ ਜੋਬ 'ਤੇ ਜ਼ਿਆਦਾ ਅਸਰ ਨਹੀਂ ਜਾਊ, ਕਿਉਂਕਿ ਇੰਨੀ ਕੁ ਅਰਨਿੰਗ ਤੁਹਾਡੀ ਵਾਈਫ ਕੋਈ ਹੋਰ ਕੰਮ 'ਚੋਂ ਕੱਢ ਲੂਗੀ, ਅਤੇ ਟਰੱਕਿੰਗ 'ਚ ਤੁਹਾਨੂੰ ਕੰਮ ਕਿਤੇ ਨਾ ਕਿਤੇ ਮਿਲੇ ਜਾਊਗਾ। ਤੁਸੀਂ ਇੱਦਾਂ ਸੋਚ ਕੇ ਚੱਲੋਗੇ। ਰੀਲੋਕੇਟ ਦਾ ਮਤਲਬ ਹੁੰਦਾ, ਲੈਟ ਸੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਸਡਬਰੀ ਚੱਲ ਜਾਓ, ਸਡਬਰੀ ਦੇ ਵਿੱਚ ਵੀ ਟਰੱਕ ਦੀ ਜੋਬ ਤੁਹਾਨੂੰ ਮਿਲ ਜਾਣੀ ਹੈ, ਸਡਬਰੀ ਦੇ ਵਿੱਚ ਤੁਹਾਡੀ ਵਾਈਫ ਨੂੰ ਵੀ ਜੋਬ ਪਹਿਲਾਂ ਹੀ ਮਿਲ ਜਾਣੀ ਹੈ ਬਹੁਤ ਛੇਤੀ। ਬਟ ਸਡਬਰੀ 'ਚ ਤੁਸੀਂ ਰਿਚ ਜਿਹੜਾ ਹੈਗਾ ਲੰਡਨ ਦੇ ਮੁਕਾਬਲੇ 3 times ਮੋਰ ਹੋਵੋਗੇ, 3 ਗੁਣਾ ਵੱਧ ਅਮੀਰ ਹੋ ਜਾਓਗੇ ਅੱਜ ਤੋਂ 4 or 5 years ਤੱਕ, ਠੀਕ ਹੈ? ਕਿਉਂਕਿ ਉੱਧਰ ਦੀ ਜਿਹੜੀ ਇਕਨੋਮੀਜ਼ ਨੇ ਨਾ, ਜਿਹੜੇ ਪ੍ਰੋਪਰਟੀ ਵੈਲਿਊ ਨੰਬਰ 3 to 4 lakh ਸੀ, ਉਹ ਨਹੀਂ ਰੁਕੇ ਹੈਗੇ, ਉਹ ਚੱਲੀ ਜਾਂਦੇ ਨੇ ਹਜੇ ਵੀ। ਤੁਸੀਂ ਹੁਣ ਇਹ ਦੇਖੋ ਵੀ ਤੁਸੀਂ CMSE ਦੇ ਅੰਡਰ ਮੋਰਗੇਜ ਲੈਣੀ ਹੈ ਕਿ ਆਊਟ ਆਫ CMSE ਬਾਕਸ, ਠੀਕ ਹੈ, ਇਹਨੂੰ ਸਮਝ ਲਿਓ ਪਹਿਲਾਂ। ਕੈਨੇਡਾ ਹਾਊਸਿੰਗ ਮੋਰਗੇਜ ਕਾਰਪੋਰੇਸ਼ਨ ਦੀ ਇੱਕ ਇੰਸ਼ੋਰੈਂਸ ਇੰਸ਼ੋਰਡ ਮੋਰਗੇਜ ਹੁੰਦੀ ਹੈ, ਠੀਕ ਹੈ, ਪਤਾ ਬਾਈ ਜੀ ਉਹਦੇ ਬਾਰੇ ਥੋੜ੍ਹਾ
7: ਜਿਹਾ?
3: ਨਹੀਂ। ਅੱਛਾ, ਉਹ ਤੁਹਾਨੂੰ ਸਮਝਾ ਦੂੰਗਾ ਉਹਦਾ ਬੈਨੀਫਿਟ ਕਿਵੇਂ ਹੈ ਅਤੇ ਉਹਦਾ ਨੁਕਸਾਨ ਕੀ ਹੈ, ਤੁਹਾਨੂੰ ਮੈਂ ਦੱਸ ਦੂੰਗਾ। ਉਹਦੀ ਇੱਕ ਫੀਸ ਪੈਣੀ ਹੈ ਤੁਹਾਨੂੰ ਜਿਹੜੀ ਕਿ ਮੋਰਗੇਜ ਦੇ ਵਿੱਚ ਐਡ ਹੋ ਜਾਣੀ, ਤੁਸੀਂ ਪੇ ਨਹੀਂ ਕਰਨੀ, ਸਰਕਾਰ ਨੇ ਮੋਰਗੇਜ ਦੇ ਵਿੱਚੋਂ ਨੰਬਰ ਐਡ ਕਰ ਦੇਣੇ ਆ ਮਹੀਨੇ ਦੇ। 30 ਸਾਲ ਦੇ ਵਿੱਚ ਜਿਵੇਂ 100 ਰੁਪਇਆ ਮਹੀਨਾ ਜਾਈ ਚੱਲੂ, ਉਹਦਾ 200 ਰੁਪਇਆ ਜਾਈ ਚੱਲੂਗਾ ਮਹੀਨੇ ਦਾ, ਠੀਕ ਹੈ। ਉਹ ਇੰਸ਼ੋਰੈਂਸ ਤੁਹਾਨੂੰ ਨਹੀਂ ਕਵਰ ਕਰਦੀ, ਬੈਂਕ ਨੂੰ ਕਵਰ ਕਰਦੀ ਹੈ, ਬੈਂਕ ਉਹਦੇ ਵਿੱਚ ਕਵਰਡ ਆ। ਨੰਬਰ 2, ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਐਮੋਟਾਈਜੇਸ਼ਨ ਸਕੈਜੂਅਲ ਜਿਹੜਾ ਹੈਗਾ ਤੁਹਾਨੂੰ ਘੱਟ ਵਾਲਾ ਮਿਲਣਾ, ਯਾਨੀ ਕਿ ਤੁਹਾਡੀ ਪ੍ਰਿੰਸੀਪਲ ਨੂੰ ਪੈਸਾ ਜ਼ਿਆਦਾ ਜਾਣਾ, ਇੰਟਰਸਟ ਨੂੰ ਘੱਟ ਜਾਣਾ ਹੈਗਾ ਉਹ 'ਚ, ਠੀਕ ਹੈ, ਪਰ ਉਹਦੀ ਕਿਸ਼ਤ ਵੱਡੀ ਬਣੂਗੀ। ਲੈਟਸ ਟੇਕ ਤੁਸੀਂ 4 ਲੱਖ ਦੀ ਮੋਰਗੇਜ ਬਣਾਉਂਦੇ ਹੋ, 4,42,000 ਦੇ ਉੱਤੇ ਅੱਜ ਦੀ ਡੇਟ ਦੇ ਵਿੱਚ, ਨਹੀਂ ਟੈਕਸ ਪਾ ਕੇ ਕਹਿੰਦਾ, ਇੰਸ਼ੋਰੈਂਸ ਪਾ ਕੇ ਤੁਹਾਡੇ ਘਰ ਦਾ ਖਰਚਾ ਬਣ ਜਾਣਾ $4,000। ਲੈਟਸ ਟੇਕ ਤੁਹਾਨੂੰ ਬੇਸਮੈਂਟ 'ਚੋਂ 1,700-1,600 ਆਉਂਦਾ, ਲੈਟਸ ਟੇਕ ਤੁਹਾਡੇ ਕੋਲ 2,500-2,600 ਰੁਪਏ ਦਾ ਖਰਚਾ ਵੱਧ ਗਿਆ। ਹੁਣ ਤੁਸੀਂ ਲਾਓ ਕਿ ਹੁਣ ਤੁਸੀਂ 1,500 ਦੇ ਰਹੇ ਸੀ, $1,000 ਪਰ ਮੰਥ ਦਾ ਤੁਹਾਡਾ ਫਰਕ ਪੈ ਗਿਆ। ਇਹ ਡਰਨ ਦੀ ਜ਼ਰੂਰਤ ਨਹੀਂ ਹੈ, ਇਹ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਪਰ ਤੁਸੀਂ ਇਹ ਦੇਖਣਾ ਤੁਹਾਡੇ ਕੋਲ ਅਪਰੋਕਸ ਨੰਬਰ ਸੇਵਿੰਗ ਕਿੰਨੀ ਕੁ ਹੋਊਗੀ, ਅੰਦਾਜ਼ਾ ਇੱਕ ਨੰਬਰ ਬੋਲ ਦਿਓ ਪੈਸਿਆਂ ਦਾ।
7: 1 ਹਾਂਜੀ,
3: ਤੁਸੀਂ 20,000 ਮਿਨੀਮਮ ਬੈਕਅਪ ਰੱਖ ਕੇ ਚੱਲੋਗੇ ਆਪਣੇ ਕੋਲ, ਠੀਕ ਹੈ,
7: ਠੀਕ
3: ਹੈ। 6 ਮਹੀਨੇ ਦੀ ਕਿਸ਼ਤ ਕੈਲਕੂਲੇਟ ਕਰ ਲਿਓ, ਜਿੱਡਾ ਮਰਜ਼ੀ ਸ਼ਾਨ। ਤੁਹਾਨੂੰ ਰੀਅਲਟਰ ਪਤਾ ਕੌਣ ਮਿਲਣਾ, ਤੁਸੀਂ ਕਿਹੜਾ ਪਸੰਦ ਕਰਨਾ, ਜਿਹਨੂੰ ਤੁਹਾਡੀ ਚਮਚਾਗਰੀ ਜ਼ਿਆਦਾ ਕਰਨੀ। ਮਾਫੀ ਚਾਹੂੰਗਾ, ਬੁਰਾ ਨਾ ਮੰਨਿਓ, ਮੈਂ ਤਾਂ ਛੋਟੇ ਉਮਰ 'ਚ ਤੁਸੀਂ, ਠੀਕ ਹੈ, ਜਿਹਨੇ ਬਾਰਬੀਕਿਊ ਕਰਨਾ ਤੁਹਾਡੇ ਘਰ ਆ ਕੇ ਬਹਿ ਕੇ, ਭਾਬੀ ਜੀ ਕਰ ਦੇਣਾ, ਕਿੱਥੇ ਹੋ ਤੁਸੀਂ, ਆਏ ਕਿਉਂ ਨਹੀਂ, ਆਓ ਰੋਟੀ ਖਾਈਏ, ਫਲਾਣਾ ਕਰੀਏ। ਉਹ ਕਹਿੰਦਾ ਅਸੀਂ ਵਿਆਹ ਕੇ ਤੌਰ 'ਤੇ ਸਾਡੇ ਵੱਲੋਂ ਜਾਂਦੇ ਰੰਡੀ ਹੋ ਜਾਵੇ। ਪਰ ਮੈਂ ਰਾਜੀ ਉਹ ਵੀ ਨਹੀਂ ਗੱਲ ਹੁੰਦੀ, ਦੇਖੋ ਮੈਂ ਆਪਾਂ ਨਾ ਆਪਾਂ ਵੈਲਿਊਏਬਲ ਬਣਨਾ, ਤੁਸੀਂ ਨਾ ਮੇਰੇ ਵਰਗੇ, ਮੈਂ ਤੁਹਾਡੇ ਵਰਗੇ ਬਣ ਜਾਣਾ, ਤੁਹਾਡੇ ਗੁਣ ਮੈਂ ਲੈ ਲੈਣੇ ਨੇ, ਤੁਸੀਂ ਮੇਰੇ ਵਾਲੇ ਲੈ ਲੈਣੇ ਆ, ਵੈਲਿਊਏਬਲ ਆਪਾਂ ਉਦੋਂ ਬਣਦੇ। ਐ ਨਹੀਂ ਹੁੰਦਾ ਕਿ ਮੇਰੇ ਕੋਲ ਹੈਗੇ ਨੇ ਤੁਸੀਂ ਐਵੇਂ ਤੁਰੇ ਫਿਰਦੇ, ਇਹ ਤਾਂ ਬੜੀ ਵੱਡੀ ਮੂਰਖਤਾ ਮੇਰੀ ਜੇ ਮੈਂ ਸ਼ਬਦ ਯੂਜ਼ ਕਰੂੰਗਾ। ਤੁਹਾਡੇ ਜਿਹੜੇ ਗੁਣ ਨੇ ਮੈਂ ਲਊਂਗਾ, ਤੁਸੀਂ ਮੇਰੇ ਲਿਓ, ਆਦਾਨ ਪ੍ਰਦਾਨ ਹੈ। ਇਨਮੇ ਇੱਕ ਬਾਤ ਮਹਾਨ ਸਿੱਖ ਸਿਖਤ ਪੇ ਭਾਰਤ ਜਾਨ, ਅਹਿਮਦ ਸ਼ਾਹ ਅਬਦਾਲੀ ਨੂੰ ਉਹਦਾ ਗਵਰਨਰ ਕਹਿ ਰਿਹਾ ਹੈਗਾ, ਜ਼ਕਰੀਆ ਖਾਨ, ਕਹਿੰਦਾ ਮਾਰ ਦਿਓ ਇਹਨਾਂ ਨੂੰ, ਕਹਿੰਦਾ ਹੈ ਇਨਮੇ ਇੱਕ ਬਾਤ ਮਹਾਨ ਸਿੱਖ ਸਿਖਤ ਪੇ ਭਾਰਤ ਜਾਨ, ਯਾਨੀ ਇੱਕ ਦੂਸਰੇ ਨੂੰ ਇੰਨਾ ਐਜੂਕੇਟ ਕਰਦੇ ਨੇ, ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਨੇ, ਇੱਕ ਦੂਸਰੇ ਲਈ ਸਹਿਭਾਵਨਾ, ਇੱਕ ਦੂਸਰੇ ਲਈ ਕੁਰਬਾਨੀ ਦੇਣ ਦੀ ਕਾਬਲੀਅਤ ਰੱਖਦੇ ਨੇ, ਇਹ ਨੇ ਸਿੱਖ, ਇਹਨਾਂ ਨੂੰ ਕਿੱਥੋਂ ਮਾਰ ਲਾਂਗੇ ਆਪਾਂ, ਇਹ ਉਹਦਾ ਕੁਐਸਚਨ ਸੀਗਾ। ਸੋ ਤੁਸੀਂ ਪ੍ਰੋਪਰਟੀ ਲਓ ਜ਼ਰੂਰ, 100% ਲਓ। ਹੁਣ ਆ ਗਿਆ ਬਿਲਡਰ ਦਾ ਸਵਾਲ ਰਾਜੇ, ਬਿਲਡਰ 'ਚ ਇੱਕ ਪ੍ਰੋਬਲਮ ਆ, ਤੁਹਾਡੇ ਦਿਮਾਗ 'ਚ ਇੱਕ ਚੀਜ਼ ਕੁੱਟ ਕੁੱਟ ਕੇ ਭਰਤੀ ਕਿ ਬਿਲਡਰ ਦੀ HST ਰਿਬੇਟ ਮਿਲਦੀ ਹੈ, ਬੈਠੀ ਹੈ ਤੁਹਾਡੇ ਦਿਮਾਗ 'ਚ ਕਿ ਨਹੀਂ ਬੈਠੀ?
7: ਹਾਂਜੀ ਸੁਣਿਆ ਹੈ,
3: ਬੈਠੀ ਹੋਈ ਨਾ,
7: ਅੱਜਕੱਲ ਚੱਲ ਰਿਹਾ। ਹਾਂ,
3: ਉਹਦੇ 'ਚ ਮੈਂ ਸਮਝਾਉਂਦਾ ਕੀ ਪ੍ਰੋਬਲਮ ਆ। ਉਹਦੇ 'ਚ ਇਹ ਆ, ਬਿਲਡਰ ਦੀ ਪ੍ਰੋਪਰਟੀ ਦੇ ਵਿੱਚੋਂ ਪਹਿਲੀ ਗੱਲ ਤਾਂ ਰੈਂਟਲ ਇਨਕਮ ਨਹੀਂ ਤੁਹਾਨੂੰ ਆਉਣੀ, ਨੰਬਰ 1। ਨੰਬਰ 2, ਕਈਆਂ ਨੇ ਗੇਮ ਖੇਡੀ, HST ਰਿਬੇਟ ਲੈ ਲਏ, ਇਹ 'ਚ ਵੀ ਡੱਗ ਫੂਡ, ਲੋਕਾਂ 'ਚ ਪਾਰਦਰਸ਼ਤਾ ਨਹੀਂ ਲੈ ਕੇ ਆਇਆ, ਕੋਈ ਰੂਲ ਨਹੀਂ ਲੈ ਕੇ ਆਇਆ ਡੱਗ ਫੂਡ। ਡੱਗ ਫੂਡ ਦੀਆਂ ਪ੍ਰੋਬਲਮਸ ਨੇ ਬਹੁਤ ਵੱਡੀਆਂ, ਐਵੇਂ ਨਹੀਂ ਉਹਦੀ ਰੇਟਿੰਗ ਗਿਰੀ ਹੋਈ, ਪਿਛਲੇ 8-10 ਮਹੀਨਿਆਂ ਤੋਂ ਮੈਂ ਇਹਦੇ 'ਤੇ ਗੱਲ ਕਰ ਰਿਹਾ ਕ੍ਰਿਟਿਕ ਦੇ ਤੌਰ ਦੇ ਉੱਤੇ, ਕਿ ਜਿਹੜਾ ਆਦਮੀ ਪ੍ਰਸ਼ਾਸਨ ਤਰੀਕੇ ਨਾਲ ਨਾ ਚਲਾ ਪਾਵੇ, ਇੱਕ ਵੱਡੇ ਘਰਾਣਿਆਂ ਲਈ ਜ਼ਿਆਦਾ ਕੰਮ ਕਰੇ, ਅਤੇ ਆਮ ਲੋਕ ਜਿਹਨਾਂ ਤੋਂ ਵੋਟ ਲੈਣੀ ਆ ਉਹਨਾਂ ਨੂੰ ਸਿਰਫ ਬੇਵਕੂਫ ਬਣਾਈ ਚੱਲੇ, ਇਹ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ ਸਿਆਸਤ ਦੇ ਵਿੱਚ ਰਾਜੇ, ਇਹਨਾਂ ਮੁਲਕਾਂ 'ਚ ਤਾਂ ਨਹੀਂ ਚੱਲਦੀਆਂ, ਬਾਹਰ ਚੱਲ ਜਾਂਦੀਆਂ ਨੇ, ਇੰਡੀਆ 'ਚ ਤਾਂ ਬਹੁਤ ਚੱਲਦੀਆਂ ਨੇ। ਹੁਣ ਚੱਕਰ ਇਹ ਆ ਕਿ ਬਿਲਡਰਾਂ ਨੇ ਕੀ ਕੀਤਾ, ਜਿਹੜਾ 7 ਲੱਖ ਦਾ ਘਰ ਸੀ ਨਾ HST ਰਿਬੇਟ ਦੇ ਟਾਈਮ 'ਤੇ, 8 ਕਰਤਾ, ਤੁਹਾਨੂੰ ਕਹਿੰਦਾ ਰਿਬੇਟ ਆ ਗਈ, ਉਹ ਰਿਬੇਟ ਉਹ ਖਾ ਗਿਆ, ਤੁਹਾਨੂੰ ਨਹੀਂ ਮਿਲੀ, ਡੱਗ ਫੂਡ ਨੇ ਅਨਾਊਂਸ ਕੀਤਾ ਤੁਹਾਨੂੰ ਮਿਲਣੀ ਆ, ਸਮਝਦੇ ਹੋ, ਉਹਨੇ 1,00,000 ਰੁਪਏ ਉੱਪਰ ਚੱਕਤਾ, ਤੁਹਾਨੂੰ ਕੀ ਪਤਾ ਉਹ ਕਿੰਨੇ ਦਾ ਵੇਚਦਾ ਪੈਸੇ, ਪਹਿਲਾਂ ਨਹੀਂ ਪਤਾ ਸੀ ਨਾ,
7: ਨਹੀਂ।
3: ਹਾਂ, ਇਹ ਚੀਜ਼ ਨੂੰ ਤੁਸੀਂ ਬਹੁਤ ਕੇਅਰਫੁਲ ਹੋ ਕੇ ਚੱਲਣਾ। ਨੰਬਰ 3, ਪਰ ਸਕੇਅਰ ਫੁੱਟ ਰੇਟ ਕੱਢਣਾ ਹੁੰਦਾ, ਉਹ ਮੈਂ 30 ਮਿੰਟ 'ਚ ਕਰ ਦੇਣਾ, ਤੁਸੀਂ ਮੈਨੂੰ ਕਿਸੇ ਸ਼ਹਿਰ ਦੇ ਬਿਲਡਰ ਦਾ ਘਰ ਬੋਲੋ, ਮੈਂ ਤੁਹਾਨੂੰ ਦੱਸ ਦੇਣਾ ਕਿੰਨੇ ਦਾ ਪੈਂਦਾ, ਉਹ ਸ਼ਹਿਰ ਬੋਲ ਦਿਓ, ਕੋਈ ਵੀ ਬੋਲਿਓ,
7: ਬ੍ਰੈਂਪਟਨ ਹੀ ਲਗਾ ਲਓ,
3: ਬ੍ਰੈਂਪਟਨ 'ਚ ਕਿੰਨੇ ਦਾ ਘਰ ਮਿਲਦਾ, ਕਿੰਨੇ ਸਕੇਅਰ ਫੁੱਟ ਦੱਸਿਓ, ਮੈਂ ਤੁਹਾਨੂੰ ਉਹਨੇ ਦੱਸ ਦੇਣਾ ਬਿਲਡਰ ਘੱਟ 'ਚ ਕਿ ਪ੍ਰੋਫਿਟ 'ਚ।
7: 2,000 ਇੱਥੇ ਲੱਗੇ ਹੋਏ, 8 ਦੇ ਰਾਊਂਡ, 7.5-8 ਦੇ ਰਾਊਂਡ,
3: ਯੂਜ਼ਡ ਨਹੀਂ, ਨਵੇਂ ਦੀ ਗੱਲ ਕਰੋ।
7: ਹਾਂਜੀ, ਨਵੇਂ ਦੀ ਗੱਲ ਕਰ ਰਹੇ
3: ਹਾਂ। 8 ਲੱਖ ਦਾ ਟਾਊਨ ਹਾਊਸ ਲੱਗਿਆ ਹੈ ਨਾ?
7: ਹਾਂਜੀ ਹਾਂਜੀ,
3: ਬਿਲਡਰ ਨੂੰ ਟਾਊਨ ਹਾਊਸ ਜੇ 7.5-7 ਲੱਖ ਦੇ ਆਸ-ਪਾਸ ਪੈਦਾ ਪਿਆ ਇਸ ਵੇਲੇ, ਕਿਉਂਕਿ ਲੈਵੀ ਬਹੁਤ ਹਾਈ ਸੀ ਇੱਥੇ, ਅਤੇ ਇੱਥੇ ਲੋਟ ਵੈਲਿਊ ਜ਼ਿਆਦਾ ਸੀ, ਇੱਥੇ ਸਿਰਫ ਉਹ ਬਿਲਡਰ ਪੈਸੇ ਕਮਾ ਪਾਊ ਜਿਹਨੇ 10 ਸਾਲ ਪਹਿਲਾਂ ਜ਼ਮੀਨ ਲੈ ਕੇ ਹੋਲਡ ਕੀਤੀ ਹੋਈ ਸੀ, ਜਿਹਨੇ ਪਿਛਲੇ 5 ਸਾਲ 'ਚ ਜ਼ਮੀਨ ਖਰੀਦ ਕੇ ਡਿਵੈਲਪ ਕੀਤਾ, ਉਹ ਘਾਟੇ 'ਚ ਨੇ ਬਿਲਡਰ ਸਾਰੇ, ਠੀਕ ਹੈ। ਹਾਂ, ਇਹ ਲੈਂਡ ਬੈਂਕਿੰਗ ਹੁੰਦੀ ਹੁੰਦੀ ਹੈ, ਇਹ ਵੀ ਇੱਕ ਸਿਸਟਮ ਹੁੰਦਾ, ਮੈਂ ਮੇਰੇ ਦੋਸਤ ਮਿਲ ਕੇ ਲੈਂਡ ਬੈਂਕਿੰਗ ਕਰ ਦਿੰਦੇ ਹਾਂ ਏਰੀਏ ਦੀ, ਉਹ ਬਿਲਡਰ ਲਈ ਰੱਖ ਦਿੰਦੇ ਹਾਂ, ਫਿਰ ਉਹਦੀ ਜ਼ੋਨਿੰਗ ਚੇਂਜ, ਇਹ ਬੜੇ ਵਧੀਆ ਸਿਸਟਮ ਨੇ, ਆਪਾਂ ਸਿੱਖਣ ਨਹੀਂ ਚਾਹੁੰਦੇ ਹੈਗੇ ਆਪਾਂ ਸਾਰੇ। ਚੜ੍ਹਦੀ ਕਲਾ 'ਚ ਰਹੋ, ਤੁਸੀਂ ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰਿਓ। 400
7: ਜਿੱਦਾਂ ਤੁਸੀਂ ਕਿਹਾ 7.5-7 ਦੇ ਰਾਊਂਡ ਹੋਣੀ ਚਾਹੀਦੀ ਹੈ, ਪਰ 8 ਆ, ਉਹੀ ਜਿਹੜਾ HST ਰਿਬੇਟ ਆ ਉਹ ਵਿੱਚ ਲੱਗਿਆ ਹੋਇਆ ਉਹਦੇ।
8: ਜੇਬ
9: ਚ ਪਾ ਲਿਆ ਹੁਣ ਤੁਹਾਨੂੰ ਲੱਗਦਾ ਪਿਆ ਤੁਹਾਨੂੰ ਮਿਲ ਰਿਹਾ ਪਰ ਉਹ ਲੈ ਰਿਹਾ ਹੈਗਾ ਇਹ ਐਜੂਕੇਸ਼ਨ ਦੀ ਬਹੁਤ ਪ੍ਰੋਬਲਮ ਆ ਇੱਕ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਬੜਾ ਪਿਆਰਾ ਇਨਸਾਨ ਆ ਸੁਣਦਾ ਕਿ ਉਹਦੇ ਰਿਸ਼ਤੇਦਾਰ ਉਹਦੀ ਇੱਕ ਫੈਮਿਲੀ ਮੈਂਬਰ ਚੋਂ ਉਹ ਘਰ ਦੇਖਦੀ ਫਿਰਦੀ ਆ ਉਹ ਇੰਚਾਰਜ ਬਣੀ ਹੋਈ ਆ ਜਿਵੇਂ ਪਹਿਲਾਂ ਬਣੀਆਂ ਹੋਈਆਂ ਸੀ ਬਹੁਤੇ ਲੋਕਾਂ ਦੇ ਪੁਆੜੇ ਮੈਂ ਜਿਹੜਾ ਮਿਲਿਆ ਉਹਨਾਂ ਦੇ ਫੀਮੇਲ ਫੈਮਿਲੀ ਮੈਂਬਰਸ ਦੇ ਵੱਲੋਂ ਪਏ ਨੇ ਬੰਦੇ ਤਾਂ ਬਾਹਰ ਗਏ ਸੀ ਕੰਮਾਂ 'ਤੇ ਬਹੁਤਿਆਂ 'ਚ ਅਤੇ ਬਹੁਤਿਆਂ 'ਚ ਬੰਦੇ ਜ਼ਿੰਮੇਵਾਰ ਨੇ ਬੈਲੈਂਸ ਕਰ ਦੇਵਾਂ ਗੱਲ ਨੂੰ ਮੈਂ ਬਹੁਤਿਆਂ 'ਚ ਦੇਖਿਆ ਔਰਤਾਂ ਦੀ ਰਿਸਪੋਂਸੀਬਿਲਟੀ ਜ਼ਿਆਦਾ ਲਈ ਹੋਈ ਸੀ ਇਹ ਪ੍ਰੀ ਕੰਸਟਰਕਸ਼ਨ 'ਚ ਇੱਧਰ ਨੂੰ ਮੂੰਹ ਆ ਕੌਂਡੋ ਦਾ ਇੰਨਵੀਂ ਫਲੋਰ ਆ 10,000 ਇਹ ਕੋਈ ਫੀਚਰ ਨੇ ਤੁਸੀਂ ਦੇਖੋ ਉਹਦਾ ਪ੍ਰਾਈਸ ਕੀ ਹੈਗਾ ਤੁਸੀਂ ਗੱਡੀ ਦੇ ਕਈ ਚੱਲੋ ਤਾਂ ਰਿਮ ਦੇ ਵਿੱਚ 36 ਇੰਚ ਦਾ ਰਿਮ ਹੈ ਵਿੱਚ ਨਾਲੀ ਜੀ ਪਈ ਹੋਈ ਆ ਅੰਦਰ 2 ਲਾਈਟਾਂ ਐਕਸਟਰਾ ਲੱਗੀਆਂ ਉਹ ਨਹੀਂ ਤੁਸੀਂ ਇਹ ਦੇਖਣਾ ਕਿਤੇ ਗੱਡੀ 1,05,000 ਵਾਲੀ ਤਾਂ ਨਹੀਂ ਚੱਕ ਰਹੇ ਤੁਸੀਂ ਦੈਟਸ ਆਲ ਥੈਂਕ ਯੂ ਸਟੂਡੀਓ ਨੰਬਰ 905-673-33 ਤੁਹਾਡਾ ਗੱਲ ਚੱਲਦੀ ਰੇਡੀ ਵਾਸ ਸੁਣ ਰਹੇ 9:43 ਹੋ ਗਏ ਨੇ ਲੌਂਗ ਵੀਕਐਂਡ ਹੈ ਫਿਰ ਵੀ ਲਾਈਨ ਖਾਲੀ ਨਹੀਂ ਹੋ ਰਹੀ 2 ਲਾਈਨ ਖਾਲੀ ਨੇ ਛੇਤੀ ਕਾਲ ਕਰ ਲਿਆ ਅੰਨਾ ਮੇਰੇ ਨਾਲ ਅੰਨਾ ਹਜ਼ਾਰੇ ਅੰਨਾ ਕੈਸੇ ਹੈ ਆਪ
10: ਬੜੀ ਭਾਜੀ ਆਪ ਕੈਸੇ ਹੈ
9: ਮੈਂ ਅੱਛਾ ਹੂੰ ਹਮੇਸ਼ਾ ਅੰਨਾ ਹਮ ਲੋਗੋਂ ਕੋ ਇੱਕ ਬਾਤ ਬੋਲਤੇ ਹੈ ਆਪਕੀ ਕੰਪਨੀ ਹੈ ਜਿਸਕੋ ਹਮ ਬੋਲਤੇ ਹੈ ਕਿ ਆਪ ਇਗਜ਼ਾਮ ਕੇ ਉੱਪਰ ਇਨਸਾਨ ਕਾ ਕਬਜ਼ਾ ਕਰਵਾਤੇ ਹੋ ਯਾਨੀ ਕਿ ਆਪ ਇਗਜ਼ਾਮ ਕੀ ਤਿਆਰੀ ਐਸੀ ਕਰਵਾਤੇ ਹੋ ਠੀਕ ਹੈ
10: ਓਕੇ
9: ਮਾਸਟਰ ਯੋਰ ਇਗਜ਼ਾਮ ਆਪ ਕੌਨ ਕੌਨ ਸਾ ਇਗਜ਼ਾਮ ਕੀ ਪ੍ਰੈਪਰੇਸ਼ਨ ਕਰਕੇ ਉਸਕੋ ਪਾਸ ਕਰਵਾਤੇ ਹੋ
10: ਰੀਅਲ ਇਸਟੇਟ ਭਾਜੀ ਔਰ ਰੀਅਲ ਇਸਟੇਟ ਮੈਂ 2 to 3 months 95% ਪਾਸ ਗਾਰੰਟੀ ਔਰ ਮੋਰਗੇਜ ਔਰ ਬਿਲਡਰ ਲਾਇਸੈਂਸ ਐਨੀਵਨ ਵਾਂਟਸ ਟੂ ਬਿਲਡ ਦਾ ਲਾਈਸ ਬਿਲਡਿੰਗਸ ਇਟਸ ਅ BCIN ਔਰ ਲਾਈਕ HCRA ਔਰ ਲਾਈਕ ਯੂ ਨੋ ਆਟੋਮੋਬਾਈਲ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਹੋਮ ਵੀਕ
9: ਬੈਂਕਿੰਗ ਕੇ ਲਈ ਜਿਹਨੇ ਜੌਬ ਕਰਨੀ ਹੈ ਬੈਂਕਿੰਗ ਕੇ
10: ਯਾ ਯਾ ਬੈਂਕਿੰਗ ਬੈਂਕਿੰਗ
9: ਬੈਂਕਿੰਗ ਦਾ ਕੌਨ ਸਾ ਲਾਇਸੈਂਸ ਹੁੰਦਾ ਹੈ
10: CSE IFIC license
9: CSE license lene se kya fark padta hai bank mein matlab kya profile hota hai bande ka
10: 100% is going to pick the profile it's a high weightage paji like someone wants to apply anyone applying with IFIC CSE they will get the reject the profile once they get like you know CSE IFIC high chances to get into the job
9: good job so koi bhi bank de vich naukri karne di soch reha hai na to samajh lo ਕੋਈ ਆਰਕੀਟੈਕਟ ਬਣਨਾ ਚਾਹੁੰਦਾ ਕੋਈ ਕੰਸਟਰਕਸ਼ਨ ਵਾਲਾ ਚਾਹੁੰਦਾ ਮੇਰਾ ਬੇਟਾ ਆਰਕੀਟੈਕਟ ਬਣ ਜਾਵੇ ਉਹ ਮੈਨੂੰ ਪੈਸੇ ਨਾਲ ਬਣਾਵੇ ਮੇਰੀ ਵਾਈਫ ਬਣ ਜਾਵੇ ਜਾਂ ਤੁਸੀਂ ਕੋਈ ਵੀ ਟਰੱਕਾਂ 'ਤੇ ਚੜ੍ਹੇ ਹੋਏ ਹੋ ਬਾਈ ਜੀ ਨਾਲ ਚਾਹੁੰਦੇ ਹਾਂ ਸੈਕਿੰਡ ਪ੍ਰੋਫੈਸ਼ਨ ਤੁਸੀਂ ਲੈ ਲਵੋ ਹਾਂਜੀ ਮੇਰੀ ਬੜੀ ਇੱਛਾ ਹੁੰਦੀ ਹੈ ਹਮੇਸ਼ਾ ਕਿ ਤੁਸੀਂ ਕੁਛ ਕਰੋ ਅੱਗੇ ਵਧੋ ਬਹੁਤ ਸਾਰੇ ਲੋਕ ਨੇ ਮੈਨੂੰ ਯਾਦ ਹੈ ਇੱਕ ਛੋਟੀ ਜਿਹੀ ਕਹਾਣੀ ਕਿ ਕਿੱਥੇ ਮੁੰਡਾ ਆਇਆ ਸੀ ਹਰਮਨਜੀਤ ਸਿੰਘ ਗਰੇਵਾਲ ਲੋਇਰ ਆ ਅਤੇ ਮੈਨੂੰ ਪੁੱਛਣਾ ਆਇਆ ਸੀ ਕਿ ਭਾਅ ਜੀ ਮੈਂ ਬੜਾ ਕਨਫਿਊਜ਼ ਹਾਂ ਮੈਂ ਕੀ ਕਰਾਂ ਮੈਂ ਕਿਹਾ ਵੀ ਕੀ ਕੀਤਾ ਕਹਿੰਦੇ ਮੈਂ ਵਕੀਲ ਹਾਂ ਮੈਂ ਕਿਹਾ ਨੇੜੇ ਲੱਗ ਜਾ ਸਾਲ ਡੇਢ ਸਾਲ ਲੱਗਣਾ ਔਖਾ ਸੌਖਾ ਲਾਇਸੈਂਸ ਲੈ ਲਾ ਉਬਰ ਚਲਾਈ ਚੱਲ ਲਾਇਸੈਂਸ ਲੈ ਲਿਆ ਫਿਰ ਉਹ ਮਠਿਆਈ ਦੇ ਡੱਬੇ ਲੈ ਕੇ ਆਇਆ ਮੇਰੇ ਕੋਲ 2 ਮੈਨੂੰ ਯਾਦ ਹੈ ਅਤੇ ਮੈਂ ਕਿਹਾ ਵੀ ਪਛਾਣਿਆ ਨਹੀਂ ਤੁਹਾਨੂੰ ਕੌਣ ਹੋ ਕਹਿੰਦੇ ਮੈਂ ਤੁਹਾਨੂੰ ਮਿਲ ਕੇ ਗਿਆ ਸੀ ਤੁਸੀਂ ਮੈਨੂੰ ਕਿਹਾ ਸੀ ਕਿ ਤੂੰ ਪੜ੍ਹੀ ਚੱਲ ਹੁਣ ਮੈਂ ਲੋਇਰ ਬਣ ਗਿਆ ਪਹਿਲਾਂ ਮਠਿਆਈ ਦੇ ਡੱਬੇ ਤੁਹਾਨੂੰ ਦੇਣ ਆਇਆ ਮੈਂ ਜਦੋਂ ਮੈਨੂੰ ਦੇਣ ਆਇਆ ਮੈਂ ਉਸੇ ਦਿਨ ਮੇਰੇ ਇੱਥੇ ਨਾਲ ਕੋਈ ਕੰਮ ਕਰ ਰਿਹਾ ਸੀ ਮੈਂ ਉਹਨਾਂ ਨੂੰ ਜਦੇ ਕਿਹਾ ਤੁਹਾਡੇ ਕੋਲ ਰੀਅਲ ਸਟੇਟ ਦੀਆਂ ਕਿੰਨੀਆਂ ਫਾਈਲਾਂ ਪਈਆਂ ਨੇ ਉਹ ਕਹਿੰਦੇ ਇੰਨੀਆਂ ਮੈਂ ਕਹਿੰਦਾ ਉਹਨੂੰ 2 ਰੀਅਲ ਸਟੇਟ ਦੀਆਂ ਫਾਈਲ ਦੇ ਦਿਓ ਹਾਂਜੀ ਮੈਂ ਰੀਅਲ ਕੰਪਨੀ ਨੂੰ ਐਡਮਿਨਿਸਟ੍ਰੇਟ ਕਰਦਾ ਸੀ ਉਹਨਾਂ ਦਿਨਾਂ 'ਚ ਅਤੇ ਮੈਂ ਕਿਹਾ ਇਹਨਾਂ ਨੂੰ 2 ਫਾਈਲ ਕਲੋਜ਼ਿੰਗ ਦੇ ਦਿਓ ਉਹ ਕਹਿੰਦੇ ਜੀ ਮੈਨੂੰ ਪਤਾ ਨਹੀਂ ਲੱਗਣਾ ਡਰ ਗਿਆ 1 ਦੇ ਦਿਓ ਮੈਂ ਕਿਹਾ ਨਹੀਂ 2 ਹੀ ਰੱਖੋ ਅਤੇ ਉਹ ਕਹਿੰਦੇ ਮੈਨੂੰ 1 ਦੇ ਦਿਓ ਮੈਂ ਕਿਹਾ ਨਹੀਂ ਆਹ ਫੜੋ ਦੂਜੇ ਲੋਇਰ ਦਾ ਨੰਬਰ ਇਹ ਤੁਹਾਡੀ ਹੈਲਪ ਕਰੂਗੀ ਇਹ ਵੀ ਲੋਇਰ ਬਣੀ ਆ ਇਹਨਾਂ ਨਾਲ ਅਸੀਂ ਜੁੜੇ ਅਸੀਂ ਇਹਨਾਂ ਦੀ ਵੀ ਬੜੀ ਹੈਲਪ ਕੀਤੀ ਆ ਇਹ ਤੁਹਾਡੀ ਹੈਲਪ ਕਰੂਗੀ ਇਹ ਦੂਜੇ ਪਾਸਿਓਂ ਲੋਇਰ ਵੀ ਹੋਊਗੀ ਅਤੇ ਤੁਸੀਂ ਜਿਹੜਾ ਹੈਗਾ ਕੰਮ ਕਰ ਸਕਦੇ ਹੋ ਇਹ ਜ਼ਿੰਦਗੀ ਹੈ ਤੁਹਾਨੂੰ ਪਲ ਯਾਦ ਰਹਿਣ ਮਿੰਟ ਯਾਦ ਰਹਿਣ ਇੱਕ ਦੂਸਰੇ ਦੀ ਮਦਦ ਕਰੋ ਅੱਗੇ ਵਧੋ ਪਤਾ ਨਹੀਂ ਹੈ ਆਪਾਂ ਨੂੰ ਕਿੱਥੇ ਮਹਾਰਾਜ ਨੇ ਰੱਖਣਾ ਅੱਗੇ ਜਾ ਕੇ ਪਤਾ ਨਹੀਂ ਕੀ ਤੋਂ ਮੰਗ ਕੇ ਆਪਾਂ ਨੂੰ ਖਾਣਾ ਪੈਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਵੈਸੇ ਤਾਂ ਆਪਾਂ ਮੰਗਣਾ ਉਹ ਤੋਂ ਹੀ ਹੁੰਦਾ ਗੁਰੂ ਰਾਮਦਾਸ ਪਿਤਾ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸ਼੍ਰੀ ਹਰਕ੍ਰਿਸ਼ਨ ਮਹਾਰਾਜ ਤੋਂ ਸ਼੍ਰੀ ਹਰਰਾਏ ਮਹਾਰਾਜ ਤੋਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਗੁਰੂ ਅੰਗਦ ਦੇਵ ਮਹਾਰਾਜ ਤੋਂ ਗੁਰੂ ਅਮਰਦਾਸ ਮਹਾਰਾਜ ਤੋਂ ਹਾਂਜੀ ਇਹ ਸਾਰੇ ਗੁਰੂ ਸਾਡੇ ਇੱਕ ਜੋਤ ਰੂਪ ਸਮਾਨ ਨੇ ਇਹਨਾਂ ਨੂੰ ਵੀ ਨਾ ਵੰਡਿਆ ਕਰੋ ਨੰਬਰ 2 ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਪੈਰੋਕਾਰ ਹੋਏ ਨੇ ਗੁਰੂ ਸਾਹਿਬਾਨ ਦੇ ਹਾਂਜੀ ਆਪਾਂ ਉਹਨਾਂ ਦੇ ਹੀ ਉਹਨਾਂ ਤੋਂ ਵੱਡਾ ਸ਼ਹੀਦੀ 'ਚ ਸਰਤਾਜ ਨਹੀਂ ਕੋਈ ਹੋਇਆ ਅੱਜ ਤੱਕ ਮਿਸਾਲ ਨਹੀਂ ਹੈ ਬੇਮਿਸਾਲ ਆ ਉਹ ਬੇਮਿਸਾਲ ਜਿਹਦੀ ਕੰਪੈਰੀਜ਼ਨ ਨਹੀਂ ਹੁੰਦਾ ਕੋਈ ਬਾਬਾ ਦੀਪ ਸਿੰਘ ਜੀ ਉਹ ਨੇ, ਪਰ ਬਾਬਾ ਦੀਪ ਸਿੰਘ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਉਹਨਾਂ ਦੀ ਜੋਤ ਦੇ ਵਿੱਚੋਂ ਪੈਦਾ ਹੋਏ, ਉਹਨਾਂ ਦੀ ਜੋਤ ਦਾ ਹਿੱਸਾ ਨੇ ਉਹ। ਬਾਬਾ ਜੀ ਨੇ ਸ਼ਹੀਦ ਸਿੰਘ ਨੇ ਸਾਡੇ, ਸ਼ਹੀਦਾਂ ਦਾ ਵੀ ਪਿਆਰ ਕਰੋ, ਪਰ ਗੁਰੂ ਸਾਹਿਬਾਨ ਨੇ ਜਿਹੜੇ ਉਹਨਾਂ ਦਾ ਸਤਿਕਾਰ ਜਿਹੜਾ ਹੈਗਾ ਅਲੱਗ ਹੈਗਾ। ਉਹਨਾਂ ਦੇ ਸਤਿਕਾਰ 'ਚ ਹੀ ਬਾਬਾ ਦੀਪ ਸਿੰਘ ਹੋਣਾਂ ਨੇ ਸ਼ਹਾਦਤ ਹਾਸਲ ਕੀਤੀ। ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਹੱਥ ਲਾਏ ਆਪਣੇ ਗੁਰੂ ਪਾਤਸ਼ਾਹ ਨੇ, ਪਰ ਆਪਾਂ 'ਚ ਕਹੀਏ ਵੀ ਬਾਬਾ ਬੁੱਢਾ ਜੀ ਗੁਰੂ ਸਾਹਿਬਾਨ ਦੀ ਜਗ੍ਹਾ 'ਤੇ ਨਹੀਂ ਨਾ ਆ ਸਕਦੇ ਉਹ। ਬਾਬਾ ਬੁੱਢਾ ਜੀ ਗੁਰੂ ਸਾਹਿਬਾਨ ਦੇ ਪੈਰੋਕਾਰ ਰਹੇ, ਫੋਲੋਅਰ ਰਹੇ, ਉਹਨਾਂ ਦੇ ਸਿਧਾਂਤ ਦਾ ਹਿੱਸਾ ਰਹੇ, ਜੋਤ ਦਾ ਪਾਠ ਰਹੇ। ਇਸ ਲਈ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਗੁਰਦੁਆਰੇ ਜੀ ਸਦਕੇ ਬਣਾਓ, ਸਭ ਕੁਝ ਬਣਾਓ, ਪਰ ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਗੁਰੂ ਬਖਸ਼ੇ ਨੇ। ਮੈਨੂੰ ਪਤਾ ਬੜੀਆਂ ਨਵੀਆਂ ਨਵੀਆਂ ਸਟਰੀਮ ਨਿਕਲ ਰਹੀਆਂ ਨੇ, ਉਹ ਸਟਰੀਮ ਕਿਉਂ ਨਿਕਲ ਰਹੀਆਂ ਸਿੱਖਿਜ਼ਮ 'ਚੋਂ? ਇੱਕ ਤਾਂ ਸਿਸਟਮ ਚਾਹੁੰਦਾ ਕਿ ਉਹ ਪੈਰ ਲੀਰੋ ਲੀਰ ਹੋ ਜਾਣੇ, ਸਾਰੇ ਟੁੱਟ ਜਾਣੇ ਸਾਰੇ। ਇੱਕ ਦੂਜੇ ਨੰਬਰ ਦੇ ਉੱਤੇ ਇਹ ਜਿਹੜੇ ਲੋਕ ਨੇ ਦੇਹਧਾਰੂ ਗੁਰੂ ਭਾਲਦੇ ਨੇ, ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਹੱਜ ਰੱਖਣਾ ਚਾਹੁੰਦੇ ਨੇ, ਉਹ ਦੇਹਧਾਰੀ ਬੰਦੇ ਨੂੰ ਗੁਰੂ ਦੇ ਤੌਰ 'ਤੇ ਦੇਖਣਾ ਚਾਹੁੰਦੇ ਨੇ ਵੀ ਹਾਂ ਜੀ ਦੇਹ ਹੋਵੇ, ਬੰਦਾ ਬੈਠਾ ਹੋਵੇ ਸਾਹਮਣੇ। ਇਹ ਵੀ ਫਲਸਫਾ ਗਲਤ ਹੈ ਸਾਡਾ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੋਣਾ, ਸਾਨੂੰ ਬੋਲ ਕੇ ਦੱਸਣ ਵਾਲੇ ਬੰਦੇ, ਫਿਰ ਤਾਂ ਜੋਸ਼ੀ ਹੋ ਗਏ ਨਾ ਉਹ। ਉਹ ਤਾਂ ਬਚਨ ਤਾਂ ਬਾਬਾ ਹਰਬੰਸ ਸਿੰਘ ਵੀ ਕਰ ਦਿੰਦੇ ਸੀ, ਮੈਨੂੰ ਕੀਤੇ ਸੀ ਬਾਬਾ ਹਰਬੰਸ ਸਿੰਘ ਉਹਨਾਂ ਨੇ ਕਿ ਕਾਕਾ ਕਿਰਤ ਇੱਦਾਂ ਕਰੀ ਮਾਇਆ ਪਿੱਛੇ ਆਵੇ ਤੇਰੇ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ। ਸਮਝੇ ਨਹੀਂ ਆਈ ਮੈਨੂੰ ਉਦੋਂ, ਹਾਂਜੀ, ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ, ਮੈਂ ਜਾਣਦਾ ਵੀ ਨਹੀਂ ਸੀ। ਪਹਿਲੀ ਵਾਰ ਗਿਆ, ਮਹਾਰਾਜ ਨੇ ਕਿਹਾ ਕਿਰਪਾ ਹੋ ਗਈ ਜਾਓ, ਥਾਪੜਾ ਦਿੱਤਾ। ਤਾਂ ਮੈਨੂੰ ਬੰਦੇ ਨੇ ਕਿਹਾ ਵੀ ਤੈਨੂੰ ਥਾਪੜਾ ਦਿੱਤਾ, ਇੱਦਾਂ ਨਹੀਂ ਛੇਤੀ ਕਰਦੇ, ਕੁਛ ਤੇਰੀ ਜ਼ਿੰਦਗੀ 'ਚ ਨਵਾਂ ਹੋਣਾ ਹੈਗਾ, ਵੇਟ ਕਰੀ ਬਸ ਤੂੰ ਉਹਦੀ ਕੀ ਹੋਣਾ ਹੈਗਾ। ਸੋ ਇਹ ਸਭ ਕੁਛ ਮੈਂ ਆਪ ਸਭ ਨੂੰ ਬੇਨਤੀ ਕਰਨਾ ਪਿਆ ਹੈਗਾ, ਮੇਰੀ ਬੇਨਤੀ ਨੂੰ ਦਰ ਪ੍ਰਵਾਨ ਕਰੋਗੇ। ਫਿਲਹਾਲ ਜਿਨ੍ਹਾਂ ਨੇ ਕਿਸੇ ਨੇ ਲਾਇਸੈਂਸ ਲੈਣੇ ਨੇ, ਲਾਈਫ 'ਚ ਇੱਕ ਸੈਕਿੰਡ ਚਾਂਸ ਲੈਣਾ ਹੈਗਾ, ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ 'ਚ ਖੜ੍ਹੇ ਹੋ ਜਾਈਏ ਪੈਰਾਂ 'ਤੇ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਨੰਬਰ ਹੈ ਮਾਸਟਰ ਯੂਰ ਐਗਜ਼ਾਮ ਦਾ 437-3756-5656-437-5656-4 ਨੰਬਰ ਦੇ ਉੱਤੇ ਤੁਸੀਂ ਮਾਸਟਰ ਯੂਰ ਐਗਜ਼ਾਮ ਵਾਲਿਆਂ ਨੂੰ ਐਗਜ਼ਾਮ ਲੈਣ ਲਈ ਕਾਲ ਕਰਨੀ ਹੈ। ਇਸੇ ਤਰ੍ਹਾਂ ਬ੍ਰਿਜੀ ਮੇਰੇ ਨਾਲ ਹੋਲ 'ਤੇ, ਬ੍ਰਿਜੀ ਕੈਸੇ ਹੈ ਆਪ? ਚੜ੍ਹਦੀ ਕਲਾ, ਅੱਜ ਬ੍ਰਿਜੀ ਵਿਹਲਾ ਹੈਗਾ? ਬ੍ਰਿਜੀ ਕਿਤਨੇ ਸਪੋਟ ਹੈ ਆਪਣੇ ਪਾਸ ਅੱਜ? ਬ੍ਰਿਜੀ ਤੇਰੇ ਵਾਲਾ ਕੰਮ ਮੈਂ ਸ਼ੁਰੂ ਕਰ ਲੈਣਾ, ਤੇਰੇ ਕੋਲ ਹਮੇਸ਼ਾ ਲਿਮਿਟਡ ਸਪਲੋਟ ਹੀ ਹੁੰਦੇ ਨੇ। ਸੋ ਬ੍ਰਿਜੀ ਕੋਲ ਜਾਓ, ਦੁੱਖ ਰੋਗ ਸੰਤਾਪ ਉਤਰੇ, ਸੁਣ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ, ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਨੇ ਮੇਰੀ ਸਾਰੀਆਂ ਚਿੰਤਾਵਾਂ, ਮੇਰੇ ਫਿਕਰ, ਮੇਰੀਆਂ ਤਕਲੀਫਾਂ ਦੂਰ ਕਰ ਦਿੱਤੀਆਂ। ਇਹ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੀ ਬਹੁਤ ਬਹੁਤ ਕਿਰਪਾ ਹੈ। ਥੈਂਕ ਯੂ ਸੋ ਮਚ ਬ੍ਰਿਜੀ। ਬ੍ਰਿਜੀ ਨੂੰ ਕਾਲ ਕਰੋ 647-6196-4769-1369। ਮਾਲਿਸ਼ ਕਰਾਓ ਕੇਰਲਾ ਦੇ ਆਯੁਰਵੈਦਿਕ ਤਰੀਕੇ ਦੇ ਨਾਲ, ਤੇਲਾਂ ਦੇ ਨਾਲ, ਜੜੀ ਬੂਟੀਆਂ ਦੇ ਨਾਲ, ਅਤੇ ਉੱਥੋਂ ਦੇ ਢੰਗ ਤਰੀਕਿਆਂ ਨਾਲ, ਪੋਟਲੀਆਂ ਨਾਲ, ਗਰਮ ਗਰਮ ਪੋਟਲੀਆਂ ਬੋਡੀ 'ਤੇ ਲਾਉਂਦੇ ਨੇ ਤੇਲ ਦੇ ਵਿੱਚ, ਜੜੀ ਬੂਟੀਆਂ ਪਾ ਕੇ, ਅਤੇ ਤੁਹਾਡੀ ਬੋਡੀ 'ਚੋਂ ਸੋਜਿਸ਼ਾਂ ਖਤਮ ਹੁੰਦੀਆਂ, ਦਰਦਾਂ ਖਤਮ ਹੁੰਦੀਆਂ। ਬ੍ਰਿਜੀ ਨੰਬਰ ਆਪਕਾ?
8: ਹਰਿਦਾ ਆਯੁਰਵੈਦਾ 647-619-1369-647-619-1369
9: 'ਤੇ ਕਾਲ ਕਰ ਲਈਆਂ। ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲੇ ਅੱਜ ਖੁੱਲ੍ਹੇ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ 905-463-463-63-63 ਗੈਰੀ ਗਰੇਵਾਲ 905-463-6363 ਦੇ ਉੱਤੇ ਤੁਸੀਂ ਗੈਰੀ ਗਰੇਵਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਾਲਿਆਂ ਦੀ ਵਰਕਸ਼ਾਪ ਨੂੰ ਵਿਜ਼ਿਟ ਕਰਨਾ। ਯਕੀਨਨ ਤੁਹਾਡਾ ਆਇਲ ਚੇਂਜ ਤੋਂ ਲੈ ਕੇ ਬ੍ਰੇਕ ਵਗੈਰਾ ਸਾਰਾ ਕੁਛ ਵੀ ਅੱਜ ਕਰਾਉਣਾ, ਖੁੱਲ੍ਹੇ ਨੇ ਅੱਜ। ਟੋਟਲ 19 ਸਾਲ ਤੋਂ ਰਿਪੇਅਰ ਕਰ ਰਿਹਾ ਗੱਡੀਆਂ ਦੀ, ਊਬਰ ਅਤੇ ਸਕਿਪ ਦੇ ਵਿੱਚ ਵੀ ਸਪੈਸ਼ਲਾਈਜ਼ ਕਰਦੇ ਨੇ ਸੇਫਟੀ ਵਾਸਤੇ। ਟਰੂ ਨੌਰਥ ਵਾਲੇ ਅੱਜ ਖੁੱਲ੍ਹੇ ਨੇ, ਜੇ ਤੁਸੀਂ ਕਿਸੇ ਨੇ ਵੀ ਐਸਟੀਮੇਟ ਲੈਣਾ ਹੈਗਾ ਅੱਜ ਘਰ ਆਪਣੇ ਬੈਠੇ ਹੋ, ਗਰੈਵਲ ਸੁੱਟਣੀ ਹੈ, ਗਰੈਵਲ ਡਰਾਈਵੇ ਦੇ ਉੱਤੇ ਬਜਰੀ ਪਾਉਣੀ ਆ, ਕੋਈ ਯਾਰਡ ਬਣਾਉਣਾ ਘਰ ਦੇ ਵਿੱਚ ਆਪਣੇ ਪਾਰਕਿੰਗ ਲਈ, ਮਿੱਟੀ ਪੱਕੀ ਜਾਂ ਪੱਥਰ ਵਰਗੀ ਬਣਾ ਦੇਣੀ ਆ, ਜਾਂ ਕੋਈ ਯਾਰਡ ਆ ਤੁਹਾਡਾ ਪੱਧਰਾ ਕਰਨਾ, ਕੋਈ ਕੰਸਟਰਕਸ਼ਨ ਸਾਈਟ ਆ ਫਿਕਸ ਕਰਨੀ ਆ, ਲੈਂਡਸਕੇਪਿੰਗ ਕਰਨੀ ਆ, ਟੋਏ ਭਰਨੇ ਨੇ, ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਅਤੇ ਜਿਹੜੇ ਕੌਂਕਰੀਟ ਦਾ ਕੰਮ ਕਰਦੇ ਨੇ, ਤੁਸੀਂ ਮਿੰਟਾਂ 'ਚ ਵਿਹਲੇ ਹੋ ਜਾਂਦੇ ਹੋ, ਮਿੰਟਾਂ 'ਚ ਇਹਨਾਂ ਦਾ ਕੀ ਯਾਰਡ ਆ ਜਿੱਥੇ ਡਰੋਪ ਕਰਕੇ ਆਉਣਾ ਤੁਸੀਂ ਜਾ ਕੇ। ਆਮ ਤੌਰ 'ਤੇ ਤੁਸੀਂ ਸਕਰੈਪ ਆ ਜਿਹੜੀ ਤੁਸੀਂ ਡਰਾਈਵੇ ਪੱਟਦੇ ਹੋ, ਉਹ ਤੁਹਾਨੂੰ ਘੰਟਾ ਘੰਟਾ ਲਾਈਨ 'ਚ ਲੱਗ ਕੇ ਸੁੱਟਣੀ ਪੈਂਦੀ ਹੈ। ਟਰੂ ਨੌਰਥ ਕੈਨੇਡੀ ਐਂਡ ਡੈਰੀ 'ਤੇ ਨੇ, ਮਿੰਟਾਂ 'ਚ ਤੁਸੀਂ ਵਿਹਲੇ ਹੋ ਜਾਂਦੇ ਹੋ। 416-803-0623 ਜਸਤਾ ਨੰਬਰ ਹੈ, 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਇਹਦੇ ਨਾਲ ਨਾਲ ਤੁਸੀਂ ਰਾਈਟ ਵਿੰਡੋ ਫਿੱਟ, ਖਿੜਕੀਆਂ ਦਰਵਾਜ਼ੇ ਚੇਂਜ ਕਰਾਉਣ ਦੇ ਘਰ ਦੇ, ਤਾਂ ਤੁਸੀਂ 416-206-3200 'ਤੇ ਕਾਲ ਕਰਨੀ ਹੈ, 416-206-3200। ਮਨਮੋਹਨ ਸਿੰਘ ਨੇ ਆਟੋ ਇੰਸ਼ੋਰੈਂਸ ਦੇ ਵਿੱਚ, ਜਿਨ੍ਹਾਂ ਲੋਕਾਂ ਨੇ ਮੈਨੂੰ ਅੱਜ ਸੁਣਿਆ, ਤੁਸੀਂ ਕਿਰਪਾ ਕਰਕੇ ਇੱਕ ਕਾਲ ਡਾਇਲ ਕਰ ਲਿਓ ਮਨਮੋਹਨ ਦੀ, ਅਤੇ ਤੁਸੀਂ ਡਾਇਲ ਕਰਕੇ ਕਿਹੋ, ਮਨਮੋਹਨ ਆਹ ਮੇਰੀ ਗੱਡੀਆਂ ਨੇ 3, 2 ਮਕਾਨ ਨੇ, 2 ਇੱਕ ਮਕਾਨ ਆ, ਜਾਂ ਮੈਂ ਕਿਰਾਏ 'ਤੇ ਰਹਿੰਦਾ, ਮੇਰੀ ਇੰਸ਼ੋਰੈਂਸ ਚੈੱਕ ਕਰਕੇ ਦੱਸੀ। ਹੈਰਾਨ ਰਹਿ ਜਾਓਗੇ ਜਦੋਂ ਤੁਹਾਨੂੰ ਕਾਲ ਆਊਗੀ ਤੁਹਾਡੀ $750 ਇੰਸ਼ੋਰੈਂਸ ਘੱਟ ਜਾਣੀ ਹੈ। ਮਤਲਬ ਹੈ ਕਿ ਤੁਹਾਡੀ 2 ਮਹੀਨੇ ਦੀ ਗੱਡੀ ਦੀ ਗੈਸ ਫ੍ਰੀ ਹੈ। ਇੱਥੇ 5-5 ਸੈਂਟ ਲਈ ਲਾਈਨਾਂ 'ਚ ਲਾ ਕੇ ਕੌਸਕੋ ਦੀਆਂ 'ਚ ਖੜ੍ਹੇ ਰਹਿੰਦੇ ਹੋ। ਮਨਮੋਹਨ ਦਾ ਨੰਬਰ ਨੋਟ ਕਰੋ 416-990-3200 416-990-3200 ਦੇ ਉੱਤੇ ਕਾਲ ਕਰਨੀ ਹੈ। ਨਾਨਕ ਡਕ ਕਲੀਨਿੰਗ ਅੱਜ ਵੀ ਕਾਲਸ ਲੈ ਰਹੇ ਤੁਹਾਡੀਆਂ, ਜਿੰਨੇ ਵੀ ਲੋਕ ਨੇ ਡਕਟ ਕਲੀਨਿੰਗ ਕਰਾਉਣੀ ਚਾਹੁੰਦੇ ਹੋ ਨਾਨਕ ਡਕਟ ਕਲੀਨਿੰਗ 416-769-1521 416-769-1521। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਗਰੇਵਾਲ ਹੋਣਾ ਦਾ ਕਲੀਨਿਕ ਹੈ ਡੈਂਟਿਸਟਰੀ ਐਟ ਰੈਂਬਲਰ, 905-451-8211। ਦੰਦਾਂ ਦੀ ਸਾਂਭ ਸੰਭਾਲ ਲਈ ਜਤਿੰਦਰ ਕੌਰ ਗਰੇਵਾਲ ਹੋਣਾ ਤੁਸੀਂ ਮਿਲ ਸਕਦੇ ਹੋ। ਮਿਲਟਨ ਫੋਰਡ ਅਤੇ ਚੋਪੜਿਆਂ ਨੂੰ ਕਾਲ ਕਰਨੀ ਹੈ, ਗੱਡੀ ਮਿਲਟਨ ਤੋਂ ਲੈਣੀ ਹੈ 900-416-302-9941। ਅਤੇ ਇਸੇ ਦੇ ਨਾਲ ਨਾਲ ABS ਆਟੋ ਕਲਿਜ਼ਨ, ਗੱਡੀ ਫੁੱਟ ਗਈ ਆ ਉਹਦਾ ਰਿਪੇਅਰ ਕਰਾਉਣਾ, ਡੈਂਟਿੰਗ ਪੇਂਟਿੰਗ ਕਰਾਉਣੀ ਹੈ, 416-520-1946 ABS ਆਟੋ ਕਲਿਜ਼ਨ। ਲੰਡਨ, ਕਿਚਨਰ, ਵਾਟਲੂ, ਕੇਂਬਰਿਜ ਦੇ ਸਾਰੇ ਏਰੀਏ ਦੇ ਵਿੱਚ ਤੁਸੀਂ ਇਹ ਜਿਹੜੇ ਗੱਡੀਆਂ ਦੇ ਡੈਂਟਿੰਗ ਪੇਂਟਿੰਗ ਦਾ ਕੰਮ ਕਰਾਉਣਾ ਆਪਣੇ ਪੰਜਾਬੀ ਭਰਾਵਾਂ ਦੀ ਵੱਡੀ ਵਰਕਸ਼ਾਪ ਹੈ 1 ਏਕੜ 'ਚ, 416-520-1946।

0: ਐਸ ਜੀ ਕਸਟਮ ਸੋਫਾ ਅਪੋਸਟਰੀ ਵਾਲੇ, ਆਰ ਐਸ ਜੀ ਤੁਸੀਂ ਪੁਰਾਣੇ ਸੋਫਿਆਂ ਨੂੰ ਕੁਰਸੀਆਂ ਨੂੰ ਨਵੇਂ ਲੁੱਕ ਦੇਣੀ ਆ, ਇਹ ਕਰ ਦਿੰਦੇ ਨੇ ਕਸਟਮ ਸੋਫੇ ਅਤੇ ਬੈੱਡ ਤਿਆਰ ਕਰਦੇ ਨੇ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ। ਨੰਬਰ ਹੈ 647-705-1317, 647-705-1317। ਔਰ ਅਸ਼ੋਕ ਸੈਣੀ ਸੀ ਪੀ ਐੱਸ ਸੀ ਜੀ ਏ ਨੇ, ਤੁਸੀਂ ਕਿਸੇ ਨੇ ਵੀ ਟੈਕਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਚੱਲ ਰਹੀ ਆ, ਰਿਬੇਟ ਨਹੀਂ ਪਤਾ ਲੱਗ ਰਹੇ, ਤੁਹਾਡਾ ਅਕਾਊਂਟੈਂਟ ਤੁਹਾਡੇ ਕੰਮ ਦਾ ਨਹੀਂ ਹੈਗਾ, ਤੁਸੀਂ ਅਸ਼ੋਕ ਸੈਣੀ ਉਹਨਾਂ ਦਾ ਆਫਿਸ ਅੱਜ ਖੁੱਲ੍ਹਾ, 905-458-1399 ਏਅਰਪੋਰਟ ਦੇ ਉੱਤੇ ਮੈਰੀਟਾਈਮ ਅੰਟੈਰੀਓ ਵਾਲੇ ਪਲਾਜ਼ੇ 'ਚ ਨੇ, 20 ਮੈਰੀਟਾਈਮ ਅੰਟੈਰੀਓ, 905-458-1399 'ਤੇ ਕਾਲ ਕਰਨੀ ਹੈ। ਔਰ ਕਿਸੇ ਕੋਲ ਵੀ ਕਰਜ਼ਾ ਹੈਗਾ, ਆਪਣਾ ਕਰਜ਼ਾ ਮਾਫ਼ ਕਰਾਉਣਾ, 416-518-3200, ਇਹਨੇ ਖਤਮ ਹੋਣਾ ਕਿ ਕਾਨੂੰਨ ਦੇ ਰਾਹੀਂ, ਤੁਹਾਡੀਆਂ ਗੱਲਾਂ ਨਾਲ, ਤੁਹਾਡੀਆਂ ਚੌੜਾਂ ਨਾਲ ਨਹੀਂ ਹੋਣਾ, ਜਿਹੜਾ ਘਰ ਹਟਿਆ ਆਪਾਂ ਪਹਿਲਾਂ, ਕਾਨੂੰਨ ਰਾਹੀਂ ਕਰਜ਼ੇ ਨੂੰ ਖਤਮ ਕਰਾਓ, 416-518-3200। ਕੋਈ ਨੌਕਰੀ ਲੱਭ ਰਿਹਾ ਹੈਗਾ, ਬ੍ਰੌਡਕਾਸਟਿੰਗ ਸੇਲਸ ਮਾਰਕੀਟਿੰਗ ਦੇ ਵਿੱਚ ਆਉਣਾ, ਸੋਸ਼ਲ ਮੀਡੀਆ ਰਨ ਕਰਨਾ, ਕੋਈ ਲੱਭ ਰਿਹਾ, ਗਰਦਨ 'ਚ ਕੀਲਾ ਨਾ ਹੋਵੇ, ਸਾਨੂੰ ਕੰਟੈਕਟ ਕਰੇ, ਸਿੱਖਣਾ ਪੈਣਾ ਨਾ ਪਹਿਲਾਂ ਨਾਲ ਨਾਲ, 416-518-3200। ਰੇਡੀਓ ਦੇ ਵਿੱਚ ਹੋਸਟਿੰਗ ਅਤੇ ਨਾਲ ਹੋਰ ਜਿਹੜੇ ਕੰਮ ਨੇ ਸਾਰੇ ਕਰਨੇ ਪੈਣਗੇ, ਮਾਰਕੀਟਿੰਗ ਸੇਲ ਸਾਰੇ ਦੇ ਨਾਲ ਡੀਲ ਕਰਨੀ ਪੈਂਦੀ ਹੈ, 416-518-3200 'ਤੇ ਕਾਲ ਕਰਨੀ। ਰਾਣਾ ਜੀ ਆਪਣੇ ਇੱਕ ਮਿੰਟ ਦੇ ਵਿੱਚ ਮੈਸੇਜ ਦੇਣਾ ਪੈਣਾ, ਤੁਹਾਡੇ ਤੋਂ ਬਾਅਦ ਇੱਕ ਕਾਲ ਹੋਰ ਹੋਲਡ 'ਤੇ ਮੇਰੇ ਕੋਲ, ਸ਼ੇਰਜੰਗ ਸਿੰਘ ਰਾਣਾ, ਜਿਨ੍ਹਾਂ ਦੇ ਘਰਾਂ 'ਚ ਡਿਸੇਬਿਲਟੀ ਜਾਂ ਲਾਈਫ ਟਾਈਮ ਦਵਾਈਆਂ ਲੱਗ ਗਈਆਂ ਨੇ, ਕਿਸੇ ਨੂੰ ਕੋਈ ਬਿਮਾਰੀ ਆ, ਉਹ ਸਾਰੇ ਨੋਟ ਕਰ ਲਓ, ਇਸ ਨੰਬਰ 'ਤੇ ਕਾਲ ਕਰਨੀ ਹੈ, 416-910-9000। ਰਾਣਾ ਜੀ ਆਪਾਂ ਛੋਟਾ ਰੱਖ ਕੇ ਗੱਲ ਕਰਨੀ ਪੈਣੀ, ਤੁਹਾਡੇ ਤੋਂ ਬਾਅਦ ਇੱਕ ਕਾਲ ਹੋਲਡ ਆ।
1: ਜ਼ਰੂਰ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸ਼ਾਰਟ ਵਿੱਚ ਆਪਾਂ ਇਹੀ ਕਵਾਂਗੇ, ਜਿਹੜੇ ਵੀ ਲੋਕ ਕੈਨੇਡਾ ਦੇ ਵਿੱਚ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਫੈਡਰਲ ਗਵਰਨਮੈਂਟ ਵੱਲੋਂ$90,000 ਤੱਕ ਦੀ ਬਹੁਤ ਵੱਡੀ ਗ੍ਰਾਂਟ ਦਿੱਤੀ ਜਾ ਰਹੀ ਹੈ ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ। ਸੋ ਅਗਰ ਆਪਾਂ ਡੇਲੀ ਐਕਟੀਵਿਟੀ ਜਿਹੜੀ ਕਰ ਰਹੇ ਹਾਂ, ਅਗਰ ਉਹਦੇ ਵਿੱਚ ਕਿਤੇ ਵੀ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ, ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਤਾਂ ਆਪਾਂ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ 'ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000,
0: 90,000 ਦੀ ਜ਼ਿੰਦਗੀ 'ਚ ਫਾਇਦਾ ਹੋਣਾ, ਨੰਬਰ ਦੇ ਦਿਓ ਲੋਕਾਂ ਨੂੰ, 416-910-9000, 416-910-9000 'ਤੇ ਕਾਲ ਕਰਦੀ ਆ। ਔਰ ਸੰਤੋਸ਼ ਮੇਰੇ ਨਾਲ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ, ਸੰਤੋਸ਼, ਹੈਲੋ, ਓ ਸੋਰੀ, ਸੰਤੋਸ਼ ਜੀ ਸਤਿ ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ।
0: ਆਪਾਂ ਇੱਕ ਮਿੰਟ 'ਚ ਮੈਸੇਜ ਦੇਣਾ, ਮੇਰੇ ਕੋਲ ਕੁਛ ਮੈਸੇਜ ਹੋ ਰਹੇ ਨੇ, ਸੰਤੋਸ਼ ਨੂੰ ਤੁਸੀਂ ਕਾਲ ਕਰਨੀ ਹੈ, ਸੰਤੋਸ਼ ਦਾ ਨੰਬਰ ਹੈ 416-473-4242। ਜਿਹੜੇ ਲੋਕ ਪ੍ਰੋਪਰਟੀ ਲੈਣੀ ਚਾਹੁੰਦੇ ਨੇ ਪਰ ਪੈਸੇ ਥੋੜ੍ਹੇ ਨੇ, ਰੈਂਟਲ ਇਨਕਮ ਦੇ ਤੌਰ 'ਤੇ ਵੀ ਰੱਖ ਸਕਦੇ ਆਪਣੇ ਬੱਚਿਆਂ ਵਾਸਤੇ, ਲੰਬੀਆਂ ਕਲੋਜ਼ਿੰਗਸ ਨੇ, ਇਹ ਪ੍ਰੋਪਰਟੀ ਅਵੇਲੇਬਲ ਹੈ ਲੰਡਨ, ਓ ਸੋਰੀ ਨੋਟ ਲੰਡਨ, ਇੱਕ ਪ੍ਰੋਪਰਟੀ ਹੈ ਡਿਟੈਚ ਮਕਾਨ ਹੈਮਿਲਟਨ ਦੇ ਵਿੱਚ, ਇੱਕ ਪ੍ਰੋਪਰਟੀ ਆ ਜਿਹੜੀ ਕਿ ਅਵੇਲੇਬਲ ਹੈ ਬ੍ਰੈਂਪਟਨ ਦੇ ਵਿੱਚ, ਲੀਗਲ ਬੇਸਮੈਂਟ, 2 ਬੈਡਰੂਮ ਦੀ, 4 ਬੈਡਰੂਮ ਦਾ ਘਰ, 2 ਉੱਪਰ ਫੁੱਲ ਵਾਸ਼ਰੂਮ, 1 ਗਰਾਊਂਡ 'ਤੇ, ਅਤੇ ਲਾਂਡਰੀਆਂ 2 ਨੇ ਇਹਦੇ ਵਿੱਚ, ਲੀਗਲ ਬੇਸਮੈਂਟ, ਕਾਰ ਗਰਾਜ ਅਤੇ ਡਰਾਈਵੇ, ਅਤੇ 7 ਲੱਖ ਦੇ ਨੰਬਰਾਂ ਦੇ ਵਿੱਚ, ਹਾਈ 700 ਦੇ ਨੰਬਰਾਂ 'ਚ, 790-90 ਦੇ ਆਸ ਪਾਸ, ਅਤੇ ਇੱਕ ਪ੍ਰੋਪਰਟੀ, ਹਾਂ ਵੀ ਮੁੰਡਿਆ ਜਿਹੜਾ ਤੂੰ ਕਾਲ ਕਰ ਰਿਹਾ ਸੀਗਾ ਸੁਣਦਾ ਪਿਆ, ਇਹ ਦੇਖ ਲੈ ਪ੍ਰੋਪਰਟੀ, ਰੇਡੀਓ ਸੁਣ ਰਿਹਾ ਜੇ, ਸੰਤੋਸ਼ ਨੂੰ ਕਾਲ ਕਰ ਲਓ, 416-473-4242। ਜੇ ਕੋਈ ਫਸਿਆ ਹੋਇਆ ਆਪਣੀ ਪ੍ਰੋਪਰਟੀ ਕੱਢਣੀ ਚਾਹੁੰਦਾ, 5 ਇਹਨਾਂ ਕੋਲ ਕੁਆਲੀਫਾਈਡ ਬਾਇਰ ਨੇ, ਫਸਟ ਟਾਈਮ ਬਾਇਰ, ਅਤੇ ਫਸਟ ਟਾਈਮ ਬਾਹਰ ਜਾਣਨਾ ਚਾਹੁੰਦੇ ਆ, ਬਹੁਤ ਕੁਛ ਲੁਕਿਆ ਰਹਿ ਜਾਂਦਾ, ਇਮਾਨਦਾਰ ਸਲਾਹ ਲਈ ਹਰਦੀਪ ਕੌਰ ਪੰਧੇਰ, ਬ੍ਰੋਕਰ ਆਫ ਰੈਕਡ ਨੇ, ਸੰਤੋਸ਼, 416-473-4242, 416-473-4242। ਤਵਾ ਕਿਚਨ ਵਾਲਿਆਂ ਦਾ ਮੈਸੇਜ ਅੱਜ ਮੈਨੂੰ, ਤੁਸੀਂ ਅੱਜ ਤਵਾ ਕਿਚਨ 'ਤੇ ਪਹੁੰਚੋ ਜਿੱਥੇ ਕੌਂਬੋ ਡੀਲਸ ਚੱਲਦੀਆਂ ਨੇ, 2 ਅੰਮ੍ਰਿਤਸਰੀ ਕੁਲਚੇ 1299, 2 ਹਾਕਾ ਨਿਊਡਲਸ 1299, 2 ਪਲੇਟ ਚਣਾ ਭਟੂਰਾ ਵਿਦ 4 ਭਟੂਰੇ 1299, ਅਤੇ ਨਾਲ ਨਾਲ 10 ਹੋਰ ਆਈਟਮਸ ਨੇ, ਤਵਾ ਚਿਕਨ ਦਾ, ਤਵਾ ਕਿਚਨ ਵਾਲਿਆਂ ਦਾ ਤਵਾ ਚਿਕਨ, ਤਵੇ 'ਤੇ ਰਾੜਿਆ ਹੋਇਆ, ਇਹਦੇ ਵਰਗੀ ਤਰੀ ਨਹੀਂ ਕਦੇ ਅੱਜ ਤੱਕ ਕਿਸੇ ਨੇ ਖਾਧੀ ਹੋਣੀ, ਬੜਾ ਮਸ਼ਹੂਰ ਆ ਤਵਾ ਚਿਕਨ, ਮੋਟਰ ਵਾਲੀ ਗੋਟ ਕਰੀ, ਜਿਨ੍ਹਾਂ ਨੇ ਚੌਲਾਂ ਨਾਲ ਖਾਧੀ ਉਹ ਕਿਆ ਬਾਤ ਹੈ, 6 ਘੰਟੇ ਲੱਗਦੇ ਨੇ ਗੋਟ ਕਰੀ ਨੂੰ ਬਣਨ ਨੂੰ, ਜਾਂ ਤੁਸੀਂ ਇਹਨਾਂ ਦੀਆਂ ਕੜਾਹੀ, ਕੜਾਹੀ ਪਨੀਰ, ਕੜਾਹੀ ਚਿਕਨ ਜੇ ਟਰਾਈ ਕਰ ਲਿਆ ਇਹਨਾਂ ਦਾ ਇੱਕ ਵਾਰ, ਸ਼ੈਫ ਸਪੈਸ਼ਲ ਮਲਾਈ ਕੋਫਤਾ, ਡਰਾਈ ਫਰੂਟ ਪਾ ਕੇ ਮਲਾਈ ਕੋਫਤਾ ਬਣਾਉਂਦੇ ਨੇ, ਕਾਜੂਆਂ ਦੀ ਤਰੀ ਦਾ ਬਣਦਾ, ਜ਼ਬਰਦਸਤ, ਅਤੇ ਜਿੰਨੇ ਲੋਕ ਅੱਜ ਤਵਾ ਕਿਚਨ 'ਤੇ ਔਡਰ ਕਰਨੇ, ਖੀਰ ਬਣੀ ਹੋਈ ਆ, ਜਿਹਨੇ ਕੋਲ ਤਾਜ਼ੀ ਖੀਰ, ਖੀਰ ਦਾ ਸਵਾਦ ਨਹੀਂ ਕੋਈ ਇਹੋ ਜਿਹਾ, ਖੀਰ ਤੁਸੀਂ ਖਾਣੀ ਹੈ, ਤਵਾ ਕਿਚਨ ਦੀਆਂ ਲੋਕੇਸ਼ਨਸ ਓਪਨ ਹੋ ਗਈਆਂ ਨੇ, ਹੁਣੇ ਔਡਰ ਕਰੋ, ਦਾਰਾ ਸਿੰਘ ਪਰੌਂਠਾ, 905-790-1699, 905-790-1699, ਕਿਸੇ ਨੇ ਕੇਟਰਿੰਗ ਕਰਾਉਣੀ ਹੈ 10-20-30 ਬੰਦਿਆਂ ਦੀ ਅੱਜ, 905-790-1699।

ਔੜੀ ਨਾਲ ਕੀ ਉਪਾਏ ਕੇ ਲਿਖਣਾਵੇ ਧਰਮ ਹੱਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਤਨ ਵੱਖ ਕੱਟੇ ਜਜਮਾ ਲਿਆ ਖਾਓ ਨਾ ਪਾਣੀ ਕੂੜਿਆ ਮਕਾਲੇ ਦੁਨਕ ਚੱਲਿਆ ਤੇਰੇ ਨਾਏ ਰੱਤੇ ਸਿੱਜਣ ਗਏ ਹਾਰ ਗਏ ਸਠਕਣ ਵਾਲਿਆ ਲਿਖਣਾਵੇ ਧਰਮ ਬਹਾਲਿਆ।

ਜੰਤ ਇਸਮਾਤ ਪੌਣ ਇਸਮਾਤ ਪਾਣੀ ਇਸਮਾਤ ਅਗਨੀ ਖੇਡੇ ਵਟਾਣੀ ਇਸਮਾਤ ਧਰਤੀ ਇਸਮਾਤ ਖਾਣੀ ਇਸਮਾਤ ਸਾਧ ਲਗੇ ਪ੍ਰਾਣੀ ਵਿਸਮਾ ਸੰਜੋ ਵਿਸਮਾ ਵਿਜੋ ਵਿਸਮਾ ਭੁੱਖ ਵਿਸਮਾ ਭੋਗ ਵਿਸਮਾਦ ਸਿਫਤ ਵਿਸਮਾ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾ ਨੇੜੇ ਵਿਸਮਾ ਦੂਰ ਇਸਮਾ ਦੇਖੇ ਹਾਜ਼ਰਾਂ ਹਜ਼ੂਰ ਵੇਖ ਵਡਾਰਿਆ ਵਿਸਮਾ ਨਾਨਕ ਪੂਜਣ ਪੂਰੇ ਭਾਵ।

ਕਿੰਨਾ ਭੋਗ ਭੋਗ ਕਹਿ ਹੋਏ ਭਸਮ ਡਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਥ ਚਲਾਇਆ, ਅੱਗੇ ਕਰਨੀ ਕੀਰਤ ਬਾਜੀ ਮੈਂ ਲਿਖਾ ਕਰ ਸਮਝਾਇਆ, ਹਾਉ ਨਾ ਹੋ ਵਿਪਾਦੀ ਹੁਣ ਸੁਣਿਆ ਕਿਆ ਰੁਆਇਆ, ਮਨ ਦੇ ਦਿਨ ਗਵਾਇਆ।

ਤੁਹਾਡੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਜੀਓ ਪਿੰਡ ਸਭ ਦਿਸਦਾ ਦੇ ਖਾਜੇ ਆਪ ਕਵਾਈਏ ਜੇ ਲੋੜੇ ਚੰਗਾ ਆਪਣਾ ਕਰਪਨੋਂ ਨੇ ਸਦਾਈਏ ਜੇ ਜੁਰਮਾਨਾ ਪਰ ਹਰੇ ਜਰਵੇਸ ਲੈਂਦੀ ਆਈਏ ਗੁਰ ਹੈ ਨੰਬਰੀਏ ਪਾਈਏ ਗੁਰ ਹੈ ਨੰਬਰੀਏ ਪਾਈਏ।

ਸਾਸ ਵਹਿਕਾਰ ਜੋਗੀ ਸੁਣਤਿਆਂ ਮਨਜਿਤਿਆ ਲਖਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਬਚਾਏ ਦੇਣੇ ਕੇ ਵਿਚਾਰ ਦੇ ਤੇ ਮੰਗੇ ਸਹਿਸਾ ਗੁਣਾ ਸੁਖ ਨਿਸਾਰ ਚੋਰ ਜਰ ਤੇ ਕੁੜਿਆਰਾ ਖਰ ਬਵੇਕਾਰ ਇੱਕ ਹੁੰਦਾ ਖਾਂਚੇ ਥਾਓ

ਗੌੜੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਚਾ ਪ੍ਰਖਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਤੁਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ।

ਸ਼ਬਦ ਕਮਾਹੀ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਹੀ ਪੌੜੀ ਸੇਵ ਕੀਤੀ ਸੰਤੋ।

ਵਾਲੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਤ ਮੁੱਕ ਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਨੇ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿੱਤ ਦੇ ਵਿੱਚ ਡਸਵਾਇਆ ਵਡਿਆਈ ਵੱਡਾ ਪਾਇਆ।

ਸ਼ਾਮੇ ਬਾਖੇਤਾ ਦੀਪਾਂ ਲੋਆਂ ਮੰਡਲਾਂ ਖੰਡਾਵਰ ਪੰਡਾ ਅੰਡ ਜੇਰ ਜ ਉਤਪਜਾ ਖਾਣੀ ਸਿਹਤ ਜਾ ਸੋ ਮਿਚ ਜਾਣੇ ਨਾਨਕਾ ਸਾਰਾ ਮੇਰਾ ਚਿੰਤਾ।

ਔੜੀ ਸੱਚਾ ਸਹਿਵੇਕ ਤੂਜਨ ਸਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੈ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਬਖਸਾਇਆ। ਮੂਰਖ ਸੱਚ ਨ ਜਾਣੇ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ।

ਪੁੱਤਰੇ ਮਨ ਭਾਵਦੇ ਦਰਸ ਹੁਣ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ ਦਾ ਢੋ ਨਾ ਲਹਿਣੀ ਧਾਵਦੇ, ਇੱਕ ਮੂਲ ਨਾ ਬੁੱਧਣਾ ਆਪਣਾ ਅਣ ਹੁੰਦਾ ਆਪ ਗਣਾਏ ਦੇ, ਹੋ ਢਾਡੀ ਕਾ ਨੀਚ ਦਾਤ ਹੋਰ ਤੁਮ ਜਾ ਸਦਾ ਦੇ, ਤਿੰਨ ਮੰਗਾਂ ਜੇ ਤੁਜੇ ਧਿਆਏ ਦੇ, ਤਿੰਨ ਮੰਗਾਂ ਜੇ ਤੁਜੇ ਧਿਆਏ ਦੇ।

ਬੌੜੀ ਦਾਨ ਮਿੰਡਾ ਤਲੀ ਖਾਕ ਤੇ ਮਿਲਿਆ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਮਨਾ ਖੁੱਤਿਆਈਏ, ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ, ਮੱਤ ਥੋੜ੍ਹੀ ਸੇਵ ਗਵਾਈਏ, ਮੱਤ ਥੋੜ੍ਹੀ ਸੇਵ ਗਵਾਈਏ।

0: ਜਮਾਨਾ ਪਹਿਲਾ ਸੱਚ ਤਾ ਪਰਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਏ ਸੱਚ ਤਾ ਪਰਜਾਣੀਏ ਜਾਂ ਸਤਰ ਪਿਆਰ ਨਾ ਸੁਣ ਮਨ ਅਸੀਂ ਤਾ ਪਾਏ ਮੁਕਤ ਸੱਚ ਤਾ ਪਰਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਜ ਕੇ ਵਿਦੇ ਕਰਤਾ ਪੀਓ ਸੱਚ ਤਾ ਪਰਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ ਪੁੰਨ ਦਾਨ ਕਰੇ ਸੱਚ ਤਾਂ ਪਰਜਾਣੀਏ ਜਾਂ ਆਤਮ ਤੀਜ ਕਰੇ ਨੇ ਵਾ ਸਤਿਗੁਰੂ ਨੇ ਪੁੱਛ ਕੇ
1: ਮਤ ਥੋੜੀ ਸੇਵਕ ਆਈ ਹੈ ਮਤ ਥੋੜੀ ਸੇਵਕ

0: ਮੈਂ ਦੁਖਦਾਰ ਸਗਲੋਂ ਪਿਆ ਜਾਂ ਸੁਖਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਲ ਦੱਸਿਆ ਤੇਰਾ ਤਨੰਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕੁਲ ਕੁਲ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਰ ਸੁਆਲਿਓ ਜਿਨਕੀ ਦਿਸ ਪਰ ਪਿਆ ਕਹੋ ਨਾਨਕ ਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਲਿਆ ਮਾਲਾ ਵੀ ਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਹਮ ਨੇ ਕਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ

0: ਇੰਦਰੀਆਂ ਦੀ ਮਹੱਲਾ ਪਹਿਲਾ ਕੁੰਬੀ ਬੱਦਾ ਜਲ ਲੈ ਜਲ ਨੂੰ ਕੁੰਬਣਾ ਹੋਈ ਜਾਣ ਕਪਤਾ ਮਨ ਰਹੇ ਗੁਰ ਬਿਨ ਜਾਣ ਹੋਈ ਪੌੜੀ
1: ਫੜਿਆ ਹੋਵੇ ਗੁਣਗਾਰ ਤੋਂ ਮੀ ਸਾਧਨਾ ਮਾਰੀ ਹੈ ਜਿਹਾ ਘਾਲੇ ਘਾਲਣਾ ਤੇ ਬਹੁਨਾ ਵਿਚਾਰੀ ਹੈ ਐਸੀ ਕਲਾ ਨਾ ਖੇਡੀਏ ਜਿੱਤ ਦਰਗਾ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮਹ ਚੱਲੇ ਸੋਕੇ ਮਾਰੀਏ ਮਹ ਚੱਲੇ ਸੋਕੇ ਮਾਰੀਏ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ

0: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828-905-450-2828।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
3: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ।

0: medical insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮ ਸਲਾਮ ਨਮਸਤੇ, ਜੋ ਜੋ ਵੀ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਗੁੱਡ ਮਾਰਨਿੰਗਸ ਗ੍ਰੀਟਿੰਗਸ ਕੀਤੀਆਂ ਜਾਂਦੀਆਂ, ਸਾਰਿਆਂ ਨੂੰ ਸੇਮ ਕਹਿੰਦੇ ਹੁੰਦੇ ਵਿਸ਼ਿਜ਼, ਔਰ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਸਵੇਰੇ ਸਵੇਰੇ। ਔਰ ਗੁਰੂ ਸਾਹਿਬਾਂ ਅੱਗੇ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਬਾਬਾ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਮੰਡੇ ਮਾਰਨਿੰਗ ਦੇ ਵਿੱਚ ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰੀ ਲੱਗ ਰਹੀ ਹੈ ਇੱਕ ਵਾਰੀ ਫਿਰ ਤੋਂ ਉਸ ਗੁਰੂ ਸਾਹਿਬਾਂ ਦਾ। ਆਓ ਆਪਾਂ ਸਾਰੇ ਜਣੇ ਰਲ ਕੇ ਸ਼ੁਕਰਾਨਾ ਕਰੀਏ ਉਸ ਈਸ਼ਵਰ ਦਾ, ਉਸ ਅੱਲਾ, ਉਸ ਤਾਰਾ ਦਾ, ਉਸ ਸ਼੍ਰੀ ਰਾਮ ਦਾ, ਭਗਵਾਨ ਦਾ, ਜਿਸ ਨੂੰ ਤੁਸੀਂ ਮੰਨਦੇ ਹੋ, ਉਸ ਜੀਸਸ ਮਹਾਰਾਜ ਦਾ। ਸਾਰੇ ਜਣੇ ਰਲ ਕੇ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ, ਥੈਂਕ ਯੂ ਕਰੀਏ ਕਿ ਇਹ ਬਾਬਾ ਜੀ, ਇਹ ਗੋਡ ਸਾਨੂੰ ਇੱਕ ਜ਼ਿੰਦਗੀ ਦਾ ਦਿਨ ਦੇਖਣ ਵਾਸਤੇ ਤੁਸੀਂ ਹੋਰ ਦੇ ਦਿੱਤਾ, ਆਹ ਸਮਾਂ ਦੇ ਦਿੱਤਾ। ਅਗਲੇ ਸਮੇਂ ਦਾ ਨਹੀਂ ਪਤਾ, ਜ਼ਿੰਦਗੀ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਇਹ ਅਸੀਂ ਸਮਾਂ ਦੇਖ ਰਹੇ ਹਾਂ। ਅਤੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਪ੍ਰੋਗਰਾਮ ਪੰਜਾਬੀ ਵਿਰਸਾ ਲੈ ਕੇ ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਵਾਸਤੇ 11 ਵਜੇ ਤੋਂ ਲੈ ਕੇ ਤਕਰੀਬਨ 12 ਵਜੇ ਤੱਕ ਹਾਜ਼ਰੀ ਲੱਗਦੀ ਹੈ, ਔਰ ਬੜੀਆਂ ਪਿਆਰ ਦੀਆਂ, ਬੜੀਆਂ ਮੁਹੱਬਤ ਦੀਆਂ, ਬੜੀਆਂ ਇਤਫਾਕ ਦੀਆਂ, ਇੱਕ ਦੂਸਰੇ ਨਾਲ ਸਾਡੀਆਂ ਬਹੁਤ ਹੀ ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਔਰ ਸਿੱਧੀਆਂ ਸਿੱਧੀਆਂ ਗੱਲਾਂ ਹੁੰਦੀਆਂ। ਸਿਆਸਤ ਵਾਲਾ ਕੋਈ ਕੰਮ ਨਹੀਂ ਇਸ ਰੇਡੀਓ ਦੇ ਉੱਤੇ, ਕਿਉਂਕਿ ਤੁਹਾਨੂੰ ਪਤਾ ਕਿ ਇਸ ਰੇਡੀਓ ਦੇ ਸਿਰਫ ਸਿਰਫ ਇੱਕ ਇੰਟਰਟੇਨਮੈਂਟ ਹੁੰਦਾ ਹੈ। ਇੱਕ ਘੰਟਾ ਤੁਹਾਡੇ ਵਾਸਤੇ ਸਿਰਫ ਸਿਰਫ ਤੁਹਾਡੇ ਲਈ ਗੀਤ, ਸੰਗੀਤ ਔਰ ਤੁਹਾਡੇ ਨਾਲ ਪਰਿਵਾਰਕ ਤੌਰ 'ਤੇ ਗੱਲਾਂ ਜਿਹੜੀਆਂ ਕਿ ਸਟੂਡੀਓ ਵਿੱਚ ਕੀਤੀਆਂ ਜਾਂਦੀਆਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਮੰਡੇ ਮਾਰਨਿੰਗ ਦੇ ਵਿੱਚ ਤੁਹਾਨੂੰ ਸੰਗੀਤ ਜਿਹੜਾ ਨਾ, ਕਿਸੇ ਇੱਕ ਬੰਦੇ ਕੋਲ ਬੈਠਾ ਸੀ ਮੈਂ, ਆਮ ਹੈ ਨਾ ਰੂਟੀਨ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਸੰਗੀਤ ਹੈ ਇਹ ਬੰਦੇ ਦੀਆਂ ਜਿਹੜੀਆਂ ਪ੍ਰੋਬਲਮਸ, ਬੰਦੇ ਦਾ ਮਾਇੰਡ ਫਰੈਸ਼ ਕਰਦਾ ਹੈ, ਬੰਦੇ ਨੂੰ ਸਟ੍ਰੈਸ ਤੋਂ ਬਾਹਰ ਕੱਢਦਾ ਹੈ। ਕਹਿੰਦਾ ਜਿਹੜਾ ਸੰਗੀਤ ਐਸਾ ਹੋਵੇ ਜਿਹੜਾ ਕਿ ਰੱਬ ਦੇ ਨਾਲ ਵੀ ਜੋੜ ਦੇਵੇ, ਸੰਗੀਤ ਦੇ ਵਿੱਚ ਐਸੀ ਸ਼ਕਤੀ ਹੈ। ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿਸ ਵੇਲੇ ਵੀ ਉਸ ਰੱਬੀ ਰੂਹ ਸੀ, ਰੱਬ ਦੀ ਰੂਹ, ਉਹ ਆਪ ਹੀ ਰੱਬ ਸੀ। ਕਹਿੰਦੇ ਮਰਦਾਨਾ ਜੀ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਫਿਰ ਛੇੜ ਰਬਾਬ, ਉਸ ਅਕਾਲ ਪੁਰਖ ਦੀ ਗੱਲ ਕਰੀਏ ਸੰਗੀਤ ਦੇ ਜ਼ਰੀਏ। ਸੰਗੀਤ ਦੇ ਵਿੱਚ ਐਸੀ ਇੱਕ ਰੂਹ ਹੈ, ਇੱਕ ਐਸੀ ਸ਼ਕਤੀ ਹੈ, ਐਸੀ ਇੱਕ ਜ਼ਿੰਦਗੀ ਦੀ ਅਸਲੀਅਤ ਝਲਕਦੀ ਹੈ। ਪਰ ਉਹ ਸੰਗੀਤ ਕੈਸਾ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਦਿਮਾਗ ਨੂੰ, ਤੁਹਾਡੇ ਦਿਲ ਨੂੰ, ਤੁਹਾਡੀ ਆਪਣੇ ਆਪ ਨੂੰ ਤੁਹਾਨੂੰ ਬਿਲਕੁਲ ਰਿਲੈਕਸ ਕਰ ਸਕੇ ਔਰ ਤੁਹਾਡੀ ਜ਼ਿੰਦਗੀ ਨੂੰ ਬਿਲਕੁਲ ਇੱਕ ਤਰ੍ਹਾਂ ਆਸਾਨ ਬਣਾ ਸਕੇ। ਇਸ ਤਰ੍ਹਾਂ ਦਾ ਗੀਤ ਸੰਗੀਤ ਹੋਣਾ ਚਾਹੀਦਾ ਹੈ। ਵਿਆਹ ਸ਼ਾਦੀਆਂ ਦੇ ਆਪਾਂ ਦੇਖੋ ਕਈ ਵਾਰੀ ਕਿਸ ਤਰ੍ਹਾਂ ਦੇ ਗੀਤ ਸੁਣਦੇ ਹਾਂ, ਜਦੋਂ ਡੀਜੇ ਲੱਗੇ ਹੁੰਦੇ ਆ, ਨੱਚਦੇ ਨਾ ਪੂਰਾ ਟਕਾ ਕੇ, ਘਰ ਵਾਲੀ ਭਾਵੇਂ ਹੱਥ ਫੜੀ ਵੀ ਜਾਵੇ, ਆ ਜਾ ਸਰਦਾਰ ਜੀ ਬਾਹਰ ਹੁਣ ਬਥੇਰਾ ਨੱਚ ਲਿਆ, ਪਰ ਕਿੱਥੇ ਮੰਨਦੇ ਸਰਦਾਰ ਸਾਹਿਬਾਂ ਨੀ। ਫਿਰ ਵੀਰਾ ਜੀ ਕਹਿੰਦੇ ਨਾ ਬੀਬਾ, ਹੱਲੇ ਰੁਕ ਜਾ, ਹੱਲੇ 2 ਪੈਗ ਲੱਗੇ ਹੋਰ, ਜਿਹੜੇ ਬਾਅਦ 'ਚ ਐਕਸਟਰਾ ਲਾਇਆ ਨਾ ਉਹ ਐਕਸਰਸਾਈਜ਼ ਕਰ ਲੈਂਦੇ, ਕਿਉਂਕਿ ਫਿਰ ਆਪਾਂ ਬਾਅਦ 'ਚ ਕਿਲੋ ਕੁ ਮੀਟ ਵੀ ਖਾਣਾ ਹੁੰਦਾ, ਗੋਲਡ ਮੀਟ ਵੀ ਖਾਣਾ ਹੁੰਦਾ, ਠੀਕ ਹੈ ਨਾ, ਉਹ ਹਜ਼ਮ ਤਾਂ ਕਰਨਾ ਚਾਹੀਦਾ ਬਈ, ਠੀਕ ਹੈ ਨਾ। ਪਰ ਗੱਲ ਇਹ ਹੈ ਕਿ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਨਾ ਭਾਸ਼ਾਵਾਂ, ਵੱਖਰੇ ਵੱਖਰੇ ਰਸਤੇ ਆ, ਵੱਖਰੇ ਵੱਖਰੇ ਇੱਕ ਰੀਤਾਂ ਆ। ਹੁਣ ਕਈ ਵਾਰੀ ਕਿਸੇ ਦੀ ਮਰਗ ਹੋ ਜਾਂਦੀ ਹੈ, ਉੱਥੇ ਸੰਗੀਤ ਹੋਰ ਤਰ੍ਹਾਂ ਦਾ ਹੈ, ਖੁਸ਼ੀ ਦੇ ਵੇਲੇ ਸੰਗੀਤ ਹੋਰ ਤਰ੍ਹਾਂ ਦਾ ਹੈ। ਜੇ ਤੁਸੀਂ ਗੁਰਬਾਣੀ ਇਕੱਲੀ ਸੁਣਦੇ ਆ ਤੇ ਤੁਹਾਡਾ ਮਨ ਹੋਰ ਹੀ ਚੰਚਲ, ਮਨ ਤੁਹਾਡੇ ਵਿੱਚ ਇੱਕ ਵਿਰਾਗ ਆ ਜਾਂਦਾ ਹੈ। ਐਸੀਆਂ ਸੰਗੀਤ ਦੀਆਂ ਵੱਖਰੀਆਂ ਵੱਖਰੀਆਂ ਉਦਾਹਰਨਾਂ ਹਨ। ਢਾਡੀ ਵਾਰਾਂ ਸੁਣਦੇ ਆ, ਮੈਂ ਪਿਛਲੇ ਹਫ਼ਤੇ ਵੀ ਗੱਲ ਕਰ ਰਿਹਾ ਸੀ, ਜਿਸ ਵੇਲੇ ਅਸੀਂ ਢਾਡੀ ਵਾਰਾਂ ਸੁਣਦੇ ਹਾਂ, ਸਾਨੂੰ ਸਾਡੇ ਗੁਰੂਆਂ ਦੀਆਂ ਜੀਵਨੀਆਂ, ਉਸ ਗੁਰੂਆਂ ਦੀਆਂ ਹਿਸਟਰੀਆਂ ਸੁਣਨ ਵਾਸਤੇ ਢਾਡੀ ਸਿੰਘਾਂ ਦੇ ਕੋਲੋਂ ਮਿਲਦੀ ਹੈ, ਉਹ ਵੀ ਸੰਗੀਤ ਹੈ ਨਾ। ਤੇ ਪਰ ਪੰਜਾਬੀ ਵਿਰਸਾ ਦੇ ਵਿੱਚ ਸੰਗੀਤ ਉਹ ਲਾਇਆ ਜਾਂਦਾ ਜਿਹੜਾ ਕਿ ਦਿਮਾਗ ਨੂੰ ਤੁਹਾਡੇ ਨੂੰ ਸ਼ਾਂਤ ਕਰ ਸਕੇ, ਤੁਹਾਨੂੰ ਰਿਲੈਕਸ ਕਰ ਸਕੇ। ਤੁਸੀਂ ਟਰੱਕ ਚਲਾ ਰਹੇ ਹੋ, ਤੁਸੀਂ ਆਪਣੇ ਆਫਿਸ ਨੂੰ ਜਾ ਰਹੇ ਹੋ, ਕਈ ਸਾਡੇ ਫੈਮਿਲੀਜ਼ ਦੇ ਰੈਸਟੋਰੈਂਟ ਹੋਣੇ ਆ, ਉਹ ਆਪਣੇ ਰੈਸਟੋਰੈਂਟ ਓਪਨ ਕਰਨ ਵਾਸਤੇ ਜਾ ਰਹੇ ਹੋਣੇ ਆ, ਕਈ ਕੋਰੀਅਰ ਦਾ ਕੰਮ ਕਰ ਰਹੇ ਹੋਣੇ ਆ, ਕਈ ਊਬਰ ਦੇ ਹੋਣੇ ਆ ਸਾਡੇ ਵੀਰ, ਕਈ ਵੈਸੇ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਓਪਨ ਕਰਨ ਵਾਸਤੇ ਜਾ ਰਹੇ ਹੋਣ, ਕਈ ਸਾਡੇ ਪਰਿਵਾਰ ਨੈਗਰਾ ਫਾਲ ਵੱਲ ਨੂੰ ਜਾ ਰਹੇ ਹੋਣੇ ਨੇ, ਕੋਈ ਨੈਗਰਾ ਫਾਲ ਤੋਂ ਆ ਰਿਹਾ ਹੁੰਦਾ ਇੱਧਰ, ਠੀਕ ਹੈ ਨਾ, ਕੋਈ ਇੱਧਰ ਉਰਲੀਆ ਵਾਲੀ ਸਾਈਡ 'ਤੇ ਜਾ ਰਿਹਾ, ਕੋਈ ਕਸੀਨੋ ਜਾ ਰਿਹਾ ਹੈ, ਹਰ ਇੱਕ ਦੇ ਵੱਖਰੇ ਵੱਖਰੇ, ਕਿਤੇ ਨਾ ਕਿਤੇ ਕੋਈ ਪਲੇਨ 'ਤੇ ਇਸ ਵੇਲੇ ਸਫ਼ਰ ਕਰ ਰਿਹਾ ਹੈ, ਏਅਰਪੋਰਟ 'ਤੇ ਜਾ ਰਿਹਾ, ਕੋਈ ਪਰਿਵਾਰ ਕਿੱਥੇ ਜਾ ਰਿਹਾ ਨਾ। ਇਹ ਇੱਕ ਜ਼ਰੀਆ ਹੈ ਜ਼ਿੰਦਗੀ ਦਾ। ਕਈਆਂ ਨੂੰ ਅੱਜ ਸਵੇਰੇ ਸਵੇਰੇ ਤੜਕੇ ਤੜਕੇ ਕਾਲਾਂ ਆ ਗਈਆਂ ਹੋਣੀਆਂ, ਪਰਿਵਾਰ ਦੇ ਵਿੱਚ ਇਹ ਜੀ ਨਹੀਂ ਰਿਹਾ, ਕਈਆਂ ਦੇ ਘਰਾਂ ਦੇ ਵਿੱਚ ਸਵੇਰੇ ਸਵੇਰੇ ਤੜਕੇ ਰਾਤੀ ਇਹ ਵੀ ਫੋਨ ਆ ਗਈ ਹੋਣੇ ਨਾ ਕਿ ਇਹ ਭਾਈ ਤੁਹਾਡਾ ਰਿਸ਼ਤੇਦਾਰ ਦੁਨੀਆ 'ਚ ਨਹੀਂ ਰਿਹਾ। ਬਹੁਤ ਰਿਸ਼ਤੇਦਾਰਾਂ ਦੇ ਕਲੋਸ ਹੁੰਦੇ ਆ ਕਿ ਸਾਨੂੰ ਰਾਈਟ ਵੇ ਇੰਡੀਆ ਭੱਜਣਾ ਪੈਂਦਾ ਟਿਕਟਾਂ ਲੈ ਕੇ, ਅਤੇ ਉਹ ਟਿਕਟਾਂ ਲੈਣ ਲਈ ਤੁਹਾਨੂੰ ਅਸੀਂ ਆਲਵੇਜ਼ ਫਿਰ ਅਮਨ ਜੀ ਦਾ ਨੰਬਰ ਦਿੰਦੇ ਹੁੰਦੇ ਹਾਂ ਆਲ ਲਿੰਕ ਟਰੈਵਲ ਵਾਲਿਆਂ ਦਾ। ਖੁਸ਼ੀ ਵੇਲੇ ਤਾਂ ਅਸੀਂ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਨਾ ਵੀ ਇੱਥੇ ਫੋਨ ਕਰ ਲਓ, ਦੋ ਪਾਸੇ ਫੋਨ ਕਰ ਲਓ, ਤੀਜੇ ਪਾਸੇ ਫੋਨ ਕਰ ਲਓ, ਚਲੋ ਯਾਰ ਟਿਕਟ ਕਿਤੋਂ $20 $50 ਸਸਤੀ ਮਿਲ ਜਾਂਦੀ ਹੈ, ਚੰਗੀ ਗੱਲ ਆ, ਪਤਾ ਵੀ ਕਰਨਾ ਚਾਹੀਦਾ ਘਰ ਦੇ, ਜੇ 5G ਜਾ ਰਹੇ ਆ ਅਤੇ $100 $150 $200 ਵੱਜ ਜਾਂਦਾ। ਪਰ ਕਈ ਵਾਰੀ ਐਮਰਜੈਂਸੀ ਦੇ ਵਿੱਚ ਸਾਨੂੰ ਕੋਈ ਟਿਕਟਾਂ ਲੈਣੀਆਂ ਪੈਂਦੀਆਂ, ਤੁਹਾਨੂੰ ਆਲ ਲਿੰਕ ਟਰੈਵਲ ਵਾਲਿਆਂ ਨੂੰ ਤੁਸੀਂ ਕਾਲ ਕਰ ਲਿਓ ਅਤੇ ਉਹਨਾਂ ਦਾ ਨੰਬਰ ਤੁਹਾਨੂੰ ਦੇਣਾ, ਅਮਨ ਜੀ ਨੂੰ ਕਾਲ ਕਰੋ, ਉੱਥੇ 416-293-8700 ਦੇ ਕੋਕ ਦੀ ਜਾ ਸਕਦੀ ਹੈ, 416-293-8700। ਬਹੁਤਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵੀ ਆਈਆਂ ਹੋਣੀਆਂ, ਕੋਈ ਨੰਨਾ ਨੰਨੀ ਪਰੀ ਆਈ ਹੋਣੀ ਆ, ਕੋਈ ਨੰਨਾ ਮੁੰਨਾ ਬੇਟਾ ਆਇਆ ਹੋਣਾ ਕਿਸੇ ਦੇ ਘਰਾਂ ਵਿੱਚ, ਉਹਨਾਂ ਘਰ ਹੋਰ ਹੀ ਚਾਅ ਚੜ੍ਹੇ ਹੋਣੇ ਆ, ਲੱਡੂਆਂ ਦੇ ਡੱਬੇ ਲੈ ਕੇ ਆ ਰਹੇ ਹੋਣੇ ਆ, ਕੋਈ ਫਿਰ ਮੋਤੀ ਚੂਰ ਦੇ ਲੱਡੂ ਖਾਂਦਾ, ਕੋਈ ਮੋਟੀ ਬੂੰਦ ਦੇ ਲੱਡੂ ਖਾਂਦਾ। ਦੇਖੋ ਸੰਸਾਰ ਆ, ਸੰਸਾਰ ਦੇ ਵਿੱਚ ਚੱਲ ਰਿਹਾ ਸਿਸਟਮ, ਇਹ ਸੰਸਾਰ ਦੇ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਕਿੰਨੇ ਸਾਲ ਹੋ ਗਏ ਆਪਣੇ ਜਨਮ ਹੋਏ ਨੂੰ, ਆਪਣੇ ਪਰਿਵਾਰਾਂ ਦੇ ਵਿੱਚ ਦੇਖੋ, ਸਾਡੇ ਬਜ਼ੁਰਗ ਆਏ ਚਲੇ ਗਏ, ਦਾਦਾ ਜੀ ਆਏ ਉਹ ਚਲੇ ਗਏ, ਦਾਦੀ ਚਲੀ ਗਈ, ਅੱਗੋ ਦੀ ਅੱਗੋ ਦੁਨੀਆ ਦੀ ਇੱਕ ਰੀਤ ਬਣੀ ਹੈ ਕਿ ਨਵੇਂ ਆਈ ਜਾਂਦੇ ਆ, ਪੁਰਾਣੇ ਜਾਈ ਜਾਂਦੇ ਆ। ਦੇਖੋ ਕੈਸਾ ਜ਼ਿੰਦਗੀ ਦਾ ਹਿਸਾਬ ਕਿਤਾਬ। ਕਿਸੇ ਨੂੰ ਪਤਾ ਕੋਈ ਇੱਕ ਇਸ ਜਹਾਨ ਦੇ ਵਿੱਚ ਕਿਸ ਬੰਦੇ ਨੂੰ ਵਰ ਮਿਲਿਆ ਸੀ ਕਿ ਜਿਸ ਵੇਲੇ ਉਹ ਆਪਣੀ ਜ਼ਿੰਦਗੀ ਚਾਹਵੇ ਆਪਣੀ ਮੌਤ ਲੈ ਸਕਦਾ ਉਹ ਬੰਦਾ? ਤੁਸੀਂ ਬੜੇ ਗੁਣੀ ਗਿਆਨੀ ਹੋ, ਬੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਇਨਸਾਨ ਦੁਨੀਆਂ ਵਿੱਚ ਇੱਦਾਂ ਦਾ ਹੋਇਆ ਸੀ ਜਿਸ ਨੂੰ ਇਹ ਪੂਰਾ ਵਰ ਮਿਲਿਆ ਹੋਇਆ ਸੀ ਕਿ ਜਿਸ ਵੇਲੇ ਉਹ ਚਾਹੇ ਜ਼ਿੰਦਗੀ 'ਚ ਉਹ ਆਪਣੀ ਤੋਂ ਮੌਤ ਲੈ ਸਕਦਾ ਹੈ, ਆਪਣਾ ਆਖਰੀ ਸਮਾਂ ਰੱਬ ਦੇ ਕੋਲੋਂ ਮੰਗ ਸਕਦਾ ਹੈ। ਕਿਸੇ ਨੂੰ ਪਤਾ? ਹਿਸਟਰੀ ਹੈ, ਜੇ ਕਿਸੇ ਨੂੰ ਪਤਾ ਦੱਸੋ ਮੈਨੂੰ, ਨਾਲੇ ਸਵੇਰੇ ਸਵੇਰੇ ਤੁਹਾਡੇ ਮੇਰੀ ਫਤਿਹ ਸਾਂਝੀ ਹੋ ਜਾਊਗੀ, ਨਾਲੇ ਆਪਾਂ ਗੀਤ ਸੰਗੀਤ ਦੱਸ ਦਿਓ ਵੀ ਕਿਹੜਾ ਗੀਤ ਅੱਜ ਸਵੇਰੇ ਸਵੇਰੇ ਲਾਈਏ ਤੁਹਾਡੇ ਵਾਸਤੇ। 905-6737337 905-6733337 'ਤੇ ਤੁਹਾਡੀ ਮੇਰੀ ਗੱਲ ਹੋ ਸਕਦੀ ਹੈ। ਇਸ ਜਹਾਨ ਦੇ ਵਿੱਚ ਇੱਕ ਇਨਸਾਨ ਦੁਨੀਆਂ ਵਿੱਚ ਸੀ ਜਿਹਨੂੰ ਇਹ ਵਰ ਮਿਲਿਆ ਸੀ ਕਿ ਜਿਸ ਵੇਲੇ ਚਾਹੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੌਤ ਲੈ ਸਕਦਾ, ਨਹੀਂ ਤਾਂ ਉਹ ਜ਼ਿੰਦਗੀ 'ਚ ਹਮੇਸ਼ਾ ਜਿੰਦਾ ਰਹੂਗਾ। ਕਿਸੇ ਸਾਡੇ ਵੀਰਾਂ ਨੂੰ, ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਕਿਸੇ ਨੂੰ ਇਸ ਚੀਜ਼ ਦਾ ਗਿਆਨ ਹੈ? ਮੇਰਾ ਖਿਆਲ ਆ ਉਹ ਮਿਸਿਸ ਕਪੂਰ ਜ਼ਰੂਰ ਫੋਨ ਕਰਨਗੇ, ਉਹ ਬੜੀਆਂ ਇਹੋ ਜਿਹੀਆਂ ਹਿਸਟਰੀਆਂ ਨੂੰ ਯਾਦ ਫੋਲੋ ਕਰਦੇ ਹੈ, ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਮੇਰਾ ਖਿਆਲ, ਜੇ ਪ੍ਰੋਗਰਾਮ ਸੁਣਦੇ ਹੋਣਗੇ ਤੇ। ਮਿਸਿਸ ਕਪੂਰ 905-6733337 905-6733337 ਅਤੇ ਨਾਲੇ ਗਾਣਾ ਦੱਸੋ ਵੀ ਅੱਜ ਫਿਰ ਕਿਹੜਾ ਕਿਹੜਾ ਸਵੇਰੇ ਸਵੇਰੇ ਲਾਈਏ। ਜ਼ਿੰਦਗੀ ਕੀ ਨਾ ਟੂਟੇ ਲੜੀ, ਪਿਆਰ ਕਰ ਲੈ ਗੜੀ ਦੋ ਗੜੀ, ਹੈ ਆਹੀ ਲਾ ਦੀਆਂ ਨਹੀਂ ਤਾਂ ਗਾਣਾ ਫਿਰ ਅੱਜ ਸਵੇਰੇ ਸਵੇਰੇ। ਇਹ ਵੀ ਕ੍ਰਾਂਤੀ ਮੂਵੀ ਦਾ ਬੜਾ ਗੀਤ ਹਿੱਟ ਸੀ। ਜਾਂ ਫਿਰ ਹੰਸਰਾਜ ਹੰਸ ਸਾਹਿਬ ਦਾ ਕੋਈ ਸੁਣਾਈਏ ਤੁਹਾਨੂੰ। ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ 17 September ਨੂੰ ਆ ਰਹੇ ਹੈ, ਲਿਵਿੰਗ ਆਰਟ ਸੈਂਟਰ ਮਿਸੀ ਸਾਗਾ ਦੇ ਵਿੱਚ। ਟਿਕਟਾਂ ticketmaster.co ਤੋਂ ਤੁਸੀਂ ਲੈ ਸਕਦੇ ਹਾਂ, ਔਰ ਤੁਹਾਨੂੰ ਟਿਕਟਾਂ ਉੱਥੋਂ ਹੀ ਲੈਣੀਆਂ ਪੈਣੀਆਂ। ਜੇ ਤੁਸੀਂ ਮੇਰੇ ਕੋਲ ਲੈਣੀ ਹੈ ਮੈਨੂੰ ਫੋਨ ਕਰ ਲਿਓ, ਜੇ ਤੁਹਾਨੂੰ ਪਤਾ ਹੈ ਕਿ ਟਿਕਟ ਮਾਸਟਰ ਟਿਕਟਾਂ ਆਪਾਂ ਲੈ ਸਕਦੇ ਹਾਂ ਈਜ਼ੀ, ਟਿਕਟ ਮਾਸਟਰ ਟਿਕਟਾਂ ਤੁਸੀਂ ਈਜ਼ੀ ਲੈ ਸਕਦੇ ਹਾਂ। 905-6733337 ਸਟੂਡੀਓ ਨੰਬਰ ਹੈ, 905-6733337 ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ ਵੀਰਾ ਜੀ?
1: ਠੀਕ ਹੈ ਜੀ। ਤੁਹਾਡਾ ਜਿਹੜਾ ਕੁਐਸਚਨ ਸੀਗਾ ਭੀਸ਼ਮ ਪਿਤਾਮਾ ਤਾਂ ਨਹੀਂ ਹਿਸਟਰੀ 'ਚ?
0: ਅੱਛਾ, ਤੁਸੀਂ ਕਹਿ ਰਹੇ ਹੋ ਭੀਸ਼ਮ ਪਿਤਾਮਾ ਜੀ ਨੂੰ ਵਰ ਮਿਲਿਆ ਸੀ ਨਾ?
1: ਹਾਂਜੀ।
0: ਚਲੋ ਦੇਖਦੇ ਹਾਂ ਸਰ, ਇੱਕ ਦੋ ਕਾਲ ਹੋਰ ਲੈ ਕੇ ਨੈਕਸਟ ਕਾਲ ਤੇ ਜਾਂਦੇ ਹਾਂ। ਪੰਜਾਬੀ ਵਿਰਸਾ, ਹੈਲੋ ਹੈਲੋ ਹਾਂਜੀ ਸ਼ਰਮਾ ਜੀ।
2: ਹਾਂਜੀ ਜਨਾਬ, ਸਹੀ ਕਹਿ ਕੇ ਗਏ ਭੀਸ਼ਮ ਪਿਤਾਮਾ ਸੀਗੇ।
0: ਅੱਛਾ, ਤੁਹਾਨੂੰ ਪਤਾ ਸੀ ਇਸ ਗੱਲ ਦਾ? ਨਹੀਂ ਪਤਾ ਸੀ?
3: ਕਿਰਪਾ
0: ਗੁਰੂ ਸਾਹਿਬ, ਤੁਸੀਂ ਦੱਸੋ
3: ਜਿਹੜੇ ਮਰਜ਼ੀ ਗਾਣਾ ਲਾ ਦੋ ਜੀ, ਹੰਸ ਲਾ ਦੋ, ਕੁਲਦੀਪ ਮਾਨ ਲਾ ਦੋ, ਸਭ ਚੱਲੂਗਾ ਬਾਈ ਜੀ,
0: ਸਭ ਚੱਲੂਗਾ। ਲਾਲੀ ਨੈਣਾ ਚਿਰ ਅੜਕਦੀ ਛੱਡ ਗਏ, ਸੁਪਨੇ ਸੰਧੂਰੀ ਰੰਗ ਦੇ, ਹੈ ਸੁਪਨੇ ਗੁਲਾਬੀ ਰੰਗ ਦੇ, ਪੰਜਾਬੀ ਵਿਰਸਾ। ਨੈਕਸਟ ਕਾਲ ਤੇ ਜਾਂਦੇ, ਗਾਣਾ ਦੱਸੋ ਕੋਈ ਮੈਨੂੰ ਵਧੀਆ ਜਿਹਾ, ਚੋਟੀ ਦਾ ਗਾਣਾ ਦੱਸੋ ਯਾਰ ਸਵੇਰੇ ਸਵੇਰੇ। ਹੈਲੋ ਭਾਜੀ, ਇਹ ਬਟਨ ਠੀਕ ਕਰਾਓ ਜੀ। ਹੈਲੋ ਜੀ, ਜੀ
4: ਨਮਸਕਾਰ ਸਰ।
0: ਨਮਸਕਾਰ ਜੀ, ਕਿਆ ਹਾਲ ਹੈ ਸਰ?
4: ਬਸ ਗਾਣਾ ਲਗਾਣਾ, ਹਿੰਦੀ ਲਗਾਣਾ ਪੰਜਾਬੀ?
0: ਸਰ ਤੁਸੀਂ ਤਾਂ ਹਿੰਦੀ ਫਰਮਾਇਸ਼ ਕਰਨੀ, ਮੈਨੂੰ ਪਤਾ ਹੀ ਆ ਤੁਹਾਡਾ।
4: ਨਹੀਂ ਨਹੀਂ ਨਹੀਂ ਨਹੀਂ ਅਸੀਂ ਹੁਣ ਹੰਸਰਾ ਹੰਸ ਸਾਹਿਬ ਨੂੰ ਪ੍ਰਮੋਟ ਕਰੋ ਜੀ, ਸਾਨੂੰ ਸਾਨੂੰ ਕਿਆ ਪੁੱਛਣਾ ਹੈ।
0: ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਸ਼ੋਅ ਦੀ ਟਿਕਟਾਂ ਲਈਆਂ ਨੀ, ਮੈਨੂੰ ਪਤਾ ਲੱਗਦਾ ਬੰਦਾ ਟਿਕਟਾਂ ਲੈਂਦਾ
4: ਲੈਂਦਾ ਭਾਜੀ। ਟਿਕਟ ਬਸ ਮੈਂ ਫਰੈਂਡ ਨੇ ਆਣਾ, ਬਸ ਇਕੱਠੀਆਂ ਲੈਣੀਆਂ ਅਗਸਤ ਆਹ ਅਗਲੇ ਪਹਿਲੀ ਤੱਕ ਲੈ ਲੈਣੀਆਂ ਟਿਕਟ।
0: ਜੇ ਤੁਸੀਂ ਨਾ ਆਏ ਤੇ ਮੈਂ ਤੁਹਾਡਾ ਨਾਰਾਜ਼ ਹੋ ਜਾਣਾ, ਮੈਂ ਤਾਂ ਇੰਨੀ ਗੱਲ ਦੱਸ ਦਿੱਤੀ ਗੱਲ ਬਸ
4: ਜੀ। ਜਰੂਰ ਜਰੂਰ ਭਾਜੀ, ਹੱਕ ਹੈ ਤੁਹਾਡਾ,
0: ਨਾਲੇ ਸਾਡਾ ਪਿਆਰ ਆ ਤੁਹਾਡੇ ਨਾਲ ਯਾਰ, ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ ਹਨਾ
4: ਜੀ। ਜਰੂਰ ਜਰੂਰ ਜਰੂਰ।
0: ਚਲੋ ਬੜੇ, ਕਦੋਂ ਆ ਰਹੇ ਫਰੈਂਡ ਤੁਹਾਡੇ?
4: ਸੰਜਨਾ ਜੀ ਆ ਰਹੇ ਪਹਿਲੀ ਨੂੰ।
0: ਹਾਂਜੀ
4: ਸੰਜਨਾ ਜੀ ਆ ਰਹੇ ਆ ਪਹਿਲੀ ਨੂੰ, ਫਿਰ ਇਕੱਠੇ ਹੀ ਆਉਂਗੇ ਅਸੀਂ।
0: ਅੱਛਾ ਪਹਿਲੀ ਨੂੰ ਆ ਰਹੇ ਆ, ਚਲੋ ਸਰ ਠੀਕ ਆ ਸਰ, ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਠੀਕ ਆ ਬ੍ਰਦਰ, ਥੈਂਕ ਯੂ ਜੀ, ਥੈਂਕ ਯੂ। ਕੱਲ ਨੂੰ ਸਾਨੂੰ ਚਾਹ ਪੁੱਛਦੇ ਫਿਰ ਤੇਰੇ ਦਰਸ਼ਨ ਜਾਂ ਦੁੱਧ ਵਰਗੇ। 905-673-3337 ਸਟੂਡੀਓ ਦਾ ਨੰਬਰ ਆ, 905-673-3337 ਦੇ ਤੁਹਾਡੀਆਂ ਮੇਰੀਆਂ ਤੇ ਮੇਰੀਆਂ ਤੁਹਾਡੀਆਂ ਗੱਲਾਂ, ਤੁਹਾਡੀਆਂ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਹੋ ਸਕਦੀਆਂ ਜੇ ਆਪ ਦੇ ਪਾਸ ਟਾਈਮ ਹੈ। ਜੇ ਆਪ ਦਾ ਕੋਈ ਸਕੈਜੂਅਲ ਬਿਜ਼ੀ ਆ ਤੇ ਫਿਰ ਨਾ ਕਾਲ ਕਰਿਓ, ਫਿਰ ਕੋਈ ਇੱਦਾਂ ਦੀ ਗੱਲ ਨਹੀਂ। 905-673-3337 905-673-3337 ਦੇ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਲਓ ਜੀ, ਕੱਲ ਨੂੰ ਸਾਨੂੰ ਚਾਹ ਪੀਂਦੇ ਫਿਰ ਦਰਸ਼ਨੀਆਂ ਦੁੱਧ ਵਰਗੇ, ਇਹ ਵੀ ਗੀਤ ਲਾ ਦਿੰਦੇ ਭਾਜੀ ਨਾਲ ਫਰਮਾਇਸ਼ ਕੀਤੀ ਹੈ। ਤੇ ਜੇ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਬਈ ਗੱਲਬਾਤ ਹੈ, ਤੇ ਕਈ ਵਾਰ ਕੀ ਹੁੰਦਾ ਕਿ ਮਨ ਦੇ ਵਿੱਚ ਕੋਈ ਹੋਰ ਗੀਤ ਵੀ ਹੁੰਦਾ ਤੇ ਉਹ ਵੀ ਗੀਤ ਤੁਹਾਡੇ ਵਾਸਤੇ ਲਾਇਆ ਜਾ ਸਕਦਾ। 905-673-3337 ਅੱਜ ਦਾ ਪ੍ਰੋਗਰਾਮ ਅਸੀਂ ਐਚ ਕੇ ਮੂਵਰਸ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ ਔਰ ਐਚ ਕੇ ਮੂਵਰ ਵਾਲੇ ਤੁਹਾਡੇ ਵਾਸਤੇ ਹਾਜ਼ਰ ਹੈ। ਤੁਸੀਂ ਬਹੁਤ ਹੀ ਜ਼ਿਆਦਾ ਵਧੀਆ, ਇਹਨਾਂ ਕੋਲ ਸਰਵਿਸ ਹੈ ਇਹਨਾਂ ਦੀਆਂ, ਬਹੁਤ ਪਰਿਵਾਰਾਂ ਨੇ ਕੈਲਗਰੀ ਤੋਂ ਇੱਥੇ ਮੂਵ ਹੋਣਾ ਹੈ, ਬਹੁਤ ਪਰਿਵਾਰਾਂ ਨੇ ਟੋਰਾਂਟੋ ਤੋਂ ਕੈਲਗਰੀ ਜਾਣਾ ਹੈ, ਜਾਂ ਤੁਸੀਂ ਵੈਨਕੂਵਰ ਮੂਵ ਹੋਣਾ ਹੈ, ਵਿਨੀਪੈਗ ਜਾਣਾ ਹੈ, ਮੌਂਟਰੀਅਲ, ਓਟਵਾ, ਇੱਧਰ ਸੱਜੇ ਖੱਬੇ ਐਡਮਿੰਟਨ, ਕਿਤੇ ਵੀ ਜਾਣਾ ਤੇ ਤੁਹਾਡਾ ਸਮਾਨ ਲੈ ਜਾਣਗੇ। ਤੇ ਪਤਾ ਕਰ ਲਓ ਐਚ ਕੇ ਮੂਵਰ, ਸ਼ਾਇਦ ਤੁਹਾਨੂੰ ਵੀ ਨਾਲ ਹੀ ਬਿਠਾ ਕੇ ਲੈ ਜਾਣ ਟਰੱਕ ਦੇ ਵਿੱਚ, ਹਨਾ, ਤੇ ਬਚ ਜੂਗਾ, ਰਸਤਾ ਬਚ ਜੂਗਾ, ਨਾਲੇ ਸਮਾਨ ਦਾ ਨਾਲ ਚੱਲ ਜੂ ਤੁਹਾਡਾ, ਤੇ ਨਾਲੇ ਤੁਸੀਂ ਉੱਥੇ ਪਹੁੰਚ ਜਾਓਗੇ। 416-524-6604 ਦੇ ਕੌਕ ਦੀ ਜਾ ਸਕਦੀ ਹੈ, 416-524-6604 ਦੇ ਕੌਕ ਦੀ ਜਾ ਸਕਦੀ ਹੈ। ਇੱਕ ਯਾਰ ਆਪਣੇ ਸੱਜਣ ਸੀ ਉਹ ਅਮਰੀਕ ਸਿੰਘ ਜੀ ਰੰਗੀਲਾ ਸਾਹਿਬ, ਉਹ ਨਹੀਂ ਕਦੀ ਰਟਕੇ ਕਿੱਥੇ ਨੂੰ, ਕਿਸੇ ਨੂੰ ਸੱਜਣ ਨੂੰ ਪਤਾ ਕੋਈ ਉਹਨਾਂ ਦੇ ਜਾਣ ਪਛਾਣ ਵਾਲੇ ਹੋਣ। ਅਮਰੀਕ ਸਿੰਘ ਜੀ ਰੰਗੀਲਾ, ਵੈਸੇ ਤਾਂ ਉਹਨਾਂ ਲਾਸਟ ਟਾਈਮ ਸੈਣੀ ਆ, ਅਮਰੀਕ ਸਿੰਘ ਸੈਣੀ ਸਾਹਿਬ ਕਹਿੰਦੇ ਹੁੰਦੇ ਆ, ਪਰ ਉਹ ਵੀਰਾ ਜੀ ਆਏ ਨਹੀਂ ਕਦੀ, ਕਹਿੰਦੇ ਜੰਜ ਧਰਮਸ਼ਾਲਾ ਬੈਠੀ ਆ, ਉਹ ਪਤਾ ਨਹੀਂ ਕਿੱਥੇ ਗੁਆਚ ਗਏ। ਇੱਕ ਸੱਜਣ ਹੋਰ ਸੀ, ਸਵੇਰੇ ਸਵੇਰੇ ਆਉਂਦੇ ਹੁੰਦੇ ਸੀ, ਪਹਿਲੀ ਕਾਲ ਹੀ ਉਹਨਾਂ ਦੇ ਆਉਂਦੇ ਹੁੰਦੇ ਸੀ, ਜਿਹੜਾ ਥੋੜ੍ਹੀ ਜਿਹੀ ਆਵਾਜ਼ ਚੇਂਜ ਸੀ, ਲੱਗਦਾ ਤਾਂ ਇੱਦਾਂ ਸੀ ਜਿਵੇਂ ਸਵੇਰੇ ਸਵੇਰੇ ਪੈਗ ਸ਼ੈਗ ਲਾ ਕੇ ਬੈਠੇ ਆ, ਪਰ ਨਹੀਂ ਉਹਨਾਂ ਦੀ ਆਵਾਜ਼ ਹੀ ਇੱਦਾਂ ਸੀ, ਉਹ ਵੀ ਸੱਜਣ ਹੀ ਕਦੀ ਆਏ। ਇੱਕ ਸੱਜਣ ਹੋਰ ਸੀ ਸਾਡੇ ਇੱਥੋਂ ਹਮਿਲਟਨ ਤੋਂ, ਕਹਿੰਦਾ ਜੀ ਬਸ ਚੱਲੇ ਹਾਂ, ਸਵੇਰੇ ਸਵੇਰੇ ਠੇਕਾ ਖੁੱਲ੍ਹਣ ਲੱਗਾ ਅਤੇ ਅੱਧੀਆਂ ਲੈਣ ਚੱਲੇ ਹਾਂ, ਪਾਈਆਂ ਲੈਣ ਚੱਲੇ ਹਾਂ, ਉਹ ਵੀ ਸੱਜਣ ਹੀ ਆਇਆ ਬਈ। ਪਤਾ ਕਰੋ ਵੀ ਜੇ ਕੋਈ ਸੱਜਣ ਮਿੱਤਰ ਜਾਣਦੇ ਉਹਨਾਂ ਨੂੰ ਤਾਂ ਫਿਰ ਦੱਸੋ ਕਾਲ ਕਰਕੇ ਵੀ ਉਹ ਭਾਈ ਵੀਰ ਕਿੱਥੇ ਸਾਡੇ। 905-673-3337 ਸਟੂਡੀਓ ਨੰਬਰ ਹੈ, ਐਚ ਕੇ ਮੂਵਰਸ ਦਾ ਨੰਬਰ ਤੁਸੀਂ ਨੋਟ ਕਰ ਲਓ, 416-524-6604 ਤੇ ਕੌਕ ਦੀ ਜਾ ਸਕਦੀ ਹੈ। ਹੈਲੋ
5: ਹੈਲੋ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੀ ਨੇ ਟਿਕਟਾਂ ਲਈਆਂ, ਐਵੇਂ ਗੱਲਾਂ ਜੀ ਸਾਰਦੇ ਨੇ ਤੁਸੀਂ, ਮੈਂ ਤੁਹਾਡਾ ਦੇਖਿਆ ਹਿਸਾਬ ਲਾ ਕੇ ਯਾਰ ਸਾਰਿਆਂ ਦਾ ਬਈ, ਤੁਹਾਨੂੰ ਪਤਾ ਹੰਸਰਾ ਹੰਸ ਆ ਰਹੇ ਆ, ਵੀ ਬੰਦਾ ਜਾਵੇ ਬਈ, ਜਾ ਕੇ ਨਾਲੇ ਸਾਨੂੰ ਮਿਲੇ ਉੱਥੇ, ਆ ਨਾਲੇ ਹੰਸਰਾ ਨੂੰ ਮਿਲਾਂਗੇ ਰਲ ਕੇ ਸਾਰੇ ਜਾਣੇ। ਅੱਛਾ ਕਿਤੇ ਜਾ ਰਹੇ ਆ, ਠੀਕ ਹੈ ਠੀਕ ਹੈ ਜੀ। ਹੋਰ ਸੁਣਾਓ ਕੀ ਹਾਲ ਆ ਵੀਰਾ ਜੀ? ਪਿਆਰ ਦੀ ਗੱਲ ਹੈ, ਬੜਾ ਅੱਛਾ ਸਰ।
5: ਬਿਲਕੁਲ, ਮੈਂ ਤਾਂ ਇਹ ਸੋਚਦਾ ਜਦੋਂ 11 ਇੰਨੀ ਦੇਰ ਨਾਲ ਵੱਜਦੇ
0: ਆ,
5: ਇੰਤਜ਼ਾਰ ਕਰ ਕਰਕੇ 11 ਵੱਜਦੇ ਆ, ਮੁੜ ਕੇ 12 ਵਜੇ ਦਾ ਪਤਾ ਨੀ ਲੱਗਦਾ ਕਿਹੜੇ ਵੇਲੇ 12 ਵਜੇ।
0: ਦੇਖੋ ਇਹ ਪਤਾ ਕੀ ਹੁੰਦੀ, ਇਹ ਸਾਂਝ ਹੁੰਦੀ ਆਪਣੇ, ਹਨਾ, ਤੁਹਾਨੂੰ ਚੰਗਾ ਲੱਗਦਾ, ਤੁਹਾਨੂੰ ਬੋਲ ਬਾਣੀ ਮੇਰੀ ਚੰਗੀ ਲੱਗਦੀ ਆ, ਮੇਰੇ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਆ, ਤੁਹਾਡਾ ਪਿਆਰ ਆ ਨਾ ਸਾਡੇ ਨਾਲ, ਫਿਰ ਤਦ ਹੀ ਸਮਾਂ ਨੀ ਬੀਜਦਾ ਨਾ ਜਲਦੀ, ਆਪਾਂ ਨੂੰ ਜਲਦੀ ਨਿਕਲ ਜਾਂਦਾ ਸਮਾਂ,
5: ਬਿਲਕੁਲ ਪਤਾ ਵੀ ਨੀ ਚੱਲਦਾ ਜੀ।
0: ਚਲੋ ਬੜੀ ਮਿਹਰਬਾਨੀ ਜਸਵਿੰਦਰ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦੇ ਪਰਿਵਾਰ ਵਾਸਤੇ ਸ਼ੁਭ ਇਸ਼ਾਵਾਂ ਸਰ, ਥੈਂਕ ਯੂ।
5: ਥੈਂਕ ਯੂ ਸਰ ਜੀ,
0: ਬੜੀ ਮਿਹਰਬਾਨੀ ਜੀ, ਜਿਉਂਦੇ ਰਹੋ ਭਾਈ, ਜੋਗ ਜੋਗ ਜੀ। 905-673-3337 ਦੇਖੋ ਗੱਲ ਪਤਾ ਕੀ ਹੁੰਦੀ ਹੈ, ਮੈਂ ਨਾ ਤੁਹਾਨੂੰ ਪਤਾ ਮੈਂ ਓਪਨ ਜਿਹੀਆਂ ਗੱਲਾਂ ਜਾ ਰਹੀਆਂ ਕਈ ਵਾਰੀ ਕਰ ਦੇਣਾ ਹੁੰਦਾ, ਹੰਸ ਭਾਜੀ ਬੜੇ ਅੱਛੇ ਆਰਟਿਸਟ ਆ, ਆਪਾਂ ਨੂੰ ਪਤਾ ਨਾ। ਇੱਕ ਤਾਂ ਹੁੰਦਾ ਯਾਰ ਆਰਟਿਸਟ ਮਾੜਾ ਹੋਵੇ, ਫਿਰ ਅਸੀਂ ਕਈ ਵਾਰੀ ਇਹ ਗੱਲਾਂ ਕਰਦੇ ਹਾਂ ਭਾਜੀ ਆਹ ਗਾਣਾ ਨਾ ਲਾਇਓ, ਇਹ ਤਾਂ ਪਰਿਵਾਰ 'ਚ ਸੁਣਨ ਵਾਲਾ ਗਾਣਾ ਨਹੀਂ। ਪਦਮ ਸ਼੍ਰੀ ਆ ਹੰਸਰਾਜ ਹੰਸ ਸਾਹਿਬ, ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਅਵਾਰਡ ਦਿੱਤਾ ਹੈ। ਇਜ਼ ਨਾਟ ਈਜ਼ੀ, ਇਜ਼ ਹਾਰਡ ਵਰਕ ਹੋਵੇ ਬੰਦਾ ਉਹਨਾਂ ਨੂੰ ਇਹ ਅਵਾਰਡ ਮਿਲਦੇ ਆ, ਜਾਂ ਜਿਨ੍ਹਾਂ ਨੇ ਕੁਛ ਕੰਟਰੀ ਵਾਸਤੇ ਕੁਛ ਨਾ ਕੁਛ ਉਹਨਾਂ ਦੀ ਕੰਟਰੀਬਿਊਸ਼ਨ ਹੋਵੇ। ਇਹ ਗੀਤ ਸੰਗੀਤ ਜਿਹੜੇ ਹੁੰਦੇ ਆ, ਮੈਂ ਪਹਿਲੇ ਵੀ ਕਿਹਾ ਕਰਦਾ, ਮੈਂ ਸੰਗੀਤ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਆਪਣੀ ਇੱਕ ਜਨਰਲ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ, ਕਿ ਸੰਗੀਤ ਐਸਾ ਹੁੰਦਾ ਜਿਹੜਾ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਿਖਾਰ ਲਿਆ ਦਿੰਦਾ। ਮੈਂ ਵਰਡ ਦੇਖੋ ਕਿਹੜਾ ਯੂਜ਼ ਕਰ ਰਿਹਾ ਇੱਥੇ, ਤੁਹਾਡੀ ਜ਼ਿੰਦਗੀ ਦੇ ਵਿੱਚ ਨਿਖਾਰ ਲਿਆ ਦਿੰਦਾ, ਤੁਹਾਡੀ ਜ਼ਿੰਦਗੀ ਨੂੰ ਸੋਹਣਾ ਕਰ ਦਿੰਦਾ। ਕਈ ਵਾਰ ਆਪਾਂ ਹੈਪੀ ਮੂਡ 'ਚ ਹੁੰਦੇ ਹਾਂ, ਸੰਗੀਤ ਸੁਣਦੇ ਹਾਂ ਨਾ ਆਪਾਂ, ਨੱਚਦੇ ਹਾਂ ਟੱਪਦੇ ਹਾਂ ਆਪਾਂ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਵਿਆਹ ਸ਼ਾਦੀ ਆਪਾਂ ਜਾਂਦੇ ਹਾਂ। ਇਹ ਸੰਗੀਤ ਐਸਾ ਹੈ ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਹੈ। ਮੰਦਰ ਦੇ ਵਿੱਚ ਜਾਂਦੇ ਹਾਂ, ਉੱਥੇ ਆਰਤੀ ਹੁੰਦੀ ਹੈ, ਉਹ ਇੱਕ ਸੰਗੀਤ ਹੈ। ਮਸਜਿਦ ਦੇ ਵਿੱਚ ਜਾਂਦੇ ਹਾਂ, ਉੱਥੇ ਕੁਰਾਨ ਪੜ੍ਹੀ ਜਾਂਦੀ ਹੈ, ਉੱਥੇ ਉਹਦੀਆਂ ਆਇਤਾਂ ਪੜ੍ਹੀਆਂ ਜਾਂਦੀਆਂ, ਉਹ ਵੀ ਇੱਕ ਸੰਗੀਤ ਦਾ ਰੂਪ ਹੈ, ਕਿਉਂਕਿ ਇਬਾਦਤ ਹੋ ਰਹੀ ਹੈ ਅੱਲਾਹ ਤਾਲਾ ਦੀ, ਉਸ ਅੱਲਾਹ ਤਾਲਾ ਦਾ ਨਾਮ ਲਿਆ ਜਾ ਰਿਹਾ ਹੈ, ਉਸ ਨੂੰ ਯਾਦ ਕੀਤਾ ਜਾ ਰਿਹਾ ਹੈ। ਸੰਗੀਤ ਦੀ ਬੜੀ ਵੱਡੀ ਮਹੱਤਤਾ ਹੈ, ਔਰ ਜਿਸ ਥੀਏਟਰ ਦੇ ਵਿੱਚ ਇਹ ਸੰਗੀਤ ਦਾ ਪ੍ਰੋਗਰਾਮ ਹੋ ਰਿਹਾ ਹੈ ਹੰਸਰਾਜ ਹੰਸ ਦਾ, ਕੈਸਾ ਥੀਏਟਰ ਹੈ, ਬੜਾ ਮਹਿੰਗਾ ਥੀਏਟਰ ਹੈ, ਬਹੁਤ ਘੱਟ ਲੋਕ ਕਰਦੇ ਆ ਉੱਥੇ ਇਹ ਫੰਕਸ਼ਨ। ਮੈਂ ਤੁਹਾਨੂੰ ਦੱਸ ਦਿੰਦਾ, ਡਬਲ ਰੇਟ ਹੀ ਪੈਂਦਾ, ਜੇ ਅਸੀਂ ਕਿਤੇ ਬਾਹਰ ਕਰਨਾ ਹੋਵੇ ਅੱਧਾ ਰੇਟ ਹੁੰਦਾ, ਉੱਥੇ ਡਬਲ ਰੇਟ ਹੀ ਪੈਂਦਾ ਸਾਨੂੰ। ਸਾਊਂਡ ਸਿਸਟਮ, ਕੱਲੀ ਕੱਲੀ ਸੀਟ ਦੇ ਉੱਤੇ ਨੰਬਰ ਲਿਖਿਆ ਹੈ ਤੁਹਾਡਾ, ਟਿਕਟਾਂ ticketmaster.ca ਤੋਂ ਲਓ ਅੱਜ। ਮੈਂ ਚਾਹੁੰਦਾ ਕਿ ਤੁਸੀਂ ਚੰਗਾ ਸੰਗੀਤ ਸੁਣੋ, ਹੰਸਰਾਜ ਹੰਸ ਸਾਹਿਬ ਨੂੰ ਆਪਾਂ ਇਹ ਦੱਸੀਏ ਕਿ ਤੁਸੀਂ ਦੇਰ ਬਾਅਦ ਬਰੈਂਪਟਨ ਆ ਰਹੇ ਹੋ, ਕੈਨੇਡਾ ਵਿੱਚ ਆ ਰਹੇ ਹੋ, ਅਸੀਂ ਤੁਹਾਨੂੰ ਵੈਲਕਮ ਕਰ ਰਹੇ ਹਾਂ, ਚੰਗੇ ਸੰਗੀਤ ਨੂੰ ਪ੍ਰਮੋਟ ਕਰ ਰਿਹਾ ਮੈਂ। ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਸਾਹਿਬ ਨੇ ਨਹੀਂ ਪਰਿਵਾਰਾਂ 'ਚ ਸੰਗੀਤ ਸੁਣਨ ਵਾਲਾ, ਫਿਰ ਨਾ ਆਇਓ ਬੇਸ਼ੱਕ। ਤੁਹਾਨੂੰ ਮੈਂ ਕਿਹਾ ਮੈਂ ਸਿੱਧੀਆਂ ਗੱਲਾਂ ਹੀ ਕਰਦਾ ਹੁੰਦਾ। ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਸਾਹਿਬ ਨੇ ਕੁਛ ਗੀਤ ਨਹੀਂ ਚੰਗੇ ਗਾਏ ਸਿੱਖ ਕੌਮ ਵਾਸਤੇ, 1984 ਦੇ ਵਿੱਚ ਇੱਕੋ ਹੀ ਗੀਤ ਐਸਾ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਉਸ ਗੀਤ ਨੇ ਹਾਹਾ ਹਾਹਾ ਹਾਹਾ ਕਾਰ ਮਚਾਤੀ ਸੀ ਪੂਰੇ ਵਰਲਡ ਦੇ ਵਿੱਚ। ਜੇ ਤੁਹਾਨੂੰ ਲੱਗਦਾ ਕਿ ਇਹ ਸੰਗੀਤ ਜਿਹੜਾ ਹੈ ਇੱਕ ਦੂਜੇ ਨੂੰ ਮਿਲਾਉਣ ਵਾਲਾ ਹੈ, ਤੇ ਤੁਸੀਂ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਸ ਸੰਗੀਤ ਨਾਲ ਤੁਹਾਨੂੰ ਇੱਕ ਸ਼ਾਂਤੀ ਮਿਲੇਗੀ ਉੱਥੇ ਬੈਠ ਕੇ, ਤੇ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਇਹ ਸੰਗੀਤ ਤੁਸੀਂ 3 ਘੰਟੇ ਦਾ ਸ਼ੋਅ ਦੇਖ ਕੇ ਆਪਣੇ ਮਾਇੰਡ ਦੇ ਵਿੱਚੋਂ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਨੈਗੇਟਿਵਿਟੀਜ਼ ਆ ਆਊਟ ਕਰ ਦੋਗੇ, ਫਿਰ ਜ਼ਰੂਰ ਆਇਓ। ਜੇ ਤੁਹਾਨੂੰ ਲੱਗਦਾ ਕਿ ਇਹ ਸੰਗੀਤ ਮਾੜਾ ਹੈ, ਹੰਸਰਾਜ ਹੰਸ ਸਾਹਿਬ ਦੇ ਗੀਤ ਚੰਗੇ ਨਹੀਂ, ਜੇ ਤੁਹਾਨੂੰ ਲੱਗਦਾ ਹੰਸਰਾਜ ਹੰਸ ਸਾਹਿਬ ਵਧੀਆ ਨਹੀਂ ਗਾਉਂਦੇ, ਜਾਂ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਨੂੰ ਸੁਣਨ ਦਾ ਕੋਈ ਫਾਇਦਾ ਨਹੀਂ, ਜੇ ਤੁਹਾਨੂੰ ਲੱਗਦਾ ਕਿ ਆਪਣੇ ਦਿਮਾਗ ਨੂੰ ਬ੍ਰੇਨ ਨੂੰ ਰਿਲੈਕਸ ਕਰਨ ਦਾ ਕੋਈ ਫਾਇਦਾ ਨਹੀਂ, ਫਿਰ ਆਉਣ ਦੀ ਲੋੜ ਨਹੀਂ ਵੀਰ ਮੇਰਿਓ, ਫਿਰ ਘਰੇ ਬੈਠੋ ਆਰਾਮ ਨਾਲ। ਮੈਨੂੰ ਪਤਾ ਲੱਗਿਆ ਸ਼ਾਮ ਨੂੰ ਅੱਜ 100-150 ਟਿਕਟ ਨਿਕਲ ਗਈ ਹੈ, ਆਪਣੇ ਪਰਿਵਾਰ ਨੂੰ ਲੈ ਕੇ ਆਇਓ ਨਾਲ, ਆਪਣੀ ਮਿਸਿਸ ਨੂੰ ਲੈ ਕੇ ਆਇਓ, ਜਿਨ੍ਹਾਂ ਦੀ ਮਿਸਿਸ ਨਹੀਂ ਹੈਗੀ ਉਹਨਾਂ ਦੀ ਗਰਲਫ੍ਰੈਂਡ ਤਾਂ ਹੋਏਗੀ, ਉਹਨੂੰ ਨਾਲ ਲੈ ਆਇਓ। ਜੇ ਗਰਲਫ੍ਰੈਂਡ ਵੀ ਨਹੀਂ ਹੈਗੀ, ਆਪਣੇ ਯਾਰ ਦੋਸਤ ਸੱਜਣ ਮਿੱਤਰ ਆਓ ਇਕੱਠੇ, ਚੰਗੇ ਸੰਗੀਤ ਨੂੰ ਅਸੀਂ ਸਪੋਰਟ ਕਰੀਏ। ਅਸੀਂ ਤਾਂ ਮੈਸੇਜ ਦੇ ਸਕਦੇ ਹਾਂ, ਅੱਗੋਂ ਆਪ ਸਾਰਿਆਂ ਦੀ ਮਰਜ਼ੀ ਹੈ ਵੀਰ ਮੇਰਿਓ। ticketmaster.ca

0: ਪੰਜਾਬੀ ਵਿਰਸਾ ਰੇਡੀਓ ਵਾਲਾ ਜਿਹੜਾ ਸ਼ੋਅ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਲੈ ਕੇ ਆਉਂਦਾ ਨਾ, ਉਹ ਆਰਟਿਸਟ ਹੁਣੇ ਮੈਂ ਨਿਤਿਨ ਮੁਕੇਸ਼ ਦਾ ਸ਼ੋਅ ਕਰਾਇਆ ਸੀ ਬੰਬੇ, ਤੁਹਾਨੂੰ ਪਤਾ ਮੁਕੇਸ਼ ਜੀ ਦਾ ਬੇਟਾ ਜੀ, ਬਹੁਤ ਤੁਸੀਂ ਆਏ ਪਰਿਵਾਰ ਉੱਥੇ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਜਿਹੜੇ ਇੱਦਾਂ ਦੇ ਆਰਟਿਸਟ ਹੁੰਦੇ ਆ, ਤੁਸੀਂ ਆਰਾਮ ਨਾਲ ਬੈਠ ਕੇ ਜਿਸ ਵੇਲੇ ਉਹਨਾਂ ਨੂੰ ਸੁਣ ਰਹੇ ਹੁੰਦੇ ਆ, ਪਤਾ ਨਹੀਂ ਕਿਹੜੀ ਦੁਨੀਆ 'ਚ ਤੁਸੀਂ ਪਹੁੰਚ ਜਾਂਦੇ ਆ। ਮੇਰੀ ਹੰਸ ਭਾਈ ਨਾਲ ਗੱਲ ਹੋਈ, ਮੈਂ ਕਿਹਾ ਭਾਅ ਜੀ ਤੁਸੀਂ ਕਵਾਲੀਆਂ ਵਿੱਚ ਜ਼ਰੂਰ ਗਾਉਣੀਆਂ ਨੁਸਰਤ ਸਾਹਿਬ ਦੀਆਂ, ਸਪੈਸ਼ਲ ਤਬਲੇ ਵਾਲਾ ਮੁੰਡਾ ਆ ਰਿਹਾ ਇੱਕ ਸਿਰਫ ਕਵਾਲੀਆਂ ਕਰਕੇ, ਤੁਸੀਂ ਸੁਣਿਓ ਤਬਲੇ ਵਾਲਾ ਬੰਦਾ ਆ ਕਿਹੜਾ ਰਿਹਾ। ਜਦੋਂ ਤਾਲ ਤੇ ਤਾਲ ਖੜਕੀ ਹੈ ਨਾ ਉੱਥੇ ਸਾਊਂਡ ਦੇ ਵਿੱਚ, ਜਦੋਂ ਠਾ ਠਾ ਵੱਜਿਆ ਤਬਲਾ, ਤੇ ਤੁਸੀਂ ਕਹਿੰਦਾ ਹਰਜੀਤ ਜੀ ਵਾਕਈ ਯਾਰ ਮਜ਼ਾ ਆ ਗਿਆ ਸ਼ੋਅ ਦੇਖ ਕੇ। ਹੈਲੋ
1: ਹਾਂਜੀ ਭਾਜੀ।
0: ਜੀ ਸਰ, ਬੀਬਾ ਬੋਆਏ ਜੀ ਕਿੱਥੇ ਰਹਿ ਗਏ ਅੱਜ?
1: ਬਸ ਭਾਜੀ ਲੇਟ ਹੋ ਗਿਆ ਅੱਜ ਆਪਾਂ।
0: ਕੋਈ ਗੱਲ ਨੀ, ਟਿਕਟਾਂ ਤੁਸੀਂ ਨੂੰ ਲਈਆਂ, ਤੁਸੀਂ ਗੱਲਾਂ ਜੀ ਆ ਬਸ ਮੈਂ ਦੱਸਾਂ।
1: ਹਾਂਜੀ ਮੈਂ ਸੱਚੀ ਦੱਸਾਂ, ਮੈਂ ਸ਼ੋਅ ਦੇਖਦਾ ਹੀ ਨਹੀਂ ਹੈ ਕਿਸੇ ਦਾ ਵੀ।
0: ਅੱਛਾ,
1: ਮੈਂ ਕਿਸੇ ਦੇ ਸ਼ੋਅ ਤੇ ਨਹੀਂ ਗਿਆ, ਮੈਂ ਜਦੋਂ ਕੈਨੇਡਾ ਪਹਿਲੀ ਵਾਰੀ ਆਇਆ
0: ਸੀ। ਅੱਛਾ, ਗੱਲ ਸੁਣੋ ਮੇਰੀ, ਅੱਜ ਆਪਾਂ ਵੀ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਹੀ ਲਈਏ। ਤੁਸੀਂ ਗੱਲ ਸੁਣੋ ਮੇਰੀ, ਪੰਜਾਬੀ ਵਿਰਸਾ ਤੇ ਤੁਸੀਂ ਕਾਲ ਕਰਦੇ ਆ ਰੋਜ਼, ਤੁਹਾਡਾ ਪਿਆਰ ਹੈ?
1: ਹਾਂਜੀ ਹਾਂਜੀ ਹੈਗਾ ਜੀ, ਤਾਂ ਹੀ ਤਾਂ ਕਾਲ ਕਰਦੇ ਆ।
0: ਤੁਹਾਨੂੰ ਮੇਰੀ ਬੋਲ ਬਾਣੀ ਜਾਂ ਮੇਰੇ ਲਫ਼ਜ਼ ਦੀ ਜਿਹੜੀ ਚੋਣ ਹੁੰਦੀ ਆ ਉਹ ਚੰਗੀ ਲੱਗਦੀ ਆ?
1: ਹਾਂਜੀ ਭਾਜੀ।
0: ਤੁਹਾਨੂੰ ਮੈਂ ਕਿੰਨੇ ਪਿਆਰ ਦੇ ਨਾਲ ਕਹਿੰਦਾ, ਉਹ ਲਫ਼ਜ਼ ਤੁਹਾਨੂੰ ਚੰਗੇ ਲੱਗਦੇ ਜਿਸ ਵੇਲੇ ਤੁਸੀਂ ਆਫ ਏਅਰ ਹੋ ਜਾਂਦੇ ਆ, ਜਾਂ ਤੁਹਾਨੂੰ ਲੱਗਦਾ ਕਿ ਹਰਜੀਤ ਭਾਜੀ ਨੇ ਮੇਰੇ ਵਾਸਤੇ ਕਿੰਨੇ ਵਧੀਆ ਲਫ਼ਜ਼ ਬੋਲੇ, ਚੰਗੇ ਲੱਗਦੇ?
1: ਹਾਂਜੀ ਹਾਂਜੀ।
0: ਤੇ ਤੁਹਾਡਾ ਮੇਰਾ ਫਿਰ ਰਿਸ਼ਤਾ ਕੀ ਉਹ ਹੈ ਕਿ ਯਾਰੀ ਦੋਸਤੀ ਦਾ ਹੋਇਆ ਨਾ ਰਿਸ਼ਤਾ ਪਿਆਰ ਦਾ? ਨਹੀਂ, ਪਿਆਰ ਦੇ ਵਿੱਚ ਤਾਂ ਅਗਲੀ ਉੱਥੇ ਪਾਣੀ ਦੇ ਕੱਚੇ ਘੜੇ ਤਰ ਗਈ ਹੈ, ਤੇ ਤੁਸੀਂ ਦੋ ਬੰਦੇ ਨੀ ਆ ਸਕਦੇ, ਕਹਿੰਦੇ ਮੈਂ ਸ਼ੋਅ ਨੀ ਦੇਖਦਾ ਹੈ, ਦਿਓ ਮੈਨੂੰ ਜਵਾਬ ਇਹਦਾ ਜਾਣ ਯਾਰ ਸਾਰੇ ਸਾਹਮਣੇ।
1: ਭਾਜੀ ਪਿਆਰ ਦੀ ਗੱਲ ਕੀਤੀ ਆ, ਪਿਆਰ ਦੇ ਲਈ ਤਾਂ ਕਹਿੰਦੇ ਹੀਰ ਨੇ ਤਾਂ ਰਾਂਝੇ ਨੇ ਵੀ ਮੇਰਾ ਭਾਰ ਦਾ ਸੀਗਾ।
0: ਆਇਓ ਰੱਬਾ ਮੇਰੇ, ਉਹ ਉਲਟੇ ਪਾਸੇ ਪਹੁੰਚ
1: ਉਹਨੇ ਭਾਜੀ ਉਹਦੇ ਤੀਰ ਤੋੜ ਦਿੱਤੇ, ਤੁਸੀਂ ਪਿਆਰ ਦੀ ਗੱਲ ਕਰ।
0: ਹਾਏ ਉਹ ਰੱਬਾ ਮੇਰਿਆ, ਹਾਏ ਉਹ ਰੱਬਾ ਮੇਰਿਆ, ਤੂੰ
1: ਤੀਰ
0: ਤੋੜੇ ਕਿਉਂ ਸੀ ਅਸੀਂ, ਕਿਸੇ ਨੂੰ ਪਤਾ?
1: ਹਰਭਜਨ ਮਾਨ ਜੀ ਦੱਸੂ,
0: ਫਿਰ ਹਰਭਜਨ ਮਾਨ ਦਾ ਸ਼ੋਅ ਕਰਾ ਲਈਏ,
1: ਮੈਨੂੰ
0: ਵਰੀ ਹੋ ਨੀ ਸਕਦੀ ਅੱਜ ਤੱਕ ਹਿਸਟਰੀ ਆਪਣੇ 17 ਸਾਲਾਂ ਦੀ, ਜਿੰਨੇ ਵੀ ਸ਼ੋਅ ਕਰੇ ਸਾਰੇ ਸੋਲਡ ਆਊਟ ਹੀ ਗਏ ਆ। ਪ੍ਰੋਗਰਾਮ ਪੰਜਾਬੀ ਵਿਰਸਾ, ਉਹ ਤਾਂ ਦੇਖੋ ਮੈਸੇਜ ਦੇਣਾ ਆਪਣਾ ਫਰਜ਼ ਆ, ਕਿਉਂਕਿ ਪਰਿਵਾਰ ਦੇ ਵਿੱਚ ਹਰ ਰੋਜ਼ ਆਪਾਂ ਰੋਟੀ ਪਾਣੀ ਖਾਂਦੇ ਹਾਂ, ਹਰ ਰੋਜ਼ ਗੱਡੀ 'ਚ ਕਿਤੇ ਨਾ ਕਿਤੇ ਹਫ਼ਤੇ 10 ਦਿਨ ਬਾਅਦ ਤੇਲ ਪਵਾਉਂਦੇ ਹਾਂ, ਹੈਨਾ, ਕੰਮ 'ਤੇ ਜਾਂਦੇ ਹਾਂ, ਉਹ ਇੱਕ ਜ਼ਰੀਆ ਨਾ, ਇਹ ਵੀ ਇੱਕ ਜ਼ਰੀਆ ਹੀ ਆ। ਮੈਂ ਇੱਕ ਮੈਸੇਜ ਦੇਣਾ ਮੇਰਾ ਫਰਜ਼ ਬਣਦਾ। ਮੈਂ ਪਤਾ ਕਿਉਂ ਕਹਿੰਦਾ ਹੁੰਦਾ ਮੈਸੇਜ, ਕਿਉਂਕਿ ਟਿਕਟਾਂ ਮੈਨੂੰ ਪਤਾ ਔਨਲਾਈਨ ਹੀ ਵੇਖ ਜਾਣੀ ਆ। ਪਰ ਇੱਕ ਨਾ ਇੱਕ ਰਿਸ਼ਤਾ ਹੈ ਤੁਹਾਡਾ ਮੇਰਾ, ਅੱਜ ਜਿੱਦਾਂ ਆਪਾਂ ਪਿਆਰ ਨਾਲ ਗੱਲਾਂ ਕਰਦੇ ਹਾਂ, ਜਿੰਨਾ ਟਾਈਮ ਇੱਥੇ ਮੈਂ ਤੁਹਾਨੂੰ ਦਿੰਦਾ ਰੇਡੀਓ ਤੇ ਜਾਂ ਮੈਂ ਤੁਹਾਡੇ ਨਾਲ ਗੱਲਾਂ ਪਤਾ ਕਰਦਾ, ਇੰਨਾ ਆਪਾਂ ਗੱਲਾਂ ਕੋਈ ਕਰਦਾ ਕੋਈ ਹੋਰ? ਮੈਂ ਤਾਂ ਆਪਣੀ ਐਡਾਂ ਵੀ ਭੁੱਲ ਜਾਂਦਾ ਪਿੱਛੇ, ਵੀ ਭਾਈ ਚਲੋ ਕੋਈ ਗੱਲ ਨੀ, ਐਡਾਂ ਰਹਿ ਗਈਆਂ ਕੋਈ ਗੱਲ ਨੀ, ਆਪਾਂ ਕਵਰ ਕਰ ਲਾਂਗੇ, ਕਿਉਂਕਿ ਮੈਨੂੰ ਲੱਗਦਾ ਕਿ ਸਾਡਾ ਪਰਿਵਾਰਿਕ ਇੱਕ ਤੌਰ ਤੇ ਰਿਸ਼ਤਾ ਹੈ ਪੰਜਾਬੀ ਵਿਰਸਾ ਦਾ, ਜੇ ਇੰਨੇ ਸਾਲਾਂ ਤੋਂ ਸਾਥ ਹੈ ਤੁਹਾਡੇ ਨਾਲ, ਇਹਦਾ ਕੋਈ ਰੀਜ਼ਨ ਹੀ ਹੈ ਨਾ, ਇਹਦਾ ਕੋਈ ਰੀਜ਼ਨ ਹੈ ਨਾ। ਤੁਸੀਂ ਸੁਣਦੇ ਹੋ ਪੰਜਾਬੀ ਵਿਰਸਾ ਰੇਡੀਓ ਨੂੰ, ਸਿੰਘ ਹਰਜੀਤ ਦੀ ਆਵਾਜ਼ ਨੂੰ ਸੁਣਦੇ ਹੋ, ਹਰਜੀਤ ਸਿੰਘ ਦੀ ਆਵਾਜ਼ ਨੂੰ ਸੁਣਦੇ ਹੋ, ਇਹਦਾ ਕੋਈ ਨਾ ਕੋਈ ਰੀਜ਼ਨ ਤਾਂ ਹੈ ਨਾ। ਨਹੀਂ ਤਾਂ ਕਿੰਨੇ ਚੈਨਲ ਚੱਲਦੇ ਸ਼ਹਿਰ ਦੇ ਵਿੱਚ, ਇੱਕ ਮਿੰਟ ਲੱਗਦਾ ਚੈਨਲ ਚੇਂਜ ਕਰਨ ਲੱਗਿਆ। ਪਰ ਇਹ ਇੱਕ ਪਿਆਰ ਹੈ, ਇੱਕ ਇਤਫਾਕ ਹੈ। ਜਿਵੇਂ ਜਸਵਿੰਦਰ ਭਾਅ ਜੀ ਆਏ, ਕਹਿੰਦੇ ਹਰਜੀਤ ਜੀ, ਮੈਂ ਕਿਹਾ ਤੁਸੀਂ ਆਉਣਾ? ਕਹਿੰਦੇ ਲੈਣੀਆਂ ਟਿਕਟਾਂ ਜ਼ਰੂਰ ਆਉਣਗੇ, ਮੈਨੂੰ ਪਤਾ ਤੁਸੀਂ ਆਉਣਾ, ਪਰ ਮੈਨੂੰ ਇਹ ਹੈ ਕਿ ਮੈਨੂੰ ਨਾ ਥੋੜ੍ਹਾ ਜਿਹਾ ਘਾਉ ਮਾਉ ਜੀ ਲੱਗੀ ਰਹਿੰਦੀ ਹੈ, ਜਾਂ ਟਿਕਟਾਂ ਹਲੇ ਘੱਟ ਗਈਆਂ। ਉਹ ਟਿਕਟਾਂ ਚੱਕੋ ਤੁਸੀਂ, ਮੈਨੂੰ ਵਿਹਲੇ ਕਰੋ, ਮੈਨੂੰ ਸਟ੍ਰੈਸ ਫ੍ਰੀ ਕਰੋ, ਠੀਕ ਹੈ ਨਾ। ticketmaster.ca ਤੇ ਅੱਜ ਮੈਂ ਦੇਖਣਾ ਚਾਹੂੰਗਾ ਕਿ ਅੱਜ ਤੁਸੀਂ ਟਿਕਟਾਂ ਹੁਣ ਕਿੰਨੀਆਂ ਲੈਂਦੇ। ਮੇਰੇ ਸਾਹਮਣੇ ਇਸ ਵਾਰ ਟਿਕਟ ਮਾਸਟਰ ਦਾ ਚਾਰਟ ਖੁੱਲਿਆ ਹੋਇਆ, ਮੈਨੂੰ ਰਾਈਟ ਵੇ ਉਹਨਾਂ ਦਾ ਮੈਸੇਜ ਆ ਜਾਂਦਾ ਵੀ ਆਹ ਟਿਕਟਾਂ ਇਸ ਸੈਕਸ਼ਨ 'ਚ ਉੱਡ ਗਈਆਂ। ਮੈਂ ਦੇਖ ਰਿਹਾ ਸਾਹਮਣੇ ਇਸ ਵੇਲੇ ਕੌਣ ਬੰਦਾ ਟਿਕਟਾਂ ਦੇਖ ਰਿਹਾ, ਕੌਣ ਬੰਦਾ ਟਿਕਟਾਂ ਨਹੀਂ ਦੇਖ ਰਿਹਾ। ਦੋ ਪੋਰਸ਼ਨ ਦੇ ਇਸ ਵੇਲੇ ਕਲਿੱਕ ਹੋ ਰਹੀ ਹੈ, ਮੈਂ ਦੇਖ ਰਿਹਾ ਇਸ ਵੇਲੇ ticketmaster.ca ਤੇ ਜਾ ਕੇ ਦੋ ਪੋਰਸ਼ਨ ਦੇ ਉੱਤੇ ਤੁਸੀਂ ਟਿਕਟਾਂ ਇਨਕੁਆਇਰੀ ਕਰ ਰਹੇ ਹੈ। ਅੱਜ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਸ਼ੋਅ ਚੱਲਦਿਆਂ ਦੇ ਦੌਰਾਨ ਕਿੰਨੀਆਂ ਟਿਕਟਾਂ ਵਿਕਦੀਆਂ। ticketmaster.cr ਜਾਓ ਤੇ ਉੱਤੇ 18 ਸਤੰਬਰ ਪਾ ਲਿਓ, ਹੰਸ ਰਾਜ ਹੰਸ ਪਾ ਲਿਓ ਤੇ ਤੁਹਾਨੂੰ ਟਿਕਟਾਂ ਤੁਹਾਡੇ ਸਾਹਮਣੇ

0: ਥੈਂਕ ਯੂ ਵੈਰੀ ਮੱਚ. ਮੈਂ ਇੱਥੇ ਦੇਖ ਰਿਹਾ ਸੀ ਸੈਕਸ਼ਨ ਡੀ ਸੀ ਸੀ ਦੇ ਵਿੱਚੋਂ ਬੀ ਸੀ ਡੀ ਏ ਬੀ ਸੀ ਡੀ ਚਾਰ ਟਿਕਟਾਂ ਨਿਕਲੀਆਂ ਹੁਣੇ ਲਈਆਂ ਉਹਨਾਂ ਨੇ ਡੀ ਸੀ ਸੀ ਸੈਕਸ਼ਨ ਦੇ ਵਿੱਚੋਂ. ਇਹ ਸਟੈਂਡਰਡ ਟਿਕਟ ਹੈ ਔਰ ਇੱਥੇ ਲਈਆਂ ਟਿਕਟਾਂ ਕਿਸੇ ਸੱਜਣ ਨੇ. ਚਾਰ ਟਿਕਟਾਂ ਹੁਣੇ ਖਰੀਦੀਆਂ. ਮੈਨੂੰ ਪਤਾ ਲੱਗ ਜਾਂਦਾ ਰਾਈਟ ਵੀ ਹੈ ਨਾ ਪ੍ਰੋਗਰਾਮ ਪੰਜਾਬੀ ਵਿਰਸਾ. ਹੈਲੋ ਸਤਿ ਸ੍ਰੀ ਅਕਾਲ ਜੀ ਬਲਦੇਵ ਜੀ, ਕੀ ਹਾਲ ਚਾਲ ਆ?
1: ਠੀਕ ਹੈ, ਮੈਂ ਸੁਣਦਾ ਹੁੰਦਾ ਤੁਹਾਡਾ ਪ੍ਰੋਗਰਾਮ.
0: ਬੜੀ ਮਿਹਰਬਾਨੀ ਵੀਰਾ ਜੀ.
1: ਜਿਹੜਾ ਨਵਾਂ ਰਾਂਝਾ ਆ ਗਿਆ ਜਿਹੜਾ ਤੀਰ ਲਿਆ ਮਿਰਜੀ ਦਿਖੋ,
0: ਉਹ ਮੈਨੂੰ ਕਹਿੰਦਾ ਕਹਿੰਦਾ ਉਹ ਭਾਈ ਉਹ ਕਿਹੜਾ ਸੀ? ਮੈਂ ਕਿਹਾ ਇਹ ਤੀਰ ਤੋੜੇ ਕਿਉਂ, ਮੈਨੂੰ ਇਹ ਨੀ ਸਮਝ ਆਈ ਹਾਲ ਤੱਕ.
1: ਉਹ ਕਹਿੰਦਾ ਹੀਰ ਨੇ ਰਾਂਝੇ ਦੇ ਤੀਰ ਤੋੜਤੇ. ਮੈਂ ਕਿਹਾ ਜੀ ਨਵਾਂ ਰਾਂਝਾ ਜੰਮਤਾ ਤੀਰ
0: ਵਾਲਾ? ਨਹੀਂ ਇਹ ਬਈ ਸਾਡਾ ਇਹ ਸਾਡਾ ਬੀਬਾ ਬੋਆਏ ਆ, ਇਹਦਾ ਨਾਂ ਅਸੀਂ ਰੱਖਿਆ ਭਰਾ ਦਾ. ਬੜੀ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ. 905-673-33. ਦੇਖੋ ਗੱਲ ਪਤਾ ਕੀ ਹੈ, ਹੱਸਣਾ ਖੇਡਣਾ ਬੜਾ ਜ਼ਰੂਰੀ ਗੱਲ ਆ. ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਸਿਰਫ ਇਸ ਕਰਕੇ ਤੁਸੀਂ ਸ਼ੋਅ ਨੂੰ ਸੁਣਦੇ ਆ, ਅਸੀਂ ਇਸ ਸ਼ੋਅ ਦੇ ਵਿੱਚ ਰਵਾਨੇ ਵੀ ਹਾਂ ਤੁਹਾਨੂੰ. ਜਿਸ ਵੇਲੇ ਆਪਣੀ ਮਾਂ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਪਿਓ ਦੀ ਗੱਲ ਕੀਤੀ ਜਾਂਦੀ ਹੈ, ਆਪਣੇ ਭੈਣ ਭਰਾਵਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਫਿਰ ਤੁਸੀਂ ਰੋਂਦੇ ਵੀ ਹਾਂ ਇੱਥੇ, ਹੈ ਨਾ? ਨਾਲ ਮੈਂ ਵੀ ਰੋਣਾ ਤੁਹਾਡੇ, ਕਿਉਂਕਿ ਆਪਣੀ ਸਾਂਝ ਆ ਨਾ. ਮੈਂ ਅੱਗੇ ਵੀ ਕਹਿੰਦਾ ਸਾਂਝ ਆ ਆਪਣੀ ਸਾਰਿਆਂ ਦੀ, ਤੇ ਇਸ ਕਰਕੇ ਆਪਾਂ ਇੱਕ ਦੂਜੇ ਨਾਲ ਪਿਆਰ ਦੀਆਂ ਕਹਿੰਦੇ ਹੁੰਦੇ ਆ ਗੱਲਾਂ ਬਾਤਾਂ ਦੇ ਨਾਲ ਪ੍ਰੋਗਰਾਮ ਨੂੰ ਸੁਣਦੇ ਹਾਂ. ਥੈਂਕ ਯੂ ਤੁਹਾਡਾ ਸਾਰਿਆਂ ਦਾ.

0: 105।
1: यार मेरा तो डाटा ही मुक गया ते जेड़ा मैं प्लान दा पे कर रही हां वो तो बिल्कुल ही वेस्ट है।
2: ओए तू स्टिल डाटा इश्यूज ना डील कर रही है, तेनू वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
1: सच्ची?
2: हाँ यार, वैल्यू मोबाइल ते कैनेडा दे मेजर प्रोवाइडर्स दे फोन प्लान मिलदे ने, उत्थे मेनू मेरे बजट दे हिसाब ना परफेक्ट प्लान मिल गया।
3: इस सीजन ओवर पे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
1: ओ अच्छा, मैं आज ही वैल्यू मोबाइल जाके आनी हां।
2: हां हां, मैं भी तेरे नाल ही चलदी हां, मैं भी अपने फोन नू अपग्रेड कराना आ।
3: वैल्यू मोबाइल, द राइट फोन, द राइट प्लान, द राइट प्लेस।
4: थैंक यू भाजी जिन्हें हुने चार टिकटां खरीदियां, थैंक यू वेरी मच भाजी, थैंक यू वेरी मच।
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-524-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
4: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ। 416-720-7073, 905-720-7073 ਤੇ ਕਾਲ ਕਰ ਸਕਦੇ ਹੋ। ਕੱਲ ਵੀ ਮੇਰੇ ਕੋਲ ਕਿਸੇ ਨੇ ਚਾਰ ਟਿਕਟਾਂ ਲਈਆਂ ਜੀ, ਉਹਨਾਂ ਦਾ ਨਾਂ ਹੈਗਾ ਜੀ ਕੁਲਵਿੰਦਰ ਮਨਿਹਾਸ ਸਾਹਿਬ। ਵੈਸੇ ਕਮਾਲ ਦੀ ਗੱਲ ਹੈ ਕੁਲਵਿੰਦਰ ਜੀ, ਮੈਨੂੰ ਨਹੀਂ ਪਤਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਇਹ ਮਿਸਿਸ ਸਾਗਰ ਜੀ ਰਹਿੰਦੇ ਆ ਫੈਮਿਲੀ ਸਾਡੀ, ਔਰ ਮੈਂ ਜਿੰਨੇ ਵੀ ਸ਼ੋਅ ਕਰਾਏ ਆ ਇਹ ਫੈਮਿਲੀ ਜ਼ਰੂਰ ਆਉਂਦੀ ਹੈ। ਜਿੰਨੇ ਵੀ ਮੈਂ ਸ਼ੋਅ ਅੱਜ ਤੱਕ ਕਰਾਏ ਆ ਇਹ ਫੈਮਿਲੀ ਜ਼ਰੂਰ ਆਉਂਦੀ ਹੈ। ਔਰ ਮੈਨੂੰ ਉਹਨਾਂ ਦਾ ਕਾਲ ਆਉਂਦੀ ਹੈ, ਕਹਿੰਦੇ ਅਸੀਂ ਟਿਕਟ ਮਾਸਟਰ ਤੋਂ ਟਿਕਟਾਂ ਲੈਣੀਆਂ, ਤੁਹਾਡੇ ਕੋਲ ਟਿਕਟਾਂ ਲੈਣੀਆਂ, ਕਿਉਂਕਿ ਟਿਕਟ ਮਾਸਟਰ $10 ਦਾ ਫੀਸ ਹੀ ਪੈ ਜਾਂਦੀ ਹੈ ਨਾ, ਅਤੇ ਮੈਂ ਇਹਨਾਂ ਨੂੰ $60 ਦੀ ਟਿਕਟ ਦਿੱਤੀ ਹੈ। ਜੇ ਤੁਸੀਂ ਵੀ $60 ਦੀ ਟਿਕਟ ਲੈਣੀ ਹੋਈ ਤਾਂ ਮੈਨੂੰ ਕਾਲ ਕਰ ਲਿਓ, ਕਿਉਂਕਿ ਤੁਹਾਨੂੰ ਈਮੇਲ ਸਿੱਧੀ ਆ ਜਾਏਗੀ ਟਿਕਟ ਮਾਸਟਰ ਕੋਲੋਂ, ਉਹ ਜਿਹੜੀ $10 ਫੀਸ ਹੋਏਗੀ ਉਹ ਮੈਂ ਪੇ ਕਰ ਦੂੰਗਾ ਤੁਹਾਡੇ ਲਈ। ਹੋਰ ਦੱਸੋ, ਮੈਂ ਤਾਂ ਇਹੀ ਕਰ ਸਕਦਾ ਵੀਰਾਂ ਵਾਸਤੇ, ਆਪਣੇ ਵਾਸਤੇ, ਇਸ ਤੋਂ ਜ਼ਿਆਦਾ ਨਹੀਂ ਮੈਂ ਕੁਛ ਕਰ ਸਕਦਾ। ਜੇ ਤੁਸੀਂ ਉੱਥੋਂ ਟਿਕਟ ਲੈਣੀ ਹੈ, $60 ਪਲੱਸ ਟਿਕਟ ਮਾਸਟਰ ਦੀ ਫੀਸ ਹੁੰਦੀ ਆ, ਤੁਹਾਨੂੰ ਪਤਾ ਉਹ ਪੈ ਜਾਂਦੀ ਹੈ। ਜੇ ਤੁਸੀਂ ਡਾਇਰੈਕਟਲੀ ਮੇਰੇ ਕੋਲ ਲੈਣੀ ਹੈ ਫਿਰ ਤੁਹਾਨੂੰ 60 ਦੀ ਮਿਲ ਜੂਗੀ ਨਾ, ਤੁਹਾਡੇ $10 ਵੀਰੇ ਆਫ ਹੋ ਜੂਗੇ। ਮੇਰਾ ਨੰਬਰ ਤੁਹਾਡੇ ਸਾਰਾ ਕੋਲ ਹੈ, 905 ਅੱਗੇ ਨਹੀਂ ਲੱਗਣਾ, 647-448-1000 ਤੇ ਤੁਸੀਂ ਮੈਨੂੰ ਕਾਲ ਕਰ ਲਿਓ ਜਾਂ ਮੈਸੇਜ ਕਰ ਦਿਓ ਜਿੰਨੀਆਂ ਟਿਕਟਾਂ ਵੀ ਚਾਹੀਦੀਆਂ ਹੋਈਆਂ ਤੁਹਾਨੂੰ।
6: ਉਹਦੇ ਨਾਲ ਸ਼ੇਅਰ ਕਰਾਂਗੇ ਜੀ, ਐਸੋ ਗੈਸ ਸਟੇਸ਼ਨ ਇਹ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ, ਇਹ ਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ, ਇਹ ਚ ਬਿਗ ਟਰੱਕ ਯਾਰਡ ਜਾਂ ਕੇ ਸਟੋਰੀ ਯਾਰਡ ਹੀ ਗਾਵੇ, ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ। ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਾਲਾਨਾ ਬਣਦਾ ਹੋਵੇ, ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ। ਵਿਦ 6.4 ਏਕੜ ਲੋਟ, ਬਿਗ ਲੋਟ, ਪ੍ਰਾਈਮ ਲੋਕੇਸ਼ਨ, 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449, ਹਸੀਬ ਸ਼ੇਖ, 647-988-4449। ਸੇਵਾ ਦਾ ਮੌਕਾ ਜ਼ਰੂਰ ਦੇ ਰਹੇ,
4: ਜ਼ਰੂਰ ਸੇਵਾ ਦਾ ਮੌਕਾ ਦਿਓ ਬਈ ਹਸੀਬ ਸ਼ੇਖ ਸਾਹਿਬ ਨੂੰ, ਔਰ ਤੁਹਾਡੇ ਵਾਸਤੇ ਹਾਜ਼ਰ ਹੈ। ਕਮਰਸ਼ੀਅਲ ਪ੍ਰਾਪਰਟੀ ਦੀਆਂ ਡੀਲਾਂ ਹੀ ਕਰਦੇ ਆ। 647-988-4449, 647-988-4449 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ, $7,000 ਦੇ ਵਿੱਚ ਤੁਸੀਂ ਆਪਣੇ ਘਰ ਦੇ ਵਾਸ਼ਰੂਮ ਤਿਆਰ ਕਰਵਾ ਸਕਦੇ ਆ, ਜਾਂ ਤੁਸੀਂ ਕੋਈ ਨਵੀਂ ਬੇਸਮੈਂਟ ਤਿਆਰ ਕਰਾਉਣੀ ਆ, ਕੋਈ ਕੰਸਟਰਕਸ਼ਨ ਦਾ ਕੰਮ ਹੈ, ਬਿਜਲੀ ਦਾ ਕੰਮ ਹੈ, ਪਲੰਬਿੰਗ ਦਾ ਕੰਮ ਹੈ, ਕੋਈ ਟਾਇਲਾਂ ਲਵਾਉਣੀ ਆ, ਕੋਈ ਟਾਇਲਾਂ ਪਟਾ ਕੇ ਨਵੀਆਂ ਲਵਾਉਣੀ ਆ, ਕੋਈ ਕਿਚਨ ਦਾ ਕੋਈ ਕੰਮ ਹੈ ਤੁਹਾਡਾ ਜਿਹੜਾ ਕਿ ਤੁਹਾਡੀਆਂ ਟਾਇਲਾਂ ਦਾ ਹੁੰਦਾ, ਉਹ ਸਾਰੇ ਕੰਮ ਕਰ ਦਿੰਦੇ ਆ ਇਹ ਕੰਪਨੀ। ਪਰ ਇਹ ਜਿਹੜੀ ਆਫਰ ਚੱਲ ਰਹੀ ਆ, $7,000 ਦੇ ਵਿੱਚ ਤੁਹਾਡੇ ਘਰਾਂ ਦੇ ਵਾਸ਼ਰੂਮ ਬ੍ਰੈਂਡ ਨਿਊ ਬਣ ਜਾਂਦੇ ਆ। ਮੈਂ ਇੱਕ ਵਾਰੀ ਫਿਰ ਦੱਸ ਰਿਹਾ, ਕਿਉਂਕਿ ਕਈ ਵਾਰੀ ਸੱਜਣ ਮਿੱਤਰ ਕੋਈ ਨਵੇਂ ਜੁੜੇ ਹੁੰਦੇ ਆ ਨਾਲ, ਟਾਇਲਸ ਤੋਂ ਲੈ ਕੇ ਸੀਲਿੰਗ ਤੱਕ, ਜਿਹਦੇ ਵਿੱਚ ਟਾਇਲਾਂ ਹੋਣਗੀਆਂ ਫਲੋਰ ਦੀਆਂ, ਟੋਇਲਟ ਸੀਟ ਹੋਏਗੀ, ਸਿੰਕ ਹੋਣਗੀਆਂ, ਕਾਊਂਟਰ ਟੌਪ ਹੋਣਗੇ, ਵੈਨਟੀਜ਼ ਨਵੀਂ ਤੁਹਾਡੀ ਹੋਏਗੀ, ਸ਼ੀਸ਼ੇ ਨਵੇਂ ਹੋਣਗੇ, ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਨਵੀਆਂ ਆਉਣਗੀਆਂ, ਪੋਟ ਲਾਈਟ ਲਾ ਦੇਣਗੇ ਵਾਸ਼ਰੂਮ ਵਿੱਚ, ਜੇ ਨਹੀਂ ਲੱਗੀਆਂ ਉਹ ਐਕਸਟਰਾ ਹੁੰਦੀਆਂ ਵੈਸੇ, ਪਰ ਅਸੀਂ ਵਿੱਚ ਹੀ ਕਰਾ ਦਿੱਤੀਆਂ ਤੁਹਾਡੇ ਵਾਸਤੇ। ਠੀਕ ਹੈ ਵੀਰਾ ਜੀ, ਫਿਰ ਇਸ ਦੇ ਨਾਲ ਨਾਲ ਜਿਹੜਾ ਕਿ ਟੋਇਲਟ ਪੇਪਰ ਜਿਹੜਾ ਹੁੰਦਾ ਹੈ, ਹੋਲਡਰ, ਟਾਵਲ ਹੋਲਡਰ, ਇਹ ਸਾਰਾ ਬ੍ਰੈਂਡ ਨਿਊ ਸਮਾਨ ਲੱਗਣਾ। ਇਸ ਦੇ ਨਾਲ ਨਾਲ ਜੇ ਘਰ ਦੇ ਵਿੱਚ ਟੱਪ ਲੱਗਾ, ਜਿਹੜਾ ਨਹਾਉਣ ਵਾਲਾ ਆਪਣਾ ਟੱਪ ਹੁੰਦਾ, ਸ਼ਾਵਰ ਵਾਲਾ ਟੱਪ ਹੈ ਨਾ, ਉਹ ਟੱਪ ਵੀ ਪੱਟ ਦੇਣਗੇ। ਉੱਥੇ ਨਵਾਂ ਟੱਪ ਲਵਾ ਲਓ, ਟੱਪ ਨਹੀਂ ਲਵਾਉਣਾ, ਸਟੈਂਡਿੰਗ ਸ਼ਾਵਰ ਲਵਾ ਲਓ, ਫਿਰ ਸਟੈਂਡਿੰਗ ਸ਼ਾਵਰ ਦੇ ਥੱਲੇ ਟਾਇਲਾਂ ਨਵੀਆਂ, ਫਿਰ ਉਹਦੀਆਂ ਸ਼ਾਵਰ ਨਵਾਂ, ਜਿਹੜਾ ਟੂਟੀਆਂ ਨਵੀਆਂ, ਜਿਹੜੀ ਸ਼ਾਵਰ ਦੇ ਪਿੱਛੇ ਟਾਇਲਾਂ ਲੱਗਣੀਆਂ, ਅੰਦਰ ਲੱਗਣੀਆਂ ਸਾਰੀਆਂ, ਉਹ ਨਵੀਆਂ, ਉੱਪਰ ਨਵੀਆਂ, ਅਖੀਰ ਤੇ ਕੀ ਕਰਨਾ ਇਹਨਾਂ ਨੇ, ਟੱਚ ਅਪ ਕਰਕੇ ਬ੍ਰੈਂਡ ਨਿਊ ਪੇਂਟ ਕਰਕੇ ਕਹਿਣਾ ਆਹ ਚੱਕੋ ਤੁਹਾਡਾ $7,000 ਦਿਓ ਤੇ ਵਾਸ਼ਰੂਮ ਤੁਹਾਡਾ ਤਿਆਰ ਹੈ। ਇੰਨਾ ਸਮਾਨ ਲਾਉਣਾ ਇਹਨਾਂ ਨੇ। ਇਹ ਟਾਇਲਾਂ ਲਾਉਣਾ ਦਾ ਕੰਮ ਬੜਾ ਹੁੰਦਾ, ਪਹਿਲਾਂ ਅੱਧੀਆਂ ਗਲਾਉਣੀਆਂ ਪੈਂਦੀਆਂ, ਪਟਣੀਆਂ ਪੈਂਦੀਆਂ, ਫਿਰ ਸੁਕਾਉਣੀਆਂ ਪੈਂਦੀਆਂ, ਫਿਰ ਕੰਮ ਹੁੰਦਾ ਜਾ ਕੇ। ਅਤੇ ਇਹ ਤੁਹਾਡੀ ਮਰਜ਼ੀ ਹੈ ਬਾਈ ਵੀਰ ਮੇਰਿਓ, ਨੰਬਰ ਮੈਂ ਤੁਹਾਨੂੰ ਦੇ ਦਿੰਦਾ। ਇਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਵਾਸ਼ਰੂਮ ਬਹੁਤ ਤਿਆਰ ਕਰਤੇ ਆ, $7,000। ਦੇਖੋ ਉੱਪਰ ਜੇ ਮਾਸਟਰ ਬੈਡਰੂਮ ਦਾ ਵਾਸ਼ਰੂਮ ਆ, ਉਹ ਵੀ $7,000 ਦੇ ਵਿੱਚ ਹੀ। ਦੇਖੋ ਕਈ ਵਾਰੀ ਕੰਬਾਈਨ ਵਾਸ਼ਰੂਮ ਹੁੰਦੇ ਆ, ਦੋ ਬੈਡਰੂਮ ਦੇ ਵਿੱਚ ਘਰ ਵਾਸ਼ਰੂਮ ਦਾ, ਉਹ 'ਚ ਵੀ ਸ਼ਾਵਰ ਲੱਗਾ ਹੁੰਦਾ, ਉਹ ਵੀ $7,000। ਜੇ ਸਾਰੇ ਘਰ ਦੇ ਵਾਸ਼ਰੂਮ ਤਿਆਰ ਕਰਾਉਣੇ ਆ, ਜੇ ਸਪੋਜ਼ ਕਰੋ ਦੋ ਵਾਸ਼ਰੂਮ ਉੱਤੇ ਆ, ਇੱਕ ਥੱਲੇ ਤੁਹਾਡਾ ਛੋਟਾ ਵਾਸ਼ਰੂਮ ਆ, ਪਾਊਡਰ ਰੂਮ, ਅਤੇ ਉਹਦਾ ਰੇਟ ਥੋੜ੍ਹਾ ਜਿਹਾ ਘਟਾ ਦੇਣਗੇ। ਇਹ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਵੱਲੋਂ, ਰੇਟ ਘਟਾ ਦੇਣਗੇ। ਅਤੇ ਨੰਬਰ ਨੋਟ ਕਰ ਲਓ, 416-688-8100 ਦੇ ਕਾਲ ਕੀਤੀ ਜਾ ਸਕਦੀ ਹੈ, 416-688-8100 ਦੇ ਕਾਲ ਜਲਦੀ ਜਲਦੀ ਕਰ ਦਿਓ। ਇੱਕ ਗੀਤ ਲੱਗਾ ਲਾਉਣ ਮੈਂ, ਇਹ ਮੇਰਾ ਖਿਆਲ ਸਾਡੇ ਵੀਰ ਜਸਵਿੰਦਰ ਜੀ ਨੂੰ ਜ਼ਰੂਰ ਪਤਾ ਹੋਊਗਾ, ਇੱਕ ਸਾਡੇ ਚੰਬੇ ਵਾਲੀ ਸਰਕਾਰ ਆ, ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਇਹ ਗੀਤ ਕਿਹੜੀ ਮੂਵੀ ਦਾ ਔਰ ਕਿਹੜੇ ਸਾਲ 'ਚ ਗੀਤ ਆਇਆ ਸੀ। ਇਹ ਗੱਲ ਤਾਂ ਪੱਕੀ ਹੈ ਵੀ ਇਹ ਜਦੋਂ ਮੂਵੀ ਆਈ ਸੀ, ਆਪਾਂ ਤਾਂ ਉਦੋਂ ਬੋਰ ਨਹੀਂ ਹੋਏ ਸੀ ਬਈ, ਅਸੀਂ ਨਹੀਂ ਬੋਰ ਹੋਏ ਸੀ, ਪਰ ਗੀਤ ਬੜਾ ਪਿਆਰਾ।

ਬੜੇ ਸੌਂਗ ਮੈਨ ਸੁੰਦਰ ਸਪਨੋ ਕੀ ਹੈ ਆਹਾ ਬੜਾ ਪਿਆਰਾ ਗੀਤ ਹੈ ਕਿਸੇ ਨੂੰ ਪਤਾ ਕਿਹੜੇ ਸਾਲ ਚ ਮੂਵੀ ਆਈ ਸੀ ਇਹ ਤੇ ਮੂਵੀ ਦਾ ਨਾਮ ਨੀ ਕਿਸੇ ਨੂੰ ਪਤਾ ਹੋਣਾ ਸੁਣਿਓ ਧਿਆਨ ਨਾਲ

0: यार बड़े सॉन्ग इधर है, सॉन्ग भी जिंदगी च आए हुए है। कहने खाओगे जब ठोकर होंठों से चूम लूंगी, है कैसा प्यार है कैसा एक लाइना मेरी सारी है बिजी है। हेलो
1: हेलो जी।
0: जी सर।
1: हाँ जी सर जी, कलम चाहिए मेरे हमदम मेरे दोस्त।
0: देखो जसविंदर जी, मैनू ना सच्ची दस्यो, तुसी मेरे वीर हो वड्डे,
1: हाँ जी।
0: तुसी ये सर्च करके दस्या कि तो नहीं आपे लभ्या, आपे याद सी
1: नहीं
0: तुहानू?
1: नहीं मैं फिल्म देखी है पहला तो पही है। हाँ
0: अच्छा तुहानू याद सी ये मूवी है ना।
1: जी हाँ जी, मैं कई बार देखी है अपने धर्मेंद्र साहब की शर्मिला टोवर दी मूवी है जी।
0: अच्छा मूवी गाना किदां दा देखो, अज सवेरे सवेरे लाया मैं तुहाडे वास्ते,
1: वैसे तो बड़े
0: क्या
1: प्यारे इन्हां दे गाने दी वर्डिंग बहुत प्यारी होंदी है जी इन्हां दी।
0: मैनू है ना, उस दिन साडे एक ब्रदर हैगे आ, वो लंडन तो फोन करदे हुंदे आ, इत्थे एयरपोर्ट ते काम करदे आ, आई थिंक ही इज लिसनिंग शो टुडे। वो कहंदे मैनू ने गल बड़ी कमाल दी लगी, कहंदे जिहड़े पुराने गीत ना लोग पता क्यों सुनदे आ, क्योंकि उहदे च
1: हाँ जी
0: उर्दू सी, जिहड़े उर्दू दे लफ़ज़ आ ना वो बड़े मिठे लफ़ज़ आ,
1: बिल्कुल
0: ते
1: बिल्कुल
0: अजकल दे
1: रिस्पेक्ट
0: गीतां
1: दा।
0: दे विच उर्दू दे लफ़ज़ यूज नहीं किते जांदे, ते
1: हाँ
0: इस
1: जी हाँ
0: करके
1: जी
0: लोग भुलदे जा रहे हैं। ये
1: हाँ जी
0: चीजें
1: हाँ जी
0: मैंने एक बारी गल कही सी, मैंने ऑनर आ गए। जसविंदर जी
1: हाँ जी।
0: बड़ी मेहरबानी, थैंक यू वीर जी, थैंक यू वेरी मच। पंजाबी विरसा, हेलो,
1: ਸਤਿ ਸ਼੍ਰੀ ਅਕਾਲ ਬਲਦ ਬੋਲਦਾ ਜੀ। ਇਹ
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਬੰਦੋ ਜੀ?
1: ਬਈ ਆਪਣੇ ਸ਼ਵੀਲਾ ਟਗੋਰ ਦੇ ਧਰਮਿੰਦਰ ਦੀ ਫਿਲਮ ਆ, ਮੇਰੀ ਫਿਲਮ ਦੇਖੀ ਹੋਈ ਹੈ ਜੀ।
0: ਅੱਛਾ, ਕਿੱਥੇ ਦੇਖੀ ਸੀ
1: ਹਾਂ
0: ਇਹ?
1: ਭਾਜੀ ਇਹ ਭਾਜੀ ਬਹੁਤ ਪੁਰਾਣੇ ਜਦੋਂ ਕੋ ਦੇਖਿਆ ਤੇ ਇੰਡੀਆ ਦੇਖੀ ਸੀ, ਬਹੁਤ ਗਾਣਾ ਬਹੁਤ ਵਧੀਆ ਸੀ।
0: ਗਾਣਾ ਦੇਖਿਆ ਕੈਸਾ ਲਾਇਆ ਫਿਰ ਆਪਾਂ, ਵਧੀਆ
1: ਮੈਂ
0: ਤੁਹਾਡੇ
1: ਗਾਣਾ
0: ਲਈ?
1: ਭਾਜੀ ਰੂਹ ਖੁਸ਼ ਕਰਤੀ ਭਾਜੀ।
0: ਕਿਆ ਬਾਤ ਹੈ, ਬੱਲੇ ਸ਼ੇਰ ਦੇ ਬੱਬਰ ਸ਼ੇਰਾਂ ਦੇ ਪ੍ਰੋਗਰਾਮ ਪੰਜਾਬੀ ਵਿਰਸਾ। ਦੇਖੋ ਜ਼ਿੰਦਗੀ ਦਾ ਜਿਵੇਂ ਪਹਿਲਾਂ ਮੈਂ ਕਿਹਾ ਸੀ, ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਜ਼ਿੰਦਗੀ ਦੇ ਨਾਲ ਨਾਲ ਹੀ ਚੱਲਣੇ ਆ, ਔਰ ਇਹ ਬੜੀਆਂ ਚੀਜ਼ਾਂ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। ਸਾਡੇ ਬਹੁਤ ਹੀ ਪਿਆਰ ਵਾਲੇ ਵੀਰ ਆ ਮੇਰੇ, ਟੋਨੀ ਭਾਜੀ ਆ ਨੀ, ਸਾਡੇ ਨਕੋਦਰ ਦੇ ਕੋਲ ਹੀ ਪਿੰਡ ਉਹਨਾਂ ਰੂਪੇ ਵਾਲਾ, ਉਹਨਾਂ ਦੀ ਮਦਨ ਲਾਓ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਆ, ਤੇ ਕੱਲ ਉਹਨਾਂ ਦਾ ਫਿਨਰਲ ਹੈ ਬੀ ਜੀ ਬਚਨ ਕੌਰ ਜੀ ਦਾ। ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੇ ਮਿਸਿਸ ਦੇ ਨਾਲ, ਉਹਨਾਂ ਦੇ ਪੂਰੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ, ਔਰ ਮੈਂ ਸਮਝਦਾ ਕਿ ਬਹੁਤ ਹੀ ਜ਼ਿਆਦਾ ਦੁੱਖ ਦਾ ਸਮਾਂ ਹੁੰਦਾ ਜਿਸ ਵੇਲੇ ਮਾਵਾਂ ਚਲੀਆਂ ਜਾਂਦੀਆਂ। ਟੋਨੀ ਭਾਜੀ ਉਸ ਘਰ ਦੇ ਜਵਾਈ ਹੈ, ਇਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਦੀ ਮਦਰ ਬੀ ਜੀ ਬਚਨ ਕੌਰ ਜੀ ਦਾ ਪਿਛਲੇ ਦਿਨੀ ਦੇਹਾਂਤ ਹੋਇਆ ਹੈ, ਔਰ ਚਲੋ ਉਮਰ ਦੇ ਨਾਲ ਬੰਦੇ ਨੇ ਜਾਣਾ ਵੀ ਹੈ, ਪਰ ਗੱਲ ਇਹ ਹੈ ਕਿ ਆਪਣੀ ਉਮਰ ਪੂਰੀ ਭੋਗ ਕੇ ਜਾਵੇ ਫਿਰ ਤਕਲੀਫ ਥੋੜ੍ਹੀ ਜਿਹੀ ਪਰਿਵਾਰ ਨੂੰ ਘੱਟ ਜਾਂਦੀ ਹੈ। ਔਰ ਇਹਨਾਂ ਦਾ ਜਿਹੜਾ ਕਿ ਜਨਮ ਸੀ 1933 ਚ ਹੋਇਆ ਸੀ, ਵਾਹ ਬਈ ਵਾਹ, ਤੇ ਸਮਾਪਤੀ ਇਹਨਾਂ ਦੀ ਜਿਹੜੀ ਜ਼ਿੰਦਗੀ ਦਾ ਆਖਰੀ ਸਮਾਂ ਹੈ ਉਹ 2026 ਚ ਹੋਇਆ, 24 ਤਰੀਕ ਨੂੰ, ਤੇ ਕੱਲ ਇਹਨਾਂ ਦਾ ਫਿਨਰਲ ਹੈ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਮਿਸਿਸ ਸਾਗਰ ਦੇ ਵਿੱਚ ਹੈ ਇਹਨਾਂ ਦਾ ਫਿਨਰਲ, ਜਿਹੜਾ ਕਿ ਦੰਡਾਸ ਐਂਡ ਕਵਾਥਰਾ ਦੇ ਕਾਰਨਰ ਦੇ ਫਿਨਰਲ ਹੋਮ ਹੈ, ਉੱਥੇ ਇਹਨਾਂ ਦਾ ਫਿਨਰਲ ਹੋਏਗਾ, ਤੇ ਕੱਲ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਦੀ ਅੰਤਿਮ ਜਿਹੜੀ ਅਰਦਾਸ ਹੈ 1 ਵਜੇ ਤੋਂ ਲੈ ਕੇ 3 ਵਜੇ ਤੱਕ ਦੁਪਹਿਰੇ ਹੋਏਗੀ, ਜਿਹੜੇ ਸਾਡੇ ਟੋਨੀ ਭਾਜੀ ਨੂੰ ਜਿਨ੍ਹਾਂ ਦੇ ਪਰਿਵਾਰ ਦੇ ਨਾਲ, ਔਰ ਸਾਡੇ ਬਹੁਤ ਪਿਆਰੇ ਵੀਰ ਆ ਪਰਮਜੀਤ ਭਾਜੀ ਇਹਨਾਂ ਦੇ ਪਰਿਵਾਰ ਦੇ ਜੀ ਆ ਸਾਰੇ ਜਣੇ, ਔਰ ਅਸੀਂ ਇਹਨਾਂ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਕੱਲ੍ਹ ਟੋਨੀ ਭਾਜੀ ਜ਼ਰੂਰ ਦਰਸ਼ਨ ਕਰਾਂਗੇ ਆਪ ਜੀ ਦੇ, ਔਰ ਮਾਤਾ ਜੀ ਨੂੰ ਬਾਬਾ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਬਖਸ਼ਣ, ਇਹੀ ਅਰਦਾਸ ਬੇਨਤੀ ਕੀਤੀ ਜਾ ਸਕਦੀ ਹੈ। ਮਾਵਾਂ ਠੰਡੀਆਂ ਛਾਵਾਂ, ਤੇ ਛਾਵਾਂ ਫਿਰ ਕੌਣ ਕਰੇ, ਜਦੋਂ ਮਾਵਾਂ ਤੁਰ ਜਾਂਦੀਆਂ ਫਿਰ ਛਾਵਾਂ ਨਹੀਂ ਹੁੰਦੀਆਂ, ਫਿਰ ਭਰਾ ਭਰਜਾਈਆਂ ਵੀ ਫਿਰ ਆਪਣੇ ਮੂਡ 'ਚ ਹੀ ਹੋ ਜਾਂਦੇ ਆ। ਚਲੋ ਸਮਾਂ ਹੈ, ਸਮੇਂ ਦੇ ਨਾਲ ਹਰ ਬੰਦੇ ਨੇ ਚਲੇ ਜਾਣਾ ਹੈ। ਟੋਨੀ ਭਾਜੀ ਬਹੁਤ ਅਸੀਂ ਇਸ ਗੱਲ ਦਾ ਅਫਸੋਸ ਜ਼ਾਹਿਰ ਕਰ ਰਹੇ ਹਾਂ ਆਪ ਜੀ ਦੇ ਪਰਿਵਾਰ ਦੇ ਨਾਲ, ਔਰ ਖਾਸ ਕਰਕੇ ਆਪ ਜੀ ਦੀ ਮਿਸਿਸ ਦੇ ਨਾਲ, ਬੜੀ ਮਿਹਰਬਾਨੀ।
2: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।
3: ਓਹ ਹੋ ਹੋ ਹੋ यार इना इंश्योरेंसा ने ते धुआं कढ़ाता वधिया ते जायज रेट कित्थों मिलेगा
4: टॉप फाइनेंशियल इंक तो जो अपनी बेहतर ते भरोसेमंद सेवावां लई जाने जांदे ने
5: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने ता तुहानू अनबीटेबल प्राइस लेके देंगे
4: कॉल करो 20 सालां दे तजुर्बे वाले सुरजीत सिंह पड्डा जी नू 647-300-3100 647-300-3100
5: या मिलो 70 डेल्टा पार्क बुलेवार्ड यूनिट 11 ब्रैम्पटन
6: A1 केक्स एंड पेस्ट्रीज 1997 तो थोड़ी सेवा करता आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नू फोन करो
0: A1 केक एंड पेस्ट्रीज तुहानू पता के बहुत लंबे अरसे तो सेवावां तुहानू दे रहे है और A1 केक एंड पेस्ट्री वाले साडे बहुत प्यारे वाले वीर है ਤੁਹਾਨੂੰ ਵੈਲਕਮ ਕਰਦੇ ਆ ਤੁਸੀਂ ਬਹੁਤ ਵੈਜੀਟੇਰੀਅਨ ਕੇਕ ਤੁਸੀਂ ਲੈਣੇ ਆ ਤੁਹਾਡੇ ਵਾਸਤੇ

ਹੁੰਦਾ ਸੀ। ਤੇ ਅੱਜ ਕੱਲ ਉਮਰਾਂ ਕਿੰਨੀਆਂ ਹੈਗਾ ਬੰਦੇ ਦੀਆਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ ਨਾ। ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਮੈਂ ਤਾਂ ਫਿਰ ਅਰਦਾਸ ਇਹੀ ਕਰ ਰਿਹਾ। ਗੱਲ ਇਹ ਹੈ ਕਿ ਗੱਲ ਮੈਂ ਕਿੱਧਰ ਜਾ ਰਿਹਾ ਸੀ, A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦੀ, ਔਰ ਤੁਸੀਂ ਉਹਨਾਂ ਦੀਆਂ ਫੋਟੋਆਂ, ਬੱਚਿਆਂ ਦੀਆਂ ਫੋਟੋਆਂ ਕੇਕ ਤੇ ਲਵਾ ਸਕਦੇ ਹੋ। ਕੋਈ ਫਾਦਰ ਤੁਹਾਡੇ ਇੰਡੀਆ ਤੋਂ ਆ ਰਿਹਾ, ਬੀਜੀ ਤੁਹਾਡੇ, ਮੰਮੀ ਡੈਡੀ ਇੰਡੀਆ ਤੋਂ ਆ ਰਿਹਾ, ਉਹਨਾਂ ਵੈਲਕਮ ਦਾ ਕੇਕ ਕੱਟੋ। ਕਿਉਂ ਨਹੀਂ ਕੱਟਣਾ ਚਾਹੀਦਾ? ਤੁਹਾਨੂੰ ਜੰਮਿਆ ਉਹਨਾਂ ਨੇ, ਜੰਮ ਕੇ ਤੁਹਾਨੂੰ ਉਹਨਾਂ ਨੇ ਪਾਲ ਪੋਸ ਕੇ ਏਡਾ ਵੱਡਾ ਕਰਕੇ ਕੈਨੇਡਾ 'ਚ ਭੇਜਿਆ। ਤੁਸੀਂ ਕੇਕ ਲੈ ਕੇ ਆਓ, A1 ਕੇਕ ਐਂਡ ਪੇਸਟਰੀਓ, ਨਾਲੇ ਬੀਜੀ ਦੀ ਫੋਟੋ ਲਵਾਓ, ਨਾਲੇ ਉਹਨਾਂ ਵੈਲਕਮ ਕਰੋ, ਨਾਲੇ ਪਾਪਾ ਜੀ ਦੀ ਫੋਟੋ ਲਵਾਓ। ਜੇ ਪਾਪਾ ਜੀ ਨੇ ਕਦੇ ਕੁੜਤਾ ਪਜਾਮਾ ਪਾਇਆ, ਵਧੀਆ ਚਾਦਰਾ ਬੰਨਿਆ, ਕਦੇ ਤੁਰਲੇ ਵਾਲੀ ਪੱਗ ਬੰਨੀ, ਉਹ ਫੋਟੋ ਲਵਾਓ ਉੱਥੇ ਕੇਕ ਦੇ ਉੱਤੇ, ਨਾਲੇ ਫੋਟੋ ਖਿੱਚ ਕੇ ਯਾਦਦਾਸ ਰੱਖੋ ਵੀ ਕੈਨੇਡਾ 'ਚ ਆਏ ਸੀ, ਪਹਿਲੇ ਦਿਨ ਇਹ ਕੇਕ ਕੱਟਿਆ ਸੀ। ਤੇ ਮੇਰਾ ਵੀਰ ਬਣ ਕੇ ਜਿਹੜੇ ਵੀ ਅੱਜ ਕੋਈ ਫੈਮਿਲੀਜ਼ ਇੰਡੀਆ ਤੋਂ ਆ ਰਹੀ ਹੈ, ਕਿਸੇ ਦੀ ਕੋਈ ਮਿਸਿਸ ਆ ਰਹੀ ਹੈ, ਕਿਸੇ ਦਾ ਕੋਈ ਪਰਿਵਾਰ ਦਾ ਜੀ ਆ ਰਿਹਾ, ਕਿਸੇ ਦੀ ਕੋਈ ਸਿਸਟਰ ਆ ਰਹੀ ਹੈ, ਕਿਸੇ ਦੀ ਫੈਮਿਲੀ ਵਾਪਸ ਆ ਰਹੀ ਹੈ, ਵੈਲਕਮ ਬੈਕ ਟੂ ਟੋਰਾਂਟੋ ਦਾ ਕੇਕ ਜ਼ਰੂਰ ਬਣਾਓ ਤੁਸੀਂ A1 ਕੇਕ ਐਂਡ ਪੇਸਟਰੀ ਵਾਲਿਆਂ ਕੋਲੋਂ। ਨੰਬਰ ਤੁਸੀਂ ਨੋਟ ਕਰ ਲਓ, 9055564 2663। ਇਹ ਬਹੁਤ ਪਿਆਰ ਵਾਲਾ ਵੀਰ ਹੈ ਮੇਰਾ ਫਲਮਿੰਦਰ, ਔਰ ਜਸਪਾਲ ਸਿੰਘ ਨਾਗਰਾ ਸਾਹਿਬ ਦਾ ਸਪੁੱਤਰ ਹੈ, ਔਰ ਅੱਗੋਂ ਕੰਮ ਨੂੰ ਚਲਾ ਰਹੇ ਹੈ, ਔਰ ਮੈਂ ਸਮਝਦਾ ਕਿ ਤੁਸੀਂ ਵੀ ਇੱਥੋਂ ਵਧੀਆ ਪਿਓਰ ਪੀਪੇ ਵਾਲੇ ਦੇਸੀ ਸਟਾਈਲ ਦੇ ਬਿਸਕੁਟ ਲੈ ਕੇ ਆਉਣੇ ਆ। A1 ਕੇਕ ਐਂਡ ਪੇਸਟਰੀਜ਼, 1075 ਲੋਰੀ ਮਾਰ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼। 9055642663 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਇਹਨਾਂ ਦਾ ਨਵਾਂ ਕਮਰਸ਼ੀਅਲ ਅਸੀਂ ਬਣ ਰਹੇ ਹਾਂ, ਬੜੀ ਜਲਦੀ ਅਸੀਂ ਹੋਪ ਨੈਕਸਟ ਵੀਕ ਤੋਂ ਨਵਾਂ ਕਮਰਸ਼ੀਅਲ ਵੀ ਪਲੇ ਕਰਾਂਗੇ। ਇੰਡੀਅਨ ਫਰੂਟ ਲੈਂਡ ਤੁਹਾਡੇ ਵਾਸਤੇ ਹਾਜ਼ਰ ਹੈ, ਥਾਲੀ 499 ਦੀ ਤੁਹਾਨੂੰ ਮਿਲ ਰਹੀ ਹੈ, ਵੈਜੀ ਬਰਗਰ 499 ਦਾ, ਵੈਜੀ ਬਰਿਆਨੀ 499 ਦੀ, ਦੁੱਧ ਚੌਲ ਆਟੇ ਦਾਲਾਂ ਮਸਾਲਿਆਂ ਨਾਲ ਭਰਿਆ ਹੋਇਆ ਸਟੋਰ ਆ ਇੰਡੀਅਨ ਫਰੂਟ ਲੈਂਡ ਦਾ, ਜਿੱਥੇ ਆਏ ਦਿਨ ਹੀ ਤੁਹਾਡੇ ਵਾਸਤੇ ਸੇਲਾਂ ਲੱਗੀਆਂ ਹੁੰਦੀਆਂ, ਔਰ ਤੁਸੀਂ ਵੀ ਇਸ ਸੇਲ ਦਾ ਫਾਇਦਾ ਉਠਾਉਣਾ ਔਰ ਜਾਓ। ਦਾਲਾਂ ਬਹੁਤ ਸਸਤੀਆਂ ਲੱਗੀਆਂ ਤੁਹਾਡੇ ਵਾਸਤੇ, ਬਹੁਤ ਹੀ ਜ਼ਿਆਦਾ ਸਸਤਾ ਸਮਾਨ ਲੱਗਾ, ਔਰ ਤੁਸੀਂ ਵੀ ਇੱਥੋਂ ਇੰਡੀਅਨ ਫਰੂਟ ਲੈਣ ਤੋਂ ਸਮਾਨ ਜ਼ਰੂਰ ਜ਼ਰੂਰ ਜ਼ਰੂਰ ਲੈ ਕੇ ਆਓ, ਕਿਉਂਕਿ ਸਮਾਨ ਹੁੰਦਾ ਹੀ ਬੜਾ ਵਧੀਆ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਇਹਨਾਂ ਦੀਆਂ, ਔਰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾਲ ਨਾਲ ਵਧੀਆ ਆਂਡੇ, ਦੁੱਧ ਲੈਣੇ ਆ, ਬ੍ਰੈਡਾਂ ਲੈਣੀਆਂ ਤੁਹਾਡੇ ਵਾਸਤੇ, ਛੋਟੇ ਬੈਂਗਣ, ਭਿੰਡੀਆਂ ਲੈਣੀਆਂ, ਮੂਲੀਆਂ ਲੈਣੀਆਂ, ਜਾਂ ਵੀ ਜੋ ਵੀ ਸਮਾਨ ਗਰੋਸਰੀ ਸਟੋਰ ਦੇ ਹੁੰਦਾ ਉਹ ਜ਼ਰੂਰ ਲੈ ਕੇ ਆਓ, ਘਰ ਦੇ ਵਿੱਚ ਤਾਜ਼ਾ ਤਾਜ਼ਾ ਸਮਾਨ ਖਾਇਆ ਕਰੋ, ਸਬਜ਼ੀਆਂ ਬਣਾ ਕੇ। ਦੇਖੋ ਲੋਕ ਵੈਜੀਟੇਰੀਅਨ ਹੋ ਰਹੇ ਅੱਜ ਕੱਲ੍ਹ, ਆਉਣ ਵਾਲੇ ਸਮੇਂ 'ਚ ਕਹਿੰਦੇ ਇਹ ਮੀਟ ਦੇ ਸਾਈਡ ਇਫੈਕਟ ਬੜੇ ਆ, ਰੈੱਡ ਮੀਟ ਦੇ ਖਾਸ ਕਰਕੇ, ਤੁਹਾਡੇ ਜਿਹੜੇ ਕੋਲੈਸਟ੍ਰੋਲ ਨੂੰ ਬਹੁਤ ਜ਼ਿਆਦਾ ਹਾਈ ਕਰਦਾ ਹੈ ਰੈੱਡ ਮੀਟ, ਅਤੇ ਵੈਜੀਟੇਬਲ ਦਾ ਦੇਖੋ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕੁਦਰਤ ਦੀਆਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ, ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਤੀਆਂ ਉਹਦਾ ਕੋਈ ਨੁਕਸਾਨ ਨਹੀਂ, ਬੰਦੇ ਦੇ ਪਾਲਣ ਪੋਸ਼ਣ ਵਾਸਤੇ ਕੋਈ ਨੁਕਸਾਨ ਨਹੀਂ, ਪਰ ਜਿਹੜੀਆਂ ਬਾਅਦ 'ਚ ਬੰਦੇ ਨੇ ਆਪਣੀ ਕਾਰਾਗਰੀ ਕੀਤੀ ਹੈ ਨਾ, ਉਹ ਤਾਂ ਕਿਤੇ ਨਾ ਕਿਤੇ ਸਾਈਡ ਇਫੈਕਟ ਹਰ ਚੀਜ਼ ਦਾ ਹੈ। ਚਲੋ ਐਨੀਵੇ ਸਮਾਂ ਸਮਾਪਤ ਵੱਲ ਜਾ ਰਿਹਾ, ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਬਈ ਸ਼ੋਅ ਦੀਆਂ ਟਿਕਟਾਂ ਨਹੀਂ ਲਈਆਂ ਹਾਲੇ ਤੱਕ ਤਾਂ ਜ਼ਰੂਰ ਲੈ ਲਓ। ਮੈਨੂੰ ਦੋ ਕੁ ਮੈਸੇਜ ਵੀ ਆਏ ਆ ਵੀਰਾਂ ਦੇ, ਭਾਅ ਜੀ ਸਾਨੂੰ ਵੀ ਟਿਕਟਾਂ ਚਾਹੀਦੀਆਂ, ਮੈਂ ਤੁਹਾਨੂੰ ਕਾਲ ਕਰਦਾ ਵੀਰਾ ਜੀ ਹੁਣੇ। ਹੰਸ ਰਾਜ ਹੰਸ ਸਾਹਿਬ 18 ਸਤੰਬਰ ਨੂੰ ਆ ਰਹੇ ਆ, ਟਿਕਟਾਂ ticketmaster.co ਤੁਹਾਨੂੰ ਮਿਲ ਜਾਣੀ ਆ। ਜੇ ਕੋਈ ਹੋਰ ਸਪੋਂਸਰ ਕਰਨਾ ਮੈਨੂੰ ਕਾਲ ਕਰ ਲਿਓ 6474481000। ਹੰਸ ਰਾਜ ਹੰਸ ਨਾਲ ਤੁਹਾਡੀ ਮੁਲਾਕਾਤ ਵੀ ਕਰਾ ਰਹੇ ਹਾਂ।

0: गलत काउंटिंग सिखाई जाने हो।
1: काउंटिंग नहीं, ए ते 32, 55, 80 ते 98 इंच दे टीवी ने
2: जो आज ही ब्रैम्पटन टीवी एंड अप्लायंसेस तो आए ने। इन्हा कोल सारे हाउसहोल्ड अप्लायंसेस मिलेंगे, हर ब्रांड बहुत ही बढ़िया प्राइस ते, 32 to 98 इंच दे लेटेस्ट टीवी भी अवेलेबल ने।
0: ब्रैम्पटन टीवी एंड अप्लायंसेस, 801 बोवे ड्राइव नियर चिंगोजी, कॉल 905-450-2828, 905-450-2828।
3: Wakey, wakey, wakey, wakey.
4: Here's wake up time. Here's wake up time.
3: Now is the time to wake up.
5: Crank up the radio. You're listening to the Dave Tobler Show, brought to you in part by Culture of Punjab.
6: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
7: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500।
8: की थानू किसी भी फाइनेंशियल सिचुएशन ले मॉर्टगेज दी लोड है, जिवें फर्स्ट और सेकंड मॉर्टगेज, परचेज और रीफाइनेंस या प्राइवेट फंड्स, हर जगह हाथ पैर मार के देख चुके हूं।
9: तब फिक्र क्यों कर दे हो, नीलम सेजोव कोल है सॉल्यूशन फॉर एवरी सिचुएशन।
8: ये ऑफर कर देने बेस्ट रेट्स, इंपेयर्ड क्रेडिट या बैंकरप्सी है, नो प्रॉब्लम।
9: इना कोल नहीं ए बी एंड ट्रस्टेड प्राइवेट लेंडर,
8: यू शॉप अराउंड एंड कम बैक टू नीलम।
9: आज ही कॉल करो नीलम सेजोव नु
8: 647-739-8710।
10: ਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪਸ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ ਹੈ?
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
6: ਮੈਂ ਕਿਹਾ ਕਿੱਥੇ ਜਾ ਰਹੀ ਹੈ?
0: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
6: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
0: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ। ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਓਏ ਲੱਕੀ ਓਏ, ਤੈਨੂੰ ਪਤਾ ਓਏ, ਮਾਮਾ ਚੰਨ ਤੇ ਪਾਣੀ ਤੇ ਬਰਫ਼ ਦੋਨੋਂ ਹੀ ਮਿਲ ਗਏ ਓਏ। ਅੱਛਾ, ਇਹਦਾ ਮਤਲਬ ਹੁਣ ਆਪਾਂ ਸਿਰਫ ਦਾਰੂ ਤੇ ਨਮਕੀਨ ਹੀ ਲੈ ਕੇ ਜਾਣਾ।
0: ਫਿੱਟੇ ਮੁਤੇਰੇ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil jaye, aaj hi chak lo.
0: Corner of McLaughlin and Ray Lawson. Call 905-450-2800. Now open till 2 a.m.
16: I am Dave Tatla, and you are not.
17: Indian Fruitland, one stop for all your grocery needs.
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
11: Vision Vanities ਤੇ new shipment ਆ ਗਈ ਹੈ. Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ. Call 905-671-1800, 905-671-1800.
19: Conditions apply.
3: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com. QTL, because we care.
13: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: Ladies and gentlemen, introducing from CHLO AM 530, the number one radio host.

0: अभी जी प्रोग्राम स्वागत है की हाल है
1: थैंक यू सो मच दीप जी पहला तो अनुते सारे ही लिसनर्स नु प्यार प्रीत सत श्री अकाल
0: एक मुंडा जेड़ा बेसमेंट दा काम करदा
1: हां जी
0: मैं फोन कीता मैं कहो मड़ा ये काम करने वाले डग पिछे मड़ा जा कर दे कहना मेरा जी एक्सीडेंट हो गया सी बड़ी माड़ी गल फिर एक होर नु फोन किया कहना जी मेरे आह सट लगी मैं किसी नु फोन ही नहीं करना अज कल किसी नु नहीं फोन किया मुड़ के चुप करे घरे चले गया
1: मैं भी छोटे काम करके अगले ना आना चाहते हो
0: नहीं नहीं फिर उन्हें फोटो भेजी
1: अच्छा
0: ਉਹਦੀ ਗੱਡੀ ਰਾਈਟ ਅਪ ਹੋ ਗਈ ਵਿਚਾਰੇ ਦੇ ਆਪਦੇ ਵੀ ਸੱਟਾਂ ਸੁੱਟਾਂ ਲੱਗੀਆਂ ਪਰ ਇਹ ਵੀ ਮੈਂ ਯਾਰ ਦੋ ਬੰਦਿਆਂ ਨੂੰ ਫੋਨ ਕੀਤਾ ਕੋਈ ਬਿਮਾਰ ਹੈ ਕਿਸੇ
1: ਕਹਿੰਦੇ ਸੀ ਡਿਸੇਬਿਲਟੀ ਹੈਗੀ ਸੀ ਕਿ ਨਹੀਂ
0: ਉਹ ਇਹ ਨਹੀਂ ਨਾ ਮੈਂ ਪੁੱਛਿਆ ਹੁਣ ਕਹਿੰਦੇ ਅੱਛਾ ਬਾਈ ਜੇ ਤਾਂ ਇੰਸ਼ੋਰੈਂਸ ਲਈ ਹੋਈ ਸੀ ਫੇਰ ਤਾਂ ਠੀਕ ਆ ਨਹੀਂ ਹਰਪ੍ਰੀਤ ਉਹਨਾਂ ਦੀ ਗੱਲਾਂ ਸੁਣ ਲਓ ਤੁਹਾਡਾ ਲਾਹਾ ਹੀ ਆ ਇਹਦੇ ਚ ਹਾਂਜੀ ਹਰਪ੍ਰੀਤ ਜੀ
1: ਜੋਕਸ ਅਪਾਰਟ ਕਿਉਂਕਿ ਜਦੋਂ ਏਦਾਂ ਦਾ ਕੁਛ ਵੀ ਹੈਪਨ ਹੁੰਦਾ ਨਾ ਸਪੈਸ਼ਲੀ ਜਿਹੜਾ ਬੰਦਾ ਹੁਣ ਕੰਮ ਕਰਦਾ ਹੈ ਹੁਣ ਤੁਸੀਂ ਬੇਸਮੈਂਟ ਵਾਲੇ ਬੰਦੇ ਨੂੰ ਕੀਤਾ ਕਿਸੇ ਕੰਸਟਰਕਸ਼ਨ ਵਾਲੇ ਨੂੰ ਕਰੂੰਗੇ ਕਿਸੇ ਰੈਨੋਵੇਸ਼ਨ ਵਾਲੇ ਨੂੰ ਕਰੂੰਗੇ ਜੇ ਹੁਣ ਕੋਈ ਸੱਟ ਸੁੱਟ ਲੱਗ ਗਈ ਚਾਹੇ ਕੰਮ ਤੇ ਲੱਗੀ ਆ ਚਾਹੇ ਕੋਈ ਵੈਸੇ ਸਲਿਪ ਐਂਡ ਫਾਲ ਹੋ ਕੇ ਲੱਗ ਗਈ ਆ ਕਿਸੇ ਵੀ ਤਰ੍ਹਾਂ ਤੁਹਾਡੀ ਕੋਈ ਇੰਜਰੀ ਹੋਈ ਆ ਕਿਉਂਕਿ ਹੁਣ ਜਿਹੜਾ ਬੰਦਾ ਕੰਸਟਰਕਸ਼ਨ ਰੈਨੋਵੇਸ਼ਨ ਜਾਂ ਮਤਲਬ ਕਿ ਜਿਹੜੇ ਸੈਲਫ ਇੰਪਲੋਇਡ ਆ ਅਗਰ ਇੱਦਾਂ ਦੇ ਬੰਦੇ ਦੇ ਕਿਸੇ ਦੇ ਵੀ ਸੱਟ ਲੱਗਦੀ ਆ ਕਿਹੜੀ ਕਵਰੇਜ ਹੁੰਦੀ ਉਹਨਾਂ ਦੇ ਕੋਲ
0: ਓਕੇ
1: ਅਨਲੈਸ ਤੁਸੀਂ ਆਪਣੇ ਆਪ ਨੂੰ ਇਨਸ਼ੋਰਡ ਨਹੀਂ ਕੀਤਾ ਹੋਇਆ ਕਿਤੋਂ ਵੀ ਕੋਈ ਕਵਰੇਜ ਤਾਂ ਹੋਣੀ ਨਹੀਂ ਆ ਕਿਉਂਕਿ ਤੁਸੀਂ ਸੈਲਫ ਇੰਪਲੋਇਡ ਆ ਇਸ ਕਰਕੇ ਆਪਣੇ ਇੰਪਲੋਇਰ ਵੀ ਤੁਸੀਂ ਆਪ ਹੀ ਆ ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਲਈ ਕੰਮ ਕਰ ਰਹੇ ਸੀਗੇ ਤਾਂ ਤੁਸੀਂ ਕੱਲ ਨੂੰ ਆਪਣੇ ਇੰਪਲੋਇਰ ਨੂੰ ਕਹੋ ਕਿ ਹਾਂਜੀ ਜੀ ਕਿ ਅਸੀਂ ਵਰਕਰ ਕੰਪਨਸੇਸ਼ਨ ਤੇ ਜਾਣਾ ਹੈਗਾ ਆ ਜਾਂ ਸਾਨੂੰ WSIB ਤੋਂ ਪੈਸੇ ਮਿਲਣੇ ਚਾਹੀਦੇ ਆ ਜਾਂ ਤੁਹਾਡੇ ਇੰਪਲੋਇਰ ਨੇ ਤੁਹਾਡੇ ਲਈ ਕੋਈ ਗਰੁੱਪ ਪਲਾਨ ਕੀਤਾ ਹੈਗਾ ਉੱਥੋਂ ਤੁਹਾਨੂੰ ਕਵਰੇਜ ਮਿਲਣੀ ਚਾਹੀਦੀ ਆ ਸੋ ਜੇ ਤੁਸੀਂ ਆਪਣੇ ਇੰਪਲੋਇਰ ਆਪ ਹੀ ਆ ਤਾਂ ਆਪਣੇ ਆਪ ਨੂੰ ਇਨਸ਼ੋਰਡ ਕਰਨਾ ਵੀ ਤੁਹਾਡੀ ਹੀ ਰਿਸਪੋਨਸੀਬਿਲਟੀ ਆ ਸੋ ਕੱਲ ਨੂੰ ਇਨਕੇਸ ਹੁਣ ਏਦਾਂ ਦੀ ਕੋਈ ਸਿਚੁਏਸ਼ਨ ਆ ਗਈ ਹੁਣ ਤੁਸੀਂ ਅਗਲੇ ਬੰਦੇ ਨੂੰ ਕੰਮ ਦੇਣਾ ਸੀਗਾ ਅਗਲੇ ਬੰਦੇ ਦੀ ਇੰਜਰੀ ਦੇ ਕਰਕੇ ਉਹ ਕੰਮ ਵੀ ਨਹੀਂ ਲੈ ਸਕਿਆ ਮਤਲਬ ਜਿਹੜਾ ਉਹਨੂੰ ਅੱਗੇ ਹੁਣ ਕੰਮ ਮਿਲਣਾ ਸੀਗਾ ਤੇ ਪਲੱਸ ਇਹ ਹੈਗਾ ਆ ਕਿ ਜਿਹੜੀ ਆਨ ਗੋਇੰਗ ਉਹਦੀ ਇਨਕਮ ਸੀਗੀ ਉਹ ਵੀ ਸਟਾਪ ਹੋਣੀ ਆ ਕਿਉਂਕਿ ਉਹ ਕੰਮ ਕਰੀ ਨਹੀਂ ਰਿਹਾ ਹੈਗਾ ਸੋ ਇਸ ਕਰਕੇ ਜੇ ਡਿਸੇਬਿਲਟੀ ਇੰਸ਼ੋਰੈਂਸ ਹੋਵੇ ਤਾਂ ਉਹ ਤੁਹਾਡੀ ਇਨਕਮ ਨੂੰ ਰਿਪਲੇਸ ਕਰ ਸਕਦੀ ਆ ਜਿੰਨੀ ਵੀ ਤੁਸੀਂ ਇਨਕਮ ਅਰਨ ਕਰ ਰਹੇ ਸੀਗੇ ਉਹਦਾ 75% ਤੱਕ ਦੀ ਰਿਪਲੇਸਮੈਂਟ ਹੋ ਸਕਦੀ ਆ ਇੰਸ਼ੋਰੈਂਸ ਕੰਪਨੀ ਵੱਲੋਂ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਆ ਸੋ ਇਸ ਕਰਕੇ ਮੇਕ ਸ਼ੋਰ ਤੁਹਾਡੇ ਕੋਲ ਕਵਰੇਜ ਜ਼ਰੂਰ ਹੋਵੇ ਇਕੱਲੇ ਕੰਸਟਰਕਸ਼ਨ ਰੈਨੋਵੇਸ਼ਨ ਵਾਲਿਆਂ ਦੀ ਗੱਲ ਨਹੀਂ ਕਰ ਰਹੇ ਆਪਾਂ ਜਿੰਨੇ ਵੀ ਸੈਲਫ ਇੰਪਲੋਇਡ ਆ ਸੋ ਟਰੱਕਿੰਗ ਇੰਡਸਟਰੀ ਆਉਂਦੀ ਆ ਟੈਕਸੀ ਡਰਾਈਵਰ ਆ ਉਬਰ ਡਰਾਈਵਰ ਆ ਜਿਨ੍ਹਾਂ ਦੀ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ ਇਨਕਲੂਡਿੰਗ ਯੂ ਐਂਡ ਮੀ ਸੋ ਅਸੀਂ ਵੀ ਸੈਲਫ ਇੰਪਲੋਇਡ ਹੈਗੇ ਆ ਸੋ ਆਪਾਂ ਨੂੰ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਇੰਜਰੀ ਹੋਈ ਤਾਂ ਸਾਡੀ ਇਨਕਮ ਕਿਤੋਂ ਵੀ ਪ੍ਰੋਟੈਕਟ ਨਹੀਂ ਹੋਣੀ ਅਨਲੈਸ ਵੀ ਹੈਵ ਦਾ ਡਿਸੇਬਿਲਟੀ ਇੰਸ਼ੋਰੈਂਸ
0: ਨੰਬਰ ਦਿਓ ਆਪਣਾ
1: 416-817-6500 416-817-6500
0: ਹਰਬੀਰ ਜੀ ਆਹ ਫੋਟੋ ਦੇਖ ਰਹੇ ਹੋ
1: ਹਾਂਜੀ
0: ਆਹ ਬੱਸ ਆ ਦਿੱਲੀ ਦੇ ਵਿੱਚ ਜਿਹੜੇ ਹੁਣ ਦੰਗੇ ਹੋਏ ਆ ਜੰਤਰ ਮੰਤਰ ਵਾਲੇ ਬੀਬੀ ਆਹ ਜਿਹੜੀ ਬੱਸ ਹੈਗੀ ਆ ਪੁਲਿਸ ਵਾਲਿਆਂ ਦੀ ਹੱਥ ਲਾ ਕੇ ਖੜ ਗਈ ਵੀ ਚੜਾਓ ਉੱਤੇ ਜੇ ਚੜਾਉਣਾ ਉਹਨਾਂ ਨੇ ਚੜਾਈ ਉਹ ਖੜੇ ਰਹੇ ਇਹਦੀ ਦਲੇਰੀ ਆ ਜਿਹੜੀ June 5, 1989 ਨਾਲ ਮੈਂ ਕੰਪੇਅਰ ਕਰ ਸਕਦਾ ਉਦੋਂ ਕੀ ਹੋਇਆ ਸੀਗਾ ਟਿਨਮਨ ਸਕੁਅਰ ਆ ਚਾਈਨਾ ਦੇ ਵਿੱਚ ਉੱਥੇ ਇਸੇ ਤਰ੍ਹਾਂ ਦੇ ਕ੍ਰਾਂਤੀਕਾਰੀ ਜੇ ਆ ਗਏ ਵੀ ਜੀ ਕਾਮਨਿਸਟ ਰਾਜ ਹਟਾਉਣਾ ਆ ਕਰਨਾ ਆਹ ਬੰਦਾ ਟੈਂਕ ਦੇ ਮੂਹਰੇ ਖੜ ਗਿਆ ਗਰੋਸਰੀ ਬੈਗ ਹੱਥ ਚ ਫੜੇ ਆ ਟੈਂਕ ਵਾਲਾ ਸੱਜੇ ਨੂੰ ਕਰੇ ਇਹ ਸੱਜੇ ਨੂੰ ਹੋ ਜੇ ਟੈਂਕ ਵਾਲਾ ਖੱਬੇ ਨੂੰ ਕਰੇ ਖੱਬੇ ਨੂੰ ਹੋ ਜੇ ਇੰਨੀ ਕੀ ਵੀਡੀਓ ਉਦੋਂ ਬਾਅਦ ਇਹ ਬੰਦੇ ਦਾ ਕੀ ਹੋਇਆ ਨਹੀਂ ਹੋਇਆ ਪਤਾ ਹੀ ਨਹੀਂ ਲੱਗਿਆ ਮਤਲਬ ਟੈਂਕਾਂ ਮੂਹਰੇ ਪੁਲਿਸ ਮੂਹਰੇ ਤੁਸੀਂ ਦਲੇਰੀ ਨਾਲ ਖੜਨਾ ਇਟਸ ਨੋਟ ਦੈਟ ਈਜ਼ੀ ਐਨੀਵੇ ਖਬਰਾਂ ਕਾਫੀ ਨੇ ਸਾਡੇ ਕੋਲੇ ਇੱਕ ਨਿਊਜ਼ ਆਈ ਆ 8 ਡਰਾਈਵਰ ਚਾਹੀਦੇ ਨੇ AZ ਡਰਾਈਵਰ ਮੋਂਟਰੀਅਲ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ US ਲਈ ਜਾਣਾ ਹੈ ਬਾਈ ਵੀਕਲੀ ਪੇ ਮਿਲੇਗੀ ਪੇ ਚੰਗੀ ਮਿਲੇਗੀ ਤੁਸੀਂ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6455 ਜਿਹੜਾ ਪਹਿਲਾਂ ਫੋਨ ਕਰੇਗਾ ਉਹਨਾਂ ਨੂੰ ਇਹ ਨੌਕਰੀਆਂ ਮਿਲ ਜਾਣੀਆਂ ਜਾਂ ਬਾਅਦ ਚ ਕਰੇਗਾ ਫਿਰ ਮੈਨੂੰ ਕਹੇਗਾ ਬਾਈ ਜੀ ਉਹਨਾਂ ਕਹਿੰਦੇ ਭਰ ਗਈਆਂ 8 ਕੀ ਉਹਨਾਂ ਨੂੰ ਡਰਾਈਵਰ ਚਾਹੀਦਾ ਏ ਜ਼ੈਡ ਡਰਾਈਵਰ ਟੋਰਾਂਟੋ ਟੂ ਮੋਂਟਰੀਅਲ ਟੋਰਾਂਟੋ ਟੂ USA 6479726455 ਉਹਨਾਂ ਦਾ ਨੰਬਰ ਆ ਸ਼ਕਲ ਦੇਸੀ ਦੀ ਲੱਗਦੀ ਆ ਕਿਹਦੀ ਲੱਗਦੀ ਆ ਕਹਿਣਾ ਮੁਸ਼ਕਿਲ ਆ ਹਨਾ ਇਹ ਸਕੈਚ ਬਣਾਇਆ ਪੁਲਿਸ ਨੇ 22 ਦੇ ਵਿੱਚ ਇੱਕ ਮਰਡਰ ਹੋਇਆ ਸੀ ਅਨਸੋਲਵ ਮਰਡਰ ਕਹਿੰਦੇ ਜੀ ਇਹ ਬੰਦੇ ਨੇ ਮਾਰਿਆ ਤੇ ਕੈਨੇਡਾ ਵਾਈਡ ਦੇ ਵਾਰੰਟ ਜਿਹੜੇ ਹੁਣ ਜਾਰੀ ਕਰ ਦਿੱਤੇ ਗਏ ਆ ਹੈਮਿਲਟਨ ਦੇ ਵਿੱਚ ਯੂ ਹੌਲ ਟਰੱਕ ਜਿਹੜੇ ਹੁੰਦੇ ਆ ਆਪਾਂ ਰੈਂਟ ਰੂੰਟ ਕਰ ਲੈਂਦੇ ਵੀ ਚਲੋ ਚਲਾ ਲਾਂਗੇ ਪਰ ਕਈਆਂ ਨੂੰ ਵੱਡੇ ਜਿਹੜੇ ਟਰੱਕ ਆ ਮੂਵਿੰਗ ਟਰੱਕ ਉਹ ਚਲਾਉਣੇ ਨੀ ਆਉਂਦੇ ਉਹ ਘਰ ਦੇ ਵਿੱਚ ਜਾ ਵੜਿਆ ਕਦੇ ਖੈਰ ਭਈਏ ਥੋੜਾ ਧਿਆਨ ਰੱਖਿਆ ਕਰੋ ਆਪਣੇ ਬ੍ਰੈਂਪਟਨ ਚ ਇੱਕ ਐਕਸੀਡੈਂਟ ਹੋਇਆ ਸੀ 5 ਬੱਚੇ ਮਾਰੇ ਗਏ ਸੀ ਆ ਜੀ ਉਹਨਾਂ ਬੱਚਿਆਂ ਦੀਆਂ ਫੋਟੋਆਂ ਕਿੰਨੇ ਛੋਟੇ ਛੋਟੇ ਤੁਹਾਨੂੰ ਯਾਦ ਹੋਣਾ। ਤੇ ਜਿਹੜਾ SUV ਵਾਲਾ ਸੀ ਉਹ ਵੀ ਜਿਹਨੇ ਮਾਰਿਆ ਸੀ ਵਿੱਚ ਉਹ ਵੀ ਮਰ ਗਿਆ ਹਫ਼ਤੇ ਬਾਅਦ ਹੌਸਪੀਟਲ। ਜਿਹੜੀ ਇਹਨਾਂ ਦੀ ਪਰਿਵਾਰ ਦੇ ਮੈਂਬਰ ਆ ਕਹਿੰਦੇ ਨਾ ਤਾਂ ਸਾਨੂੰ ਉਹਦਾ ਨਾਂ ਦੱਸਿਆ ਅਜੇ ਤੱਕ, ਨਾ ਉਹਦੀ ਸ਼ਕਲ ਪਤਾ ਜਿਹਨੇ ਸਾਡੇ ਪਰਿਵਾਰ ਦੇ 5 ਜੀਅ ਮਾਰਤੇ। ਹੁਣ ਇਹਦਾ ਕੀ ਹੋਏਗਾ ਨਹੀਂ ਹੋਏਗਾ ਭਗਵਾਨ ਜਾਣੇ। ਹਮ ਤੋ ਇਹ ਜਾਣੇ ਹੈ ਕਿ ਅਗਲਾ ਤੁਹਾਨੂੰ ਸੰਦੇਸ਼ ਸੁਣਾਈਏ, ਤੁਹਾਡੇ 4 ਪੈਸੇ ਬਚਾਈਏ। ਤੇ ਆ ਲਓ ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਜੇ ਪ੍ਰੂਫ ਨਹੀਂ ਹੋਈ।
3: ਹੈ ਓ ਤੂੰ ਰੇਫੜਾ, ਉਹ ਮੋੜਗੇ ਜੇ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 6479462525, 647-946-2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ। ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525, 647-946-2525।
5: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
6: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
7: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
8: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
9: ਜਸ਼ਨ ਟੈਂਟਸ ਦੇ ਨਾਲ।
8: ਵਿਆਹ ਹੋਵੇ, ਬਰਥਡੇ ਪਾਰਟੀ,
9: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
8: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
9: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
8: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
9: 416-294-2857।
8: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
10: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
11: If risk transportation hire kar rahe ne, cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 905-846-2229 extension ਹੈ 4, ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-82 ਐਕਸਟੈਂਸ਼ਨ ਹੈ 4।
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
0: ਰੂਪਾ ਬਰਾੜ ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939
13: ਜਿਹੜੀ ਨਫ਼ਰਤ ਆ ਨਾ,
1: ਹਾਂਜੀ,
13: ਇੱਕ ਤਾਂ ਅਸੀਂ ਆਪਦਿਆਂ ਨਾਲ ਕਰਦੇ ਆ, ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਵੀ, ਸਾਡਾ ਵਧੀ ਕਿਉਂ ਜਾਂਦਾ, ਕਾਮਯਾਬ ਕਿਉਂ ਹੋ ਰਿਹਾ। ਇੱਕ ਜਿਹੜੇ ਦੂਸਰੇ ਜਾਤਾਂ ਨਾਲ ਦੂਸਰੇ ਧਰਮਾਂ ਨਾਲ ਕਰਦੇ ਆ, ਉਹ ਸਭ ਤੋਂ ਖਤਰਨਾਕ ਹੇਟ ਹੈ। ਹੁਣ ਜੂਇਸ਼ ਵਾਲਿਆਂ ਦਾ ਕੋਈ ਬਿਜ਼ਨਸ ਸੀਗਾ ਆਪਣੇ ਨਾਰਥ ਯੂਰਕ ਚ, ਉਹ ਤੇ ਜਾ ਕੇ ਗੋਲੀਆਂ ਚਲਾਤੀਆਂ। ਜੂਇਸ਼ ਵਾਲਿਆਂ ਨਾਲ ਤੁਹਾਡੀ ਨਹੀਂ ਬਣਦੀ, ਨਾ ਬੁਲਾਓ, ਨਾ ਉਹਨਾਂ ਦੇ ਬਿਜ਼ਨਸ ਤੇ ਜਾ ਕੇ ਕੁਛ ਕਰੋ, ਪਰ ਇਹ ਥੋੜੀ ਆ ਵੀ ਜਾ ਕੇ ਉੱਥੇ ਗੋਲੀਆਂ ਚਲਾਈ ਚਲੋ। ਆਓ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ ਸੁਖਸਾ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
14: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ, ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ। ਜੇ ਚ ਟਰਕੀ ਸੈੱਲ ਦੇ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰਨਗੇ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $800 ਸੀ, ਸਿਰਫ $199 ਦਾ ਕੁਈਨ ਸਾਈਜ਼ ਦਾ ਬੈੱਡ $199 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਗਲਾਸ ਆ ਮਾਡਰਨ ਡਾਇਨਿੰਗ ਟੇਬਲ, ਟੇਬਲ 6 ਜਣਾ, ਟੇਬਲ ਤੇ 6 ਜਣਾ, ਸਿਰਫ $299, $299, $299, $299, ਤੇ ਨਾਲ ਮਾਈਕ੍ਰੋਵੇਵ ਫ੍ਰੀ, ਮਾਈਕ੍ਰੋਵੇਵ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਹਰਪ੍ਰੀਤ ਜੀ, ਹੈਰੀ ਪੋਟਰ ਦੀ ਮੂਵੀ ਦੇਖੀ ਆ ਬੱਚਿਆਂ ਨਾਲ ਤੁਸੀਂ?
1: ਪਹਿਲਾਂ ਦੀਆਂ ਦੇਖੀਆਂ ਜੀ।
0: ਓਕੇ, ਹੁਣ ਹੈਰੀ ਪੋਟਰ ਆ ਰਿਹਾ ਆਪਣੇ ਆਪਣੇ ਗੁਆਂਢ ਆ ਰਿਹਾ, ਜਿੱਥੇ ਜਿੱਥੇ ਟਿਮ ਹੋਟਲ ਨਾਲ, ਹਰੇਕ ਟਿਮ ਹੋਟਲ ਜਾ ਕੇ ਬਹਿ ਜਾਣਾ ਉਹਨੇ। ਆਹ ਦੇਖੋ, ਹੈਰੀ ਪੋਟਰ ਨਾਲ ਰਿਲੇਟਡ ਜਿੰਨੇ ਡੋਨਟ ਤੇ ਇਹ ਵੋ ਸਾਰਾ ਕੁਝ ਆ ਰਿਹਾ ਟਿਮ ਹੋਟਲ ਤੇ। ਔਰ ਇੱਕ ਮੇਨ ਸਟ੍ਰੀਮ ਚ ਸਰਵੇ ਹੋਇਆ ਕਿ ਜਿਹੜੀ ਟੋਰਾਂਟੋ ਦੀ ਪੁਲਿਸ ਆ, ਕੀ ਇਫੈਕਟਲੀ ਕ੍ਰਾਈਮ ਨੂੰ ਕੰਟਰੋਲ ਕਰ ਰਹੀ ਹੈ? 78% ਕਹਿੰਦੇ ਯੈਸ, ਨਹੀਂ ਕਰ ਰਹੀ, 22% ਕਹਿੰਦੇ ਨੋ। ਲੇਕਿਨ ਜਦੋਂ ਪੁਲਿਸ ਦੀ ਗੱਲ ਆਉਂਦੀ ਆ, ਜਾਂ ਟੈਕਸ ਦੀ ਗੱਲ ਆਉਂਦੀ ਆ, ਜਾਂ ਸੜਕਾਂ ਦੀ ਗੱਲ ਆਉਂਦੀ ਆ, ਹੁਣ ਨਾ ਕੌਂਸਲਰਾਂ ਨੇ 50 ਖੜ ਗਏ ਆਪਣੇ ਇੱਥੇ ਬ੍ਰਹਮਟੇ, ਅਸੀਂ ਸਨੋਹ ਹਟਾ ਦਿਆ ਕਰਾਂਗੇ ਤੁਹਾਡੇ ਆਖੇ, ਅਸੀਂ ਐਂ ਕਰ ਐਨ ਸਭ ਜਵਾਕ ਦਿਖਾਉਣਾ, ਸਭ ਨੂੰ ਲੱਡੂ ਦੇਣੇ ਇਹਨਾਂ ਨੇ, ਜਿਹਨੂੰ ਲੱਡੂ ਚਾਹੀਦਾ ਲੱਡੂ, ਜਿਹਨੂੰ ਬਰਫੀ ਚਾਹੀਦੀ ਆ ਬਰਫੀ, ਕਰਨਾ ਕਰਾਉਣਾ ਇਹਨਾਂ ਨੇ ਕੱਖ ਨੀ ਹੈਗਾ। ਐਨੀਵੇ, ਬਾਕੀ ਡਿਪੈਂਡ ਕਰਦਾ, ਕਰਦੇ ਆ ਦੋ ਚੋਂ ਨਾਲ ਗੱਲਬਾਤ, ਦੇਖਦੇ ਆ ਕੀ ਕਹਿੰਦੇ ਆ। ਇਸ ਦੇ ਡਰਾਈਵਰ ਚਾਹੀਦੇ ਆ ਜੀ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂਐਸ ਲਈ 2 ਵੀਕਲੀ ਪੇ ਮਿਲੇਗੀ ਤੇ ਚੰਗੀ ਮੋਟੀ ਖਾਸੀ ਪੇ ਮਿਲੇਗੀ। ਕੁਲਦੀਪ ਮਾਂਗੜ ਨੂੰ ਫੋਨ ਕਰ ਲਓ 6479724655। ਜਸ਼ਨ ਟੈਂਟ 416-294-2857 ਇਹਨਾਂ ਦਾ ਨੰਬਰ ਆ। ਹਰਪ੍ਰੀਤ ਜੀ, ਹੋਰ ਕੀ ਅੱਜ ਪਲਾਨ?
1: ਦੇਵ ਜੀ, ਸੋ ਜਿੱਥੇ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਕਿਉਂਕਿ ਆਪਾਂ ਲਿਵਿੰਗ ਬੈਨੀਫਿਟਸ ਦੀ ਗੱਲ ਕਰ ਰਹੇ ਹਾਂ, ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਵੀ ਆਪਾਂ ਜ਼ਰੂਰ ਕਰਦੇ ਹਾਂ, ਕਿਉਂਕਿ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਜਦੋਂ ਆਪਾਂ ਸੈਲਫ ਇੰਪਲਾਇਡ ਕੈਟਾਗਰੀ ਦੀ ਗੱਲ ਕਰਦੇ ਹਾਂ, ਜਿੱਥੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਇਨਕਮ ਨੂੰ ਰਿਪਲੇਸ ਕਰਦੀ ਹੈ। ਕਿਉਂਕਿ ਜਿਹੜੀ ਵੀ ਇਨਕਮ ਸਾਡੀ ਆ ਰਹੀ ਹੁੰਦੀ ਹੈ, ਅਸੀਂ ਹੁਣ ਕੰਮ ਤੇ ਨਹੀਂ ਜਾ ਸਕਦੇ, ਚਾਹੇ ਉਹ ਕੋਈ ਇੰਜਰੀ ਹੈਗੀ ਆ, ਚਾਹੇ ਉਹ ਸਿਕਨੈਸ ਦੀ ਸਿਚੁਏਸ਼ਨ ਆ, ਉਸ ਟਾਈਮ ਦੇ ਉੱਪਰ ਆਪਣੀ ਇਨਕਮ ਰਿਪਲੇਸਮੈਂਟ ਦੇ ਲਈ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਲੈ ਸਕਦੇ ਹਾਂ। ਬਟ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ, ਜਿਹਦੇ ਵਿੱਚ ਮੇਜਰ ਇਲਨੈਸਿਸ ਕਵਰ ਹੁੰਦੀਆਂ, ਕਿਸੇ ਬੰਦੇ ਨੂੰ ਕੋਈ ਹਾਰਟ ਕੰਡੀਸ਼ਨ ਆ ਜਾਂਦੀ ਹੈਗੀ ਆ, ਕੋਈ ਕੈਂਸਰ ਦੀ ਕੰਡੀਸ਼ਨ ਆ, ਕੋਈ ਬ੍ਰੇਨ ਟਿਊਮਰ ਆ, ਸੋ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਕਿਡਨੀ ਦੀ ਕੰਡੀਸ਼ਨ ਆ, ਸੋ ਜਿਹੜੀਆਂ ਵੀ ਆਪਾਂ ਇਹ ਕਹਿ ਸਕਦੇ ਹਾਂ ਕ੍ਰਿਟੀਕਲ ਇਨ ਨੇਚਰ ਡਿਜ਼ੀਜ਼ ਹੈਗੀਆਂ ਆ। ਸੋ ਬੇਸਿਕਲੀ ਬੰਦਾ ਜਿਹੜਾ ਹੈਗਾ ਆ ਉਹ ਲਾਈਫ ਥਰੈਟਨਿੰਗ ਡਿਜ਼ੀਜ਼ ਦੇ ਨਾਲ ਜੂਝ ਰਿਹਾ ਆ ਤੇ ਉਸ ਤੋਂ ਬਾਅਦ ਉਹਦਾ ਸਰਵਾਈਵਲ ਹੈਗਾ ਆ। ਸੋ ਉਹਨਾਂ ਡਿਜ਼ੀਜ਼ ਦੇ ਕਰਕੇ ਅਗਰ ਆਪਣਾ ਕੋਈ ਵੀ ਸਿਚੁਏਸ਼ਨ ਆਉਂਦੀ ਹੈਗੀ ਆ ਜਿਹੜਾ ਸਪੈਸ਼ਲਿਸਟ ਡਾਕਟਰ ਹੈਗਾ ਆ ਉਹ ਲਿਖ ਕੇ ਦੇ ਦਿੰਦਾ ਕਿ ਹਾਂ ਇਸ ਬੰਦੇ ਨੂੰ ਆਹ ਕੰਡੀਸ਼ਨ ਡਾਇਗਨੋਜ਼ ਹੋਈ ਹੈਗੀ ਆ ਤਾਂ ਤੁਸੀਂ ਜਿੰਨੀ ਵੀ ਅਮਾਊਂਟ ਦੀ ਕਵਰੇਜ ਲਈ ਸੀਗੀ ਚਾਹੇ ਉਹ ਲੱਖ ਡਾਲਰ ਦੀ ਸੀ 2 ਲੱਖ ਡਾਲਰ ਦੀ ਸੀਗੀ ਉਸਦੇ ਅਮਾਊਂਟ ਦੇ ਲਈ ਤੁਸੀਂ ਕਲੇਮ ਦੇ ਲਈ ਕੁਆਲੀਫਾਈ ਕਰਦੇ ਆ। ਬਟ ਕੁਛ ਕੰਡੀਸ਼ਨਸ ਇਦਾਂ ਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਲਾਈਫ ਥਰੈਟਨਿੰਗ ਨਹੀਂ ਹੁੰਦੀਆਂ। ਸੋ ਜਿੱਦਾਂ ਜਿਹੜੇ ਖਾਸ ਕਰਕੇ ਜਿਹੜੇ ਕੈਂਸਰ ਹੈਗੇ ਉਹਨਾਂ ਦੀਆਂ ਕਾਫੀ ਤਰ੍ਹਾਂ ਦੀਆਂ ਸਟੇਜਿਸ ਹੁੰਦੀਆਂ ਜਾਂ ਹਾਰਟ ਕੰਡੀਸ਼ਨ ਹੋਈ ਆ ਉਹਦੇ ਵਿੱਚ ਬੰਦੇ ਨੂੰ ਕੋਈ ਬਾਈਪਾਸ ਸਰਜਰੀ ਨਹੀਂ ਹੋਈ ਬਟ ਸਟੰਟ ਪਏ ਸੀਗੇ। ਸੋ ਇਦਾਂ ਦੀਆਂ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਕੋਲ ਇੱਕ ਪਹਿਲਾਂ ਥੋੜੀ ਅਮਾਊਂਟ ਦਾ ਬੈਨੀਫਿਟ ਪੇ ਆਊਟ ਹੁੰਦਾ। ਸੋ ਬਹੁਤੀਆਂ ਕੰਪਨੀਜ਼ ਦੇ ਵਿੱਚ 10% 15% ਆ ਬਟ ਬਾਕੀ ਦੀ ਅਮਾਊਂਟ ਦੀ ਕਵਰੇਜ ਤੁਹਾਡੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਐਂਡ ਇਹ ਜਿਹੜੇ ਪਲਾਨ ਹੈਗੇ ਇਹਨਾਂ ਨੂੰ ਮਨੀ ਬੈਕ ਡਿਜ਼ਾਈਨ ਕੀਤਾ ਜਾ ਸਕਦਾ। ਉਹਦਾ ਮਤਲਬ ਇਹ ਹੈਗਾ ਕਿ ਅੱਜ ਅਗਰ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲਿਆ ਇੱਕ ਸਰਟਨ ਟਾਈਮ ਪੀਰੀਅਡ ਤੱਕ ਸਾਡਾ ਕੋਈ ਕਲੇਮ ਨਹੀਂ ਆਇਆ ਤਾਂ ਜਿੰਨਾ ਪ੍ਰੀਮੀਅਮ ਅਸੀਂ ਦਿੱਤਾ ਸੀ ਉਸ ਪਲਾਨ ਦੇ ਲਈ ਅਸੀਂ ਸਾਰਾ 100% ਵਾਪਸ ਲੈ ਸਕਦੇ ਹਾਂ।
13: ਓ ਵੈਰੀ ਗੁੱਡ।
1: ਸੋ ਇੱਕ ਤਰ੍ਹਾਂ ਦੇ ਨਾਲ ਆਪਣਾ ਸੇਵਿੰਗ ਅਕਾਊਂਟ ਹੋ ਗਿਆ। ਹੁਣ ਆਪਾਂ ਨਾਲ ਫਰਕ ਸਿਰਫ ਇਹੀ ਆ ਕਿ ਆਪਾਂ ਪ੍ਰੀਮੀਅਮ ਪਾ ਰਹੇ ਹਾਂ ਤੇ ਆਪਣੇ ਕੋਲ ਕਵਰੇਜ ਵੀ ਹੈਗੀ ਆ। ਕੱਲ ਨੂੰ ਇਨ ਕੇਸ ਕੋਈ ਸਿਚੁਏਸ਼ਨ ਆਉਂਦੀ ਆ
13: ਸਾਡੇ ਕੋਲ ਸੇਵ ਵੀ ਕਰ ਰਹੇ ਹਾਂ ਤੇ ਨਾਲ ਕਵਰੇਜ ਵੀ।
1: ਯੈਸ, ਅਗਰ ਕੋਈ ਕਲੇਮ ਆ ਗਿਆ ਤਾਂ ਸਾਨੂੰ ਜਿੰਨੇ ਦੀ ਵੀ ਕਵਰੇਜ ਲਈ ਆ ਆਪਾਂ ਚਾਹੇ ਉਹ ਲੱਖ ਸੀ 2 ਲੱਖ ਸੀ ਜਿੰਨੇ ਦਾ ਵੀ ਇੰਸ਼ੋਰੈਂਸ ਦਾ ਪਲਾਨ ਸੀ ਉਨੇ ਦੇ ਪਲਾਨ ਦਾ ਪੇ ਆਊਟ ਹੋ ਜਾਣਾ ਅਮਾਊਂਟ। ਬਟ ਅਗਰ ਆਪਣਾ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ ਜਿੰਨਾ ਪ੍ਰੀਮੀਅਮ ਆਪਾਂ ਦਿੱਤਾ ਸੀ ਉਹ ਸਾਰਾ ਇੰਸ਼ੋਰੈਂਸ ਕੰਪਨੀ ਵੱਲੋਂ ਵਾਪਸ ਹੋ ਜਾਣਾ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਇਹਨਾਂ ਪਲਾਨਸ ਦੇ ਰਿਗਾਰਡਿੰਗ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਐਂਡ ਮੇਨ ਚੀਜ਼ ਇਹ ਆ ਜਦੋਂ ਆਪਾਂ ਨਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਕਰਦੇ ਹਾਂ
13: ਹਾਂਜੀ
1: ਉਹਦੇ ਕਲੇਮ ਦੇ ਵਿੱਚ ਬਹੁਤੀਆਂ ਕੰਪਨੀਜ਼ ਦੇ ਵਿੱਚ ਇਹ ਹੈਗਾ ਆ ਕਿ 1 ਮੰਥ ਦਾ ਸਰਵਾਈਵਲ ਪੀਰੀਅਡ ਆ।
13: ਓਕੇ,
1: ਉਹਦਾ ਮਤਲਬ ਇਹ ਆ ਕਿ ਅਸੀਂ ਪਾਲਿਸੀ ਲਈ ਹੋਈ ਆ ਅੱਜ ਕੋਈ ਕਲੇਮ ਆਇਆ ਇੰਸ਼ੋਰੈਂਸ ਕੰਪਨੀ ਨੇ ਪਹਿਲਾਂ 30 ਡੇਜ਼ ਵੇਟ ਕਰਨੀ ਆ ਕਿ ਤੁਸੀਂ ਬੰਦਾ ਸਰਵਾਈਵ ਕਰਦਾ ਕਿ ਨਹੀਂ ਕਰਦਾ। ਜੇ ਬੰਦੇ ਨੂੰ 30 ਦਿਨ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਤਾਂ ਫਿਰ ਆਪਾਂ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਦੇ ਕਲੇਮ ਲਈ ਕੁਆਲੀਫਾਈ ਨਹੀਂ ਕਰਦੇ। ਜੇ 30 ਦਿਨ ਤੋਂ ਬਾਅਦ ਕੁਛ ਹੁੰਦਾ ਹੈਗਾ ਸੋ ਫਸਟ 30 ਡੇਜ਼ ਅਗਰ ਬੰਦਾ ਸਰਵਾਈਵ ਕਰ ਲੈਂਦਾ ਆ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰਦੇ ਸੀ। ਪਰ ਕਈ ਪਰਸਨ ਇਦਾਂ ਦੇ ਹੈਗੇ ਆ ਜਿਹੜੇ ਇਹ ਚੀਜ਼
13: ਪਹਿਲੇ 30 ਦਿਨਾਂ 'ਚ ਬੰਦਾ ਚੜ੍ਹਾਈ ਕਰ ਜੇ
1: ਫਿਰ ਆਪਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਨਹੀਂ ਮਿਲੂਗਾ ਜੇ ਆਪਣੇ ਕੋਲ ਅਸੀਂ ਉਹੀ ਪਲਾਨ ਲਿਆ ਹੋਇਆ। ਠੀਕ ਆ, ਪਰ ਕਿਉਂਕਿ ਹੁਣ ਇਹੀ ਸਿਚੁਏਸ਼ਨ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਅਗਰ ਪਹਿਲੇ ਦਿਨ 30 ਦਿਨ ਦੇ ਵਿੱਚ ਹੀ ਬੰਦਾ ਨਾ ਰਵੇ ਜਾਂ ਹੁਣ ਬੰਦਾ 2-3 ਹਫ਼ਤੇ ਹੈਗਾ ਆ ਤਾਂ ਅਗਲੇ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਲਈ ਸੀਗੀ ਤਾਂ ਉਹਨੂੰ ਕਲੇਮ ਨਹੀਂ ਮਿਲਿਆ ਕਿਉਂਕਿ 30 ਦਿਨ ਦੇ ਵਿੱਚ ਉਹਦੀ ਡੈਥ ਹੋ ਗਈ। ਕਿਉਂਕਿ 30 ਡੇਜ਼ ਦਾ ਵੇਟਿੰਗ ਪੀਰੀਅਡ ਬਹੁਤੀਆਂ ਸਟੈਂਡਰਡ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਹੈਗਾ ਆ, ਬਟ ਸਾਡੇ ਕੋਲ ਇੱਕ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇਕੱਠੀ ਕੰਬਾਈਨ ਹੋ ਜਾਂਦੀ ਆ। ਐਂਡ ਉਹਦੇ ਵਿੱਚ ਉਹਦੀ ਖਾਸੀਅਤ ਇਹ ਆ ਕਿ ਜਿੰਨੀ ਤੁਸੀਂ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਚੂਜ਼ ਕੀਤੀ ਆ, ਲੈਟਸ ਸੇ ਤੁਸੀਂ $1,000,000 ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਹੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਮੈਨੂੰ 1-2 ਲੱਖ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਆ। ਤੇ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆ ਜਾਂਦਾ ਆ ਉਹਦੇ ਵਿੱਚ ਕੋਈ ਵੀ ਵੇਟਿੰਗ ਪੀਰੀਅਡ ਨਹੀਂ ਹੈਗਾ। ਉਹਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ ਨਹੀਂ ਹੈ।
13: ਤੁਹਾਡੇ ਜਿਹੜੇ ਸਾਡੇ ਲਿਸਨਰ ਆ ਤੁਹਾਡੇ ਮਨ 'ਚ ਬੜੇ ਸਵਾਲ ਉੱਠ ਰਹੇ ਹੋਣੇ ਆ ਇਸ ਵੇਲੇ, ਨੋ ਪ੍ਰੋਬਲਮ, ਹਰਪ੍ਰੀਤ ਜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ। ਇਹਨਾਂ ਦਾ ਨੰਬਰ ਨੋਟ ਕਰ ਲਓ,
1: 416-817-6500
13: ਔਰ ਇਹਨਾਂ ਦਾ ਆਫਿਸ ਮਕੁਈਨ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਤੇ ਆ। ਥੋੜਾ ਜਿਹਾ ਗੱਲ ਸੁਣੋ ਯਾਰ, ਲਾਈਫ ਦਾ ਕੰਮ ਆ, ਬਾਲ ਬੱਚਿਆਂ ਦਾ ਕੰਮ ਆ, ਵਾਈਫ ਹਸਬੈਂਡ ਦਾ ਕੰਮ ਆ, ਕੱਲ ਨੂੰ ਕਿਸੇ ਨੂੰ ਕੁਛ ਹੋ ਜਾਂਦਾ ਫਿਰ ਕਿਹਦੀ ਮਾਂ ਨੂੰ ਮਾਸੀ ਕਹਾਂਗੇ। ਸੋ ਇਹਨਾਂ ਥੋੜਾ ਸਮਾਂ ਕੱਢੋ ਯਾਰ, ਇਹੋ ਜਿਹੇ ਕੰਮ ਲਈ ਹੋਰ ਪੁੱਠੇ ਕੰਮ ਆ ਸ਼ੋਅ ਆ ਜੇ ਕਿਤੇ ਉਹਦੇ ਲਈ ਦਲਜੀਤ ਦਾ 5-6 ਘੰਟੇ ਲਾ ਦਿੰਦੇ, ਜਾਣ ਨੂੰ 1.5 ਘੰਟਾ, ਆਉਣ ਨੂੰ 1.5 ਘੰਟਾ, 3 ਘੰਟੇ ਉੱਥੇ ਚੀਕਾਂ ਜਿਹੀਆਂ ਸੁਣਦੇ ਰਹਿੰਦੇ ਆ। ਉਹ 1 ਘੰਟਾ ਕੱਢ ਕੇ ਤੁਸੀਂ ਹਰਪ੍ਰੀਤ ਕੋਲੇ ਬਹਿ ਜਾਓ, ਤੁਹਾਡੀ ਲਾਈਫ ਸੁਧਰ ਜਾਏਗੀ।
1: 416-817-6500
13: ਬਹੁਤ ਸਾਰੇ ਅੱਜ ਕੱਲ ਟਿਕਟੋਕ ਦੇ ਵੀਡੀਓ ਦੇਖਣ ਨੂੰ, ਸਮਰ ਦੀਆਂ ਕੰਸਟਰਕਸ਼ਨ ਦੇ ਕੰਮ ਸ਼ੁਰੂ ਹੋ ਗਏ, ਜਿਹੜਾ ਕੰਸਟਰਕਸ਼ਨ ਦਾ ਗਾਰਬੇਜ ਆ ਉਹ ਸੜਕਾਂ ਤੇ ਸਿੱਟਦੇ ਆ ਅਸੀਂ, ਡੰਪ ਤੇ ਨਹੀਂ ਸਿੱਟਦੇ। ਜਿਵੇਂ ਕਰੈਸਰ ਡਰਾਈਵ ਤੇ ਡੰਪ ਆ, ਇੱਕ ਉਧਰ ਫਿਸ਼ਰਮੈਨ ਹਾਈਵੇ 10 ਤੇ ਡੰਪ ਆ, ਉਹ $5-10 ਲੈਂਦੇ ਆ ਟਨਾਂ ਦੇ ਹਿਸਾਬ ਨਾਲ, ਉਹ ਸਿੱਟ ਦਿੰਦੇ ਆ ਉੱਥੇ। ਤੁਸੀਂ ਸੜਕਾਂ ਤੇ ਖੂੰਜੀਆਂ ਜਾਂ ਜਾ ਕੇ ਸਿੱਟ ਦਿੰਦੇ ਹੋ, ਥੋੜਾ ਜਿਹਾ ਨੌਰਥ ਨੂੰ ਜਾ ਕੇ ਫੇਰ ਆ ਜਾਂਦਾ ਫਾਰਮਰ, ਉਹ ਬਣਾਉਂਦਾ ਤੁਹਾਡੀ ਵੀਡੀਓ, ਨਾਲੇ ਕੱਢਦਾ ਮਾਂ ਭੈਣ ਦੀਆਂ ਗਾਲਾਂ ਤੇ ਨਾਲੇ ਤੁਸੀਂ ਸਮਾਨ ਚੱਕ ਕੇ ਫੇਰ ਘੱਟੀ ਰੱਖ ਲੈਂਦੇ ਹੋ। ਵਾਏ ਉਹ ਯਾਰ, ਮੈਨੂੰ ਪਤਾ ਕਿ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਨਾ ਮੁਲਕ, ਜੇ ਮੁਲਕ ਬਹੁਤ ਵਧੀਆ, ਪਰ ਇਹੋ ਜਿਹੇ ਕੰਮਾਂ ਲਈ ਨਹੀਂ ਹੈ ਬਣਿਆ ਇਹ। ਐਨੀਵੇ ਗਏ ਤੇ ਆਏ ਪਹਿਲਾਂ ਟਿੱਕੇ ਵਾਲਿਆਂ ਦਾ ਸੁਨੇਹਾ ਸੁਣੋ।
15: ਆਰ ਯੂ ਰੈਡੀ?
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647 429 4040 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ
15: ਬੇਟਾ
16: ਹਾਂਜੀ ਮੈਡਮ
15: ਇਹ ਟੋਮੈਟੋ ਸੂਪ ਇੰਨਾ ਪਤਲਾ ਕਿਉਂ ਆ
16: ਵੈਸੇ ਨਾ ਸਾਡੇ ਮਾਲਕ ਨੇ ਸਾਨੂੰ ਕਿਹਾ ਕਿ ਸੂਪ ਪਤਲਾ ਹੀ ਰੱਖਿਆ ਕਰੋ ਤਾਂ ਕਿ ਗਾਹਕ ਸੂਪ ਦੇ ਭਾਂਡੇ ਦਾ ਖੂਬਸੂਰਤ ਡਿਜ਼ਾਈਨ ਵੀ ਦੇਖ ਲਵੇ
15: ਫਿੱਟੇ ਮੁਤੇਰੇ
17: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਲੋਟ 120 feet ਡੀਪ 115 feet ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647 792 7000 647 792 7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647 792 7000 647 792 7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647 792 7000 647 792 7000
18: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
19: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
18: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
20: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
18: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
20: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647 581 9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
21: Indian Fruitland, one stop for all your grocery needs.
22: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
21: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
23: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਲੈਕ ਫਰਾਈਡੇ ਇਨ ਜੁਲਾਈ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ ਜੀਈ ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1,000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1,300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2,300 ਵਾਲਾ $1,599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1,200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਜੀ, ਸਿਰਫ $1,899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ $1,799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1,000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com ਤੇ ਵਨ ਵਰਲਡ ਹੈ ਜੀ 9054502828 905-450-2828 ਜੀ।
0: ਸੋ ਬਲੈਕ ਫਰਾਈਡੇ ਦੀ ਜਿਹੜੀ ਸੇਲ ਹੈ ਇਹਦਾ ਸਪੈਸ਼ਲ ਪ੍ਰਾਈਜ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
23: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਂਦਾ ਘਮੰਡ ਤੋੜਨਾ ਹੈ ਤੇ ਉਹ ਤੋੜਤਾ। ਕੈਨੇਡਾ ਵਾਲਿਆਂ ਨੇ ਅਮਰੀਕਾ ਗੇੜੇ ਘਟਣ ਕਰਕੇ ਸੈਰ ਸਪਾਟਾ ਜਿਹੜਾ ਬਿਜ਼ਨਸ ਹੈ ਉਸਨੂੰ ਕਾਫੀ ਵੱਡਾ ਨੁਕਸਾਨ ਹੋਇਆ ਅਮਰੀਕਾ ਚ। ਲੋਕ ਸਭਾ ਚ ਪੇਪਰ ਲੀਕ ਵਿਰੋਧੀ ਕਾਨੂੰਨ ਹੋਇਆ ਪਾਸ, 10 ਸਾਲ ਤੱਕ ਜੇਲ੍ਹ ਹੋਈ, 50 ਲੱਖ ਰੁਪਈਏ ਤੱਕ ਜੁਰਮਾਨਾ ਹੋਏਗਾ। ਰਾਹੁਲ ਗਾਂਧੀ ਦਾ ਬੀਜੇਪੀ ਤੇ ਹਮਲਾ ਕਰ ਦਿੱਤਾ ਜੀ ਉਹਨੇ ਉੱਥੇ ਪਾਰਲੀਮੈਂਟ ਚ, ਤੇ ਉਹ ਕਹਿੰਦਾ ਮਾਈਕ ਬੰਦ ਕਰ ਸਕਦੇ ਹੋ ਤੁਸੀਂ, ਵਿਦਿਆਰਥੀਆਂ ਦੀ ਆਵਾਜ਼ ਨਹੀਂ। ਖੇਮਕਰਨ ਦੇ ਪਿੰਡ ਮਰਗਿੰਦਪੁਰਾ ਛੱਪੜ ਵਿਚ ਰਾਤਾਂ ਕੱਟਣ ਵਾਲੀ ਮਜ਼ਬੂਰ 70 ਸਾਲਾ ਮਾਂ ਹੈ, ਔਲਾਦ ਨੇ ਛੱਡਿਆ ਹੈ, ਟੈਂਟ ਚ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। ਹਰਪੀ ਜੀ, ਤੁਸੀਂ ਸੁਣਿਆ ਹੋਣਾ ਜਾਂ ਪੜ੍ਹਿਆ ਹੋਣਾ ਜਾਂ ਦੇਖਿਆ ਹੋਣਾ, ਸਾਡੇ ਬੰਦੇ ਇੱਥੋਂ ਜਾਂਦੇ ਆ ਬਾਹਰਲੇ ਮੁਲਕਾਂ ਤੋਂ, ਮੈਂ ਜੀ 4 ਕੁੜੀਆਂ ਦਾ ਵਿਆਹ ਕਰਤਾ, ਮੈਂ ਜੀ 5 ਕੁੜੀਆਂ ਦਾ ਵਿਆਹ ਕਰਤਾ, ਗਰੀਬ ਜਿਹੜੇ ਬੱਚੇ ਆ। ਚਾਈਨੀਜ਼ ਇੱਕ ਕਹਾਵਤ ਆ, ਜੇ ਕੋਈ ਮੱਛੀ ਮੰਗਣ ਆਉਂਦਾ ਨਾ, ਮੈਂ ਮੱਛੀ ਦੇ ਖਾਣ ਨੂੰ, ਉਹਨੂੰ ਮੱਛੀ ਨਾ ਦਿਓ, ਉਹਨੂੰ ਮੱਛੀ ਫੜਨੀ ਸਿਖਾਓ। ਵਿਆਹ ਕਰਦੇ ਗਰੀਬ ਤਾਂ ਗਰੀਬ ਫੇਰ ਰਹੇ ਵਿਚਾਰੇ, ਉਹਨਾਂ ਨੂੰ ਉੱਚ ਵਿਦਿਆ ਦਿਓ, ਉਹਨਾਂ ਨੂੰ ਸਕੂਲਾਂ ਸਕਾਲਾਂ ਦੇ ਜਿਹੜੇ ਖਰਚੇ ਉਹ ਦਿਓ। ਹੁਣ ਆ ਜਿਹੜੀ ਬੇਬੇ ਆ 70 ਸਾਲਾਂ ਦੀ, ਟੈਂਟ ਚ ਰਹਿੰਦੀ ਆ, ਉੱਥੇ ਸੱਪ ਸਲੂਟੀਆਂ ਪਤਾ ਨੀ ਕੀ ਕੋਈ ਤੁਰਿਆ ਫਿਰਦਾ। ਹੁਣ ਕਿਸੇ ਨੇ ਇਹ ਨੀ ਕੋਈ ਝੋਪੜੀ ਦੇ ਦੇਵੇ, ਕੋਈ ਕੁੱਲੀ ਪਾ ਦੇਵੇ ਜਾਂ ਕੋਈ ਕਮਰਾ ਕੁਮਰਾ ਦੇ ਦੇਵੇ। ਹਾਂ, ਮੈਂ ਉੱਥੇ ਕੁੜੀਆਂ ਦੇ ਵਿਆਹ ਕਰਿਆ ਦੇ, ਮੈਂ ਜੀ ਉੱਥੇ ਦੇਸੀ ਘਿਓ ਦੇ 4 ਪੀਪੇ ਦੇ ਤੇ ਆਹ ਕਰਤਾ ਉਹ ਕਰਤਾ, ਉਹ ਸਰਵੇਸ ਕਰਕੇ ਆਪਦੀ ਮੈਂ ਤੁਹਾਨੂੰ ਪਤਾ ਲੱਗੇ ਵੀ ਦੇ ਤਾਤਲਾ ਨੇ ਆਹ ਕੀਤਾ ਜੀ ਅਖਬਾਰਾਂ ਚ। ਅੱਛਾ, ਉਹ ਕਿਹੜਾ ਅਖਬਾਰ ਆ ਉੱਥੇ, ਅਜੀਤ, ਉਹਦੇ ਜਿਹੜੇ ਨੁਮਾਇੰਦੇ ਜੇ ਹਰੇਕ ਪਿੰਡ ਚ ਤੁਰੇ ਫਿਰਦੇ ਆ, 200 ਦਿਓ ਜਿਹੜੀ ਮਰਜ਼ੀ ਖਬਰ ਲਵਾ ਲਓ। ਖੈਰ, ਅਸਾਮ ਦੇ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣੇ ਪੰਜਾਬ ਦੇ ਨੌਜਵਾਨ, ਅਸਾਮ ਦੇ ਹੜ੍ਹ ਪੀੜਤਾਂ ਲਈ ਸ਼ੁਰੂ ਕੀਤਾ ਵੱਡਾ ਰਾਹਤ ਅਭਿਆਨ। ਇਹ ਜਿਹੜੇ ਨੌਜਵਾਨ ਇਹਨਾਂ ਨੂੰ ਬੇਬੇ ਨੀ ਦਿੱਤੀ ਪਈ, ਦੂਜੇ ਸੂਬੇ ਚ ਤੁਰੇ ਫਿਰਦੇ ਆ। ਨਹੀਂ, ਸੀਰੀਅਸਲੀ ਥਿੰਕ ਅਬਾਊਟ ਇਟ। ਆਪਣੇ CNE ਦਾ ਮੇਲਾ ਹੁੰਦਾ ਜੀ ਇੱਥੇ, ਉਹਨਾਂ ਦਾ ਕਹਿਣਾ ਹੈ ਕਿ ਅਜੇ ਮੇਲਾ ਦਾ ਮੇਰੇ ਖਿਆਲ ਅਗਸਤ ਚ ਹੁੰਦਾ ਹੁੰਦਾ 15 ਨੂੰ, 50,000 ਜੋਬ ਲੈਟਰ ਔਰ ਅਰਜ਼ੀਆਂ ਦੇ ਚੁੱਕੇ ਨੇ, 50,000 ਚਾਹੀਦੇ ਹੋਣੇ ਨੇ, 1,000-2,000। ਪੀਰ ਪੁਲਿਸ ਦੀ ਅਧਿਕਾਰੀ ਇੱਕ ਬੀਬੀ ਮਿਸਾਗਾ ਦੇ ਇੱਕ ਜਿਮ ਚ, ਇੱਕ ਚੇਂਜ ਰੂਮ ਚ ਗਈ, ਆਪਦਾ ਪਿਸਤੌਲ ਭਰਿਆ ਹੋਇਆ ਉੱਥੇ ਛੱਡਿਆ। ਸਟੋਨੀ ਕ੍ਰੀਕ ਵਿੱਚ ਗੋਲੀਆਂ ਚੱਲੀਆਂ, 2 ਮਰ ਗਏ ਰਾਤ। 15,000 ਟੋਰਾਂਟੋ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੂੰ ਫੈਮਿਲੀ ਡਾਕਟਰ ਮਿਲਿਆ। ਹਰਬੀ ਜੀ, ਇੱਕ ਨਾ ਇਨਸਾਨੀਅਤ ਫਿਤਰਤ ਆ, ਮੈਂ ਰਹਿੰਦਾ ਮਕਵੀਨ ਅਤੇ ਮੇਫਿਰ ਤੇ, ਡਾਕਟਰ ਵੀ ਉੱਥੇ ਹੋਵੇ, ਗਰੋਸਰੀ ਸਟੋਰ ਵੀ ਨਾਲ ਹੋਵੇ, ਗੈਸ ਸਟੇਸ਼ਨ ਵੀ ਨਾਲ ਹੋਵੇ, ਟਿਮ ਹੋਟਲ ਵੀ, ਸਾਰੀਆਂ ਸਹੂਲਤਾਂ ਨੇੜੇ ਹੋਣ, ਏਦਾਂ ਨੀ ਹੁੰਦਾ। ਹੁਣ ਮੈਂ ਸ਼ੈਲਮਨ ਜਾਣਾ ਡਾਕਟਰ ਕੋਲੇ, ਮੈਨੂੰ 25 ਮਿੰਟ ਲੱਗਦੇ ਆ, ਪਰ ਬ੍ਰੈਂਪਟਨ ਜਾਂ ਇੱਕ ਖੂਹ ਜੇ ਦੂਜੇ ਜਾਣਾ ਹੋਵੇ ਤਾਂ ਘੰਟਾ ਲੱਗ ਜਾਂਦਾ। ਸੋ ਜਿਹੜੇ ਕਹਿੰਦੇ ਨੇ ਡਾਕਟਰ ਨੀ ਮਿਲਦਾ ਸਾਨੂੰ, ਡਾਕਟਰ ਹੈਗੇ ਆ, ਕਈਆਂ ਦੇ ਲਿਖਿਆ ਹੁੰਦਾ ਨਿਊ ਪੇਸ਼ੈਂਟਸ ਅਵੇਲੇਬਲ, ਉਹ ਜੇ 10 ਮਿੰਟ ਦੂਰ ਆ ਉੱਥੇ ਨੀ ਜਾਣਾ, ਸਾਡੇ ਤੇ ਗੁਆਂਢ ਹੋਣਾ ਚਾਹੀਦਾ,
2: ਨਿਊ ਪੇਸ਼ੈਂਟਸ ਵੈਲਕਮ।
0: ਸਾਬਕਾ ਕੰਜਰਵੇਟਿਵ MP ਕ੍ਰਿਸ ਅਲੈਗਜ਼ੈਂਡਰ ਉਹ ਟਰਾਂਟੋ ਦੀ ਮੇਅਰ ਲਈ ਲੜਨ ਜਾ ਰਿਹਾ ਹੈ। ਆ ਜਿੰਨਿਆਂ ਨੇ ਆਉਣਾ ਹੈ ਨਾ ਆਪਣੇ ਕਾਉਂਸਲਰ, ਰੀਜਨਲ ਕਾਉਂਸਲਰ, ਸਕੂਲ ਟਰੱਸਟੀ, ਇਹਨਾਂ ਨੂੰ ਕੰਜ਼ਰਵੇਟਿਵ ਕਹਿ ਕੇ ਦਿਖਾਓ ਪਹਿਲਾਂ। ਗੱਲ ਸੁਣੋ, ਜੇ ਮੇਰੇ ਵਰਗਾ ਬੰਦਾ ਕੰਜ਼ਰਵੇਟਿਵ ਕਹਿ ਸਕਦਾ, ਤੁਸੀਂ ਵੀ ਕੰਜ਼ਰਵੇਟਿਵ ਕਹਿ ਸਕਦੇ ਹੋ, ਕੋਈ ਵੱਡੀ ਗੱਲ ਤਾਂ ਨਹੀਂ ਹੈਗੀ। ਇਹ ਕੰਜ਼ਰਵੇਟਿਵ ਵੀ ਕਹੀ ਜਾਂਦੇ ਆ। ਇੱਕ ਵਾਰ ਫੇਰ ਚੱਲਦੇ ਆ ਲਾਈਵ ਔਨ ਲੋਕੇਸ਼ਨ, ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਅਗੇਨ।
23: ਥੈਂਕ ਯੂ ਵੈਰੀ ਮਚ ਦੇਵ ਭਾਜੀ, ਔਰ ਦੁਬਾਰਾ ਆਉਣ ਦਾ ਸਿਰਫ ਮਕਸਦ ਹੀ ਇਹ ਹੈ ਕਿ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਜਿਹੜੀਆਂ ਦਿੱਤੀਆਂ ਜਾ ਰਹੀਆਂ, ਇਹਦੇ ਚ GE, ਫਰਿਜਦੇਅਰ, ਫਰਿਜਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਬੋਸ਼, ਸੈਮਸੰਗ ਐਂਡ ਸੋਨੀ ਕੰਪਨੀਜ਼ ਪਾਰਟੀਸਪੇਟ ਕਰ ਰਹੀਆਂ, ਤੇ ਲਾਸਟ ਵੀਕਐਂਡ ਰਹਿ ਗਿਆ ਜੀ, ਤੇ ਲਿਮਿਟਿਡ ਇਨਵੈਂਟਰੀ ਵੀ ਇਨ ਸਟਾਕ ਹੈ। ਕਦੀ ਨੀ ਸੁਣਿਆ ਹੋਣਾ, ਪਰ ਇਹ 4 ਦਿਨ ਵਾਸਤੇ ਅਸੀਂ ਦੇਵਾਂਗੇ। 50 ਇੰਚ ਟੀਵੀ 299 ਦਾ, 55 ਇੰਚ ਟੀਵੀ 399 ਦਾ, 65 ਇੰਚ ਟੀਵੀ 599 ਦਾ, 75 ਇੰਚ ਟੀਵੀ ਕਦੀ ਸੁਣਿਆ ਸੀ ਜੀ 699 ਬਿਲਕੁਲ ਜੀ, ਵੈਰੀ ਲਿਮਿਟਿਡ ਇਨਵੈਂਟਰੀ ਹੈ। ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਵਾਸ਼ਰ ਐਂਡ ਡਰਾਇਰ ਲੈਣਾ, $2500 ਵਾਲਾ ਵਾਸ਼ਰ ਐਂਡ ਡਰਾਇਰ 1799 ਚ ਮਿਲਣਾ। ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $700 ਤੁਸੀਂ ਸੇਵ ਕਰਨੇ ਆ ਕੱਲੇ ਵਾਸ਼ਰ ਐਂਡ ਡਰਾਇਰ ਖਰੀਦਣ ਤੇ। ਤੇ ਜੇ ਫਰਿਜ, ਸਟੋਵ, ਡਿਸ਼ ਵਾਸ਼ਰ ਲੈਣਾ ਤੇ $2000 ਸੇਵ ਕਰਨਾ ਤੁਸੀਂ, ਕਿਉਂਕਿ $5000 ਵਾਲਾ ਬੰਡਲ ਪੈਕੇਜ 2999 ਚ ਮਿਲਣਾ, ਤੇ 2999 ਵੀ 6 ਮਹੀਨੇ ਚ ਪੇ ਕਰਨਾ। ਸੋ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 905-450-2828 ਜੀ,
0: 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸ। ਥੈਂਕ ਯੂ ਸੁਲਤਾਨ ਜੀ ਅਗੇਨ।
23: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
3: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਯੂਪੀ ਤੋਂ ਖਬਰ ਆਈ ਆ, ਉੱਥੇ ਦੀ ਜਿਹੜੀ ਰਾਜਧਾਨੀ ਲਖਨਊ, ਤੁਸੀਂ ਲਖਨਊ ਗਏ ਹੋ ਕਦੇ?
1: ਨਹੀਂ।
0: ਇੱਕ ਵਾਰ ਜਾਣ ਦਾ ਮੌਕਾ ਮਿਲਿਆ। ਲਖਨਊ ਚ ਇੱਕ ਕਿਲਾ ਬਹੁਤ ਵੱਡਾ, ਉਹਦੀਆਂ ਜਿਹੜੀਆਂ ਦੀਵਾਰਾਂ ਨੇ ਉਹ 20-30 ਫੁੱਟ ਚੌੜੀਆਂ ਹੋਣੀਆਂ ਨੇ, ਵਿਚਾਲੇ ਉਹਦੇ ਰਾਹ ਬਣੇ ਹੋਏ ਆ।
1: ਫਿਰ ਦੀਵਾਰਾਂ ਕਦੀਆਂ ਰਹਿ ਗਈਆਂ ਉਹ?
0: ਨਹੀਂ ਨਹੀਂ, ਤੁਹਾਨੂੰ ਦੱਸਦਾ ਨਾ, ਉਹ ਜੇ ਤੁਸੀਂ ਜਾਣਾ ਇਸ ਟੂਰਿਸਟ, ਤੁਸੀਂ ਅੰਦਰ ਨਹੀਂ ਜਾ ਸਕਦੇ ਉਹਦੇ ਕੰਧਾਂ ਦੇ, ਤੁਹਾਨੂੰ ਉਹਨਾਂ ਦੇ ਜਿਹੜੇ ਗਾਈਡ ਆ ਉਹ ਲੈ ਕੇ ਜਾਂਦੇ, ਤੁਸੀਂ ਅੰਦਰ ਚਲੇ ਭੁੱਲ ਜਾਣਾ ਨਿਕਲਣਾ ਬਾਹਰ ਕਿਵੇਂ ਆ, ਉਹਨੂੰ ਫੂਲ ਬਲਈਆ ਕਹਿੰਦੇ ਆ ਲਖਨਊ ਦੀਆਂ। ਖੈਰ ਗੱਲ ਲਖਨਊ ਤੋਂ ਚੱਲੀ ਸੀ, ਮੈਨੂੰ ਇਹ ਯਾਦ ਆ ਗਿਆ, ਸਾਬਕਾ ਰਾਜ ਮੰਤਰੀ ਉੱਥੇ 7ਵੀਂ ਮੰਜ਼ਿਲ ਦੀ ਰਿਹਾਇਸ਼ ਸੀਗੀ, ਉਹਦੇ ਉੱਥੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ। ਜਪਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਹੈ। ਇੰਗਲੈਂਡ ਦਾ ਅੱਧੇ ਤੋਂ ਵੱਧ ਜਿਹੜਾ ਏਰੀਆ ਹੈ ਉਹ ਸੋਕੇ ਦੀ ਲਪੇਟ 'ਚ ਹੈ। CJP ਨਾਲ ਕੀਤਾ ਜਿਹੜਾ ਵਾਅਦਾ ਤੋੜ ਰਹੀ ਹੈ ਸਰਕਾਰ, ਦਰਜਣਾ FIR ਵਾਪਸ ਨਹੀਂ ਹੋਈਆਂ। ਪ੍ਰੋਟੈਸਟਰ ਨੇ ਕੀਤੀ ਪੁੱਛਗਿੱਛ ਕਿ ਹੋਰ ਅੰਦੋਲਨ ਹੋਵੇਗਾ, ਉਹ ਕਿਉਂ ਕੁੱਟਾਂ ਖਾਣੀਆਂ, ਕਿਉਂ ਡੰਡੇ ਖਾਣੇ ਇਹਨਾਂ ਲੋਕਾਂ ਤੋਂ। ਲੋਕ ਸਭਾ ਵਿਚ ਰਾਹੁਲ ਦੇ 50 ਮਿੰਟ ਦੇ ਭਾਸ਼ਣ ਨੇ ਮਚਾਇਆ ਹੰਗਾਮਾ। ਸਾਊਦੀ ਅਰਬ ਇਰਾਨ ਯੁੱਧ ਵਿਚ ਸ਼ਾਮਲ ਹੋ ਗਿਆ। ਇਰਾਕ ਵਿਚ ਅਮਰੀਕਾ ਦੇ ਨਾਲ ਨਾਲ ਇਰਾਨੀ ਪੱਖੀ ਲੜਾਕੂਆਂ ਤੇ ਹਮਲੇ ਕਰ ਦਿੱਤੇ। ਸੰਜੇ ਦੱਤ 67 ਸਾਲ ਦਾ ਹੋ ਗਿਆ। ਹਰਪ੍ਰੀਤ ਜੀ, ਸੰਜੇ ਦੱਤ 67 ਦਾ ਹੋ ਗਿਆ, ਉਹਨੂੰ ਗਿਫਟ ਦਿੱਤਾ ਸਲਮਾਨ ਨੇ, ਨਾਲ BMW ਇੱਕ। ਇਹਨਾਂ ਨੂੰ ਇੱਕ ਜਗ੍ਹਾ ਕਿਤੇ ਫਿਲਮ ਜਾ ਕੇ ਠੁਮਕਾ ਮਾਰਿਆ, ਆ ਚੱਕ BMW ਉਹਦੇ ਲਈ। IPL ਦਾ ਵਪਾਰਕ ਮੁੱਲ ਪਹਿਲੀ ਵਾਰ $20 ਅਰਬ ਤੋਂ ਪਾਰ ਹੋ ਗਿਆ। ਇੰਡੀਗੋ ਦੀ ਉਡਾਨ 44 ਮਿੰਟ ਲਈ ਜੈਪੁਰ ਦੇ ਆਸਮਾਨ ਘੁੰਮਦੀ ਰਹੀ, ਆਸਮਾਨ ਵਿਚ ਰਨਵੇ ਨੂੰ ਛੋਇਆ ਤੇ ਦੁਬਾਰਾ ਫੇਰ ਉੱਡ ਗਈ। ਖਰਾਬ ਮੌਸਮ ਕਾਰਨ ਲੈਂਡਿੰਗ ਸੰਭਵ ਨਹੀਂ ਸੀ। ਥਾਈਲੈਂਡ ਵਿਚ 3 ਭਾਰਤੀ ਸੈਲਾਨੀ ਅਗਵਾ ਕਰ ਲਏ ਗਏ, 5 ਭਾਰਤੀ ਗ੍ਰਿਫ਼ਤਾਰ ਕਰ ਲਏ ਗਏ। ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
1: ਸੁਦੇਵ ਜੀ, ਆਪਾਂ ਜਿੱਥੇ ਲਿਵਿੰਗ ਬੈਨੀਫਿਟਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਦੀ ਗੱਲ ਕੀਤੀ ਆ, ਥੋੜੀ ਜਿਹੀ ਮੈਂ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਜਦੋਂ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਦੀ ਗੱਲ ਕਰਦੇ ਹਾਂ, ਉਹਦੀ ਅੰਡਰ ਰਾਈਟਿੰਗ ਜਿਹੜੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੀ ਕਾਫੀ ਸਟ੍ਰਿਕਟ ਆ। ਅਗਰ ਤੁਹਾਡੀ ਪੇਰੈਂਟਲ ਮੈਡੀਕਲ ਹਿਸਟਰੀ ਕਰਕੇ ਜਾਂ ਤੁਹਾਡੀ ਕੋਈ ਮੈਡੀਕਲ ਰੀਜ਼ਨਸ ਹੈਗੇ ਆ, ਸੋ ਕੁੱਡ ਪੋਸੀਬਲ ਤੁਹਾਨੂੰ ਜਿਹੜਾ ਸਟੈਂਡਰਡ ਪਲਾਨ ਆ ਉਹ ਨਾ ਮਿਲ ਸਕੇ। ਸੋ ਫੈਮਿਲੀ ਹਿਸਟਰੀ ਦੇ ਵਿੱਚ 1 ਪਰਸਨ ਤੋਂ ਜ਼ਿਆਦਾ ਪਰਸਨ ਨੂੰ ਕੋਈ ਹਾਰਟ ਕੰਡੀਸ਼ਨ ਹੋਈ ਹੋਈ ਆ, ਤਾਂ ਵੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੇ ਵਿੱਚ ਜਾਂ ਤਾਂ ਐਕਸਕਲੂਜ਼ਨ ਹੋ ਸਕਦੀ ਆ ਕਿ ਤੁਹਾਡੀ ਅਗਰ ਹਾਰਟ ਕੰਡੀਸ਼ਨ ਹੋ ਗਈ ਉਹ ਨਹੀਂ ਕਵਰ ਹੋਊਗੀ, ਜਾਂ ਤੁਹਾਨੂੰ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਡਿਕਲਾਈਨ ਕਰ ਸਕਦੀ ਆ ਕਿ ਆਪਾਂ ਕਵਰੇਜ ਨਹੀਂ ਦੇਣੀ ਹੈਗੀ। ਬਟ ਅਗਰ ਤੁਹਾਡੀ ਆਪਣੀ ਕੋਈ ਮੈਡੀਕਲ ਹਿਸਟਰੀ ਆ, ਤੁਹਾਨੂੰ ਪਹਿਲਾਂ ਹਾਰਟ ਕੰਡੀਸ਼ਨ ਆ ਚੁੱਕੀ ਆ, ਪਹਿਲਾਂ ਕੋਈ ਕੈਂਸਰ ਦਾ ਇਸ਼ੂ ਆ ਚੁੱਕਾ ਆ, ਜਾਂ ਡਾਇਬਟੀਜ਼ ਦੇ ਲਈ ਤੁਸੀਂ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਇਹਨਾਂ ਰੀਜ਼ਨਸ ਦੇ ਕਰਕੇ ਵੀ ਤੁਹਾਨੂੰ ਸਟੈਂਡਰਡ ਇੰਸ਼ੋਰੈਂਸ ਪਲਾਨ ਜਿਹੜਾ ਹੈਗਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਉਹ ਨਹੀਂ ਮਿਲਦਾ। ਬਟ ਆਪਣੇ ਕੋਲ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ ਆ, ਜਿਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲਈ ਕੁਆਲੀਫਾਈ ਕਰ ਸਕਦੇ ਆ। ਐਂਡ ਅਗਰ ਤੁਹਾਨੂੰ ਆਲਰੇਡੀ ਪਹਿਲਾਂ ਕੋਈ ਹਾਰਟ ਕੰਡੀਸ਼ਨ ਆ ਵੀ ਚੁੱਕੀ ਆ ਪਾਲਿਸੀ ਲੈਣ ਤੋਂ ਪਹਿਲਾਂ, ਚਾਹੇ ਤੁਹਾਡੇ ਕੋਲ ਉਹਦੇ ਉਸ ਵੇਲੇ ਤੁਹਾਡੇ ਕੋਲ ਰੈਗੂਲਰ ਪਲਾਨ ਹੈਗਾ ਸੀ ਜਾਂ ਨਹੀਂ ਸੀਗਾ, ਤੁਸੀਂ ਅਗਰ ਕਵਰੇਜ ਇਹ ਲੈਣੇ ਹੈਗੇ ਆ ਨਾਨ ਮੈਡੀਕਲ, ਤੇ ਇਸ ਤੋਂ ਬਾਅਦ ਅਗਰ ਕੋਈ ਹਾਰਟ ਕੰਡੀਸ਼ਨ ਦੁਆਰਾ ਹੋ ਜਾਂਦੀ ਆ, ਸਟਿਲ ਤੁਸੀਂ ਕਵਰਡ ਹੈਗੇ ਆ। ਸੋ ਇਹ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰ ਸਾਨੂੰ ਲਿਸਨਰਸ ਦਾ ਕੁਐਸਚਨ ਆਉਂਦਾ ਸੀਗਾ ਕਿ ਅਗਰ ਸਾਨੂੰ ਪਹਿਲੇ ਹੀ ਹਾਰਟ ਕੰਡੀਸ਼ਨ ਹੋ ਚੁੱਕੀ ਆ, ਪਹਿਲੇ ਸਟੰਟ ਪਿਆ ਹੋਇਆ ਆ, ਸੋ ਅਸੀਂ ਹੁਣ ਇਹ ਪਲਾਨ ਲੈਂਦੇ ਹਾਂ, ਅਸੀਂ ਕਵਰ ਹੋਵਾਂਗੇ ਕਿ ਨਹੀਂ ਹੋਵਾਂਗੇ, ਜਾਂ ਸਾਨੂੰ ਕੈਂਸਰ ਦਾ ਇਸ਼ੂ ਸੀਗਾ, ਸਾਡੀ ਉਸ ਚੀਜ਼ ਦੀ ਕਵਰੇਜ ਹੋਊਗੀ ਕਿ ਨਹੀਂ ਹੋਊਗੀ, ਡੈਫੀਨੇਟਲੀ ਜਿਹੜਾ ਇਹ ਵਾਲਾ ਪਲਾਨ ਹੈਗਾ ਇਹਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ। ਸੋ ਕੀ ਇਹਦੀਆਂ ਕੰਡੀਸ਼ਨਸ ਹੈਗੀਆਂ ਉਹਨੂੰ ਜਾਣਨ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500.
0: ਆਪਣੇ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਮਿਲਣਗੇ। ਔਸ਼ਵਾ ਟੋਬੀਗੋ ਬੋਲਟਨ ਤੋਂ ਚੱਲਣਾ ਹੈ। ਜਾਣਕਾਰੀ ਲਈ ਨੰਬਰ ਹੈ 905-846-2229, 8462229 ਐਕਸਟੈਂਸ਼ਨ 4। ਨਾਲ ਦੀ ਨਾਲ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ, 905-846-2229। ਸਬ ਡਿਵੀਜ਼ਨ ਆਈ ਆ, ਘਰਾਂ ਦੀ ਨਹੀਂ ਆ, ਲੋਟਾਂ ਦੀ ਆ, ਪ੍ਰਾਈਵੇਟ ਲੋਟ ਆ, ਏਕੜ ਸਵਾ ਏਕੜ ਡੇਢ ਏਕੜ ਕੁਛ ਇਸ ਤਰ੍ਹਾਂ ਲੋਟ ਨੇ, 2 ਲੋਟ ਅਵੇਲੇਬਲ ਨੇ। ਉੱਥੇ ਤੁਸੀਂ ਆਪਦਾ ਕਸਟਮ ਮੇਡ ਘਰ ਬਣਾ ਸਕਦੇ ਹੋ, ਆਪਦੀ ਮਨਪਸੰਦ ਦਾ, ਆਪਦੇ ਡਿਜ਼ਾਇਨ ਦਾ, ਆਪ ਆਰਕੀਟੈਕਟ ਤੁਸੀਂ ਕਰਨਾ ਹੈ, 5,000, 8,000, 10,000 ਜਿਹੜਾ ਮਰਜ਼ੀ ਬਣਾਓ। ਇਹ ਬ੍ਰੈਂਪਟਨ ਤੋਂ ਕੋਈ 35 ਤੋਂ 40 ਮਿੰਟ ਦੂਰ ਹੈ ਸਿਰਫ। ਜਤਿੰਦਰ ਹੋਣਾ ਨੂੰ ਫੋਨ ਕਰ ਲਓ, 416-265-2222, ਇਹਨਾਂ ਦਾ ਨੰਬਰ ਹੈ। ਲਓ ਜੀ ਜਾਣੇ ਆਉਂਦੇ ਹਾਂ, ਸਟੇ ਟਿਊਨ। ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਡਕਟ ਸਿਸਟਮ ਸਾਫ਼ ਕਰਾਉਣਾ,
4: ਅਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ, 416-277-4616 ਤੇ।
7: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
8: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
9: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
8: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.

0: ਆਪਣੇ ਨਾਲ ਤੁਸੀਂ ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ, ਹਰਪ੍ਰੀਤ ਜੀ ਚਾਰ ਚੰਦ ਤਾਂ ਸਾਰੇ ਲਾਉਂਦੇ, ਅਸੀਂ 8 ਚੰਦ ਲਾਵਾਂਗੇ,
1: ਠੀਕ
0: ਹੈ, ਲੋਕਾਂ ਨੂੰ ਵੱਖਰਾ ਕਰਨਾ, ਸਾਡੇ ਨਾਲ ਸੰਪਰਕ ਕਰ ਲਿਓ, ਨੰਬਰ ਨੇ 416-677-0609 ਇਸੇ ਕਰਕੇ ਅਸੀਂ ਕੀ ਕਹਿੰਦੇ ਹਾਂ,
2: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ
0: ਬਿਲਕੁਲ
1: ਦੇਵ ਜੀ, ਸੋ ਜਿੱਥੇ ਆਪਾਂ ਇੰਸ਼ੋਰੈਂਸ ਪਲਾਨਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਹਰੇਕ ਬੰਦੇ ਦੀ ਅਫੋਰਡੇਬਿਲਟੀ, ਹਰੇਕ ਬੰਦੇ ਦੀ ਕੀ ਨੀਡਸ ਹੈਗੀਆਂ, ਉਹਨਾਂ ਦੇ ਅਕੋਰਡਿੰਗਲੀ ਤੁਹਾਡੇ ਪਲਾਨ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਆ। ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਨਲੈਸ ਡਿਸੇਬਿਲਿਟੀ, ਤਿੰਨੋਂ ਕਵਰੇਜਿਸ ਦੀ ਜ਼ਰੂਰਤ ਆ। ਅਸੀਂ ਕੰਬੀਨੇਸ਼ਨ ਦੇ ਵਿੱਚ ਇਹ ਪਲਾਨ ਕੋਂਬੋ ਤਿਆਰ ਕਰ ਸਕਦੇ ਹਾਂ, ਜਿਹਦੇ ਵਿੱਚ ਤੁਸੀਂ ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਤੁਸੀਂ ਲਾਈਫ ਇੰਸ਼ੋਰੈਂਸ ਤੋਂ ਜੇ ਪਰਮਾਨੈਂਟ ਪਲਾਨ ਲੈਣੇ ਹੈਗੇ ਆ, ਡਿਵੀਡੈਂਡ ਆਪਸ਼ਨ ਦੇ ਨਾਲ ਪਲਾਨ ਲੈਣੇ ਹੈਗੇ ਆ, ਉਹਨਾਂ ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ, ਜਾਂ ਆਪਣੇ ਬੱਚਿਆਂ ਦੇ ਲਈ ਤੁਸੀਂ ਇਹ ਕਵਰੇਜ ਦੇਖ ਰਹੇ ਹਾਂ, ਜਿੱਥੇ ਬੱਚਿਆਂ ਦਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ, ਜਿਹਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਦੇ ਲਈ ਫੰਡਿੰਗ ਕਲੈਕਟ ਹੋ ਸਕੇ, ਤੇ ਉਸ ਤੋਂ ਇਲਾਵਾ ਅਗਰ ਉਹਨਾਂ ਦੇ ਲਈ ਤੁਸੀਂ ਲਾਈਫ ਇੰਸ਼ੋਰੈਂਸ ਦਾ ਡਿਵੀਡੈਂਡ ਵਾਲਾ ਪਲਾਨ ਕਰਨਾ ਚਾਹੁੰਦੇ ਆ, ਉਹਦੀ ਵੀ ਡਿਟੇਲ ਸਾਡੇ ਕੋਲੋਂ ਲੈ ਸਕਦੇ ਆ। ਸੋ ਕੋਈ ਵੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ, ਜਾਂ ਫਿਰ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ, ਜਾਂ ਜਿੰਨੇ ਵੀ ਇਨਵੈਸਟਮੈਂਟ ਪਲਾਨ ਹੈਗੇ ਆ, ਚਾਹੇ ਉਹ ਬੱਚਿਆਂ ਦਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ, ਤੁਹਾਡਾ ਟੀ ਐਫ ਐਸ ਏ ਦਾ ਅਕਾਊਂਟ ਆ, ਆਰ ਆਰ ਐਸ ਪੀ ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਾਂ ਫਿਰ ਜਿੰਨਾ ਵੀ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ, ਜਿਨ੍ਹਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ ਸੀ ਆਰ ਏ ਤੋਂ, ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, $90,000 ਤੱਕ ਦੀ ਗ੍ਰਾਂਟ ਲੈਣ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਸੋ ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਆ, ਕਿੰਨੀ ਗ੍ਰਾਂਟ ਗਵਰਨਮੈਂਟ ਤੋਂ ਮਿਲਣੀ ਆ, ਕਦੋਂ ਇਹ ਪੈਸੇ ਲੈ ਸਕਦੇ ਆ, ਇਹਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਤੇ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਅਗਰ ਤੁਸੀਂ ਲਾਇਸੈਂਸ ਲੈਣਾ ਹੈਗਾ ਆ, ਜਾਂ ਫਿਰ ਆਲਰੇਡੀ ਲਾਇਸੈਂਸਡ ਹੈਗੇ ਆ, ਤੁਹਾਨੂੰ ਟ੍ਰੇਨਿੰਗ ਦੇ ਇਸ਼ੂ ਆ ਰਹੇ ਆ, ਤੁਸੀਂ ਇੱਕ ਵਧੀਆ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਆ, ਵਧੀਆ ਆਫਿਸ ਸਟਰਕਚਰ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਇੱਕ ਵਾਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ। ਆਫਿਸ ਹੈਗਾ ਜੀ ਮੈਕਵੀਨ ਤੇ ਮੇਫੀਲਡ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500।

0: ਇਥੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਓ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਓ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
1: ਆ ਭੈਣੇ, ਖਰੀਦ ਲਿਆ ਗਹਿਣੇ?
2: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
1: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
3: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
4: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
5: ਆਪਣੇ ਨੰਬਰ ਨੇ 416-677-0609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
4: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
6: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ,
7: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive ਨੀਅਰ ਚੰਗੋਜ਼ੀ। ਕਾਲ 905-450-2828, 905-450-2828।

0: 32, 55, 80, 93, 81
1: गलत काउंटिंग सिखाई जाने हो?
2: ओ, काउंटिंग नहीं, ए ते 32, 55, 80 ते 98 इंच दे टीवी ने
3: जो आज ही ब्रैम्पटन टीवी एंड अप्लायंसेस तो आए ने। इन्ना कोल सारे हाउसहोल्ड अप्लायंसेस मिलनगे, हर ब्रांड बहुत ही बढ़िया प्राइस ते, 32 to 98 इंच दे लेटेस्ट टीवी भी अवेलेबल ने।
1: ब्रैम्पटन टीवी एंड अप्लायंसेस, 801 Bowway Drive नियर चिंगोजी, कॉल 90।
4: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: संसार दे कोने कोने विच वसदे पंजाबियां तक विरसे दी खुशबू पहुंचाउंदा ए है वतनो दूर रेडियो। This is Watno Dur Radio.
7: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਹੈ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
6: This is Watno Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार नंबर ता दई मोना जी दा।
2: हां जी तुसी भी नोट करो, इंश्योरेंस कोई भी होवे
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो मोना मेंगी फ्रॉम इंश्योरेंस फॉर यू
2: 416-509-1509
3: और visit insuranceforyou.ca।
4: Kataria Tours and Travels located near 2883 Derry Road East Upper Airport and Derry the intersection upper tusi cheap flight tickets si pal de vichu Toronto to Delhi, Delhi to Amritsar de route options sunu chahide ne ja tusi visa services di pal de vichu puri family vacation upar jaan di soch rahe ne jithe tanu all inclusive vacation packages vi milde ne pahunchna va ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection upar
5: aaj khush to baat ho gaya
6: oh ta hona hi hai jadon tinno video da no freezing no buffering ala 4K ultra high quality IPTV box hove ainak ta banda hi hai
5: aaj mere paas bill hai property hai bank balance hai bangla hai gaadi
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕੀ ਚਾਹੀਦਾ?
7: ਕਿਉਂ ਕਹਿ ਰਹੇ ਹੋ ਪਰ
6: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: ਡੈਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
10: ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ। ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਰਤੋਂ ਦੂਰ ਰੇਡੀਓ।

ਸਤਿ ਸ਼੍ਰੀ ਅਕਾਲ ਦੋਸਤੋ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਲਿਸਨਰਸ ਦਾ ਵਤਨੋਂ ਦੂਰ ਤੇ ਬਹੁਤ ਬਹੁਤ ਤੇ ਨਿੱਘਾ ਸਵਾਗਤ ਹੈ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸੁਣ ਰਹੇ ਹਾਂ। ਆਈ ਨੋ ਵੀਕਐਂਡ ਸੀਗਾ, ਵੀਕਐਂਡ ਦੇ ਬਾਅਦ ਵਾਪਸੀ ਜਿਹੜੀ ਜੀ ਆਪਾਂ ਮੰਡੇ ਦੇ ਵਿੱਚ ਜਿਹੜੀ ਜੀ ਕਰ ਲਈ ਹੈਗੀ ਆ। ਤਰੀਕ ਵੀ ਜਿਹੜੀ ਆ ਜੀ ਅੱਜ ਅਗਸਤ 3 ਹੋ ਚੁੱਕੀ ਹੈਗੀ ਆ। ਔਰ ਬਿਲਕੁਲ ਜੀ ਮੋਸਟਲੀ ਜਿਹੜਾ ਜੀ ਓਨਟੈਰੀਓ ਦੇ ਵਿੱਚ ਅਤੇ ਬਾਕੀ ਪ੍ਰੋਵਿੰਸ ਦੇ ਵਿੱਚ ਵੀ ਜਿਹੜਾ ਜੀ ਅੱਜ ਲੌਂਗ ਵੀਕਐਂਡ ਮਨਾਇਆ ਜਾ ਰਿਹਾ ਹੈਗਾ। ਸੋ ਜੇ ਤੁਸੀਂ ਸਾਨੂੰ ਘਰਾਂ 'ਚੋਂ ਵਿੱਚ ਵੀ ਸੁਣ ਰਹੇ ਹਾਂ ਤਾਂ ਵੀ ਸਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਜਾਂ ਪਰਿਵਾਰਾਂ ਦੇ ਨਾਲ ਕਿਤੇ ਘੁੰਮਣ ਜਾ ਰਹੇ ਹਾਂ ਤਾਂ ਵੀ ਤੁਸੀਂ ਸਾਨੂੰ ਜਿਹੜਾ ਹੈ ਜੀ ਸੁਣ ਸਕਦੇ ਹਾਂ। ਔਰ ਸਾਨੂੰ ਜਿਹੜਾ ਜੀ ਹੰਗਾਰਾ ਦੇਣ ਲਈ, ਫੀਡਬੈਕ ਦੇਣ ਲਈ ਨੰਬਰ 905-799-0999 'ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, 9057990999। ਔਰ ਬਿਲਕੁਲ ਜੀ ਅਗਸਤ ਮਹੀਨੇ ਦੀ ਵੀ ਜਿਹੜੀ ਜੀ ਸ਼ੁਰੂਆਤ ਹੋ ਚੁੱਕੀ ਆ। ਔਰ ਬਹੁਤ ਸਾਰੇ ਜਿੱਦਾਂ ਕਿ ਆਪਾਂ ਗੱਲਬਾਤ ਕਰਦੇ ਹੁੰਦੇ ਕਿ ਸਾਉਣ ਦਾ ਮਹੀਨਾ ਚੱਲ ਰਿਹਾ, ਅਗਸਤ ਦੇ ਵਿੱਚ ਜਿਹੜੀਆਂ ਜੀ ਰੱਖੜੀਆਂ ਵੀ ਹੁੰਦੀਆਂ ਆ। ਸੋ ਭੈਣਾਂ ਭਰਾਵਾਂ ਸਾਰਿਆਂ ਨੂੰ ਜਿਹੜੀ ਜੀ ਬਹੁਤ ਬਹੁਤ ਮੁਬਾਰਕਾਂ ਆ। ਔਰ ਉਮੀਦ ਕਰਦੇ ਕਿ ਸਾਰਿਆਂ ਦਾ ਇਹ ਮਹੀਨਾ ਵੀ ਜਿੱਦਾਂ ਕਿ ਜੁਲਾਈ ਦੇ ਵਿੱਚ ਆਪਾਂ ਗੱਲਬਾਤ ਕਰਕੇ ਵਧੀਆ ਹੱਸ ਖੇਡ ਕੇ ਕੱਢਿਆ, ਅਤੇ ਅਗਸਤ ਦਾ ਮਹੀਨਾ ਵੀ ਜਿਹੜਾ ਜੀ ਆਪਾਂ ਹੱਸ ਖੇਡ ਕੇ ਕੱਢਾਂਗੇ। ਔਰ ਬਿਲਕੁਲ ਜੀ ਨਾਲ ਦੀ ਨਾਲ ਜਿਹੜਾ ਜੀ ਆਪਾਂ ਆਪਣੇ ਸਪੋਂਸਰਸ ਦੇ ਮੈਸੇਜਸ ਸਾਰਾ ਕੁਛ ਤੁਹਾਨੂੰ ਜਿਹੜਾ ਜੀ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਦੀ ਨਾਲ ਵੈਦਰ ਰਿਪੋਰਟ ਦੱਸ ਦੇ ਕਿ ਵੈਦਰ ਜਿਹੜਾ ਜੀ ਗੁੱਡ ਹੈਗਾ ਆ, 26 ਡਿਗਰੀ ਆ, ਬਟ ਮੀਂਹ ਪੈਣ ਦਾ ਜਿਹੜੇ ਜੀ ਅੱਜ ਆਸ ਹੈਗੀ ਆ। ਸੋ ਬਿਲਕੁਲ ਜੀ ਡਰਾਈਵ ਕਰ ਰਹੇ ਹਾਂ ਅਤੇ ਸੇਫਲੀ ਤੁਸੀਂ ਸਾਰਿਆਂ ਨੇ ਜਿਹੜੀ ਜੀ ਡਰਾਈਵ ਕਰਨੀ ਆ।

ਬਿਲਕੁਲ ਜੀ, ਇੱਕ ਵਾਰੀ ਫੇਰ ਸਵਾਗਤ ਹੈ ਸਾਡੇ ਸਾਰੇ ਲਿਸਨਰਸ ਦਾ। ਔਰ ਬਹੁਤ ਹੀ ਪਿਆਰਾ ਜਿਹੜਾ ਹੈ ਜੀ, ਤੁਸੀਂ ਹੁਣੀ ਇਹ ਗੀਤ ਸੁਣ ਕੇ ਹਟੇ ਹਾਂ। ਸਾਈਮਨ ਨੂਰ ਜੀ ਨੇ ਜਿਹੜਾ ਜੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਐਕਟਿੰਗ ਦਿੱਤੀ ਸੀਗੀ। ਸੋ ਬਹੁਤ ਪਿਆਰਾ ਜਿਹੜਾ ਜੀ ਇਹ ਗੀਤ ਸੀਗਾ। ਔਰ ਲੌਂਗ ਡਰਾਈਵ 'ਤੇ ਜੇ ਤੁਸੀਂ ਗਏ ਹੋਏ ਆ ਜਾਂ ਤੁਸੀਂ ਸਾਨੂੰ ਕੰਮਾਂ ਕਾਰਾਂ ਤੋਂ, ਕਈ ਸਾਡੇ ਭੈਣ ਭਰਾ ਇੱਦਾਂ ਦੇ ਵੀ ਆ ਜਿਹੜੇ ਟਰੰਕਾਂ 'ਤੇ ਲੌਂਗ ਰੂਟ 'ਤੇ ਇਸ ਟਾਈਮ ਗਏ ਹੋਏ ਆ, ਅਤੇ ਉਹ ਸੁਣ ਰਹੇ ਨੇ ਸਾਨੂੰ, ਅਤੇ ਬਿਲਕੁਲ ਜੀ ਤੁਸੀਂ ਸਾਨੂੰ ਆਪਣੇ ਮਨ ਪਸੰਦੀਦਾ ਗੀਤ ਵੀ ਲਵਾ ਸਕਦੇ ਹਾਂ। ਔਰ ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਅਗਸਤ ਜਿਹੜੀ ਜੀ ਅੱਜ 3 ਹੋ ਚੁੱਕੀ ਹੈਗੀ ਆ, ਸੋਮਵਾਰ ਦਾ ਅੱਜ ਦਿਨ ਹੈਗਾ ਆ, ਅਤੇ ਮੋਸਟਲੀ ਜਿਹੜਾ ਹੈ ਜੀ ਕੈਨੇਡਾ ਦੇ ਵਿੱਚ ਅੱਜ ਸਿਵਿਕ ਹੋਲੀਡੇ ਹੈਗਾ ਆ। ਵੱਖ ਵੱਖ ਪ੍ਰੋਵਿੰਸ ਦੇ ਵਿੱਚ ਵੱਖ ਵੱਖ ਇਹਨੂੰ ਜਿਹੜੇ ਜੀ ਨਾਮ ਦਿੱਤੇ ਗਏ ਆ, ਔਰ ਆਪਾਂ ਇਹਨੂੰ ਅਗਸਤ ਦਾ ਜਿਹੜਾ ਜੀ ਪਹਿਲੇ ਹਫਤੇ ਦਾ ਵੀ ਲੌਂਗ ਵੀਕਐਂਡ ਕਹਿ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜੀ ਜੀ ਹੋਰ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਰਾਂਗੇ। ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਢਿੱਲੋ ਵੀਡੀਓ ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ 'ਤੇ ਜਿਹੜਾ ਜੀ ਲੈ ਸਕਦੇ ਹਾਂ। ਨਾਲ ਦੀ ਨਾਲ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਟੈਬਲੇਟ ਲੈਣਾ ਹੈ, ਜਾਂ ਤੁਸੀਂ ਈਅਰਲੀ HD ਗੋਲਡ ਪ੍ਰੋਗਰਾਮ IP ਬਾਕਸ ਜਾਂ IP TV ਲੈਣਾ ਹੈਗਾ ਆ, ਅਤੇ ਗੱਲਬਾਤ ਹੋ ਸਕਦੀ ਆ ਢਿੱਲੋ ਵੀਡੀਓ ਦੇ ਨਾਲ 905-204-13-13 'ਤੇ। ਔਰ ਬਿਲਕੁਲ ਜੀ ਇੱਕ ਵਾਰੀ ਫਿਰ ਨੰਬਰ 905-204-1313 'ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਦੱਸ ਦਈਏ ਕਿ ਸਮੋਸਾ ਇੰਸਟੀਟਿਊਟ ਫੈਕਟਰੀ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਜੀ। ਬਿਲਕੁਲ ਸਮੋਸਾ ਇੰਸਟੀਟਿਊਟ ਫੈਕਟਰੀ ਜਿੱਥੇ ਕਿ ਤੁਸੀਂ ਡਿਫਰੈਂਟ ਡਿਫਰੈਂਟ ਸਵਾਦ ਸਵਾਦ ਜਿਹੜੀ ਜੀ ਮਿਠਾਈਆਂ ਤੁਸੀਂ ਇਹਨਾਂ ਦੇ ਔਰਡਰ ਕਰ ਸਕਦੇ ਹਾਂ। ਨਾਲ ਦੀ ਨਾਲ ਇਹਨਾਂ ਦੇ ਸਮੋਸੇ ਵੀ ਬਹੁਤ ਜਿਹੜੇ ਜੀ ਮਸ਼ਹੂਰ ਨੇ ਪੂਰੇ ਕੈਨੇਡਾ ਦੇ ਵਿੱਚ, ਅਤੇ ਬਿਲਕੁਲ ਜੀ ਇਹਨਾਂ ਦੀਆਂ ਲੋਕੇਸ਼ਨਾਂ ਬਹੁਤ ਸਾਰੀਆਂ ਨੇ। ਆਪਣੀ ਨੇੜਲੀ ਲੋਕੇਸ਼ਨ ਭਾਵੇਂ ਟੋਬੀਕੋ ਦੇ ਵਿੱਚ, ਭਾਵੇਂ ਬ੍ਰੈਮਲੀ ਜਾਂ ਸੈਂਡਲਵੁੱਡ ਵਾਲੀ 'ਤੇ ਜਾ ਕੇ ਜਿਹੜਾ ਜੀ ਔਰਡਰ ਕਰ ਸਕਦੇ। ਵਿਆਹਾਂ ਸ਼ਾਦੀਆਂ ਦੇ ਲਈ ਵੀ ਭਾਅ ਜੀ ਇਹ ਤਿਆਰ ਕਰਦੇ ਨੇ। ਔਰ ਬਿਲਕੁਲ ਜੀ ਵਿਆਹਾਂ ਸ਼ਾਦੀਆਂ ਦੇ ਲਈ ਹਾਲ ਬੁੱਕ ਕਰਨਾ ਆ, ਔਰ ਜਾਂ ਬਰਥਡੇ ਪਾਰਟੀਜ਼ ਦੇ ਲਈ ਹਾਲ, ਕੋਈ ਛੋਟੇ ਮੋਟੇ ਪ੍ਰੋਗਰਾਮ ਦੇ ਲਈ, ਅਤੇ ਗੱਲਬਾਤ ਹੋ ਸਕਦੀ ਹੈ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਨਾਲ। ਔਰ ਦੱਸ ਦਈਏ ਕਿ ਦੋਨਾਂ ਦੀ ਮੈਨੇਜਮੈਂਟ ਇੱਕ ਹੀ ਹੈਗੀ, ਇੱਕ ਹੀ ਮੈਨੇਜਮੈਂਟ ਦੇ ਅੰਦਰ ਜਿਹੜੇ ਜੀ ਇਹ ਕੰਮ ਕਰਦੇ ਨੇ, ਅਤੇ ਇਹਨਾਂ ਦਾ ਨੰਬਰ ਹੈਗਾ 905-4511500 'ਤੇ ਵੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਮੋਨਾ ਮਹਿੰਗੀ ਜੀ ਫਰੋਮ ਇੰਸ਼ੋਰੈਂਸ ਫੋਰ ਯੂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਚਾਹੇ ਤੁਸੀਂ ਇੰਸ਼ੋਰੈਂਸ ਦਾ ਕੋਈ ਕੰਮ ਕਰਾਉਣਾ ਹੈਗਾ, ਅਤੇ ਬਿਲਕੁਲ ਜੀ ਮੋਨਾ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹਾਂ 416-509-1509 'ਤੇ। ਔਰ ਨਾਲ ਦੀ ਨਾਲ ਦੱਸ ਦਈਏ ਕਿ ਤੁਹਾਡੇ ਪੇਰੈਂਟਸ ਚਾਹੇ ਇੱਥੇ ਆ ਰਹੇ, ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਕਰਵਾ ਸਕਦੇ ਹਾਂ, ਕਿਉਂਕਿ ਸਪੈਸ਼ਲੀ ਜਦੋਂ ਸਾਡੇ ਪੇਰੈਂਟਸ ਉੱਥੋਂ ਆਉਂਦੇ, ਕੁਛ ਕੁ ਚੀਜ਼ਾਂ ਦਾ ਸਾਨੂੰ ਜਿਹੜਾ ਜੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਔਰ ਸੇਵਿੰਗਸ ਪਲੈਨ ਦੇ ਬਾਰੇ ਗੱਲਬਾਤ ਕਰਨੀ ਤਾਂ ਵੀ ਮੋਨਾ ਮਹਿੰਗੀ ਜੀ ਦਾ ਨਾਮ ਆਲਵੇਜ਼ ਚੇਤੇ ਰੱਖਣਾ ਆ। ਔਰ ਸਿੰਗਾਪੁਰ ਜਵੈਲਰ ਜਿਹੜਾ ਕਿ ਇਸ ਟਾਈਮ 70% ਆਫ ਡਾਇਮੰਡ ਦੀ ਜਵੈਲਰੀ 'ਤੇ ਦੇ ਰਿਹਾ। ਔਰ ਬਿਲਕੁਲ ਜੀ ਦੱਸ ਦਈਏ ਕਿ ਅੱਜ ਸੋਮਵਾਰ ਨੂੰ ਇਹ ਤੁਹਾਡੇ ਲਈ ਜਿਹੜਾ ਜੀ ਬੰਦ ਨੇ, ਬਾਕੀ ਟਿਊਜ਼ਡੇ ਤੋਂ ਲੈ ਕੇ ਸੰਡੇ ਤੱਕ ਇਹ ਜਿਹੜਾ ਜੀ ਇਹਨਾਂ ਦੀ ਸਟੋਰ ਰੂਮ ਖੁੱਲ੍ਹਾ ਹੁੰਦਾ ਹੈ। ਬਹੁਤ ਪਿਆਰਾ ਜਿਹੜਾ ਜੀ ਇਹਨਾਂ ਕੋਲ ਸਟੱਫ ਹੈਗਾ ਆ, ਤੁਸੀਂ ਜੇ ਕੋਈ ਕਸਟਮਾਈਜੇਸ਼ਨ ਕਰਾਉਣੀ ਹੈ ਜਾਂ ਤੁਸੀਂ ਕੋਈ ਪਿਕਚਰ ਦਿਖਾ ਕੇ ਇਹਨਾਂ ਕੋਲੋਂ ਸੋਨੇ ਦੀ ਕੋਈ ਚੀਜ਼ ਬਣਾਉਣੀ ਹੈਗੀ ਆ, ਕੋਈ ਛੱਲਾ ਮੁੰਦੀ ਬਣਵਾਉਣੀ ਆ, ਅਤੇ ਗੱਲਬਾਤ ਹੋ ਸਕਦੀ ਹੈ ਸਿੰਗਾਪੁਰ ਜਵੈਲਰ ਨਾਲ 905-612-1500 'ਤੇ। ਔਰ ਟੈਲੀਟਾਈਮ ਇਲੈਕਟ੍ਰੋਨਿਕਸ, ਬਿਲਕੁਲ ਜੀ ਟੈਲੀਟਾਈਮ ਇਲੈਕਟ੍ਰੋਨਿਕਸ 'ਤੇ ਵੀ ਲੌਂਗ ਵੀਕਐਂਡ ਦੀ ਬਹੁਤ ਭਾਰੀ ਜਿਹੜੀ ਜੀ ਸੇਲ ਇਸ ਟਾਈਮ ਲੱਗੀ ਹੋਈ ਹੈ। ਤੁਸੀਂ ਘਰ ਦੇ ਲਈ ਅਪਲਾਈਂਸਿਸ ਦੇ ਵਿੱਚ TV ਇਲੈਕਟ੍ਰੋਨਿਕ ਦਾ ਸਮਾਨ ਲੈਣਾ ਹੈ, ਜਾਂ ਤੁਸੀਂ ਕੋਈ ਮੈਟਰਸਿਸ ਲੈਣੇ ਆ, ਜਾਂ ਤੁਸੀਂ ਹੋਰ ਕੋਈ ਛੋਟਾ ਮੋਟਾ ਸਮਾਨ ਲੈਣਾ ਆ, ਅਤੇ ਬਿਲਕੁਲ ਜੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਔਰ ਬਹੁਤ ਸੋਹਣੀ ਨਾ ਕੋਈ ਇਨਵੈਂਟਰੀ ਹੈਗੀ, ਤੁਸੀਂ ਇੱਕ ਵਾਰੀ ਜਾਓ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰੋ। ਇਹਨਾਂ ਦਾ ਐਡਰੈਸ ਹੈਗਾ ਹੈ ਜੀ 280 ਰਦਰਫੋਰਡ ਰੋਡ ਸਾਊਥ ਬਰੈਂਪਟਨ, ਅਤੇ ਨੰਬਰ ਇਹਨਾਂ ਦਾ ਹੈਗਾ ਹੈ ਜੀ 905-455-1666 905-455-1666 'ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ ਟੈਲੀਟਾਈਮ ਇਲੈਕਟ੍ਰੋਨਿਕਸ ਐਂਡ ਮਾਈ ਫਰਨੀਚਰ ਦੇ ਨਾਲ। ਔਰ ਬਿਲਕੁਲ ਜੀ ਨਾਲ ਦੇ ਨਾਲ ਜਿਹੜਾ ਜੀ ਸਿੱਖ ਗੇਮਸ ਕੈਨੇਡਾ ਜਿਹੜਾ ਜੀ ਓਨਟੈਰੀਓ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਜੀ ਸਿੱਖ ਗੇਮਸ ਕੈਨੇਡਾ ਦੇ ਵਿੱਚ ਔਰਗਨਾਈਜ਼ ਕਰਵਾਏ ਜਾ ਰਹੇ। ਕੱਲ੍ਹ ਤੋਂ ਇਹ ਗੇਮਸ ਜਿਹੜੇ ਜੀ ਸਟਾਰਟ ਹੋਏ ਸੀਗੇ, ਇਹ ਜਿਹੜੇ ਜੀ ਗੇਮਸ ਸਟਾਰਟ ਹੋਏ ਹੋਏ ਆ July 31st ਤੋਂ, ਔਰ ਅੱਜ ਜਿਹੜਾ ਜੀ ਇਹਦਾ ਆਖਰੀ ਦਿਨ ਹੈਗਾ ਆ ਬਰੈਂਪਟਨ ਸੋਕਰ ਸੈਂਟਰ ਵਿਖੇ, ਅਤੇ ਕੈਸੀ ਕੈਂਪਵੈਲ ਕਮਿਊਨਿਟੀ ਸੈਂਟਰ ਦੇ ਵਿੱਚ ਵੀ ਵੱਖ ਵੱਖ 'ਤੇ ਹੋਏ ਸੀ। ਤਾਂ ਅੱਜ ਜਿਹੜਾ ਜੀ ਲਾਸਟ ਦਿਨ ਹੈਗਾ, ਕਲੋਜ਼ਿੰਗ ਸੈਰੇਮਨੀ ਇਹਨਾਂ ਦੀ ਹੈਗੀ ਆ 4 ਵਜੇ ਤੱਕ ਇਹ ਜਿਹੜਾ ਜੀ ਕੈਸੀ ਕੈਂਪਵੈਲ ਕਮਿਊਨਿਟੀ ਸੈਂਟਰ ਦੇ ਵਿੱਚ ਹੋ ਰਿਹਾ ਆ, ਅਤੇ ਬਹੁਤ ਵਧੀਆ ਕਿਉਂਕਿ ਇੰਨੇ ਦਿਨ ਗੇਮਸ ਜਿਹੜੇ ਜੀ ਚੱਲੇ, ਅਤੇ ਸਾਰੇ ਪਾਰਟੀਸੀਪੈਂਟਸ ਜਿਹੜੇ ਬੱਚੇ ਉੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਵੱਖ ਵੱਖ ਗੇਮਾਂ ਦੇ ਵਿੱਚ ਜਿਹੜਾ ਹੈ ਜੀ ਹਿੱਸੇਦਾਰੀ ਕੀਤੀ। ਸੋ ਬਿਲਕੁਲ ਜੀ
ਅੱਜ ਤੁਸੀਂ ਸਾਰੇ ਜਿਹੜਾ ਜੀ ਜਾਓ ਅਤੇ ਨਾਲ ਦੀ ਨਾਲ ਅੱਜ ਇਹਨਾਂ ਦੀ 5 ਕਿਲੋਮੀਟਰ ਦੀ ਜਿਹੜੀ ਆ ਜੀ ਰੇਸ ਵੀ ਹੋਣੀ ਆ, ਰਨਿੰਗ ਆਪਾਂ ਜਿਹਨੂੰ ਕਹਿ ਸਕਦੇ ਹਾਂ ਉਹ ਹੋਣੀ ਆ। ਅਤੇ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਤੁਸੀਂ ਕਰ ਸਕਦੇ ਹਾਂ ਅੰਮ੍ਰਿਤਪਾਲ ਸ਼ੇਰਗਿੱਲ ਜੀ ਦੇ ਨਾਲ 6478807000 'ਤੇ, ਜਾਂ ਤੁਸੀਂ ਹਰਜੀਤ ਸਹੋਤਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 4168979625 'ਤੇ ਵੀ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਓਨਟੈਰੀਓ ਗੁਰਦੁਆਰਾ ਕਮੇਟੀ ਸਿੱਖ ਗੇਮਸ ਕੈਨੇਡਾ ਵਿੱਚ ਬਰੈਂਪਟਨ ਵਿਖੇ, ਔਰ ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤਾਂ ਤੁਸੀਂ ਗੱਲਬਾਤ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਜਿਹੜੀ ਜੀ ਕਰ ਸਕਦੇ ਹਾਂ 9056781200। ਚਾਹੇ ਤੁਸੀਂ ਜਾਣਾ ਚਾਹੁੰਦੇ ਹਾਂ ਪੰਜਾਬ ਜਾਣਾ, ਭਾਵੇਂ ਤੁਸੀਂ ਬੰਬੇ ਜਾਣਾ, ਦਿੱਲੀ ਜਾਣਾ, ਭਾਵੇਂ ਤੁਸੀਂ ਲਾਹੌਰ, ਕਰਾਚੀ, ਇਸਲਾਮਾਬਾਦ ਜਾਣਾ, ਜਾਂ ਤੁਸੀਂ ਮੈਕਸੀਕੋ ਡੋਮੀਨੀਅਨ ਰਿਪਬਲਿਕ ਕਿਤੇ ਵੀ ਜਾਣਾ ਆ, ਟਰੱਸਟ ਮੀ ਬਹੁਤ ਸਸਤੀਆਂ ਬਹੁਤ ਘੱਟ ਕੀਮਤਾਂ 'ਤੇ ਜਿਹੜਾ ਹੈ ਜੀ ਤੁਸੀਂ ਇਹਨਾਂ ਕੋਲੋਂ ਏਅਰਫੇਅਰ ਡੀਲਸ ਲੈ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਜੇ ਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੁੰਦੀ ਆ ਤੁਸੀਂ ਜੇ ਡੀ ਇੰਸ਼ੋਰੈਂਸ ਨਾਲ ਕਰ ਸਕਦੇ ਆ। ਇਹ ਘਰਾਂ ਦੀ ਇੰਸ਼ੋਰੈਂਸ ਕਰਦੇ ਆ, ਗੱਡੀਆਂ ਦੀ ਇੰਸ਼ੋਰੈਂਸ ਕਰਦੇ ਆ, ਕਮਰਸ਼ੀਅਲ ਇੰਸ਼ੋਰੈਂਸ ਕਰਦੇ ਆ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਤਾਂ ਵੀ ਕਰ ਸਕਦੇ ਆ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਕੀ ਚੇਂਜਸ ਆਏ ਆ ਉਹਦੇ ਬਾਰੇ ਵੀ ਤੁਸੀਂ ਇਹਨਾਂ ਕੋਲੋਂ ਜਾਣਕਾਰੀ ਜਿਹੜੀ ਜੀ ਲੈ ਸਕਦੇ ਆ। ਜੇ ਡੀ ਇੰਸ਼ੋਰੈਂਸ ਤੋਂ ਜੇ ਡੀ ਜੀ ਦੇ ਨਾਲ 416-902-0706 'ਤੇ, 416-902-0706 'ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਲੌਂਗ ਵੀਕਐਂਡ ਹੈਗਾ ਆ, ਔਰ ਪ੍ਰੋਗਰਾਮ ਨੂੰ ਅਗਾਂਹ ਜਿਹੜਾ ਜੀ ਆਪਾਂ ਇੱਕ ਹੋਰ ਪਿਆਰੇ ਜੀ ਗੀਤ ਦੇ ਨਾਲ ਕਰਦੇ ਹਾਂ ਅਤੇ ਉਹਦੇ ਬਾਅਦ ਅਗਲੀ ਗੱਲਬਾਤ।

ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ ਸਾਡੇ ਸਾਰੇ ਲਿਸਨਰਸ ਦਾ ਤੁਹਾਡੇ ਆਪਣੇ ਰੇਡੀਓ ਚੈਨਲ ਵਤਨੋ ਦੂਰ ਤੇ। ਬਿਲਕੁਲ ਜੀ, ਕੁਛ ਕੁ ਆਪਾਂ ਕੋਲ ਸਮਾਂ ਹੋਰ ਹੈਗਾ ਆ ਜੀ, ਅਤੇ ਉਹਦੇ ਵਿੱਚ ਆਪਾਂ ਜਿਹੜੀ ਜੀ ਥੋੜ੍ਹੀ ਬਹੁਤ ਹੋਰ ਗੱਲਬਾਤ ਕਰਾਂਗੇ। ਆਈ ਨੋ ਅੱਜ ਜਿਹੜਾ ਜੀ ਲੌਂਗ ਵੀਕਐਂਡ ਹੈਗਾ, ਤਾਂ ਹੀ ਕਰਕੇ ਆਪਾਂ ਗੱਲ ਅੱਜ ਥੋੜ੍ਹੀ ਜਿਹੀ ਘੱਟ ਰੱਖਾਂਗੇ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਜਿਹੜਾ ਜੀ ਵੱਧ ਰੱਖਾਂਗੇ, ਕਿਉਂਕਿ ਸਾਡੇ ਲਿਸਨਰਸ ਜਿਹੜੇ ਆ ਜੀ ਇਸ ਟਾਈਮ ਡਰਾਈਵ ਕਰ ਰਹੇ ਨੇ, ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਕਈ ਜਿਹੜੇ ਜੀ ਸਾਨੂੰ ਵੱਖ ਵੱਖ ਤਰੀਕਿਆਂ ਨਾਲ ਸੁਣ ਰਹੇ ਨੇ। ਸੋ ਬਿਲਕੁਲ ਜੀ, ਛੁੱਟੀ ਵਾਲੇ ਦਿਨ ਵੀ ਜੇ ਆਪਾਂ ਇੰਜੋਏ ਨਾ ਕਰਾਇਆ ਤਾਂ ਫਿਰ ਤਾਂ ਗੱਲ ਜਿਹੜੀ ਜੀ ਮਾੜੀ ਆ। ਔਰ ਬਿਲਕੁਲ ਜੀ, ਮੈਂ ਇੱਕ ਗੱਲ ਬੜੀ ਬੜੀ ਵਧੀਆ ਕਿਤੇ ਪੜ੍ਹੀ ਸੀ, ਕਹਿੰਦੇ ਕਿ ਬਾਹਰ ਦੀ ਦੁਨੀਆ ਵੀ ਕਹਿੰਦੇ ਉਦੋਂ ਹੀ ਵਧੀਆ ਲੱਗਦੀ ਹੈ ਜਦੋਂ ਤੁਹਾਡੇ ਅੰਦਰ ਮਨ ਦੇ ਵਿੱਚ ਜਿਹੜੀ ਜੀ ਸ਼ਾਂਤੀ ਹੁੰਦੀ ਆ। ਬਿਲਕੁਲ 100% ਇਹ ਗੱਲ ਸਹੀ ਗੱਲ ਆ। ਔਰ ਮੈਨੂੰ ਲੱਗਿਆ ਕਿ ਆਪਣੇ ਲਿਸਨਰਸ ਨਾਲ ਇਹ ਚੀਜ਼ ਜ਼ਰੂਰ ਜਿਹੜੀ ਜੀ ਸਾਨੂੰ ਸਾਂਝੀ ਕਰਨੀ ਚਾਹੀਦੀ ਆ, ਕਿਉਂਕਿ ਬੰਦਾ ਆਲਵੇਜ਼ ਦੇਖੋ ਆਪਾਂ ਕਿਤੇ ਘੁੰਮਣ ਜਾਂਦੇ ਹਾਂ, ਹੈ ਨਾ, ਮਨ ਦੇ ਵਿੱਚ ਜੇ ਆਪਣੇ 100 ਟੈਨਸ਼ਨ ਹੈ ਤਾਂ ਆਪਣਾ ਉਹ ਘੁੰਮਣਾ ਵੀ ਵਧੀਆ ਨਹੀਂ ਲੱਗਦਾ। ਜੇ ਆਪਾਂ ਨੂੰ ਕੋਈ ਕਹੂਗਾ ਨਹੀਂ ਯਾਰ ਚਲੋ ਇੱਥੇ ਚੱਲੀਏ, ਹੈ ਨਾ, ਆਪਾਂ ਕਹਿੰਦੇ ਨਹੀਂ ਜਾਣਾ, ਹੈ ਨਾ, ਕਿਉਂਕਿ ਬੰਦੇ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਆ। ਜਦ ਤੱਕ ਤੁਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰੋਗੇ, ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਹੈਗਾ ਕਿ ਤੁਸੀਂ ਕਿਸ ਚੀਜ਼ ਦੇ ਵੱਖੋਂ ਜਿਹੜਾ ਜੀ ਗੋ ਥਰੂ ਕਰ ਰਹੇ ਹਾਂ। ਸੋ ਹਮੇਸ਼ਾ ਟਰਾਈ ਕਰਿਆ ਕਰੋ ਕਿ ਠੀਕ ਹੈ, ਜੇ ਕੋਈ ਗੱਲ ਹੈਗੀ ਆ, ਜੇ ਕਿਸੇ ਨਾਲ ਕੋਈ ਗਿਲਾ ਸ਼ਿਕਵਾਇਆ, ਦਿਲ ਦੇ ਵਿੱਚ ਕਦੇ ਵੀ ਗੱਲ ਜਿਹੜੀ ਜੀ ਨਹੀਂ ਰੱਖਣੀ ਚਾਹੀਦੀ। ਕਿਸੇ ਦੇ ਨਾਲ ਜ਼ਰੂਰ ਤੁਹਾਨੂੰ ਜਿਹੜੀ ਜੀ ਸਾਂਝੀ ਕਰ ਲੈਣੀ ਚਾਹੀਦੀ, ਭਾਵੇਂ ਕੋਈ ਪ੍ਰੋਬਲਮ ਤੁਹਾਨੂੰ ਕਿਸੇ ਤਰੀਕੇ ਦੀ ਵੀ ਆ ਰਹੀ, ਜੇ ਤੁਹਾਡਾ ਪਾਰਟਨਰ ਆ, ਚਾਹੇ ਤੁਹਾਡੀ ਫੈਮਿਲੀ ਆ, ਕਿਉਂਕਿ ਮੈਨੂੰ ਲੱਗਦਾ ਕਿ ਪਾਰਟਨਰ ਔਰ ਫੈਮਿਲੀ ਨਾਲੋਂ ਵਧੀਆ ਕੋਈ ਹੋਰ ਜਿਹੜਾ ਜੀ ਤੁਹਾਨੂੰ ਅੰਡਰਸਟੈਂਡ ਨਹੀਂ ਕਰ ਸਕਦਾ। ਕਈਆਂ ਦੇ ਜਿਹੜੇ ਜੀ ਦੋਸਤ ਉਹ ਬਹੁਤ ਜਿਹੜੇ ਜੀ ਅਜ਼ੀਜ਼ ਪਿਆਰੇ ਹੁੰਦੇ ਨੇ। ਹਰ ਇੱਕ ਦੀ ਲਾਈਫ ਦੇ ਵਿੱਚ ਕੁਛ ਕੁ ਸ਼ਖਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪਿਆਰੇ ਦੋਸਤ ਜਾਂ ਬੈਸਟ ਫਰੈਂਡਸ ਕਹਿ ਸਕਦੇ ਹਾਂ। ਸੋ ਉਹਨਾਂ ਦੇ ਨਾਲ ਵੀ ਜ਼ਰੂਰ ਸਾਂਝੀ ਕਰ ਲੈਣੀ ਜੀ, ਜਾਣੀ ਕਿ ਗੱਲ ਇਹ ਹੈ ਕਿ ਦਿਲ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਹੈਗੀ। ਸੋ ਬਿਲਕੁਲ ਜੀ, ਇਹ ਸੀਗੀ ਅੱਜ ਦਾ ਇੱਕ ਛੋਟੀ ਜਿਹੀ ਗੱਲਬਾਤ ਅਤੇ ਛੋਟੀ ਜਿਹੀ ਟਾਕ, ਅਤੇ ਨਾਲ ਦੀ ਨਾਲ ਦੱਸਦੀ ਕਿ ਅੱਜ ਦਾ ਪ੍ਰੋਗਰਾਮ ਦਾ ਮੈਸਟਰ ਬਿਲ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ। ਮੈਂ ਦਾ ਮੈਸਟਰ ਬਿਲ ਫੈਬ ਫੈਬਰੀਕੇਟਰ ਜਿਹੜੇ ਜੀ ਸਪਲਾਇਰ ਹੈਗੇ ਕੈਨੇਡਾ ਦੇ ਵਿੱਚ, ਔਰ ਇਹਨਾਂ ਦਾ ਸਾਰਾ ਹੀ ਪ੍ਰੋਡਕਟ ਜਿਹੜਾ ਜੀ ਮੇਡ ਇਨ ਕੈਨੇਡਾ ਹੈਗਾ ਆ। ਔਰ ਬਿਲਕੁਲ ਜੀ, ਆਪਾਂ ਸੋਚਦੇ ਹੁੰਦੇ ਹਾਂ ਕਿ ਗਰਮੀਆਂ ਦੇ ਵਿੱਚ ਹੀ ਆਪਾਂ ਘਰਾਂ ਦਾ ਕੰਮ ਕਰਾ ਲਈਏ, ਕਿਉਂਕਿ ਗਰਮੀਆਂ ਰਹਿੰਦੇ ਦਿਨ ਵੱਡੇ ਹੁੰਦੇ ਆ ਅਤੇ ਕੰਮ ਕਰਨਾ ਵੀ ਸੌਖਾ ਹੈ। ਅਤੇ ਬਿਲਕੁਲ ਜੀ, ਜੇ ਤੁਸੀਂ ਆਪਣੇ ਘਰ ਦੀ ਅੰਦਰ ਵਾਲੀ ਕਿਚਨ ਨਵੀਂ ਨਹੀਂ ਵਰਤਣਾ ਚਾਹੁੰਦੇ ਹੈਗੇ, ਤਾਂ ਬਿਲਕੁਲ ਤੁਸੀਂ ਘਰਾਂ ਦੇ ਬਾਹਰ ਵੀ ਜਾਂ ਗਰਾਜ ਦੇ ਵਿੱਚ ਵੀ ਵਧੀਆ ਜਿਹੜੇ ਜੀ ਅਫੋਰਡੇਬਲ ਪ੍ਰਾਈਜ਼ਸ ਅਤੇ ਘੱਟ ਕੀਮਤਾਂ 'ਤੇ ਕਿਚਨਸ ਬਣਵਾ ਸਕਦੇ ਹਾਂ। ਭਾਵੇਂ ਤੁਸੀਂ ਫੈਂਸ ਲਵਾਉਣੀ ਆ ਜਾਂ ਤੁਸੀਂ ਬੇਸਮੈਂਟ ਵਿੰਡੋ ਕਵਰਸ ਜਿਹੜੇ ਫਿਕਸਡ ਜਾਂ ਮੂਵੇਬਲ ਜਿਹੜੇ ਮੂਵ ਵੀ ਹੋ ਜਾਂਦੇ ਹੁੰਦੇ ਆ, ਜਾਂ ਇੱਕ ਜਗ੍ਹਾ 'ਤੇ ਜਿਹੜੇ ਜੀ ਆਪਾਂ ਫਿਕਸ ਕਰ ਦਈਏ ਉਹ ਵੀ ਕਰਕੇ ਦਿੰਦੇ ਆ। ਸਨ ਰੂਮ ਜਿਹੜਾ ਜੀ ਇਹਨਾਂ ਦੀ ਸਪੈਸ਼ਲਟੀ ਹੈ, ਸਨ ਰੂਮ ਵੀ ਬਣਾ ਕੇ ਦਿੰਦੇ ਆ। ਕਸਟਮ ਐਲੀਵੇਸ਼ਨਸ ਜਾਂ ਤੁਸੀਂ ਅਲਮੀਨੀਅਮ ਰੇਲਿੰਗਸ ਕਰਵਾਉਣੀ ਹੈ ਅਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹਾਂ ਦ ਮੈਸਟਰ ਬਿਲਡ ਫੈਬ ਦੇ ਨਾਲ। 4377955222 'ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ, ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ, ਇਨਵੈਸਟਮੈਂਟ ਆਪਸ਼ਨਸ ਜਾਂ ਤੁਸੀਂ ਲਾਈਫ ਇੰਸ਼ੋਰੈਂਸ, ਸਪਲੀਮੈਂਟਲ ਹੈਲਥ, ਟਰੈਵਲ ਇੰਸ਼ੋਰੈਂਸ ਅਤੇ ਗੱਲਬਾਤ ਇਹਨਾਂ ਦੇ ਨਾਲ ਵੀ ਹੋ ਸਕਦੀ ਹੈ। 416-910-9000 'ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਟਿੱਕਾ ਜੰਕਸ਼ਨ ਐਂਡ ਟਾਬਾ ਔਨ ਦੇ ਫਾਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਟਿੱਕਾ ਜੰਕਸ਼ਨ ਜਿਹੜਾ ਕਿ ਬ੍ਰੈਮਟਨ ਦੇ ਵਿੱਚ ਹੈਗਾ, ਬਹੁਤ ਹੀ ਜਿਹੜਾ ਜੀ ਮਸ਼ਹੂਰ ਰੈਸਟੋਰੈਂਟ ਹੈਗਾ, ਬਹੁਤ ਸਵਾਦ ਇਹਨਾਂ ਦਾ ਜਿਹੜਾ ਜੀ ਖਾਣਾ ਪੀਣਾ ਹੁੰਦਾ, ਨਾਲ ਦੀ ਨਾਲ ਇਹਨਾਂ ਦਾ ਡਾਈਨਿੰਗ ਐਕਸਪੀਰੀਅੰਸ ਬਹੁਤ ਜਿਹੜਾ ਜੀ ਵਧੀਆ ਹੈਗਾ ਆ। ਅੰਦਰ ਲਾਈਵ ਐਕਸਪੀਰੀਅੰਸ, ਲਾਈਵ ਮਿਊਜ਼ਿਕ ਚੱਲਦਾ, ਨਾਲ ਦੀ ਨਾਲ ਤੁਸੀਂ ਆਪਣਾ ਫੂਡ ਇੰਜੋਏ ਕਰ ਸਕਦੇ ਹੋ। ਔਰ ਜੇ ਜਾ ਰਹੇ ਹਾਂ ਟਾਬਾ ਔਨ ਦਾ, ਜੇ ਤੁਸੀਂ ਜਾ ਰਹੇ ਨਾਇਗਰਾ ਤਾਂ ਬਿਲਕੁਲ ਭੁੱਲਣਾ ਨਾ ਟਾਬਾ ਔਨ ਦਾ ਫਾਲ ਜਾਣਾ। ਬਿਲਕੁਲ ਜੀ, ਗੱਲਬਾਤ ਕਰਨ ਦੇ ਲਈ, ਰਿਜ਼ਰਵੇਸ਼ਨ ਦੇ ਲਈ ਨੰਬਰ ਹੈਗਾ ਇਹਨਾਂ ਦਾ 6474294040 'ਤੇ ਵੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਪ੍ਰੋਗਰਾਮ ਕੀਆ 427 QW ਦੇ ਵੀ ਸਹਿਯੋਗ ਨਾਲ ਪੇਸ਼ ਕੀਤਾ। ਆਪਣੀ ਮਨਪਸੰਦ ਦੀਆਂ ਕੀਆ ਦੀਆਂ ਗੱਡੀਆਂ ਲੈਣਾ ਚਾਹੁੰਦੇ ਹਾਂ ਬਹੁਤ ਘੱਟ ਕੀਮਤਾਂ 'ਤੇ, ਅਤੇ ਪਹੁੰਚ ਸਕਦੇ ਕੀਆ 427 QW। ਔਰ ਬਿਲਕੁਲ ਜੀ, ਰੋਡ 'ਤੇ ਜਾ ਰਹੇ, ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ, ਉਸ ਸਿਚੁਏਸ਼ਨ ਦੇ ਵਿੱਚ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਸਾਥ ਦਿੰਦੇ ਨੇ ਅੰਜੁਮ ਖੁਰੇਸ਼ੀ ਜੀ। ਇਹਨਾਂ ਦਾ ਨੰਬਰ ਬਹੁਤ ਹੀ ਆਸਾਨ ਹੈ ਅਤੇ ਨੰਬਰ ਆਲਵੇਜ਼ ਜਿਹੜਾ ਜੀ ਫੋਨਾਂ ਦੇ ਵਿੱਚ ਜ਼ਰੂਰ ਸੇਵ ਕਰਕੇ ਰੱਖਣਾ ਚਾਹੀਦਾ, ਕਿਉਂਕਿ 40 ਸਾਲ ਤੋਂ ਜ਼ਿਆਦਾ ਦਾ ਇਹਨਾਂ ਦਾ ਸੇਮ ਫੀਲਡ ਦੇ ਵਿੱਚ ਐਕਸਪੀਰੀਅੰਸ ਹੈਗਾ ਔਰ ਤੁਹਾਡੇ ਇਹ ਜਿਹੜਾ ਜੀ ਬਹੁਤ ਕੰਮ ਆ ਸਕਦਾ। 416-570-0157 'ਤੇ ਇਹਨਾਂ ਦੇ ਨਾਲ ਜਿਹੜੀ ਜੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਔਰ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਹੈ। ਕੰਪ੍ਰੈਸਿਵ ਆਈ ਗਲਾਸਿਸ ਲੈਣੇ ਆ ਜਾਂ ਤੁਸੀਂ ਰੂਟੀਨ ਆਈ ਚੈੱਕਅਪ ਕਰਾਉਣਾ ਆ, ਅੱਖਾਂ ਦਾ ਕੋਈ ਇਲਾਜ ਕਰਾਉਣਾ ਹੈਗਾ, ਇਹਨਾਂ ਦੀਆਂ ਜਿਹੜੀਆਂ ਜੀ ਦੋਨੋਂ ਲੋਕੇਸ਼ਨਸ 'ਤੇ ਡਾਕਟਰਸੀ ਟੀਮਸ ਅਵੇਲੇਬਲ ਹੁੰਦੀ ਆ।
ਤੇ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 905-460-8888-905-460-8888 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਭਾਵੇਂ ਤੁਸੀਂ ਸਨਗਲਾਸਿਸ ਬਣਾਉਣੇ ਆ, ਕੰਟੈਕਟ ਲੈਂਸਿਸ, ਕਲਰਡ ਲੈਂਸਿਸ, ਜਾਣੀ ਕਿ ਅੱਖਾਂ ਤੋਂ ਰਿਲੇਟਡ ਕੋਈ ਵੀ ਗੱਲਬਾਤ ਹੋ ਸਕਦੀ ਆ ਸਪੈਕਸ ਐਕਸਪ੍ਰੈਸ ਦੇ ਨਾਲ। ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਦਾ ਮੈਸੇਜ ਵੀ ਮੈਂ ਜ਼ਰੂਰ ਸਾਂਝਾ ਕਰ ਦੇਵਾਂ ਕਿ ਸਾਡਾ ਕੋਈ ਭੈਣ ਭਰਾ, ਕੋਈ ਬੱਚਾ ਜਿਹੜਾ ਜੀ ਮੈਡੀਕਲ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਹੈ, ਕੋਈ PSW ਦਾ ਕੋਰਸ ਜਿਹੜਾ ਜੀ ਕਰਨਾ ਚਾਹੁੰਦਾ ਹੈ, ਕੋਈ ਆ ਅਰਲੀ ਚਾਈਲਡਹੁੱਡ ਅਸਿਸਟੈਂਟ ECA ਜਾਂ ECE ਦਾ ਕੋਰਸ ਜਿਹੜਾ ਜੀ ਕਰਨਾ ਚਾਹੁੰਦੇ ਹੈ, ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ, ਜਾਣੀ ਕਿ ਕੋਈ ਵੀ ਪ੍ਰੋਗਰਾਮ ਇੱਦਾਂ ਦੇ, ਤੁਸੀਂ ਸ਼ਾਰਟ ਟਰਮ ਵਾਲੇ ਜਿਹੜੇ ਜੀ 24-25 ਵੀਕ ਵਾਲੇ ਪ੍ਰੋਗਰਾਮਸ ਹੁੰਦੇ ਆ, ਉਹਦੇ ਵਿੱਚ ਤੁਸੀਂ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੈਗੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ 6474991009 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਜਿਹੜੀ ਇੰਸ਼ੋਰੈਂਸ ਦਾ ਮੈਸੇਜ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਘਰਾਂ ਦੀ ਕਮਰਸ਼ੀਅਲ, ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਆ, ਤੇ ਗੱਲਬਾਤ ਜਿਹੜੀ ਜੀ ਦੇ ਨਾਲ ਹੋ ਸਕਦੀ ਆ। ਔਰ ਜੇ ਤੁਸੀਂ ਟੀਮ ਜੁਆਇਨ ਕਰਨਾ ਚਾਹੁੰਦੇ ਆ ਕਿ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ ਔਰ ਤੁਸੀਂ ਚਾਹੁੰਦੇ ਆ ਕਿ ਕੋਈ ਸਾਨੂੰ ਹਾਇਰ ਕਰ ਲਵੇ, ਤਾਂ ਤੁਸੀਂ JDG ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਵੀ ਹੈਗਾ, ਸੋ ਵਧੀਆ ਗੱਲ ਇਹ ਆ ਕਿ ਇਹ ਤੁਹਾਡਾ ਜਿਹੜਾ ਹੈ ਜੀ ਲਾਇਸੈਂਸ ਦਵਾਉਣ ਦੇ ਵਿੱਚ ਪੂਰੀ ਪੂਰੀ ਮਦਦ ਕਰਦੇ ਆ। 416-902-07-06 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਇਹਨਾਂ ਦਾ ਵੀ ਮੈਸੇਜ ਜਿਹੜਾ ਜੀ ਮੈਂ ਤੁਹਾਡੇ ਤੱਕ ਦੱਸਦਾ, ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਭਾਵੇਂ ਤੁਸੀਂ ਫਸਟ ਟਾਈਮ ਘਰ ਲੈ ਰਹੇ ਹਾਂ ਜਾਂ ਤੁਸੀਂ ਸੈਕਿੰਡ ਮੋਰਗੇਜ ਕਰਾ ਰਹੇ ਹਾਂ, ਤੁਹਾਨੂੰ ਕੋਈ ਅਪਰੇਜ਼ਲ ਦੀ ਪ੍ਰੋਬਲਮ ਆ ਰਹੀ ਆ ਜਾਂ ਕੋਈ ਤੁਸੀਂ ਹੋਰ ਗੱਲਬਾਤ ਕਰਨੀ ਆ, ਭਾਵੇਂ ਤੁਹਾਡੇ ਸਿਰ 'ਤੇ ਕਰਜ਼ੇ ਆ, ਕ੍ਰੈਡਿਟ ਕਾਰਡ 'ਤੇ ਇਸ ਟਾਈਮ ਤੁਹਾਡੇ ਬਹੁਤ ਸਾਰੇ ਡੈਟਸ ਆ, ਅਤੇ ਘਰਾਂ ਦੇ ਉੱਤੇ ਵੀ ਹੈਗੇ ਆ, ਅਤੇ ਇਹ ਤੁਹਾਨੂੰ ਜਿਹੜਾ ਜੀ ਸਾਰੀ ਚੀਜ਼ ਦਾ ਸੋਲਿਊਸ਼ਨ ਦਿੰਦੇ ਆ। ਔਰ ਜੇ ਤੁਹਾਨੂੰ ਫਟਾਫਟ ਪੈਸੇ ਦੀ ਲੋੜ ਵੀ ਪੈ ਗਈ ਤਾਂ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਜੀ ਇਹ ਬਹੁਤ ਈਜ਼ੀਲੀ ਮਦਦ ਕਰ ਸਕਦੇ ਆ। ਮੁਕੇਸ਼ ਚੌਹਾਨ ਦੇ ਨਾਲ ਤੁਸੀਂ ਬਿਲਕੁਲ ਗੱਲਬਾਤ ਕਰ ਸਕਦੇ ਹੋ, 100% ਇਹਨਾਂ 'ਤੇ ਭਰੋਸਾ ਕਰਕੇ ਤੁਸੀਂ ਕੰਮ ਕਰਾ ਸਕਦੇ ਆ। 6475127000 'ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਇੱਕ ਵਾਰੀ ਫਿਰ ਜਿਹੜਾ ਜੀ ਗੀਤ ਲਾਉਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਪੀਜ਼ਾ ਡੀਪੂ, ਬਿਲਕੁਲ ਜੀ ਪੀਜ਼ਾ ਡੀਪੂ 'ਤੇ ਬਹੁਤ ਸਵਾਦ ਜਿਹੜਾ ਜੀ ਇਸ ਟਾਈਮ ਪੀਜ਼ੇ 'ਤੇ ਆਫਰਸ ਲੱਗੀਆਂ ਹੋਈਆਂ ਆ। ਸਪੈਸ਼ਲੀ ਇਹਨਾਂ ਦਾ ਇੱਕ ਮੈਂਗੋ ਟੋਪਿੰਗ ਵਾਲਾ ਪੀਜ਼ਾ ਆ, ਉਹ ਤੁਸੀਂ ਸਾਰਿਆਂ ਨੇ ਜ਼ਰੂਰ ਟਰਾਈ ਕਰਨਾ। ਪੀਜ਼ਾ ਡੀਪੂ ਤੁਸੀਂ ਆਪਣੀ ਨੇੜਲੀ ਲੋਕੇਸ਼ਨ ਪਾ ਕੇ ਜਿਹੜਾ ਜੀ ਔਡਰ ਕਰ ਸਕਦੇ ਆ। ਬਰੈਂਪਟਨ ਦੇ ਵਿੱਚ ਵੱਖ ਵੱਖ ਏਰੀਏ ਦੇ ਵਿੱਚ ਇਹਨਾਂ ਦੀ ਅਲੱਗ ਅਲੱਗ ਜਿਹੜੀਆਂ ਜੀ ਸ਼ਾਪਸ ਹੈਗੀਆਂ, ਪੀਜ਼ਾ ਡਿਪੂ ਦੇ ਸਟੋਰਸ। ਸੋ ਬਿਲਕੁਲ ਜੀ, ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ,
1: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 6474240 4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਇੱਕ ਲਾਈਫ ਹੈ ਜਿਸ ਲਵ ਹੈ,
4: ਯੇ ਕਹਤੇ ਮੁਝਸੇ ਸਭ ਹੈ,
5: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਹੈ। ਔਰ ਬਿਲਕੁਲ ਜੀ, ਅੱਜ ਜਿਹੜੀ ਜੀ ਛੁੱਟੀ ਹੈਗੀ ਆ, ਤੁਸੀਂ ਪਰਿਵਾਰਾਂ ਦੇ ਨਾਲ ਜਿਹੜਾ ਜੀ ਜਾ ਸਕਦੇ, ਕਿਉਂਕਿ ਸਮਰ ਦੇ ਵਿੱਚ ਵੱਖ ਵੱਖ ਜਿਹੜੇ ਜੀ ਪਾਰਕਾਂ ਦੇ ਵਿੱਚ ਕਈ ਵਾਰੀ ਈਵੈਂਟਸ ਹੁੰਦੇ ਆ, ਕਲਚਰਲ ਕਈ ਵਾਰੀ ਜਿਹੜੇ ਜੀ ਆਪਾਂ ਉੱਦਾਂ ਕਹਿ ਸਕਦੇ ਹਾਂ ਕਿ ਉੱਦਾਂ ਫੈਮਿਲੀ ਗੈਟ ਟੂਗੈਦਰਸ ਹੁੰਦੇ ਆ। ਸੋ ਬਿਲਕੁਲ ਜੀ, ਤੁਸੀਂ ਇੱਦਾਂ ਆਪਣੇ ਨੇੜਲੀ ਜਿਹੜੇ ਆ ਜੀ ਲੋਕੇਸ਼ਨ ਪਾ ਕੇ ਦੇਖ ਸਕਦੇ ਹੈਗੇ ਹਾਂ, ਕਿਉਂਕਿ ਹਰ ਜਗ੍ਹਾ ਕੋਈ ਨਾ ਕੋਈ ਸਮਰ ਦੇ ਵਿੱਚ, ਹਰ ਵੀਕੈਂਡ, ਲੌਂਗ ਵੀਕੈਂਡ ਸਪੈਸ਼ਲੀ, ਕੋਈ ਨਾ ਕੋਈ ਈਵੈਂਟਸ ਜਿਹੜੇ ਜੀ ਜ਼ਰੂਰ ਹੁੰਦੇ ਰਹਿੰਦੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਹਰਪ੍ਰੀਤ ਸੈਣੀ, ਉਹਨਾਂ ਦਾ ਵੀ ਮੈਸੇਜ ਮੈਂ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਦਾ। ਹਰਪ੍ਰੀਤ ਸੈਣੀ ਜੀ ਜਿਹੜੇ ਕਿ ਟੌਪ ਚੁਆਇਸ ਇੰਸ਼ੋਰੈਂਸ ਤੋਂ ਹੈਗੇ ਨੇ ਔਰ ਇੰਸ਼ੋਰੈਂਸ ਬ੍ਰੋਕਰ ਨੇ। ਤੁਸੀਂ ਜਿਹੜੇ ਆ ਜੀ ਭਾਵੇਂ ਬੱਚਿਆਂ ਦੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ, ਚਾਹੇ ਸੇਵਿੰਗਸ ਦੇ ਪਲਾਨਸ ਦੇ ਬਾਰੇ ਗੱਲਬਾਤ ਕਰਨੀ ਆ, ਜਾਂ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਨੇ, ਤੁਸੀਂ ਉਹਨਾਂ ਦੀ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲੈਣੀ ਹੈਗੀ ਆ, ਅਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ 416-817-6500 'ਤੇ, 416-817-6500 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹਰਪ੍ਰੀਤ ਸੈਣੀ ਫਰੋਮ ਟੌਪ ਚੁਆਇਸ ਇੰਸ਼ੋਰੈਂਸ। ਔਰ ਬਿਲਕੁਲ ਜੀ, ਇੱਕ ਵਾਰੀ ਫਿਰ ਕਟਾਰੀਆ ਟੂਰਸ ਐਂਡ ਟਰੈਵਲ ਦਾ ਮੈਸੇਜ ਮੈਂ ਜ਼ਰੂਰ ਸਾਂਝਾ ਕਰ ਦਵਾਂ। ਕਟਾਰੀਆ ਟੂਰਸ ਐਂਡ ਟਰੈਵਲ ਬਿਲਕੁਲ ਜੀ, ਬਹੁਤ ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਬਹੁਤ ਘੱਟ ਕੀਮਤਾਂ 'ਤੇ ਇਹਨਾਂ ਦੇ ਮਿਲ ਸਕਦੀਆਂ ਨੇ। ਇਹਨਾਂ ਦਾ ਨੰਬਰ 9056-7812-00 'ਤੇ ਵੀ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਹੋ ਸਕਦੀ ਹੈਗੀ ਆ। ਔਰ ਬਿਲਕੁਲ ਜੀ, ਲੰਚ ਟਾਈਮ ਜਿਹੜਾ ਜੀ ਹੋ ਚੁੱਕਿਆ ਹੈਗਾ, ਵਧੀਆ ਸਵਾਦ ਫੂਡ ਖਾਣਾ ਚਾਹੁੰਦੇ ਹਾਂ, ਤੁਸੀਂ ਪਹੁੰਚ ਸਕਦੇ ਹਾਂ ਟਿੱਕਾ ਜੰਕਸ਼ਨ 'ਤੇ ਬਿਲਕੁਲ ਜੀ। ਔਰ ਜਾ ਕੇ ਤੁਸੀਂ ਉੱਥੇ ਦੱਸਣਾ ਵੀ ਹੈ ਕਿ ਅਸੀਂ ਵੱਧ ਤੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਆਏ ਸੀਗੇ, ਅਤੇ ਤੁਹਾਨੂੰ ਕੰਪਲੀਮੈਂਟਰੀ ਇੱਕ ਡਰਿੰਕ ਜਿਹੜੀ ਹੈ ਜੀ ਇਹਨਾਂ ਕੋਲੋਂ ਆਪਾਂ ਕਹਿ ਸਕਦੇ ਹਾਂ ਕਿ ਲੈਮੋਨੇਡ ਜਾਂ ਕੋਈ ਹੋਰ ਇੱਦਾਂ ਦੀ ਸਵਾਦ ਜੀ ਡਰਿੰਕ ਤੁਹਾਨੂੰ ਜ਼ਰੂਰ ਜਿਹੜੀ ਜੀ ਇਹ ਦੇਣਗੇ। ਦੂਜੀ ਡਰਿੰਕ ਨਹੀਂ, ਮੈਂ ਦੂਜੀ ਵਰਜਨ ਡਰਿੰਕ ਦੀ ਜਿਹੜੀ ਜੀ ਗੱਲਬਾਤ ਕਰ ਰਹੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਸਾਡੇ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਜੀ ਇੱਕ ਵਧੀਆ ਔਰ ਇੱਕ ਪਰਿਵਾਰਿਕ ਮਾਹੌਲ ਵਾਲਾ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਪੇਸ਼ ਕਰ ਪਾਉਂਦੇ ਹਾਂ। ਸੁੱਖੀ ਜੀ ਨੂੰ ਅੱਜ ਥੋੜ੍ਹਾ ਜਿਹਾ ਕਿਤੇ ਕੰਮ ਸੀਗਾ, ਅਤੇ ਸੁੱਖੀ ਜੀ ਅੱਜ ਰੇਡੀਓ 'ਤੇ ਨਹੀਂ ਆਏ ਹੈਗੇ, ਬਟ ਆਲਵੇਜ਼ ਜਿਹੜਾ ਜੀ ਰੇਡੀਓ ਉਹੀ ਕਰਦੇ ਹੁੰਦੇ ਆ, ਆਪਾਂ ਨਾਲ ਕਦੇ ਕਦੇ ਉਹਨਾਂ ਦੇ ਨਾਲ ਰੇਡੀਓ ਕਰ ਦਿੰਦੇ। ਸੋ ਜੇ ਕੋਈ ਗਲਤੀ ਵੀ ਹੋ ਗਈ ਹੁਣ ਸਾਡੇ ਲਿਸਨਰਸ ਜਿਹੜਾ ਜੀ ਜ਼ਰੂਰ ਮਾਫ਼ ਕਰ ਦੇਣਾ, ਕਿਉਂਕਿ ਕਈ ਵਾਰੀ ਸ਼ਬਦ ਇੱਧਰ ਉੱਧਰ ਜ਼ਰੂਰ ਹੋ ਜਾਂਦੇ ਆ। ਔਰ ਬਿਲਕੁਲ ਜੀ, ਹੁਣ ਇੱਥੇ ਹੀ ਮੈਂ ਤੁਹਾਡੇ ਤੋਂ ਜਿਹੜਾ ਜੀ ਇਜਾਜ਼ਤ ਲਊਂਗੀ, ਔਰ ਬਾਕੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜੀਆਂ ਜੀ ਸਾਡੀਆਂ ਗੀਤ ਸੰਗੀਤ ਅਤੇ ਨਾਲ ਨਾਲ ਜਿਹੜੇ ਜੀ ਸਾਡੇ ਸਪੋਂਸਰਸ ਦੇ ਮੈਸੇਜਸ ਕਮਰਸ਼ੀਅਲ ਐਡਸ ਰਾਹੀਂ ਸੁਣਨ ਨੂੰ ਮਿਲੂਗੇ। ਔਰ ਕੱਲ੍ਹ ਨੂੰ ਜਿਹੜਾ ਜੀ ਬੈਕ ਟੂ ਬੇਸਿਕ, ਕੱਲ੍ਹ ਨੂੰ ਟਿਊਜ਼ਡੇ ਨੂੰ ਆਪਾਂ ਜਿਹੜੇ ਜੀ ਰੈਗੂਲਰ ਗੱਲਬਾਤ ਕਰਾਂਗੇ, ਕੁਛ ਕੁ ਟੋਪਿਕ 'ਤੇ ਗੱਲਬਾਤ ਕਰਿਆ ਕਰਾਂਗੇ, ਨਾਲ ਦੀ ਨਾਲ ਜਿਹੜਾ ਜੀ ਗੀਤ ਸੰਗੀਤ। ਸੋ ਤੁਸੀਂ ਸਾਨੂੰ ਜਿਹੜਾ ਜੀ ਆਲਵੇਜ਼ ਸੁਣਦੇ ਰਹਿਣਾ, 1 ਤੋਂ 2 ਵਜੇ ਤੱਕ ਤੁਸੀਂ ਸਾਨੂੰ ਰੇਡੀਓ 'ਤੇ ਸੁਣ ਸਕਦੇ ਹਾਂ। ਕਈ ਵਾਰੀ ਤੁਸੀਂ ਮੈਨੂੰ ਜਿਹੜਾ ਜੀ ਦੇਵ ਦਤਲਾ ਜੀ ਦੇ ਸ਼ੋਅ 'ਤੇ ਵੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਵੀ ਸੁਣਦੇ ਹੁੰਦੇ ਹਾਂ। ਔਰ ਬਿਲਕੁਲ ਜੀ, ਰੀਅਲ ਸਟੇਟ ਸੰਬੰਧੀ ਮੈਂ ਜਾਣਕਾਰੀ ਦੇ ਦਵਾਂ। ਰੀਅਲ ਸਟੇਟ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਸੀਂ ਕੁਛ ਪ੍ਰੋਪਰਟੀ ਵੇਚਣਾ ਚਾਹੁੰਦੇ ਇੱਥੇ ਜਾਂ ਇੰਡੀਆ, ਦੱਸ ਦਿਓ ਕਿ ਸਾਡੀ ਟੀਮ ਜਿਹੜੀ ਆ ਜੀ ਰੀਮੈਕਸ ਦੇ ਨਾਲ ਕੰਮ ਕਰਦੀ। ਸਾਡੀ ਟੀਮ ਦੇ ਵਿੱਚ ਕਾਫੀ ਜਿਹੜੇ ਜੀ ਬੰਦੇ ਹੈਗੇ ਆ ਜਿਹੜੇ ਰੀਅਲ ਸਟੇਟ ਦਾ ਕੰਮ ਕਰਦੇ, ਸੋ ਤੁਹਾਡੀ ਕਾਫੀ ਵਧੀਆ ਤਰੀਕੇ ਨਾਲ ਜਿਹੜੀ ਜੀ ਮਦਦ ਕਰਕੇ ਦਿੱਤੀ ਜਾਊਗੀ। ਸਾਡੇ ਕੋਲ ਬਹੁਤ ਸਾਰੇ ਗੈਸ ਸਟੇਸ਼ਨਸ ਵੀ ਇਸ ਟਾਈਮ ਜਿਹੜੇ ਜੀ ਸੇਲ 'ਤੇ ਆਏ, ਕੁਛ ਕੁ ਪਲਾਜ਼ੇ ਦੀਆਂ ਯੂਨਿਟਸ ਵੀ ਹੈਗੀਆਂ। ਸੋ ਗੱਲਬਾਤ ਕਰਨ ਦੇ ਲਈ ਨੰਬਰ 416-8817-0070 'ਤੇ ਜੇ ਗੱਲਬਾਤ ਜਿਹੜੀ ਹੋ ਸਕਦੀ, ਜਾਂ ਤੁਸੀਂ ਸਾਡੇ ਹੀ ਸਟੂਡੀਓ ਦੇ ਵਿੱਚ ਗੱਲਬਾਤ ਕਰ ਲਿਓ 905-799-0999 'ਤੇ ਗੱਲਬਾਤ ਹੋ ਸਕਦੀ, 9057-990-0999 'ਤੇ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਕੱਲ੍ਹ ਨੂੰ। ਔਰ ਤਦ ਤੱਕ ਤੁਸੀਂ ਸਾਰੇ ਰਹੋ ਜੀ ਵਧੀਆ, ਕਰੋ ਆਪਣਾ ਲੌਂਗ ਵੀਕੈਂਡ ਇੰਜੋਏ।

ਬਿਲਕੁਲ ਜੀ, ਇੱਕ ਵਾਰੀ ਫਿਰ ਜਿਹੜਾ ਜੀ ਮੈਂ ਮੈਸੇਜ ਦੇ ਦੇਵਾਂ ਕਿ ਅਸੀਂ ਰੀਅਲ ਸਟੇਟ ਦਾ ਵੀ ਕੰਮ ਕਰਦੇ, ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਕੇ ਗਈ ਹੈਗੀ ਕਿ ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਜੀ ਪ੍ਰੋਪਰਟੀਜ਼ ਇਸ ਟਾਈਮ ਐਕਸਕਲੂਸਿਵ ਆਈਆਂ ਹੋਈਆਂ, ਔਰ ਗੈਸ ਸਟੇਸ਼ਨ ਸਾਡੇ ਕੋਲ ਬਹੁਤ ਘੱਟ ਕੀਮਤ 'ਤੇ ਜਿਹੜੇ ਜੀ ਹੈਗੇ, ਜੇ ਤੁਸੀਂ ਗੈਸ ਸਟੇਸ਼ਨ ਦਾ ਬਿਜ਼ਨਸ ਖਰੀਦਣਾ ਚਾਹੁੰਦੇ ਆ, ਔਰ ਜਾਂ ਤੁਸੀਂ ਪਲਾਜ਼ੇ ਦੇ ਵਿੱਚ ਜਿਹੜੇ ਜੀ ਕੋਈ ਯੂਨਿਟ ਖਰੀਦਣਾ ਅਤੇ ਉਹਦੇ ਬਾਰੇ ਵੀ ਗੱਲਬਾਤ ਹੋ ਸਕਦੀ, ਇੰਡੀਆ ਦੇ ਵਿੱਚ ਵੀ ਕੋਈ ਪ੍ਰੋਪਰਟੀ ਹੈਗੀ ਜਾਂ ਕੁਛ ਇੰਡੀਆ ਦੇ ਵਿੱਚ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਚਾਹੁੰਦੇ ਆ, ਅਤੇ ਗੱਲਬਾਤ ਹੋ ਸਕਦੀ ਆ 416-881-7070 'ਤੇ ਜਿਹੜੀ ਹੈ ਜੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ।

0: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ, ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
1: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
2: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नायग्रा फॉल्स। कॉल 905-358-0864, 905-358-0864।
1: ढाबा ऑन द फॉल्स।
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji
6: 647-822-9607। नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888, दैट्स 905-460-8888।
6: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: ਓਨਟਾਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ, ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।

0: ganda varga ki se charke di tanda varga ka utte sajri trel varga to dilan de hunde mel varga budde babul de hath ch dangori varga amdi di mithe jehi lori varga gabru te chad di jawani varga kise pyar nal ditti hoyi nishani varga ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਸਾਰੰਗ
1: ਵਿੱਚ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
2: Galhavi Real Estate, sale purchase of businesses, commercial transaction, will, power of attorney, ya fir affidavit di, ta sochindi loan ni, ikko naam yaad rakho, Law of Aman Sharma, jo apne clients nu dende ne, excellent legal services, Aman Sharma, LLB, barrister, solicitor and notary public, 25 Cherrycrest Drive, Unit 6, Brampton. Call 905-913-2355, 905-913-2355.
3: ਰੋਕੀ ਤੂੰ ਆਪਣੀ ਇੰਸ਼ੋਰੈਂਸ

0: किस तो करवांदा यार?
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे,
2: इंश्योरेंस फॉर यू दी मोना मेंगी जी।
1: जेड़े लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
2: याद रखो, मोना मेंगी फ्रॉम इंश्योरेंस फॉर यू,
1: 416-509-1509
2: और विजिट insuranceforyou.ca।
3: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवीं लोकेशन 1465 मेफील्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
4: ਵੇ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਮੇਰੇ ਤੋਂ ਪਹਿਲਾਂ ਤੁਸੀਂ ਵਤਨੋਂ ਦੂਰ ਸੁਣਿਆ, ਉਸ ਤੋਂ ਬਾਅਦ ਬਾਰੀ ਆਈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ, ਫਿਰ ਰੇਡੀਓ ਪ੍ਰੋਗਰਾਮ ਉਡਾਨ। ਸੋ AM 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਅਤੇ ਇਸ ਲੌਂਗ ਵੀਕਐਂਡ 'ਤੇ ਵੀ ਬਾਈ ਤੁਹਾਡੀ ਸੇਵਿੰਗ ਵੀ ਕਰਵਾਵਾਂਗੇ। 100% ਅਸੀਂ ਆਪਣੇ ਵੱਲੋਂ ਇੰਟਰਟੇਨਮੈਂਟ ਵੀ ਤੁਹਾਡਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮਲ ਸਾਹਿਬ ਨਾਲ ਆ। ਮਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਅਨੁਸਰ
5: ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਵੀ ਤੁਸੀਂ ਲੌਂਗ ਵੀਕਐਂਡ ਦਾ ਪੂਰਾ ਆਨੰਦ ਮਾਰੇ ਹੋਵੋਗੇ, ਆਪੋ ਆਪਣੀ ਫੈਮਲੀਆਂ ਨਾਲ ਬਹੁਤ ਜ਼ਿਆਦਾ ਖੁਸ਼ ਹੋਵੋਗੇ।
0: ਬਿਲਕੁਲ ਜੀ, ਟਹਿਣਾ ਸਾਹਿਬ ਵੀ ਖਬਰਾਂ ਦਾ ਬੁਲੇਟਿਨ ਲੈ ਕੇ ਰੈਡੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਟਹਿਣਾ ਸਾਹਿਬ ਨੂੰ ਪੁੱਛਾਂਗੇ, ਇੱਕ ਰਾਜਾ ਬੜਿੰਗ ਉਹਨਾਂ ਦੀ ਵੀਡੀਓ ਮੈਂ ਦੇਖ ਰਿਹਾ ਸੀਗਾ, ਉਹ ਕਹੀ ਜਾਂਦੇ ਸੀ ਕਿ ਚੰਨੀ ਹਨਾ, ਉਹ ਚੰਨੀ ਵਾਲੀ ਕੀ ਸੀਗਾ, ਚੰਨਜੀਤ ਚੰਨੀ ਜਿੰਦਾਬਾਦ, ਕੁਛ ਪਤਾ ਨਹੀਂ ਕੀ ਕਹਿ ਰਹੇ ਸੀ ਕੁਛ ਹਨਾ, ਉਹਦੇ ਬਾਬਤ ਵੀ ਆਪਾਂ ਟਹਿਣਾ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੇ ਉਹ ਅੱਛਾ ਵਡੱਪਣ ਰਾਜੇ ਬੜਿੰਗ ਦਾ ਵੀ ਸੀ, ਉਹ ਕਹਿੰਦਾ ਕੋਈ ਨਾ ਤੂੰ ਲਾ ਨਾਰੇ ਹਨਾ। ਸੋ ਉਹ ਮੁੰਡਾ ਯੰਗ ਸੀ, ਤਾਂ ਉਹਦੇ ਬਾਬਤ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਧੀਰਾ ਗਿੱਲ, ਉਹ ਸਾਡੇ ਕੈਨੇਡਾ ਦੀ ਧਰਤੀ 'ਤੇ ਪਹੁੰਚੇ ਹੋਏ, ਉਹਨਾਂ ਨੂੰ ਜੀਆਂ ਆਖਦੇ ਆ, ਗ੍ਰੈਂਡ ਫਰਨੀਚਰ ਆ ਜਿਹੜਾ ਉੱਥੇ, ਬਿਲਕੁਲ ਜੀ, ਅੱਜ ਵੀ ਉਹ ਓਪਨ ਨੇ। ਸੋ ਤੁਸੀਂ ਸ਼ਾਮ ਤੱਕ ਅੱਜ ਵੀ ਉੱਥੇ ਜਾ ਸਕਦੇ ਹੋ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਵੱਡੀ ਤਾਦਾਦ ਦੇ ਵਿੱਚ ਤੁਸੀਂ ਉੱਥੇ ਭਰਮਾ ਹੁੰਗਾਰਾ ਦਿੱਤਾ ਇਸ ਵੀਕਐਂਡ 'ਤੇ, ਤੁਹਾਡਾ ਧੰਨਵਾਦ ਵੀ ਕਰਦੀ ਹੈ ਗ੍ਰੈਂਡ ਫਰਨੀਚਰ ਦੀ ਟੀਮ। ਅਤੇ ਨਾਲ ਦੀ ਨਾਲ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਉਹ ਵੀ ਅੱਜ ਓਪਨ ਹੈ, ਉਹ ਵੀ ਤੁਹਾਨੂੰ ਜੀਆਂ ਆਖਣਗੇ। ਸੋ ਗੀਤ ਸੰਗੀਤ ਜੇ ਤੁਸੀਂ ਕੁਝ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 416-317-2723-33 'ਤੇ ਲਿਖ ਕੇ ਭੇਜ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਜਾਂ ਫਿਰ ਸਾਡੇ ਸਟੂਡੀਓ ਦਾ ਨੰਬਰ 905-564-5444 ਇੱਥੇ ਵੀ ਸਾਨੂੰ ਕਾਲ ਕਰ ਸਕਦੇ ਹੋ। ਹਾਂ, ਇੱਕ ਗੱਲ ਆ ਕਿ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ ਜਿਹੜਾ ਬਾਈ
5: ਜੀ,
0: ਉਹ 'ਤੇ ਉਹ ਥੰਮ ਜਾਪਲਾ ਦੱਬ ਦਿਓ, ਲਾਈਕ ਫੋਲੋ ਕਰ ਲਿਓ ਉਹਨੂੰ। ਤੇ ਸਾਰੰਗ ਸਟੂਡੀਓਜ਼, ਸਾਰੰਗ ਸਟੂਡੀਓਜ਼ ਸਾਡਾ ਨਵਾਂ ਇੰਸਟਾਗ੍ਰਾਮ ਪੇਜ ਆ ਜਿਹੜਾ ਉਹ ਬਣਾਇਆ, ਸਾਰੰਗ ਸਟੂਡੀਓਜ਼, ਉੱਤੇ ਵੀ ਤੁਸੀਂ ਉਸਨੂੰ ਫੋਲੋ ਕਰ ਲਿਓ, ਸਾਰੰਗ ਸਟੂਡੀਓਜ਼। ਉੱਤੇ ਕਾਫੀ ਸਾਰੀਆਂ ਵੀਡੀਓ ਨੇ, ਉਹ ਅਸੀਂ ਪਾਤੀਆਂ, ਤੇ ਨਿਤ ਆਲਰੇਡੀ ਅਸੀਂ ਅਪਡੇਟ ਕਰਦੇ ਵੀ ਰਹਿੰਦੇ ਉਹਨੂੰ। ਤੇ ਸਾਰੰਗ ਸਟੂਡੀਓਜ਼ ਹੀ ਸਾਡਾ ਯੂਟਿਊਬ ਚੈਨਲ ਆ, ਉਸ ਨੂੰ ਵੀ ਤੁਸੀਂ ਫੋਲੋ ਕਰ ਲਿਓ। ਸੋ ਸ਼ਰੀਮਾਨ ਹੁਣਾਂ ਦੀ ਇੰਟਰਵਿਊ ਇੱਕ ਪਾਈ ਆ ਨਵੀਂ, ਬਹੁਤ ਕਮਾਲ ਬਾਈ, ਬਹੁਤ ਦੂਰੋਂ ਦੂਰੋਂ ਉਹਦੇ ਲਈ ਸੁਨੇਹੇ ਆਏ, ਬੜੀ ਫਨੀ ਵੀ ਆ, ਬੜੀ ਇੰਟਰਟੇਨਮੈਂਟ ਵਾਲੀ ਵੀ ਆ। ਸੋ ਅਲੱਗ ਅਲੱਗ ਵੀਡੀਓਜ਼ ਨੇ ਉੱਤੇ ਅਸੀਂ ਅਪਲੋਡ ਡੇਲੀ ਕਰ ਰਹੇ ਹਾਂ। ਸੋ ਸਾਰੰਗ ਸਟੂਡੀਓਜ਼ 1 ਲਿਖੋਗੇ ਤਾਂ ਇੰਸਟਾਗ੍ਰਾਮ ਦਾ ਪੇਜ ਆਣਾ ਸਾਰੰਗ ਸਟੂਡੀਓਜ਼ 1, ਅਤੇ ਸਾਰੰਗ ਸਟੂਡੀਓਜ਼ ਯੂਟਿਊਬ ਚੈਨਲ ਆ, ਸਾਰੰਗ ਰੇਡੀਓ ਫੇਸਬੁੱਕ ਚੈਨਲ ਆ, ਇੱਥੇ ਤੁਸੀਂ ਲਾਈਕ ਅਤੇ ਫੋਲੋ, ਸਬਸਕ੍ਰਾਈਬ ਜਿੱਥੇ ਜਿੱਥੇ ਜਿਉਂ ਜੋ ਹੁੰਦਾ ਉਹ ਕਰ ਲਿਓ, ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅਤੇ ਸਿਲਵਰ ਹੱਟ ਵਾਲਿਆਂ ਦਾ ਸੁਨੇਹਾ, 5 ਚੈਰੀ ਕ੍ਰਿਸਟ ਡਰਾਈਵ 'ਤੇ ਨੇ ਸਿਲਵਰ ਹੱਟ, ਸੋ ਤੁਸੀਂ ਇੱਕ ਵਾਰ ਜ਼ਰੂਰ ਜਾ ਕੇ ਆਇਓ, ਚਾਂਦੀ ਦੇ ਗਹਿਣੇ ਦਾ ਖੱਚਾ ਖੱਚ ਭਰਿਆ ਹੋਇਆ ਸਟੋਰ ਆ ਸਿਲਵਰ ਸਿਲਵਰ ਸਿਲਵਰ ਹੱਟ ਬਾਈ ਜੀ, ਉੱਥੇ ਜ਼ਰੂਰ ਜਾਣਾ। ਸੋ ਨਾਲ ਦੀ ਨਾਲ ਹੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਗ੍ਰੈਂਡ ਫਰਨੀਚਰ ਵੱਲੋਂ, ਗੀਤ ਲਾ ਦਈਏ ਪਹਿਲਾਂ ਆਪਾਂ, ਗ੍ਰੈਂਡ ਫਰਨੀਚਰ ਵਾਲਿਆਂ ਵੱਲੋਂ ਸਪੋਂਸਰ ਕਰ ਦਈਏ ਗੀਤ, ਕਿਹੜਾ ਲਾਉਂਗੇ ਅੱਜ ਫਿਰ? ਲਾਉਣ ਦੀ ਕੋਸ਼ਿਸ਼ ਕਰਾਂਗੇ ਜੇ ਲੱਭ ਗਿਆ। ਤੇ ਚੱਲਦੇ ਕਚਹਿਰੀ ਜਾਂ ਮੁਕਦਮੇ, ਤੇਰੇ ਮੇਰੇ ਨੀ ਪਿਆਰ ਦੇ, ਸ਼ਾਇਦ ਇਹ ਵੀ ਦਾ ਗੀਤ ਸੀਗਾ, ਚੱਲਦਾ ਕਚਹਿਰੀ ਚ ਮੁਕੱਦਮਾ ਤੇਰੀ ਮੇਰੀ ਨੀ ਪਿਆਰ ਦਾ, ਜੇ ਨਹੀਂ ਸੀ ਆਪਾਂ ਲਿਖ ਦਾਂਗੇ। ਮੈਨੂੰ ਲੱਗਦਾ ਇਹ ਵੀ ਗੀਤ ਇਹਨਾਂ ਦਾ ਹੀ ਸੀਗਾ ਸ਼ਾਇਦ, ਹਨਾ, ਜਦੋਂ ਪਹਿਲਾਂ ਪਹਿਲਾਂ ਆਇਆ ਵੱਡੇ ਵੱਡੇ ਬਾਲ ਰੱਖ ਕੇ ਉੱਤੇ ਨੂੰ, ਹਨਾ, ਉਹ ਬਣਾਇਆ ਹੋਇਆ ਸੀਗਾ, ਤੇ ਘੁੱਗੀਆਂ ਦਾ ਜੋੜਾ ਸ਼ਾਇਦ ਇਹਨਾਂ ਦੀ ਟੇਪ ਇੱਕ ਆਈ ਸੀਗੀ, ਉਹ ਵੀ ਹਿੱਟ ਹੋਈ ਸੀਗੀ। ਉਹ ਤੋਂ ਬਾਅਦ ਹੁਣ ਜਿਹੜੀ ਕੁਲਦੀਪ ਮਾਨਕ ਉਹਨਾਂ ਨਾਲ ਵੀ ਆਈ ਸੀ, ਪਰ ਹੁਣ ਜਿਹੜਾ ਆਪਾਂ ਗੀਤ ਆ ਜਿਹੜਾ ਉਹ ਤੁਸੀਂ ਕਿਹੜਾ ਸੁਣਾਉਣ ਲੱਗੇ ਹੋ?
5: ਹੁਣ ਆਪਾਂ ਸੁਣਾਵਾਂਗੇ ਧੀਰੇ ਗੱਲ ਦਾ,
0: ਧੀਰੇ ਗੱਲ ਦਾ ਸੁਣਾਵਾਂਗੇ,
5: ਬਿਲਕੁਲ
0: ਧੀਰੇ ਗੱਲ ਦਾ ਗੀਤ ਆ ਜਿਹੜਾ ਉਹ ਅਸੀਂ ਲਾਉਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਅਸੀਂ ਜੈਜੀਬੀ ਦਾ, ਮੈਂ ਕਹਿੰਦਾ ਪਹਿਲਾਂ ਜੈਜੀਬੀ ਦਾ ਲਾ ਲਈਏ, ਧੀਰੇ ਗੱਲ ਨੂੰ ਜਦੋਂ ਲੈ ਕੇ ਉਦੋਂ ਲਾ ਲਾਂਗੇ,
5: ਦੇਖ ਲਓ।
0: ਹਾਂ ਪਹਿਲਾਂ ਜੈਜੀਬੀ, ਪਹਿਲਾਂ ਜੈਜੀਬੀ ਦਾ ਕੱਢੋ ਕੋਈ ਗੀਤ ਕਹਿੰਦਾ। ਸੋ ਤੁਸੀਂ ਐਂ ਕਰੋ ਘੁੱਗੀਆਂ ਦਾ ਜੋੜਾ ਟਰਾਈ ਕਰੋ ਕੱਢਣ ਦੀ, ਘੁੱਗੀਆਂ ਦਾ ਜੋੜੇ ਤੋਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦਾ ਆਗਾਜ਼ ਕਰੀਏ। ਸੋ ਟਹਿਣਾ ਸਾਹਿਬ ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ, ਆਪਾਂ ਪਹਿਲਾਂ ਟਹਿਣਾ ਸਾਹਿਬ ਨੂੰ ਲੈਂਦੇ ਹਾਂ ਦੋ ਰਿਕਾਰਡਡ ਕਮਰਸ਼ੀਅਲ ਲਾ ਕੇ, ਉਸ ਤੋਂ ਬਾਅਦ ਘੁੱਗੀਆਂ ਦਾ ਜੋੜਾ ਗੀਤ ਆ ਜਿਹੜਾ ਜੇ ਸਾਨੂੰ ਲੱਭ ਗਿਆ ਤਾਂ ਅਸੀਂ ਫਿਰ ਉਹ ਟਰਾਈ ਕਰਾਂਗੇ। ਤੇ ਨਾਲ ਦੀ ਨਾਲ ਦੱਸ ਦਈਏ ਕਿ ਬਾਈ ਗ੍ਰੈਂਡ ਫਰਨੀਚਰ ਵਾਲੇ ਅੱਜ ਓਪਨ ਨੇ, ਤੁਸੀਂ ਇੱਕ ਗੇੜਾ ਉੱਥੇ ਜ਼ਰੂਰ ਮਾਰਿਓ ਜੇ ਹਜੇ ਤੱਕ ਤੁਸੀਂ ਨਹੀਂ ਗਏ, ਬੜੀ ਵੱਡੀ ਸੇਵਿੰਗ ਆ। ਸੋ ਸਾਡੇ ਮਿੱਤਰ ਨੇ ਲੰਘੇ ਵੀਕਐਂਡ ਤੋਂ ਉਹਨਾਂ ਦਾ ਫੋਨ ਆਇਆ ਕਿ ਬਾਈ ਅਸੀਂ ਉੱਥੇ ਜਾ ਰਹੇ ਹਾਂ, ਸੋ ਉਹ ਜਾ ਕੇ ਆਇਆ ਬਾਈ ਹੁਣੀ ਉੱਥੋਂ, ਦੋ ਬੈੱਡ ਕੈਲਗਰੀ ਦੇ ਲਈ, ਨਹੀਂ ਸਰ ਕੈਲਗਰੀ ਨਹੀਂ, ਨਿਆਗਰਾ ਫਾਲ ਲਈ, ਸਾਰੀ ਨਿਆਗਰਾ ਫਾਲ ਲਈ। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਅੱਗੇ ਵੀ ਤੁਸੀਂ ਬਹੁਤ ਭਰਮਾ ਹੁੰਗਾਰਾ ਦਿੰਦੇ ਹੋ, ਇਸ ਵਾਰ ਵੀ ਤੁਸੀਂ ਭਰਮਾ ਹੁੰਗਾਰਾ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੁੜੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ, ਅਸੀਂ ਟਹਿਣਾ ਸਾਹਿਬ ਨੂੰ ਲੈ ਕੇ ਹੁਣੇ ਗਏ ਤੇ ਹੁਣੇ
5: ਹਾਜ਼ਰ ਹੋਏ।

0: ਜੀ ਦੋਸਤੋ, ਜਿਹੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਾਂ ਬਾਤਾਂ ਸਾਰੀਆਂ ਚੱਲਣਗੀਆਂ ਤੇ ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕਾ। ਟਹਿਣਾ ਸਾਹਿਬ ਨੂੰ ਆਪਾਂ ਆਖਦੇ ਹਾਂ ਜੀਆਂ ਨੂੰ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀਆਂ ਨੂੰ। ਸਰ
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
0: ਟਹਿਣਾ ਸਾਹਿਬ, ਗੱਲਾਂ ਬਾਤਾਂ ਆਪਾਂ ਕਰਾਂਗੇ, ਪਹਿਲਾਂ ਆਹ ਗੀਤ ਤੋਂ ਸ਼ੁਰੂ ਕਰ ਲੈਂਦੇ ਹਾਂ। ਗਿੱਧੇ ਵਿੱਚ ਘੁੱਗੀਆਂ ਦਾ ਜੋੜਾ ਨੱਚਦਾ, ਜੈਜ਼ੀ ਵੀ ਉਹਨਾਂ ਦੀ ਹੈਗੀ ਆ ਟੇਪ, ਇਹਨਾਂ ਦੇ ਉਦੋਂ ਮਤਲਬ ਅਲੱਗ ਸਟਾਈਲ ਸੀ, ਬਹੁਤ ਸਾਰੇ ਲੋਕ ਨੇ ਜੈਜ਼ੀ ਵੀ ਹੁਣੀ ਆਪ ਵੀ ਕਹਿੰਦੇ ਹੁੰਦੇ ਆ ਕਈ ਵਾਰ ਕਿ ਅਲੱਗ ਅਲੱਗ ਤਰੀਕੇ ਦੇ ਸਟਾਈਲ ਆ ਜਿਹੜੇ ਉਹ ਵੀ, ਅਗਲਾ ਤਾਂ ਮੈਨੂੰ ਇਹ ਕਹਿ ਹੁੰਦਾ ਕਈ ਵਾਰ ਵੀ ਬਾਈ ਕੀ ਜਲੂਸ ਜਿਹਾ ਕੱਢੀ ਫਿਰਦਾ, ਪਰ ਕਹਿੰਦੇ ਲੋਕ ਫੋਲੋ ਕਰਦੇ ਆ। ਹੁਣ ਤੱਕ ਫੈਨ ਫੋਲੋਇੰਗ ਇਹਨਾਂ ਦੀ ਕਾਫੀ ਲੰਬੇ ਅਰਸੇ ਤੋਂ, ਕੁਝ ਕੁ ਕਲਾਕਾਰ ਆ ਜਿਹਨਾਂ ਦੇ ਵਿੱਚੋਂ ਜੈਜ਼ੀ ਵੀ ਉਹਨਾਂ ਦੀ ਗੱਲਬਾਤ ਕਰ ਲਈਏ, ਮਨਮੋਹਨ ਵਾਰਸ ਭਾਜੀ ਉਹਨਾਂ ਦੀ ਗੱਲਬਾਤ ਕਰ ਲਈਏ, ਮਲਕੀਤ ਸਿੰਘ ਉਹਨਾਂ ਦੀ ਜੇ ਆਪਾਂ ਗੱਲਬਾਤ ਕਰਦੇ ਹਾਂ, ਸੋ ਕਾਲੀ ਐਨਕ ਨਾਲ ਲਾਇਆ ਕਰ, ਸੋ ਉਹਨਾਂ ਦੀ ਗੱਲਬਾਤ ਕਰ ਲਈਏ। ਸੋ ਇਹ ਬਹੁਤ ਲੰਬੇ ਅਰਸੇ ਤੋਂ ਚੱਲੇ ਆ ਰਹੇ ਕਲਾਕਾਰ ਆ, ਪਰ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਇਹ ਗੱਲ ਆਉਂਦੀ ਹੈ ਜੀ।
1: ਦੇਖੋ ਬਾਈ ਜੀ, ਗੱਲ ਇਹ ਵੀ ਮਿਹਨਤ ਤਾਂ ਆਪਾਂ ਕਿਸੇ ਨੂੰ ਵੀ ਸਕਦੇ ਹਾਂ, ਪਰ ਜਿਹੜਾ ਬੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਵਿੱਚ ਕੋਈ ਤਾਂ ਗੱਲ ਹੈ ਨਾ। ਜਿਹੜਾ ਵੀ ਇਸ ਧਰਤੀ ਦੇ ਉੱਤੇ ਕਾਮਯਾਬ ਆ, ਭਾਵੇਂ ਕੋਈ ਵੀ ਖੇਤਰ ਆ, ਸਾਨੂੰ ਪਸੰਦ ਹੋਣਾ ਜਾਂ ਨਾ ਪਸੰਦ ਹੋਣਾ ਵੱਖਰੀ ਗੱਲ ਆ, ਪਰ ਗੱਲ ਇਹ ਜੀ ਕਿ ਅਸੀਂ ਇਕੱਲੇ ਤਾਂ ਨਹੀਂ ਨਾ, ਦੁਨੀਆ ਬਹੁਤ ਵੱਡੀ ਆ, ਉਹ ਖੇਤਰ ਬਹੁਤ ਵੱਡਾ ਹੁੰਦਾ। ਜੇ ਜੈਜ਼ੀ ਮੈਸ ਅੱਜ ਤੱਕ ਕਾਮਯਾਬ ਆ ਤਾਂ ਉਹਦੇ ਵਿੱਚ ਕੋਈ ਗੱਲ ਤਾਂ ਹੈ ਨਾ ਜਿਹਦੇ ਕਰਕੇ ਉਹ ਕਾਮਯਾਬ ਹੁਣ ਤੱਕ ਹੈ, ਇਹ ਤਾਂ ਬੰਦੇ ਆਉਂਦੇ ਵੀ ਆ, ਬੰਦੇ ਚਲੇ ਵੀ ਜਾਂਦੇ ਆ। ਸੋ ਸਾਡੇ ਕੋਲ ਫੋਕ ਆਵਾਜ਼ ਵਾਲਾ ਜੈਜ਼ੀ ਬੈਂਸ ਆ, ਵਾਰਸ ਭਰਾਵਾਂ ਦਾ ਬਦਲ ਕੋਈ ਨੀ, ਦੁਨੀਆ ਕਿੰਨੀ ਗਾਈ ਜਾਂਦੀ ਆ, ਹਰ ਭਜਨ ਮਾਨ ਦਾ ਕੋਈ ਬਦਲ ਹੈ। ਇੱਥੇ ਦੇਖੋ ਮਲਕੀਤ ਸਿੰਘ ਤੂਤਕ ਤੂਤੀਆਂ ਵਾਲੇ, ਉਹ ਅੱਜ ਵੀ ਚੱਲ ਰਹੇ ਆ। ਬੜੇ ਹੋਰ ਕਲਾਕਾਰ ਆ, ਸਰਬਜੀਤ ਜਿਵੇਂ ਬਾਈ ਨੂੰ ਲੋਕ ਅੱਜ ਵੀ ਸੁਣਦੇ ਆ। ਹੰਸਰਾਜ ਹੰਸ ਨਾਲ ਤੁਹਾਡੀ ਵਿਚਾਰਧਾਰਕ ਤੌਰ ਦੇ ਉੱਤੇ ਸਿਆਸਤ ਕਰਕੇ ਮਤਭੇਦ ਹੋਵੇ, ਪਰ ਉਹਦਾ ਬਦਲ ਗਾਇਕੀ ਦੇ ਵਿੱਚ ਕੋਈ ਥੋੜੀ ਹੈਗਾ।
0: ਤੰਦਰੁਸਤ ਨੇ, ਪ੍ਰੋਗਰਾਮਾਂ ਤੇ ਜਾਂਦੇ ਆ ਜਾਂ ਹਜੇ ਕੋਈ ਬਹੁਤੀ ਮੈਮਰੀ ਵਾਪਸ ਹਜੇ ਤੱਕ ਨਹੀਂ ਆਈ, ਕੋਈ ਹੈ ਅਪਡੇਟ?
1: ਸੱਚੀ ਗੱਲ ਤਾਂ ਇਹ ਆ ਬਈ, ਯੁੱਧਵੀਰ ਮਾਣਕ ਗਾਉਣ ਦੇ ਸਮਰੱਥ ਤਾਂ ਨਹੀਂ ਹੈਗਾ, ਪਰ ਆਪਦੀ ਜ਼ਿੰਦਗੀ ਜਿਉਣ ਦੇ ਲਈ, ਆਪਦੀ ਨਿੱਤ ਰੋਜ਼ ਦੀ ਕਿਰਿਆ ਦੇ ਲਈ ਉਹ ਬੰਦਾ ਤੰਦਰੁਸਤ ਰਵੇ, ਅਸੀਂ ਇਹਦੀ ਕਾਮਨਾ ਕਰਦੇ। ਪਰ ਉਹ ਜਿਵੇਂ ਉਹਦੀ ਸਰੀਰਕ ਨੁਕਸਾਨ ਹੋਇਆ, ਜਿਵੇਂ ਉਹਦੀ ਸਿਹਤ ਖਰਾਬ ਹੋਈ, ਉਹ ਗਾਉਣ ਦੇ ਸਮਰੱਥ ਅੱਜ ਵੀ ਨਹੀਂ ਹੈਗਾ ਮੁਕੰਮਲ ਜੀ।
0: ਅਗਲੀ ਖਬਰ ਵੱਲ ਚੱਲਾਂਗੇ ਕਿ ਪੇਪਰ ਲੀਕ ਦਾ ਜਿਹੜਾ ਮੁੱਦਾ ਵਿਧਾਨ ਸਭਾ ਦੇ ਵਿੱਚ, ਕਹਿੰਦੇ ਕਾਫੀ ਹੰਗਾਮਾ ਉਸ ਮੁੱਦੇ ਤੇ ਵੀ ਹੋਇਆ ਜੀ।
1: ਹਾਂ ਬਿਲਕੁਲ ਜੀ, ਵਿਧਾਨ ਸਭਾ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਿਆ ਇਹ, ਬੇਹੱਦ ਵੱਡਾ ਮੁੱਦਾ, ਕਿਉਂਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤੇ ਅੱਜ ਪਹਿਲੇ ਦਿਨ ਹੀ ਉੱਥੇ ਖੋਰੂ ਖੱਪਰ ਸ਼ੁਰੂ ਹੋ ਗਿਆ, ਜਿਵੇਂ ਕਿ ਆਪਾਂ ਨੂੰ ਆਸ ਸੀ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ। ਪਹਿਲਾ ਦਿਨ ਤੇ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਹੀ ਠੇਂਗਮ ਠੇਂਗੀ ਵਾਲਾ ਕੰਮ ਚੱਲ ਪਿਆ ਵੀ ਇੱਕ ਧਿਰ ਨੇ ਦੂਜੀ ਨੂੰ ਤੇ ਦੂਜੀ ਧਿਰ ਨੇ ਤੀਜੀ ਨੂੰ ਪੂਰਾ ਘੇਰਾ ਪਾਇਆ। ਸੋ ਅੱਜ ਪੂਰਾ ਰੌਲਾ ਪਿਆ ਜੀ ਇੱਥੇ, ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ ਬਾਸੀਆਂ ਨੇ, ਉਹਨਾਂ ਨੇ ਸੱਤਾਧਾਰੀ ਧਿਰ ਨੂੰ ਘੇਰਿਆ ਵੀ ਭਾਈ ਪੰਜਾਬ ਦੇ ਵਿੱਚ ਵੀ ਤਾਂ 4.5 ਸਾਲਾਂ ਦੇ ਵਿੱਚ ਤੇ 6 ਵਾਰ ਵੱਖ ਵੱਖ ਪੇਪਰ ਲੀਕ ਹੋਏ ਆ, ਤੁਸੀਂ ਦੱਸੋ ਕਾਰਵਾਈ ਕੀ ਕੀਤੀ ਆ। ਸੱਤਾਧਾਰੀ ਧਿਰ ਨੇ ਆਪਦੇ ਉੱਤਰ ਪੇਸ਼ ਕੀਤੇ ਆ, ਰੌਲਾ ਰੱਪਾ ਇੱਥੇ ਵਧੀ ਗਿਆ ਤੇ ਉਸ ਤੋਂ ਬਾਅਦ ਵਾਕਆਊਟ ਹੋ ਗਿਆ ਜੀ ਕਾਂਗਰਸੀਆਂ ਦਾ। ਸੋ ਕੁੱਲ ਮਿਲਾ ਕੇ ਗੱਲ ਇਹ ਵੀ ਕਿ ਅੱਜ ਪਹਿਲਾ ਦਿਨ ਸੀ, ਦੋਹਣੀ ਹੰਗਾਮੇ ਨਾਲ ਹੋਈ ਆ ਤੇ ਇਹ 10 ਤਰੀਕ ਤੱਕ ਸੈਸ਼ਨ ਚੱਲਣਾ ਤੇ ਹੰਗਾਮੇ ਤੋਂ ਬਿਨਾਂ ਮੇਰੇ ਖਿਆਲ ਸ਼ਾਇਦ ਹੀ ਕੋਈ ਕੰਮ ਹੋਵੇ ਜੀ।
0: ਇੱਕ ਖਬਰ ਪਹੁੰਚਦੀ ਹੈ ਕਿ ਸਰਕਾਰੀ ਬੱਸਾਂ ਨੇ ਜਿਹੜੀ ਉਹਨਾਂ ਦੀ ਹੜਤਾਲ ਹੋਈ ਆ ਬਾਜੀ, ਤੇ ਇਹ ਹੜਤਾਲ ਕਿੰਨਾ ਕੁ ਟਾਈਮ ਰਹਿ ਸਕਦੀ ਆ, ਕਾਹਦੇ ਕਰਕੇ ਹੋਈ ਆ, ਤੇ 1000 ਤੋਂ ਵੱਧ ਰੂਟ ਆ ਜਿਹੜੇ ਉਹ ਇਸ ਹੜਤਾਲ ਕਰਕੇ ਪ੍ਰਭਾਵਿਤ ਵੀ ਹੋਏ ਦੱਸੇ ਜਾ ਰਹੇ ਆ।
1: ਬਿਲਕੁਲ ਬਾਈ ਜੀ, ਜਦੋਂ ਦੇਖੋ ਬੱਸਾਂ ਚੱਲਣਗੀਆਂ ਨਾ ਤੇ ਰੂਟ ਤਾਂ ਪ੍ਰਭਾਵਿਤ ਹੋਣੀ ਆ। ਅੱਜ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਸੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਇਹ ਆ ਵੀ ਭਾਈ ਸਾਡਾ ਇਸ ਵੇਲੇ ਨਾ ਤਾਂ ਤੁਸੀਂ ਕੋਈ ਵਾਧਾ ਕਰਦੇ ਆ, ਨਾ ਹੀ ਤੁਸੀਂ ਕੋਈ ਸਾਨੂੰ ਪੈਸਾ ਕੱਟਾ ਦਿੰਦੇ ਆ, ਨਾ ਕੱਚਿਆਂ ਨੂੰ ਪੱਕੇ ਕਰਦੇ ਆ, ਨਾ ਆਊਟਸੋਰਸ ਸਮੇਂ ਦੇ ਬਾਰੇ ਕੁਝ ਸੋਚਦੇ ਆ, ਤੇ ਜਦੋਂ ਕੁਝ ਸੋਚਣਾ ਜੀ ਨਹੀਂ ਤੇ ਫਿਰ ਭਾਈ ਅਸੀਂ ਬੱਸਾਂ ਦੇ ਚੱਕੇ ਜਾਮ ਕਰਦੇ ਆ। ਸੋ ਬੱਸਾਂ ਜਿਹੜੀਆਂ ਉਹ ਇਸ ਵੇਲੇ ਪੂਰੀਆਂ ਇੱਕ ਸਾਈਡ ਦੇ ਉੱਤੇ ਲੱਗੀਆਂ ਪਈਆਂ, ਬੱਸਾਂ ਜਿਹੜੀਆਂ ਉਹ ਇਸ ਵੇਲੇ ਇੱਕ ਸਾਈਡ ਦੇ ਉੱਤੇ ਲੱਗਣ ਦੇ ਕਰਕੇ ਤੇ ਲਗਾਤਾਰ ਭਾਈ ਇਸ ਵੇਲੇ ਦੀ ਖਬਰ ਆ ਕੇ ਔਰਤਾਂ ਪਰੇਸ਼ਾਨ ਆ, ਉਹ ਇਸ ਕਰਕੇ ਪਰੇਸ਼ਾਨ ਆ ਵੀ ਭਾਈ ਉਹਨਾਂ ਨੇ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ 'ਚ ਸਫ਼ਰ ਕਰਨਾ ਹੁੰਦਾ। ਸੋ ਕੁੱਲ ਮਿਲਾ ਕੇ ਜੀ ਕਿ ਬੱਸਾਂ ਵਾਲਿਆਂ ਨੇ, ਕੰਡਕਟਰਾਂ ਨੇ, ਡਰਾਈਵਰਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ 2000% ਗੱਲ ਇਹ ਆ ਵੀ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨੂੰ ਕਬੂਲ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਬੱਸਾਂ ਨਹੀਂ ਚਲਾਉਂਦੇ ਜੀ।
0: ਇੱਕ ਟੈਣਾ ਸਾਹਿਬ ਤੁਸੀਂ ਵੀ ਵੀਡੀਓ ਦੇਖੀ ਹੋਣੀ ਆ ਰਾਜਾ ਬੜਿੰਗ ਹੋਣਾ ਦੀ ਆ ਕਿ ਉਹਨਾਂ ਦੀ ਰੈਲੀ ਕਾਂਗਰਸ ਦੀ ਹੋ ਰਹੀ ਆ ਤੇ ਉੱਥੇ ਇੱਕ ਨੌਜਵਾਨ ਆ ਜਿਹੜਾ ਉਹ ਚੰਨੀ ਹੋਣਾ ਦੇ ਲਈ ਨਾਰੇ ਲਾ ਰਿਹਾ ਤੇ ਉਹਨਾਂ ਨੇ ਉਹਨੂੰ ਮੌਕਾ ਦੇ ਤਾ ਕਿ ਭਾਈ ਤੂੰ ਲਾ ਨਾਰੇ, ਤੂੰ ਬੋਲ ਜੋ ਬੋਲਣਾ ਚਾਹੁੰਦਾ ਤੇ ਤੂੰ ਚੰਨੀ ਹੋਣਾ ਨੂੰ ਫੋਨ ਵੀ ਲਾ, ਉਹਨਾਂ ਨੂੰ ਦੱਸ ਕੇ ਕਿ ਤੂੰ ਜਿਹੜੀ ਕਾਂਗਰਸ ਦੀ ਰੈਲੀ ਆ ਉਹਨੂੰ ਉਹ 'ਚ ਖਲਣ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਨੇ ਫੋਨ ਲਾਈਵ ਲਾਇਆ ਵੀ ਪਰ ਰਿੰਗ ਗਈ, ਨਹੀਂ ਚੱਕਿਆ ਗਿਆ ਤੇ ਉਹਨਾਂ ਨੇ ਬਾਅਦ 'ਚ ਕਿਹਾ ਕਿ ਮੇਰਾ ਨੰਬਰ ਰੱਖ ਲੈ, ਜੇ ਉਹ ਕਿਤੇ ਬਿਜ਼ੀ ਹੋਏ ਤਾਂ ਮੈਨੂੰ ਤੁਸੀਂ ਕਾਲ ਕਰ ਲਿਓ। ਇੱਕ ਤਾਂ ਜੈਸਚਰ ਚੰਗਾ ਇਹ ਵੀ ਲੱਗਿਆ ਕਿ ਉਹਨਾਂ ਨੇ ਉਸ ਨੂੰ ਇਹ ਨਹੀਂ ਵੀ ਸਿਕਿਉਰਟੀ ਵਾਲਿਆਂ ਨੂੰ ਕਹਿ ਕੇ ਪਰੇ ਧੱਕਤਾ, ਸੋ ਉਹ ਜੋ ਬੋਲਣਾ ਚਾਹੁੰਦਾ ਸੀ ਉਹਨੂੰ ਮਾਈਕ ਦਿੱਤਾ, ਉਹਨੂੰ ਬੋਲਣ ਦਿੱਤਾ ਵੀ। ਸੋ ਕਿਵੇਂ ਲੈਂਦੇ ਹੋ ਇਸ ਚੀਜ਼ ਨੂੰ ਕਿ ਕਾਫੀ ਵਾਇਰਲ ਹੋ ਰਹੀ ਆ, ਲੋਕ ਇਹਨੂੰ ਚੰਗਾ ਸਮਝ ਰਹੇ ਜਾਂ ਇਹ ਕਹਿ ਰਹੇ ਕਿ ਮੌਕਾ ਦੇਣਾ ਨਹੀਂ ਸੀ ਚਾਹੀਦਾ?
1: ਦੇਖੋ ਬਾਈ ਜੀ, ਗੱਲ ਤਾਂ ਸਾਫ਼ ਤੇ ਸਪਸ਼ਟ ਆ ਵੀ ਕਾਂਗਰਸ ਦੇ ਵਿੱਚ ਫਿਲਹਾਲ ਇਕੱਲਾ ਕਲੇਸ਼ ਹੀ ਆ। ਇਹ ਕਲੇਸ਼ ਕਾਂਗਰਸ ਨੂੰ ਜਿੱਤਣ ਨਹੀਂ ਦਿੰਦਾ। ਕਾਂਗਰਸੀ ਜੋ ਮਰਜ਼ੀ ਕਹੀ ਜਾਣ, ਅਸੀਂ ਸਾਰੇ ਇੱਕਜੁੱਟ ਹਾਂ, ਫਲਾਣੇ ਹਾਂ, ਢਿੰਗੜੇ ਹਾਂ, ਪਰ ਇਹੋ ਜਿਹੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਵੀ ਜਿਹੜੀ ਇਸ ਵੇਲੇ ਕਾਂਗਰਸ ਦਾ ਵਿਚਾਰ ਕਰਦੀ ਹੋਵੇ। ਰਾਜਾ ਬੜਿੰਗ ਗਰੁੱਪ ਆ ਜਿਹੜਾ ਉਹ ਆਪਣੀ ਥਾਂ ਤੇ ਅੜਿਆ ਤੇ ਚੰਨੀ ਗਰੁੱਪ ਆਪਣੀ ਥਾਂ ਤੇ ਅੜਿਆ। ਭੁਪੇਸ਼ ਬਘੇਲ ਹੋਰੀ 10 ਦਿਨ ਦੇ ਲਈ ਪੰਜਾਬ ਦੇ ਵਿੱਚ ਆਏ ਆ, ਪਰ ਉਹਨਾਂ ਦੇ ਵੱਲੋਂ ਹਾਲੇ ਤੱਕ ਨਾ ਚੰਨੀ ਨੂੰ ਬੁਲਾਇਆ ਗਿਆ ਤੇ ਨਾ ਚੰਨੀ ਹੋਰੀ ਉਹਨਾਂ ਨੂੰ ਆਪ ਮਿਲਣ ਆਏ ਆ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਕਿ ਕੀ ਪੰਜਾਬ ਦੇ ਵਿੱਚ ਰਾਜਾ ਬੜਿੰਗ ਹੋਰੀ ਅਸਤੀਫਾ ਦੇਣਗੇ, ਕੀ ਚੰਨੀ ਨੂੰ ਅਗਵਾਈ ਸੌਂਪੀ ਜਾਊਗੀ, ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ, ਕਿਹੜੇ ਪਾਸੇ ਨੂੰ ਸਿਆਸਤ ਮੋੜ ਕੱਟੂਗੀ। ਫਿਲਹਾਲ ਕੰਮ ਸੰਕਟ ਵਾਲਾ ਹੀ ਨਜ਼ਰ ਆਉਂਦਾ ਤੇ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਬਣੂਗਾ ਜੀ।
0: ਆਮ ਆਦਮੀ ਪਾਰਟੀ ਨੂੰ ਵੀ ਇੱਕ ਕਹਿੰਦੇ ਝਟਕਾ ਵੱਡਾ ਲੱਗਿਆ ਕਿ 15 ਦਿਨਾਂ ਦੇ ਵਿੱਚ ਬਕਾਇਆ ਜਿਹੜਾ ਉਹ ਦੇਣ ਦੇ ਜਿਹੜੇ ਹੁਕਮ ਆ ਉਹ ਜਾਰੀ ਹੋਏ ਜੀ।
1: ਹਾਂ ਬਿਲਕੁਲ ਜੀ, ਦੇਖੋ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇਸ ਵੇਲੇ ਬੜੀ ਕਹਿ ਦਈਏ ਵੀ ਸੰਕਟ ਦੇ ਵਿੱਚ ਪੈ ਗਈ ਆ। ਉਹਦਾ ਕਾਰਨ ਇਹ ਹੈ ਜੀ ਕਿ ਇਸ ਵੇਲੇ ਦੀ ਮਹੱਤਵਪੂਰਨ ਜਾਣਕਾਰੀ ਇਹ ਵੀ ਅੱਜ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ 15 ਦਿਨ ਦੇ ਵਿੱਚ ਮੁਲਾਜ਼ਮਾਂ ਦਾ DA ਜਿਹੜਾ ਦਿਓ। ਉਹਨਾਂ ਨੇ ਗੱਲ ਕਹੀ ਹੈ ਕਿ 15 ਦਿਨ ਦੇ ਵਿੱਚ ਤੁਸੀਂ DA ਦਿਓ, DA ਜੇ ਨਾ ਦਿੱਤਾ ਤੇ ਫਿਰ ਤੁਹਾਨੂੰ 6% ਵਿਆਜ ਵੀ ਦੇਣਾ ਪੈਣਾ। ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਬੜੀ ਮਹੱਤਵਪੂਰਨ ਇਹ ਗੱਲ ਕਿ ਜੇ ਤੁਸੀਂ DA ਨਹੀਂ ਦਿੰਦੇ ਫਿਰ ਤੁਹਾਨੂੰ ਵਿਆਜ ਦੇਣਾ ਪੈਣਾ, ਤੇ ਜਿੰਨੀ ਦੇਰ ਤੱਕ ਤੁਸੀਂ DA ਦੀ ਕਿਸ਼ਤ ਨਹੀਂ ਦਿੰਦੇ ਉਨੀ ਦੇਰ ਤੱਕ ਤੁਸੀਂ ਆਪਦੀ ਇਸ਼ਤਿਹਾਰਬਾਜ਼ੀ ਵੀ ਬੰਦ ਕਰੋ, ਕਿਉਂਕਿ ਤੁਹਾਡੇ ਕੋਲੇ ਇਸ਼ਤਿਹਾਰਬਾਜ਼ੀ ਕਰਨ ਵਾਸਤੇ ਤਾਂ ਪੈਸੇ ਹੈਗੇ ਆ, ਪਰ ਤੁਹਾਡੇ ਕੋਲੇ ਇਹ ਪੈਸੇ ਹੈ ਨਹੀਂ ਕਿ ਜਿਹੜੇ ਆਪਾਂ ਚਾਹੁੰਦੇ ਹਾਂ ਵੀ ਭਾਈ ਮੁਲਾਜ਼ਮਾਂ ਨੂੰ ਦਿੱਤੇ ਜਾਣ, ਜਿਹੜੇ ਉਹਨਾਂ ਨੇ ਬਣਦੇ ਵੀ ਆ ਕੋਈ ਆਪਾਂ ਦਾਨ ਨਹੀਂ ਕਰਨੇ ਹੈਗੇ। ਸੋ ਆਮ ਆਦਮੀ ਪਾਰਟੀ ਵੀ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਬਸ ਮਸ਼ਹੂਰੀਆਂ ਮੁਸ਼ਹਾਰੀਆਂ ਦੇ ਉੱਤੇ ਕੇਂਦਰਿਤ ਰਹਿ ਜਾਂਦੀ ਆ, ਕੰਮ ਭਾਵੇਂ ਘੱਟ ਹੋਵੇ ਪਰ ਮਸ਼ਹੂਰੀਆਂ ਦੇ ਵੱਟ ਕੱਢੀ ਰੱਖਦੀ ਹੈ ਜੀ।
0: ਸੋ ਟਾਣਾ ਸਾਹਿਬ, ਮੈਂ ਵੀ ਇਹ ਇੱਕ ਦਿਨ ਦੇਖ ਰਿਹਾ ਸੀ ਕਿ ਵੱਡੇ ਵੱਡੇ ਬੋਰਡ ਆ ਜਿਹੜੇ ਉਹਨਾਂ ਦੇ ਜੇ ਇੱਕ ਚੌਂਕ ਦੇ ਵਿੱਚ ਇੱਕ ਬੋਰਡ ਨਾਲ ਵੀ ਸਰ ਸਕਦਾ, ਉਹ 4-4, 5-5 ਬੋਰਡ ਨੇ ਜਿਹੜੇ ਉਹ ਕਾਫੀ ਕੋਸਟਲੀ ਪੈਂਦੇ ਆ ਮਸ਼ਹੂਰੀਆਂ ਦੇ, ਜਿਵੇਂ ਤੁਸੀਂ ਦੱਸਿਆ ਇਹ ਇਕੱਲੀ ਆਮ ਆਦਮੀ ਪਾਰਟੀ ਜਾਂ ਜਿਹੜੀ ਵੀ ਸਰਕਾਰ ਸੱਤਾ 'ਚ ਹੁੰਦੀ ਆ ਫਿਰ ਉਹ ਮਸ਼ਹੂਰੀਆਂ ਦੇ ਵੱਟ ਕੱਢਦੀ ਹੈ?
1: ਬਾਈ ਜੀ, ਕੱਢਦੀ ਤਾਂ ਹਰ ਪਾਰਟੀ ਵੱਟ ਆ, ਪਰ ਇਹਨਾਂ ਨੇ ਲੋੜੋਂ ਵੱਧ ਵੱਟ ਕੱਢੇ ਜੀ। ਰੌਲਾ ਇਹ ਆ, ਇਹਨਾਂ ਨੇ ਦੂਜੀਆਂ ਪਾਰਟੀਆਂ ਦੇ ਬਾਰੇ ਆਪਾਂ ਇਹ ਗੱਲ ਕਹਿੰਦੇ ਹਾਂ ਜੀ ਕਿ ਉਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਆਪਦੀਆਂ ਮਸ਼ਹੂਰੀਆਂ ਦੇ ਚੱਕਰ 'ਚ, ਇਹ ਗੱਲ ਕਹਿਣੀ ਸੀ ਕਿ ਅਸੀਂ ਉਹ ਕੁਝ ਨਹੀਂ ਕਰਦੇ ਜੋ ਕੁਝ ਉਹਨਾਂ ਨੇ ਕੀਤਾ, ਤੇ ਇਹ ਉਹਨਾਂ ਨਾਲੋਂ 2 ਕਦਮ ਅੱਗੇ ਟੱਪ ਗਏ ਜੀ। ਰੌਲਾ ਸਿਰਫ ਇਹ ਆ, ਨਹੀਂ ਤਾਂ ਜੇ ਕੋਈ ਹੋਰ ਪਾਰਟੀ ਦੀ ਸਰਕਾਰ ਹੋਵੇ ਤਾਂ ਉਹਦੇ ਉੱਤੇ ਹੈਰਾਨੀ ਵੀ ਤਾਂ ਹੋਵੇ ਵੀ ਇਹ ਤਾਂ ਇਹੀ ਕੁਝ ਕਰਦੇ ਹੁੰਦੇ, ਪਰ ਇਹ ਕਿਉਂ ਕਰਦੇ, ਸਵਾਲ ਤਾਂ ਇਹ ਆ ਜੀ।
0: ਸੋ ਜਿਵੇਂ ਇਹਨਾਂ ਨੇ ਬਿਲਕੁਲ ਪਹਿਲਾਂ ਵੀ ਕਿਹਾ ਸੀ ਕਿ ਅਸੀਂ VIP ਕਲਚਰ ਆ ਜਿਹੜਾ ਉਹ ਖਤਮ ਕਰ ਦਿਆਂਗੇ, ਸੋ ਭਾਈ ਭਤੀਜਾਵਾਦ ਆ ਉਹ ਖਤਮ ਕਰ ਦਿਆਂਗੇ, ਕਰੈਕਟਰ ਆ ਜਿਹੜਾ ਕਿ ਜਿਹੜੇ ਬੰਦੇ ਦਾ ਕਰੈਕਟਰ ਨਹੀਂ ਉਹਨੂੰ ਅਸੀਂ ਟਿਕਟਾਂ ਨਹੀਂ ਦੇਵਾਂਗੇ ਉਹ ਖਤਮ ਕਰ ਦਿਆਂਗੇ, ਕਾਫੀ ਚੀਜ਼ਾਂ ਸੀਗੀਆਂ ਜਿਹੜੇ ਦਾਅਵੇ ਵਾਅਦੇ ਕੀਤੇ ਗਏ ਸੀਗੇ ਜਿਨ੍ਹਾਂ 'ਤੇ ਹਜੇ ਸੋਚਣ ਵਿਚਾਰਨ ਦੀ ਜ਼ਰੂਰਤ ਹਜੇ ਹੋਰ ਵੀ ਪਏਗੀ ਆਮ ਆਦਮੀ ਪਾਰਟੀ ਨੂੰ। ਅਤੇ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਮੁਸਕਾਨ ਦਿਓਲਣਾ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਵੈਸਟਰ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਭਾਲ ਰਹੇ ਸੀ ਤਾਂ ਵਧੀਆ ਸਰਵਿਸ ਹਿੰਦੀ ਪੰਜਾਬੀ ਇੰਗਲਿਸ਼ ਬੋਲਦੇ ਆ, ਸੋ ਤੁਸੀਂ ਨੰਬਰ ਨੋਟ ਕਰਕੇ ਰੱਖ ਲਓ, ਵਧੀਆ ਕੋਟੇਸ਼ਨ ਤੁਹਾਨੂੰ ਲੱਭ ਕੇ ਦੇਣਗੇ। ਵੈਸਟਰ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਦੇ ਲਈ ਵੀ RESP ਜਾਂ ਫਿਰ RRSP TFSA ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-564-2733 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਦੇ ਲਈ 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗ੍ਰੈਂਡ ਫਰਨੀਚਰ ਵੱਲੋਂ ਵੀ ਅੱਜ ਦੀਆਂ ਖਬਰਾਂ ਨੇ ਜਿਹੜੀਆਂ ਸਪੋਂਸਰ ਕੀਤੀਆਂ ਜਾ ਰਹੀਆਂ ਨੇ ਅੱਜ ਓਪਨ ਨੇ, ਸੋ ਤੁਸੀਂ ਜ਼ਰੂਰ ਜਾ ਸਕਦੇ ਹੋ ਗ੍ਰੈਂਡ ਫਰਨੀਚਰ 'ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵਾਲੇ ਵੀ ਅੱਜ ਓਪਨ ਹੈ ਅਤੇ ਨਾਲ ਦੀ ਨਾਲ ਹੀ ਪਰਮਜੀਤ ਬਾਈ। ਜੇਕਰ ਤੁਸੀਂ ਮੌਰਗੇਜ ਕਰਵਾਉਣੀ ਚਾਹੁੰਦੇ ਹੋ ਤਾਂ 416-804-2015 ਪਰਮਜੀਤ ਬਾਈ ਹੋਣਾ ਦਾ ਨੰਬਰ। ਅਗਲੀ ਖਬਰ 'ਤੇ ਚੱਲਦੇ ਆ ਕਿ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ, ਇਹ ਕਿਹਨਾਂ ਵੱਲੋਂ ਮਿਲੀ ਹੈ, ਕਦੋਂ ਮਿਲੀ ਹੈ, ਥੋੜ੍ਹੀ ਜਿਹੀ ਦਿਓ ਤਾਂ ਅਪਡੇਟ।
1: ਇਹ ਜੀ ਲੁਧਿਆਣਾ ਦੇ ਵਿੱਚ ਖਬਰ ਆਈ ਆ ਲੁਧਿਆਣਾ ਦੇ ਵਿੱਚ ਕੁਝ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਧਮਕੀ ਆਈ ਆ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ 15 ਅਗਸਤ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਰਾਜਪਾਲ ਨੂੰ ਅਸੀਂ ਬੰਬ ਨਾਲ ਉਡਾ ਲੈਣਾ। ਉਹਦੇ ਵਿੱਚ ਇਹ ਗੱਲ ਕਹੀ ਗਈ ਆ। ਸੋ ਪੁਲਿਸ ਆ ਜਿਹੜੀ ਉਹਦੇ ਵੱਲੋਂ ਹੁਣ ਪੂਰੀ ਚੌਕਸੀ ਵਰਤੀ ਜਾ ਰਹੀ ਆ। 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਕੁਝ ਵੀ ਅਣਸੁਖਾਵਾਂ ਨਾ ਹੋਵੇ, ਇਹਦੇ ਲਈ ਪੁਲਿਸ ਹੁਣ ਚੱਪੇ ਚੱਪੇ ਦੇ ਉੱਤੇ ਤੈਨਾਤ ਆ ਜੀ।
0: ਅੱਛਾ ਟੈਣਾ ਸਾਹਿਬ, ਇੱਕ ਚੀਜ਼ ਹੋਰ ਦੱਸਿਓ ਕਿ ਬਲਕੌਰ ਸਿੰਘ ਉਹਨਾਂ ਨੂੰ ਕਿਵੇਂ ਲੈਂਦੇ ਹੋ? ਉਹਨਾਂ ਨੂੰ ਕਾਂਗਰਸ ਦੇ ਵਿੱਚ ਤਾਂ ਕਲੇਸ਼ ਵਧਿਆ ਹੋਇਆ, ਬਲਕੌਰ ਸਿੰਘ ਉਹਨਾਂ ਦੀ ਅਲੱਗ ਅਲੱਗ ਸਟੇਟਮੈਂਟ ਆਉਂਦੇ ਰਹਿੰਦੇ, ਕਈ ਲੋਕ ਉਹਨਾਂ ਨੂੰ ਚੰਗਾ ਸਮਝਦੇ ਆ, ਕਈ ਲੋਕ ਉਹ ਕਹਿੰਦੇ ਆ ਕਿ ਉਹ ਜਦੇ ਬਹੁਤ ਜ਼ਿਆਦਾ ਕਈ ਵਾਰ ਕਰ ਜਾਂਦੇ ਨੇ, ਸੋ ਉਹਨਾਂ ਨੂੰ ਇੰਨੀਆਂ ਪੋਲੀਟੀਕਲੀ ਇਨਵੋਲਵ ਹੋਣ ਦੀ ਜ਼ਰੂਰਤ ਨਹੀਂ ਹੈ। ਬਲਕੌਰ ਸਿੰਘ ਹੁਣਾਂ ਬਾਰੇ ਥੋੜ੍ਹਾ ਜਿਹਾ ਦੱਸਿਓ ਜ਼ਰੂਰ ਜੀ।
1: ਦੇਖੋ ਬਲਕੌਰ ਸਿੰਘ ਆ ਜਿਹੜੇ ਉਹ ਨਾ ਸਿੱਧੂ ਮੂਸੇਵਾਲੇ ਦੇ ਪਿਤਾ, ਉਹ ਅੱਜ ਤਾਂ ਕਾਫੀ ਗਰਮ ਹੋਏ ਆ। ਉਹਨਾਂ ਨੇ ਗੱਲ ਕਹੀ ਆ ਰਾਜਾ ਵੜਿੰਗ ਹੋਰਾਂ ਦੀ ਹਾਜ਼ਰੀ ਦੇ ਵਿੱਚ ਕਿ ਸਾਡੀ ਪਾਰਟੀ ਦਾ ਕਿਸੇ ਹੋਰ ਦੇ ਨੁਕਸਾਨ ਨਹੀਂ ਕੀਤਾ, ਸਾਡੀ ਪਾਰਟੀ ਦਾ ਨੁਕਸਾਨ ਕੀਤਾ ਬੇਲੋੜੀਆਂ ਥਾਪੀਆਂ ਨੇ। ਜਦੋਂ ਵੀ ਨੇਤਾ ਆਉਂਦੇ ਆ ਤੇ ਕਿਸੇ ਵੀ ਹਲਕੇ ਦੇ ਵਿੱਚ ਜਾ ਕੇ ਤੇ 3-4 ਨੂੰ MLA ਬਣਾ ਦਿੰਦੇ ਆ ਵੀ ਹੁਣ ਭਾਈ ਤੂੰ ਆ ਬਸ ਦੱਬ ਕੇ ਰੱਖਣਾ ਕੰਮ। ਇਹ ਆਪ ਹੀ ਧੜੇ ਬੰਦੀਆਂ ਵਧਾਈ ਜਾਂਦੇ ਆ। ਰਾਜਾ ਵੜਿੰਗ ਦੇ ਉੱਤੇ ਉਭਰੇ ਆ ਵੀ ਮੇਰੇ ਮੁੰਡੇ ਨੂੰ ਕਹਿੰਦੇ ਵੀ 63,000 ਵੋਟਾਂ ਦੇ ਫਰਕ ਦੇ ਨਾਲੇ ਹਾਰਿਆ, ਤੇ ਰਾਜਾ ਵੜਿੰਗ ਦੀ ਆਪਦੀ ਘਰਵਾਲੀ ਵੀ ਤਾਂ ਜ਼ਿਮਨੀ ਚੋਣ ਚ ਹਾਰੀ ਆ। ਉਹਨਾਂ ਨੇ ਗੱਲ ਕਹੀ ਆ ਕਿ ਮੇਰੇ ਮੁੰਡੇ ਨੂੰ ਇਸ ਤਰੀਕੇ ਦੇ ਨਾਲ ਨਾ ਕੀਤਾ ਜਾਵੇ ਠਿੱਠ, ਉਹਦਾ ਚੋਣ ਹੀ ਨੀ ਹਾਰਿਆ, ਉਹ ਤਾਂ ਜ਼ਿੰਦਗੀ ਵੀ ਹਾਰਿਆ, ਪਰ ਅਸੀਂ ਕਾਂਗਰਸ ਨੂੰ ਸਾਰਾ ਸਮਾਂ ਦਿੱਤਾ। ਉਹਨਾਂ ਨੇ ਆਪਦੀ ਨਾਰਾਜ਼ਗੀ ਅੱਜ ਜ਼ਾਹਰ ਕੀਤੀ ਆ ਜੀ।
0: ਸੁਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਬਹੁਤ ਮਿਹਰਬਾਨੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਵਰਨ ਸਿੰਘ ਟਣਾ ਪੰਜਾਬ ਦੀ ਧਰਤੀ ਤੋਂ, ਖਬਰਾਂ ਲੈ ਕੇ ਤੁਹਾਡੇ ਰੂਬਰੂ ਸੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਗਿਆ ਵਾ, ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲੈਣਾ, 647-564-2733 ਤੁਸੀਂ ਗੱਲਬਾਤ ਕਰ ਸਕਦੇ ਹੋ, 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਦੋ ਰਿਕਾਰਡਰ ਕਮਰਸ਼ੀਅਲ ਲੈ ਕੇ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।
2: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਖਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਓਫਿਸਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6661-61

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰ ਆਇਆ ਅਤੇ ਸਾਡੇ ਨਾਲ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਸੀ ਅਤੇ ਇਹ ਆਵਾਜ਼ ਸੀ ਧੀਰਾ ਗਿੱਲ, ਹੁਣਾਂ ਦੀ ਧੀਰਾ ਗਿੱਲ ਬਾਈ ਜੀ ਸਾਡੇ ਨਾਲ ਆ ਚੁੱਕਿਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਭਾਅ ਜੀ, ਆਪ ਜੀ ਨੂੰ, ਸਾਰੰਗ ਰੇਡੀਓ ਦੀ ਸਾਰੀ ਟੀਮ ਨੂੰ, ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਤੁਹਾਡੇ ਧੀਰਾ ਗਿੱਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਾਈ ਜੀ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਜੀ ਆਇਆਂ ਨੂੰ ਵੈਲਕਮ। ਸੋ ਬਹੁਤ ਕਮਾਲ ਦੇ ਇਨਸਾਨ ਵੀ ਆ ਧੀਰਾ ਬਾਈ ਹੁਣੀ, ਸਾਡੇ ਮਿੱਤਰ ਵੀ ਨੇ ਅਜੀਜ਼, ਤੇ ਇਹਨਾਂ ਦੀ ਜਿਹੜੀ ਗਾਇਕੀ ਆ ਨਾ ਮਾਲ ਸਾਹਿਬ, ਗਾਇਕੀ ਇਹਨਾਂ ਦੀ ਵੱਖਰੀ ਆ, ਕਮਾਲ ਦੀ ਆ। ਜਦੋਂ ਮੁੰਡਾ ਚਿਮਟਾ ਲੈ ਕੇ ਗੱਭਰੂ ਸਟੇਜ ਤੇ ਚੜ੍ਹਦਾ ਉਦੋਂ ਫਿਰ ਵੱਖਰਾ ਅੰਦਾਜ਼ ਆ ਜਿਹੜਾ ਉਹ ਇਹਨਾਂ ਦਾ ਹੁੰਦਾ। ਧੀਰੇ ਬਾਈ ਪਹਿਲਾਂ ਮੈਂ ਚਾਹੁੰਦਾ ਕਿ ਇੱਕ ਹਾਜ਼ਰੀ ਲੋਕ ਤੱਤ ਦੇ ਨਾਲ, ਅੱਛਾ ਇਹਨਾਂ ਦੇ ਕੋਲ ਨਾ ਕਮਾਲ ਕਮਾਲ ਦੇ ਲੋਕ ਤੱਤ ਹੁੰਦੇ ਆ ਜਿਹੜੇ ਕਦੇ ਤੁਸੀਂ ਕਿਤੇ ਸੁਣੇ ਵੀ ਨਹੀਂ ਹੁੰਦੇ। ਜਿੰਨੇ ਸਾਡੇ ਲਿਸਨਰ ਨੇ ਉਹਨਾਂ ਲਈ ਵੀ ਮੈਂ ਦੱਸਾਂ ਕਿ ਇੱਕ ਮਿਆਰੀ ਗਾਇਕੀ ਸੁਣਨੀ ਚਾਹੁੰਦੇ ਹੋ ਤੇ ਕਿਤੇ ਧੀਰੇ ਗੱਲ ਉਹਨਾਂ ਦੀ ਗਾਇਕੀ ਨੂੰ ਆਨੰਦ ਮਾਣਿਓ ਇਹਨਾਂ ਦਾ ਕਿਤੇ ਸ਼ੋਅ ਦਾ, ਜਿੱਥੇ ਵੀ ਤੁਹਾਡੇ ਨੇੜੇ ਤੇੜੇ ਹੋਵੇ, ਤੁਹਾਡੇ ਕੋਲ ਫੰਕਸ਼ਨ ਵੀ ਹੋਵੇ ਇੱਥੇ, ਤਾਂ ਹਜੇ ਮੇਰਾ ਖਿਆਲ ਹੈ। ਧੀਰੇ ਬਾਈ ਕਿੰਨਾ ਕੁ ਟਾਈਮ ਤੁਸੀਂ ਹੈਗੇ ਇੱਥੇ ਹਜੇ?
1: ਬਸ ਜੀ ਮੈਂ ਅਜੇ ਪਹੁੰਚੇ ਜੀ, ਆਪਣੇ ਬੜੇ ਪਿਆਰੇ ਦੋਸਤ ਕੁਲਵਿੰਦਰ ਡੋਟ ਜੀ, ਇਹਨਾਂ ਦਾ ਇੱਕ ਫੈਮਿਲੀ ਫੰਕਸ਼ਨ ਸੀ, ਬਸ ਸੇਮ ਡੇ ਪ੍ਰੋਗਰਾਮ ਬਣ ਗਿਆ ਜੀ। ਫਰਾਈਡੇ ਨੂੰ ਮੇਰੀ ਫਲਾਈਟ ਸੀ, ਸੈਚਰਡੇ ਨੂੰ ਪ੍ਰੋਗਰਾਮ ਸੀ, ਤੇ ਕੁਇਕਲੀ ਪ੍ਰੋਗਰਾਮ ਬਣ ਗਿਆ ਜੀ ਇੱਥੇ ਆਉਣ ਦਾ। ਔਰ ਇੱਥੇ ਹੁਣ ਕੈਨੇਡਾ ਦੇ ਵਿੱਚ ਜਿੰਨੇ ਦਿਨ ਕੈਨੇਡਾ ਵਾਲੇ ਰੱਖਦੇ ਆ,
0: ਰੱਖਾਂਗੇ ਰੱਖਾਂਗੇ ਬਾਈ ਰੱਖਾਂਗੇ। ਸੋ ਕੈਨੇਡਾ ਦੇ ਵਿੱਚ ਹਜੇ ਬਹੁਤ ਸਾਰੇ ਮੇਲੇ ਆ ਜਿਹੜੇ ਉਹ ਸ਼ੁਰੂਆਤ ਹੋ ਰਹੀ ਹੈ, ਇਹਦਾ ਸੀਜ਼ਨ ਸ਼ੁਰੂ ਹੋਇਆ। ਸੋ ਜੇ ਤੁਸੀਂ ਵੀ, ਮੈਂ ਦੱਸ ਦਵਾਂ, ਜੇਕਰ ਤੁਹਾਡੇ ਵੀ ਕੋਈ ਫੰਕਸ਼ਨ ਹੋਵੇ ਤਾਂ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ, ਤਾਂ ਤੁਸੀਂ ਧੀਰੇ ਬਾਈ ਉਹਨਾਂ ਨੂੰ ਇੱਥੇ ਹਜੇ ਹੈਗੇ ਆ, ਤੇ ਬਾਈ ਥੋੜੀ ਜਿਹੀ ਹਾਜ਼ਰੀ ਲਵਾਓ ਇੱਕ ਵਾਰ ਲੋਕ ਤੱਤ ਦੇ ਨਾਲ।
1: ਬਿਲਕੁਲ ਜੀ, ਬਿਲਕੁਲ ਜੀ ਜੀ।
2: ਉਹ ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ, ਉਹ ਦਰਾਂ ਮੂਰੇ ਰੱਖੀਏ ਨਾ ਬੂਟਾ ਕਿਦਾ, ਸੱਥ ਵਿੱਚ ਖੜਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ, ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਉਹ ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ ਜੀ, ਕੱਚੀ ਉਮਰੇ ਜਵਾਕ ਨੀ ਵੀ ਆਉਣਾ ਚਾਹੀਦਾ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡਾ, ਬਪਰਾ ਸਾਹਿਬ ਔਰ ਤੁਹਾਡੀ ਪੂਰੀ ਟੀਮ ਦਾ, ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦੇ ਕੇ ਇੰਨਾ ਪਿਆਰ ਨਾਲ ਨਵਾਜਦੇ ਹੋ, ਤਹਿ ਦਿਲ ਤੋਂ ਧੰਨਵਾਦ, ਤੁਸੀਂ ਹਾਜ਼ਰੀ ਲਵਾਈ ਹੈ ਜੀ।
0: ਬਾਈ ਇੱਕ ਤੁਸੀਂ ਨਜ਼ਾਰੇ ਬਹੁਤ ਲੁੱਟਦੇ ਹੋ, ਕੈਨੇਡਾ ਦੇ ਨਜ਼ਾਰੇ ਲੁੱਟੋ ਹੁਣ, ਤੇ ਉਹ ਵੀ ਥੋੜਾ ਜਿਹਾ ਸੁਣਾ ਦਿਓ ਲੁੱਟੀ ਦੇ ਨਜ਼ਾਰੇ।
1: ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਧੀਰਾ ਕੇ ਲਾਈਵ ਸ਼ੋਅ ਦੀ ਅਨਾਉਂਸਮੈਂਟ ਕਰਾਂਗੇ ਜੀ, ਸਾਡੀ ਤਿਆਰੀ ਚੱਲ ਰਹੀ ਹੈ। ਸੋ ਸਾਰਿਆਂ ਨੇ ਪਿਆਰ ਦੇਣਾ ਜੀ, ਔਰ ਤੁਸੀਂ ਜਿੱਥੇ ਯਾਦ ਕਰੋਗੇ ਅਸੀਂ ਤਾਂ ਕਲਾਕਾਰਾਂ ਨੇ ਰੌਣਕਾਂ ਲਾਉਣੀਆਂ ਹੁੰਦੀਆਂ ਜੀ, ਹਾਜ਼ਰ ਹਾਂ ਜੀ ਤੁਹਾਡੇ ਦੇਸ਼ ਤੁਹਾਡੇ ਸ਼ਹਿਰ ਦੇ ਵਿੱਚ, ਔਰ ਇੱਥੋਂ ਵਾਲੇ ਪੰਜਾਬੀਆਂ ਵੱਲੋਂ ਬਹੁਤ ਪਿਆਰ ਮਿਲਦਾ। ਸੋ ਤਹਿ ਦਿਲ ਤੋਂ ਧੰਨਵਾਦ ਜੀ। ਸੋ ਆਪ ਜੀ ਦੀ ਨਜ਼ਰ
0: ਜੀ।
2: ਭੁੱਲਣੇ ਬੜੇ ਔਖੇ ਨੇ, ਭੁੱਲਣੇ ਬੜੇ ਔਖੇ ਨੇ, ਜੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਪਿੰਡ ਪੁਰਾਣੇ, ਭੁੱਲਣੇ ਬੜੇ ਔਖੇ ਨੇ, ਜੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਪਿੰਡ ਪੁਰਾਣੇ, ਹੋ ਪਿੰਡ ਦੀਆਂ ਗਲੀਆਂ ਸਾਈਕਲ ਦੀਆਂ ਟੱਲੀਆਂ, ਪਿੰਡ ਦੀਆਂ ਗਲੀਆਂ ਸਾਈਕਲ ਦੀਆਂ ਟੱਲੀਆਂ ਲਾਉਣੀਆਂ ਗਲੀਆਂ ਤੇ ਘਰ ਦੀਆਂ ਛੱਲੀਆਂ ਬਣਾਉਣੇ ਦਾਣੇ, ਭੁੱਲਣੇ ਬੜੇ ਔਖੇ ਨੇ, ਚੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਉਹ ਪਿੰਡ ਪੁਰਾਣੇ, ਛੱਪੜ ਵਿੱਚ ਨਹਾਉਣਾ ਪੀੜਾ ਬਣਾਉਣਾ ਸ਼ੋਰ ਮਚਾਉਣਾ ਪਤੰਗ ਉਡਾਉਣਾ ਜ਼ੋਰੋ ਜ਼ੋਰੀ, ਸੰਡਾ ਲਾਹੀਆਂ ਦੇਣੀਆਂ ਡਾਈਆਂ ਫੜਨਾ ਮਹੀਆਂ ਮੱਖਣ ਮਲਾਈਆਂ ਖਾਣੀਆਂ ਚੋਰੀ, ਸਕੂਲ ਦਾ ਰਸਤਾ ਬੜਾ ਸੀ ਖਸਤਾ ਬੋਰੀ ਦਾ, ਬਸਤਾ ਤੇ ਕੰਮ ਸੀ ਸਸਤਾ ਖੱਦਰ ਦੇ ਬਾਣੇ, ਭੁੱਲਣੇ ਬੜੇ ਔਖੇ ਨੇ, ਜੁੰਡੀ ਦੇ ਯਾਰ ਤੇ ਪਹਿਲਾ ਪਿਆਰ ਕਿਸੇ ਨਾਲ ਖਾਰ ਤੇ ਉਹ ਪਿੰਡ ਪੁਰਾਣੇ।
0: ਮੁਬਾਰਕਬਾਦ। ਸੋ ਧੀਰੇ ਬਾਈ ਥੈਂਕ ਯੂ ਵੈਰੀ ਮਚ, ਕਿਸ ਦਿਨ ਖੁੱਲੀਆਂ ਗੱਲਾਂ ਕਰਦੇ ਹੋਰ।
1: ਬਿਲਕੁਲ ਜੀ, ਬਹੁਤ ਧੰਨਵਾਦ ਆਪ ਜੀ ਦਾ ਕਿ ਤੁਸੀਂ ਇੰਨੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ, ਇੰਨਾ ਪਿਆਰ ਨਾਲ ਨਵਾਜਿਆ, ਔਰ ਅਸੀਂ ਅਗਸਤ ਤੇ ਸਪਟੰਬਰ ਦਾ ਟੂਰ ਸਾਡਾ ਪੂਰੇ ਫੁੱਲ ਕੈਨੇਡਾ ਦਾ ਜੀ, ਓਵਰਆਲ ਕੈਨੇਡਾ ਦੇ ਵਿੱਚ ਸਾਰੇ ਅਸੀਂ ਸ਼ੋਅ ਅਰੇਂਜ ਕਰ ਰਹੇ ਨੇ, ਸਾਰੀ ਸਾਡੇ ਭਰਾ ਕੁਲਵਿੰਦਰ ਡੋਡ ਹੋਣੀ ਤੇ ਭਾਈ ਪਿੰਦਰ ਹੋਣੀ, ਬਰਾੜ ਹੋਣੀ ਤੇ ਸਾਰੇ। ਸੋ ਆਪ ਜੀ ਨੇ ਸਾਡੀ ਆਵਾਜ਼ ਸਾਰੇ ਲੋਕਾਂ ਤੱਕ ਪਹੁੰਚਾਈ, ਸਾਰੰਗ ਦੀ ਪੂਰੀ ਟੀਮ ਦਾ ਵਾਰ ਵਾਰ ਧੰਨਵਾਦ ਭਾਜੀ। ਥੈਂਕ ਯੂ ਸੋ ਮਚ ਗੋਪਰਾਇ ਸਾਹਿਬ ਆਪ ਜੀ ਦਾ।
0: ਬਹੁਤ ਬਹੁਤ ਧੰਨਵਾਦ ਵੀਰੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੁੜੇ ਹੋਏ ਪ੍ਰੋਗਰਾਮ।
1: ਥੈਂਕ ਯੂ ਭਾਜੀ, ਥੈਂਕ ਯੂ
0: ਸਾਰੰਗ ਦੇ ਨਾਲ।

0: ਜੀ ਦੋਸਤੋ, ਜਿਹੜੇ ਹੋ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਹੁਣ ਸੁਲਤਾਨ ਜੀ ਬ੍ਰਿੰਟਨ ਟੀਵੀ ਐਂਟਰਪ੍ਰਾਈਜ਼ ਤੋਂ ਸਾਡੇ ਨਾਲ ਆ ਚੁੱਕਿਆ। ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਨੂੰ ਸਰ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੋ ਅੱਜ ਓਪਨ ਹੋ ਤੇ ਕਿੰਨੇ ਵਜੇ ਤੱਕ ਓਪਨ ਹੋ? ਲੌਂਗ ਵੀਕਐਂਡ ਚੱਲ ਰਿਹਾ, ਸੋ ਜਿਹੜੀਆਂ ਬਹੁਤ ਸਾਰੀਆਂ ਫੈਮਿਲੀਜ਼ ਘੁੰਮਣ ਫਿਰਨ ਵੀ ਆਈਆਂ ਹੋਈਆਂ ਨੇ, ਤੇ ਉਹਨਾਂ ਨੂੰ ਵੀ ਦੱਸਿਆ ਕਿ ਜਾਂਦੇ ਜਾਂਦੇ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਦੇ ਇੱਕ ਗੇੜਾ ਮਾਰ ਕੇ ਜਾਓ। ਸੇਵਿੰਗ ਦਾ ਦੂਜਾ ਨਾਮ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸ।
1: ਬਿਲਕੁਲ, ਖਾਸ ਤੌਰ ਤੇ ਰਾਜਵੀਰ ਜੀ, ਜਿਹੜੀ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ, ਅੱਜ ਵੈਸੇ ਤਾਂ ਜੁਲਾਈ ਮੰਥ ਖਤਮ ਹੋ ਗਿਆ, ਪਰ ਅੱਜ ਕਿਉਂਕਿ ਜੁਲਾਈ ਮੰਥ ਤੋਂ ਰਾਈਟ ਆਫਟਰ ਦੈਟ ਪਹਿਲਾ ਵੀਕਐਂਡ ਹੈ, ਔਰ ਇਹ ਅੱਜ ਸ਼ਾਮ 7 ਵਜੇ ਤੱਕ ਲਾਸਟ ਡੇ ਆ, ਬਲਕਿ ਡੇ ਵੀ ਨਹੀਂ, ਹੁਣ ਤਾਂ ਕੁਛ ਘੰਟੇ ਹੀ ਰਹਿ ਗਏ ਆ। ਸੋ ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ, ਉਹਨਾਂ ਨੂੰ 85 ਇੰਚ ਦਾ ਚਾਹੇ ਸੋਨੀ ਬਰੇਵੀਆ ਮਾਡਲ ਲੈਣਾ ਤੇ ਸੋਨੀ ਬਰੇਵੀਆ 3 ਮਿਲੇਗਾ, ਤੇ ਜੇ ਉਹਨਾਂ ਨੇ ਸੈਮਸੰਗ ਲੈਣਾ ਤੇ ਮਿੰਨੀ LED ਮਿਲੇਗਾ $2200 ਵਾਲਾ, ਸਿਰਫ $1599 ਦਾ ਲੈ ਕੇ $700 ਸੇਵ ਕਰਨਗੇ ਕਸਟਮਰ, ਨਾਲ $1599 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਤੇ ਯਾਦ ਰੱਖਣਾ, 50 ਇੰਚ $299 ਚ ਅੱਜ ਮਿਲਣਾ ਸ਼ਾਮ 7 ਵਜੇ ਤੱਕ, 55 ਇੰਚ $399 ਦਾ ਮਿਲਣਾ, 65 ਇੰਚ $599 ਦਾ ਮਿਲਣਾ, ਤੇ 75 ਇੰਚ $699 ਦਾ ਮਿਲਣਾ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, 3-4 ਘੰਟੇ ਹੀ ਸਿਰਫ ਵਾਪਸ ਰਹਿ ਗਏ ਅੱਜ ਦੇ ਦਿਨ ਦੇ। 905-450-2828 ਨੰਬਰ ਹੈ ਜੀ, 905-450-2828
0: ਬਾਈ ਚੱਕ ਲਓ। ਜਿਵੇਂ ਸੁਲਤਾਨ ਜੀ ਨੇ ਦੱਸਿਆ ਕਿ ਅੱਜ ਦੇ ਦਿਨ ਦੇ 3-4 ਘੰਟੇ ਜਿਹੜੇ ਤੁਹਾਨੂੰ ਇਹ ਤੁਸੀਂ ਲਾਹਾ ਲੈ ਸਕਦੇ ਹੋ, ਮਿਸ ਨਾ ਕਰਿਓ, ਹੋਲਡ ਕਰਾ ਲਿਓ। ਜੇ ਤੁਸੀਂ ਦੂਰ ਨੇੜੇ ਵੀ ਹੋ, ਕਿਤੇ ਸੁਣ ਰਹੇ ਹੋ, ਗੱਡੀ ਜਾ ਰਹੇ ਹੋ, ਕਿਤੇ ਨਿਆਗਰਾ ਫਾਲ ਤੋਂ ਆ ਰਹੇ ਹੋ, ਕੋਈ ਗੱਲ ਨਹੀਂ, ਫੋਨ ਕਰੋ 905-450-2828, 905-450-2828, 905-450-2828, 905-450-2828 ਇੱਥੇ ਕਾਲ ਕਰ ਲਿਓ, ਹੋਲਡ ਕਰ ਲਿਓ, ਫਿਰ ਨਹੀਂ ਮਿਲਣੇ ਤੁਹਾਨੂੰ, 3-4 ਘੰਟੇ ਦਾ ਲਾਹਾ ਲੈ ਲਿਓ, ਦੂਰ ਨੇੜੇ ਹੋ, ਕਿਤੇ ਵੀ ਹੋਲਡ ਹੋ ਸਕਦੇ ਆ। ਸੁਲਤਾਨ ਜੀ ਥੋੜ੍ਹੇ ਜਿਹੇ ਅਪਲਾਈਸਿਸ ਬਾਰੇ ਵੀ ਦੱਸ ਦਿਓ।
1: ਬਿਲਕੁਲ ਜੀ, ਅਪਲਾਈਸਿਸ ਜੇ ਤਾਂ 3-ਪੀਸ ਕਿਚਨ ਬੰਡਲ ਲੈਣਾ ਤੇ $2000 ਸੇਵ ਹੋਣਾ, ਕਿਉਂਕਿ ਫੁੱਲ ਸਾਈਜ਼ ਦਾ 36 ਇੰਚ ਵਾਈਡ ਫ੍ਰੈਂਚ ਡੋਰ ਫ੍ਰਿਜ ਹੈ, ਸਮੂਥ ਟੌਪ ਇਲੈਕਟ੍ਰਿਕ ਸਟੋਵ ਹੈ, ਟੋਲ ਟੌਪ ਦੀ ਡਿਸ਼ਵਾਸ਼ਰ ਹੈ। $5000 ਵਾਲਾ ਬੰਡਲ ਪੈਕੇਜ $2999 ਚ ਲੈ ਕੇ $2000 ਸੇਵ ਹੀ ਨਹੀਂ ਕਰਨੇ, ਬਲਕਿ $2999 ਵੀ 6 ਮਹੀਨੇ ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ, $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਤੁਹਾਨੂੰ ਅੱਜ ਦੇ ਰਹੇ ਹਾਂ ਜੀ ਸਿਰਫ $1799 ਦਾ। $700 ਤੁਸੀਂ ਇਕੱਲੇ ਸੇਵ ਹੀ ਨਹੀਂ ਕਰਨੇ, ਬਲਕਿ $1799 ਵੀ 6 ਮਹੀਨੇ ਚ ਪੇ ਕਰਨਾ। ਤੇ ਜਿਹਨਾਂ ਨੇ ਬਿਲਟ ਇਨ ਕਿਚਨ ਲੈਣਾ, 40% ਤੱਕ ਦਾ ਸੇਵ ਕਰਨਾ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫ੍ਰਿਜ, $12000 ਵਾਲਾ ਅੱਜ $6900 ਚ ਮਿਲਣਾ, $600 ਦੀ ਸੇਵਿੰਗ ਵੀ ਹੈ, ਤੇ $6900 ਪੇ ਵੀ 6 ਮਹੀਨੇ ਚ ਕਰਨਾ। 905-450-2828 ਤੇ ਰਾਜਵੀਰ ਜੀ ਬ੍ਰੈਂਪਟਨ ਅਪਲਾਈਸਿਸ .com ਇਹ ਤਾਂ ਸਾਡੀ ਵੈਬਸਾਈਟ ਹੈ
0: ਜੀ,
1: ਪਰ ਟਿਕਟੋਕ ਤੇ ਵੀ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਤੁਸੀਂ ਫੋਲੋ ਕਰ ਸਕਦੇ ਹੋ, ਤੁਹਾਨੂੰ ਰਾਈਟ ਵੇ ਅਪਡੇਟ ਮਿਲਣਗੀ, ਜਿਹੜੀ ਵੀ ਨਵੀਂ ਡੀਲ, ਨਵੀਂ ਸੇਲ, ਨਵੀਆਂ ਪ੍ਰਾਈਸਿਸ ਤੇ ਡਿਸਕਾਊਂਟਡ ਪ੍ਰਾਈਸਿਸ, ਬ੍ਰੈਂਪਟਨ ਟੀਵੀ ਐਪ ਟਿਕਟੋਕ ਤੇ ਫੋਲੋ ਕਰ ਲੈਣਾ, ਉੱਥੇ ਵੀ ਤੁਹਾਨੂੰ ਅਪਡੇਟ ਹੁੰਦੀਆਂ ਰਹਿਣਗੀਆਂ। 905-450-2828 905-450-2828 ਜੀ,
0: ਬਹੁਤ ਬਹੁਤ ਧੰਨਵਾਦ। 905-450-2828 ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਖਿੱਚ ਲੈ ਵੈਰੀ ਆ, ਚੱਕ ਲੱਗਦਾ ਮੁਹੰਮਦ ਸਦੀਕ ਸਾਹਿਬ ਕਹਿੰਦੇ ਕੀ ਆ, ਜਰਾ ਦੇਖੇ ਇਹ ਆਲਾ।
2: ਪੁਰਾਣੇ ਜ਼ਮਾਨੇ ਦੀ ਗੱਲ ਹੈ, ਮੈਂ ਤਾਂ ਆਪਣੇ ਤਰੀਕੇ ਨਾਲ ਹੀ ਕਹੂੰਗਾ, ਜਿਵੇਂ ਮੈਂ ਸਟੇਜਾਂ ਤੇ ਗਾਉਣਾ ਹੁੰਦਾ ਤਾਂ ਸੁਣਨਾ ਗਾਉਣਾ। ਇਹ ਉਦੋਂ ਦੀ ਗੱਲ ਹੈ ਜਦੋਂ ਕੋਈ ਗੱਭਰੂ ਆਪਣੇ ਸਹੁਰੇ ਪਿੰਡ ਜਾਂਦਾ ਘਰਵਾਲੀ ਨੂੰ ਲਿਆਉਣ ਵਾਸਤੇ, ਪੈਦਲ ਹੀ ਤੁਰ ਕੇ ਜਾਂਦਾ ਤੇ ਵਿਚਾਰੀ ਨੂੰ ਪੈਦਲ ਹੀ ਡੰਡੀ ਡੰਡੀ ਤੋਰ ਕੇ ਲੈ ਕੇ ਆਉਂਦਾ। ਗੱਡੀਆਂ ਮੋਟਰਾਂ ਟਾਂਗੇ ਰਿਕਸ਼ੇ ਪਿੰਡਾਂ 'ਚ ਜਾਂਦੇ ਨਹੀਂ ਸੀ, ਸੜਕਾਂ ਨਹੀਂ ਸੀ ਬਣੀਆਂ। ਇੱਕ ਗੱਭਰੂ ਆਪਣੇ ਸਹੁਰੇ ਪਿੰਡ ਤੋਂ ਆਪਣੇ ਘਰਵਾਲੀ ਨੂੰ ਲੈ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ, ਆਪਣੇ ਸਿਰ 'ਤੇ ਟਰੰਕ ਚੱਕਿਆ ਹੋਇਆ, ਘਰਵਾਲੀ ਦੇ ਕੱਛੇ ਪੋਟਲੀ ਦਿੱਤੀ ਹੋਈ ਹੈ, ਆਪ ਛੇਤੀ ਛੇਤੀ ਤੁਰਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰੇ ਕੇ ਪਹੁੰਚੇਗੇ ਤਾਂ ਵਧੀਆ ਗੱਲ ਹੈ। ਜੇ ਰਸਤੇ 'ਚ ਹਨੇਰਾ ਹੋ ਗਿਆ, ਕੋਈ ਚੋਰ ਚੱਕਾ ਟੱਕਰ ਗਿਆ, ਆਹ ਮਾੜਾ ਮੋਟਾ ਜਿਹਾ ਟੂਮ ਟੱਲਾ ਪਾਇਆ, ਸਾਰਾ ਲਹਾ ਕੇ ਲੈ ਜੂਗਾ। ਅਤੇ ਉਹ ਵਿਚਾਰੀ ਪਹਿਲੀ ਵਾਰੀ ਕਿ ਦੂਜੀ ਵਾਰੀ ਸਹੁਰਿਆਂ ਨੂੰ ਚੱਲੀ ਗਏ, ਉਹ ਸੰਗ ਦੀ ਮਾਰੀ ਅੱਧਾ ਫਰਲਾਂਗ ਪਿੱਛੇ ਤੁਰੀ ਆਉਂਦੀ ਹੈ। ਨੇੜੇ ਹੋ ਕੇ ਨਹੀਂ ਤੁਰਦੀ, ਘਬਰਾਉਂਦੀ ਹੈ, ਸ਼ਰਮਾਉਂਦੀ ਹੈ। ਕਿਹਨਾਂ ਤੋਂ? ਹਾਲੀਆਂ ਤੋਂ, ਪਾਲੀਆਂ ਤੋਂ, ਰਾਹਗੀਰਾਂ ਤੋਂ। ਸੋਚਦੀ ਹੈ ਜੇ ਕਿਤੇ ਮੈਂ ਬਰਾਬਰ ਹੋ ਕੇ ਤੁਰ ਪਈ, ਲੋਕਾਂ ਨੇ ਦੇਖ ਲਿਆ, ਪਿੰਡ ਜਾ ਕੇ ਗੱਲਾਂ ਬਣਾਉਣਗੇ, ਯਾਰ ਕੱਲ ਵਿਆਹ ਸੀਗੇ, ਅੱਜ ਖਾਇਆ ਖਾ ਕੇ ਤੁਰਦੇ ਨੇ। ਇੰਨਾ ਸੰਗ ਸ਼ਰਮ ਦਾ ਜ਼ਮਾਨਾ ਸੀ, ਅੱਜ ਕੱਲ੍ਹ ਵਾਂਗੂ ਥੋੜ੍ਹੀ ਹੈ ਵੀ ਵਿਆਹ ਤੋਂ ਪਹਿਲਾਂ ਹੀ। ਹਾਕ ਮਾਰ ਕੇ ਮੁਟਿਆਰ ਘਰ ਵਾਲੇ ਨੂੰ ਕਹਿੰਦੀ, ਕਹਿੰਦੀ ਉਹ ਭਲਿਆ ਲੋਕਾਂ ਐਂ ਤੁਰਿਆ ਜਾਂਦਾ ਜਿਵੇਂ ਇਕੱਲਾ ਹੀ ਹੁੰਦਾ। ਮੈਂ ਵੀ ਮਾਪਿਆਂ ਨੇ ਤੇਰੇ ਲੜ ਲਾ ਕੇ ਤੋਰੀ ਹੋਈ ਹੈ, ਜਰਾ ਪਿੱਛੇ ਨੂੰ ਵੀ ਦੇਖ ਲੈ, ਸ਼ਿਕਰ ਦੁਪਹਿਰਾ ਸਿਰ 'ਤੇ ਆਇਆ ਹੋਇਆ, ਕਾਂ ਅੱਖ ਨਿਕਲਦੀ ਹੈ, ਮੁੜਕੇ ਨਾਲ ਮੇਰਾ ਬੁਰਾ ਹਾਲ ਹੈ, ਥੱਕ ਕੇ ਮੈਂ ਚੂਰ ਹੋਈ ਪਈ ਹਾਂ, ਹਾਕਾਂ ਮਾਰਦੀ ਤਾਂ ਮੇਰਾ ਗਲ ਸੁੱਕਿਆ ਪਿਆ। ਆ ਦੇਖ ਤੂਤਾਂ ਦੀ ਛਾਂ ਕਿੰਨੀ ਸੰਘਣੀ ਹੈ, ਆ ਜਾ ਬਹਿ ਜਾ ਨਾ, ਦੋ ਘੜੀ ਆਰਾਮ ਕਰ ਲੈ, ਦੋ ਘੜੀ ਆਰਾਮ ਕਰ ਲੈ, ਦੋ ਪਿਆਰ ਦੀਆਂ ਗੱਲਾਂ ਕਰ ਲੈ, ਕੋਈ ਗੱਲ ਕਹਿ ਲੈ, ਕੋਈ ਸੁਣ ਲੈ। ਜਦੋਂ ਮੈਂ ਸਹੁਰੇ ਘਰ ਪਹੁੰਚ ਗਈ, ਉੱਥੋਂ ਤਾਂ ਕੰਮਾਂ ਕਰਨ 'ਚੋਂ ਵਿਹਲੇ ਨਹੀਂ ਮਿਲਣਾ, ਗੱਲਬਾਤ ਦਾ ਟਾਈਮ ਹੀ ਨਹੀਂ ਲੱਗਣਾ, ਨਾਲੇ ਸੱਸ ਨੇ ਚੌਂਕੇ 'ਚੋਂ ਥੱਲੇ ਪੈਰ ਲਾਉਣ ਹੀ ਨਹੀਂ ਦੇਣਾ। ਗੱਭਰੂ ਕਹਿੰਦਾ ਨਹੀਂ ਨਹੀਂ, ਇਹ ਪਿਆਰ ਵਿਆਰ ਦੀਆਂ ਗੱਲਾਂ ਰਸਤੇ 'ਚ ਨਹੀਂ ਕਰਦੀਆਂ, ਘਰੇ ਜਾ ਕੇ ਡੰਜ ਲਾ ਦੀ ਜਿਹੜੀ ਲਾਉਣੀ ਹੈ, ਗੌਰ ਨਾਲ ਸੁਣਨਾ ਉਹ ਕੀ ਕਹਿੰਦਾ।

0: ਤੁਹਾਨੂੰ ਸੁਣਾਉਂਦੇ ਆ ਸਦੀਕ ਸਾਹਿਬ ਤਾਂ ਸਦੀਕ ਸਾਹਿਬ ਆ ਉਹਨਾਂ ਦਾ ਗੀਤ ਕਮੈਂਟਰੀ ਕਮਾਲ ਦੀ ਹੈ, ਜਿਹੜੀ ਗੀਤ ਤੋਂ ਪਹਿਲਾਂ ਉਹਨਾਂ ਨੇ ਰੰਗ ਬਣਿਆ ਨਾ ਉਹ ਕਮਾਲ ਸੀ। ਸੋ ਲਓ ਨਾਗਪਾਲ ਸਾਹਿਬ ਵੀ ਆ ਗਿਆ, ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰ ਲਈਏ, ਉਹਨਾਂ ਨੂੰ ਪੁੱਛਦੇ ਆ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਰ। ਨਾਗਪਾਲ ਸਾਹਿਬ, ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਜਿਹੜੀ ਚੇਂਜਸ ਆਉਣੀਆਂ ਸੀ ਉਹ ਆ ਗਈਆਂ, ਤੇ ਦੱਸੋ ਥੋੜਾ ਜਿਹਾ ਕਰੋ ਅਪਡੇਟ। ਬਹੁਤ ਵਾਰ ਆਪਾਂ ਜਿੰਨੇ ਸਾਡੇ ਲਿਸਨਰ ਨੇ ਉਹਨਾਂ ਨੂੰ ਦੱਸਿਆ ਸੀ ਕਿ ਭਾਈ ਇਹ ਚੇਂਜਸ ਅਗਸਤ ਦੇ ਮਹੀਨੇ 'ਚ ਆਉਣੀਆਂ ਨੇ, ਇਹ ਜਿਹੜਾ 15-15, 20-20, 25-25 ਹਜ਼ਾਰ ਕਿਸੇ ਨੂੰ ਗ੍ਰਾਂਟ ਮਿਲਣੀ ਸੀ, ਲਾਹਾ ਲੈਣਾ ਸੀ, ਉਹਨਾਂ ਨੂੰ ਲਾਹਾ ਮਿਲ ਗਿਆ, ਹੁਣ ਕੋਈ ਕੀ ਚੇਂਜਸ ਆਈਆਂ ਨੇ ਥੋੜਾ ਜਿਹਾ ਇਹ ਕਲੀਅਰ ਜਿਹਾ ਦੱਸੋ।
1: ਬਿਲਕੁਲ ਜੀ, ਸੋ ਪਹਿਲੇ ਤੋਂ ਉਹ ਲੋਕ ਬੜੇ ਅੱਛੇ ਲੱਕੀ ਰਹਿ ਗਏ ਜਿਨ੍ਹਾਂ ਇਸ ਕਾ ਫਾਇਦਾ ਲਿਆ ਐਂਡ ਸਕਿੱਲ ਵੀ ਹਾਸਿਲ ਕਰ ਰਹੇ ਔਰ ਗ੍ਰਾਂਟਸ ਹਾਸਿਲ ਕਰ ਰਹੇ ਹੈ। ਓਕੇ, ਅਬ ਜੋ ਰੂਲ ਨਏ ਚੇਂਜਿਸ ਆਏ ਹੈ ਉਸਮੇ ਲੋਨ ਆਏਗਾ ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਕੋਲੈਟਰਲ ਕੇ, ਬਿਨਾਂ ਗਰੰਟਰ ਕੇ, ਔਰ 0% ਪੇ ਹੈ ਵੋ। ਲੋਨ ਕੀ ਰੇਂਜ ਹੈ 50,000 ਸੇ $200,000 ਤੱਕ, ਇਸਮੇ ਸੇ ਲਾਈਕ ਗਵਰਨਮੈਂਟ ਆਪਕੋ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ ਪਹਿਲੀ ਬਾਤ, ਔਰ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਔਰ ਗਵਰਨਮੈਂਟ ਡਾਇਰੈਕਟ ਆਪਕੇ ਖਾਤੇ ਮੇਂ ਲੋਨ ਡਾਲਤੀ ਹੈ। ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਫੁੱਲੀ ਆਨਲਾਈਨ ਘਰ ਕੇ ਕੰਫਰਟ ਸੇ, ਔਰ ਫੰਡਿੰਗ ਲਾਈਕ 0% ਪੇ ਲੋਨ ਹਾਸਿਲ ਕਰੇ ਆਪਣੇ ਖਾਤੇ ਮੇਂ ਡਾਇਰੈਕਟ।
0: ਇੱਕ ਮਿੰਟ, 2 ਲੱਖ ਤੱਕ ਲੋਨ ਮਿਲ ਸਕਦਾ?
1: ਬਿਲਕੁਲ ਜੀ, 2 ਸਾਲ ਕਾ ਕੋਰਸ ਹੈ, ਫੈਮਿਲੀ ਆਫ 4 ਜਾਂ 5 ਹੈ, ਤੋ ਉਨਕੋ ਅਰਾਊਂਡ ਲਾਈਕ ਅਗਰ ਕਿਸੀ ਕੇ 2 ਜਾਂ 3 ਬੱਚੇ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਤੋ ਉਨਕਾ ਬੱਚੇ ਜ਼ਿਆਦਾ, ਖਰਚੇ ਜ਼ਿਆਦਾ, ਤੋ ਗਵਰਨਮੈਂਟ ਕੀ ਫੰਡਿੰਗ ਵੀ ਜ਼ਿਆਦਾ, ਕਿ ਘਰ ਕਾ ਖਰਚਾ ਚਲਾ ਪਾਏ, ਪੜ੍ਹਤੇ ਪੜ੍ਹਤੇ ਸੜਕ ਪੇ ਨਾ ਆ ਜਾਏ ਆਪ।
0: ਅੱਛਾ, ਫਿਰ 2 ਸਾਲ 0% ਤੇ ਕੋਈ ਉਹਦਾ ਪੈਸਾ ਨਹੀਂ ਦੇਣਾ, ਕੋਈ ਕਿਸ਼ਤ ਨਹੀਂ ਉਹਦੀ?
1: ਬਿਲਕੁਲ ਜੀ ਸਹੀ ਕਹਾ, ਅਗਰ 2 ਸਾਲ ਕਾ ਕੋਰਸ ਹੈ ਤੋ 2 ਸਾਲ ਤੱਕ ਉਹ ਲੋਨ 0% ਪੇ, ਔਰ 2.5 ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ ਹੈ।
0: ਲੈ ਮਾਲ ਸਾਹਿਬ,
1: ਮਤਲਬ ਆਜ ਸੇ 2.5 ਸਾਲ ਬਾਅਦ, ਔਰ ਉਹ ਵੀ 15 ਸਾਲ ਮੇਂ ਪੇ ਕਰ ਸਕਤੇ ਹੈ।
0: ਤੁਸੀਂ ਦੇਖੋ, ਜੇ ਉਹ ਕਹਿੰਦੇ ਤੁਸੀਂ ਦੋਨੇ ਹਸਬੈਂਡ ਵਾਈਫ ਲੈਣੇ ਹੋ ਤਾਂ ਲੋਨ 2 ਸਾਲ ਤੱਕ 2 ਲੱਖ ਤੁਹਾਨੂੰ ਦੇਤਾ,
2: ਬਿਲਕੁਲ,
0: ਉਹ ਉਹਦੇ ਤੁਸੀਂ ਕੋਈ ਪੈਸਾ ਨਹੀਂ ਪੇ ਕਰਨਾ, 2.5 ਸਾਲ ਬਾਅਦ ਫਿਰ ਪੇ ਕਰਨਾ ਸ਼ੁਰੂ ਕਰਨਾ, ਉਹਦੀ ਕਿਸ਼ਤ ਸ਼ੁਰੂ ਹੋਣੀ ਆ, ਤੇ ਇਹ ਇਹ ਮਤਲਬ ਲੋਨ ਹਜੇ ਵੀ ਸਟਿਲ ਮਿਲੇਗਾ। ਹਾਂਜੀ, ਉਹ ਚੀਜ਼ਾਂ ਉਹੀ ਨੇ ਕਿ ਜਿਵੇਂ ਪਹਿਲਾਂ ਸੀਗਾ ਕਿ ਬਹੁਤੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਤੇ ਤੁਹਾਡੀ ਇਨਕਮ ਕ੍ਰਾਈਟੇਰੀਆ, ਬਾਕੀ ਸਾਰਾ ਕੁਛ ਉਹੀ ਹੈ ਜਾਂ ਉਹ 'ਚ ਵੀ ਚੇਂਜਸ ਆਈਆਂ ਕੁਛ?
1: ਇਸਮੇ ਪਹਿਲੇ ਹਮ ਫੋਕਸ ਕਰਦੇ ਥੇ ਸੈਲਫ ਇੰਪਲੋਇਡ ਲੋਗੋ ਪੇ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਬਟ ਅਬ ਐਸਾ ਕਮ ਨਹੀਂ ਹੈ, ਮਤਲਬ ਅਬ ਔਰ ਵੀ ਕੈਟੇਗਰੀ ਐਡ ਹੋ ਗਈ ਇਸਮੇ, ਮਤਲਬ ਅਗਰ ਆਪ ਜੋਬ ਕਰਤੇ ਹੈ ਫੁੱਲ ਟਾਈਮ ਤੋ ਵੀ ਆਪਕੋ ਬੈਨੀਫਿਟ ਕਰਤਾ ਹੈ, ਔਰ ਇਨਕਮ ਜੋ ਫੈਮਿਲੀ ਇਨਕਮ ਹਮ 70,000 ਕਹਤੇ ਥੇ, ਵੋ ਅਬ 90,000 ਤੱਕ ਹੈ।
0: ਵਾਹ,
1: ਮਤਲਬ ਅਗਰ ਆਪਕੀ ਫੈਮਿਲੀ ਇਨਕਮ 90,000 ਸੇ ਕਮ ਹੈ 2025 ਕੇ ਐਨਓਏ ਮੇਂ, 24 ਮੇਂ ਨਹੀਂ, 2025 ਕਾ ਐਨਓਏ ਆਪ ਸੇ ਸਟਾਰਟ ਹੋ ਗਏ, ਗਵਰਨਮੈਂਟ ਨੇ ਦੇਖਨਾ, ਆਪ ਹਮੇਂ ਕਾਲ ਕਰੇ, ਫੰਡਿੰਗ ਹਾਸਿਲ ਕਰੇ, ਸਕਿੱਲ ਵੀ ਹਾਸਿਲ ਕਰੇ, ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਕਰੇ, ਅਸਾਈਨਮੈਂਟ ਸੇ ਐਗਜ਼ਾਮੀਨੇਸ਼ਨ ਨਹੀਂ ਹੈ।
0: ਸੋ ਇੱਕ ਵਾਰ ਨੰਬਰ ਨੋਟ ਕਰਵਾ ਦਿਓ ਸਰ, ਇਹ ਤਾਂ ਕਮਾਲ ਕਰਤੀ ਤੁਸੀਂ ਅੱਜ, ਬੜੀ ਇਨਫੋਰਮੇਸ਼ਨ ਨਵੀਂ ਚੇਂਜਸ ਦੇ ਨਾਲ ਲੈ ਕੇ ਆਏ ਹੋ, ਕੱਲ ਨੂੰ ਹੋਰ ਵੀ ਅਸੀਂ ਅਪਡੇਟ ਕਰਾਂਗੇ ਇਹਨੂੰ ਵਿਸਤਾਰ ਦੇ ਨਾਲ, ਤੋ ਥੋੜਾ ਜਿਹਾ ਦੱਸੋ ਨੰਬਰ ਦਿਓ।
1: ਬਿਲਕੁਲ ਜੀ, ਬਿਲਕੁਲ ਜੀ, ਨੰਬਰ ਜੀ ਹੈਗਾ ਸਾਡਾ 437-264-75-437-264-3175, ਤੁਸੀਂ ਹੁਣੇ ਕਾਲ ਕਰੋ ਤੇ ਕੱਲ ਲਾਈਕ ਆਪਕੇ ਡਿਟੇਲਸ ਹਮ ਲੈ ਲੇਂਗੇ ਥੋੜੀ ਸੀ, ਐਂਡ ਦੈਨ ਆਪਕੋ ਐਸਟੀਮੇਟ ਹਮ ਕੱਲ ਦੇਂਗੇ। 437-264-75-75, ਕੋਈ ਚਲਾਕੀ ਨਹੀਂ ਹੈ ਪਹਿਲੇ ਕੀ ਤਰ੍ਹਾਂ, ਕੋਈ ਇਸਮੇ ਹਿਡਨ ਚੀਜ਼ ਨਹੀਂ ਹੈ ਪਹਿਲੇ ਕੀ ਤਰ੍ਹਾਂ, ਔਰ ਦੂਸਰੀ ਬੜੀ ਬਾਤ, ਹਮਾਰੀ ਫੀਸ ਸੇਮ ਹੀ ਹੈ, 199 ਸ਼ੁਰੂ ਮੇਂ ਦੇ ਰਹੀ ਹੈ, ਨਹੀਂ ਕਾਮ ਹੋਣੇ ਕੇ ਬਾਅਦ, ਸਿੰਪਲ ਸੀ ਐਜੂਕੇਸ਼ਨ ਫੰਡਿੰਗ ਮੇਂ ਡੀਲ ਕਰਤੇ ਹੈ, ਜਿਸ ਔਰ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਜਹਾਂ ਪੇ ਚਲਾਕੀ ਹੋਤੀ ਹੈ। 437-264-3175
0: ਤੇ ਤੁਸੀਂ ਕਾਲ ਕਰ ਲੈਣੀ ਆ। ਲੋਨ ਅੱਜ ਕੱਲ੍ਹ ਮੰਗਿਆ ਕੌਣ ਦਿੰਦਾ ਬਾਜੀ, ਇੰਨਾ $1,50,000, $1.5 ਲੱਖ, $2 ਲੱਖ ਤੱਕ ਵੀ ਲੋਨ ਤੁਹਾਨੂੰ ਮਿਲ ਜਾਣਾ। ਸੋ 2.5 ਸਾਲ ਤੱਕ ਤੁਸੀਂ ਪੇ ਨਹੀਂ ਕਰਨਾ ਕਹਿੰਦੇ ਕੁਛ ਵੀ। ਸੋ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ। ਹਾਂ, ਗ੍ਰਾਂਟ ਆ ਜਿਹੜੀ ਉਹ ਚੇਂਜ ਹੋ ਗਈ, ਗ੍ਰਾਂਟ ਨਹੀਂ ਮਿਲਣੀ, ਜਿਹੜੇ ਲੈ ਗਏ ਲੈ ਗਏ, ਜਿਹੜੇ ਲੱਕੀ ਸੀਗੇ ਉਹ ਲੈ ਗਏ, ਜਿੰਨਾ ਟਾਈਮ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਅਗਸਤ ਤੋਂ ਪਹਿਲਾਂ ਤੁਸੀਂ ਇਨਰੋਲ ਹੋ ਗਏ ਤਾਂ ਗ੍ਰਾਂਟ ਤੁਸੀਂ ਜਿਹੜੀ ਵਾਪਸ ਨਹੀਂ ਸੀ ਕਰਨੀ। ਸੋ ਤੁਸੀਂ ਨੰਬਰ 2 ਲੱਖ ਵੀ ਕਿਹੜਾ ਥੋੜਾ ਜੇ ਲੱਖ ਦੀ ਤੁਹਾਨੂੰ ਆ, ਤਾਂ ਬਾਕੀ ਸਾਰੀ ਕੱਲ ਨੂੰ ਚੈੱਕ ਕਰਕੇ ਵੀ ਤੁਹਾਨੂੰ ਐਸਟੀਮੇਟ ਦੇ ਦੇਣਗੇ ਕਿ ਤੁਹਾਡੇ ਲਈ ਕਿੰਨੀ ਹੋ ਸਕਦੀ ਆ। 437-264-3175 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ ਸਰ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਬਹੁਤ
0: ਬਹੁਤ ਧੰਨਵਾਦ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਸਾਹਮਣੇ ਸਹੁਰਿਆਂ ਦਾ ਪਿੰਡ ਦਿਖਾਈ ਦਿੱਤਾ ਹੋਵੇ। ਅੱਛਾ, ਇੱਕ ਬਲਬੀਰ ਬੋਪਾਰੇ ਦਾ ਵੀ ਗੀਤ ਹੁੰਦਾ ਸੀ, ਇੰਦਰਜੀਤ ਨਿਕੂਹਣਾ ਨੇ ਗਾਇਆ ਸੀ, ਸਹੁਰਿਆਂ ਦਾ ਪਿੰਡ ਲੰਘ ਕੇ ਮੈਥੋਂ ਪੈਰ ਪੱਟਿਆ ਨਾ ਜਾਵੇ, ਇੰਦਰਜੀਤ ਨਿਕੂਹਣਾ ਦੀ ਆਵਾਜ਼ ਵਿੱਚ ਬਲਬੀਰ ਬੋਪਾਰੇ ਦਾ ਲਿਖਿਆ ਹੋਇਆ ਗੀਤ ਸੀਗਾ। ਸੋ ਸਹੁਰਿਆਂ ਦਾ ਪਿੰਡ ਲੰਘ ਕੇ ਮੈਥੋਂ ਪੈਰ ਪੱਟਿਆ ਨਾ ਜਾਵੇ, ਉਹ ਤੇਰੇ ਸਹੁਰਿਆਂ ਦਾ ਪਿੰਡ ਨਹੀਂ। ਸੋ ਸਦੀਕ ਸਾਹਿਬ ਦਾ, ਸੋ ਉਹ ਬਲਬੀਰ ਬੋਪਾਰੇ ਦੀ ਕਲਮ ਸੀ। ਤੇ ਇੱਧਰ ਮੁੰਡਾ ਸੁੱਖ ਨਾਲ ਸੁੱਖ ਆ ਗਿਆ ਸਾਡੇ ਨਾਲ, ਨਹੀਂ ਉਹ ਰੀਸਾਂ ਸੁੱਖ ਦੀਆਂ, ਆ ਗਿਆ ਮੁੰਡਾ ਰੇਡ ਪਾਉਣ, ਕਹਿੰਦਾ ਨਹੀਂ ਰੀਸਾਂ ਨਹੀਂ ਰੀਸਾਂ ਨਹੀਂ ਰੀਸਾਂ ਸੁੱਖ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਧੰਨਵਾਦ ਬੋਪਰਾ ਸਾਹਿਬ, ਬਿਲਕੁਲ ਅੱਜ ਓਪਨ ਓਪਨ ਓਪਨ ਪਰਿਵਾਰਾਂ ਵਾਸਤੇ ਗ੍ਰੈਂਡ ਹੋਮ ਫਰਨੀਚਰ ਦੀਆਂ ਦੋਨੇ ਲੋਕੇਸ਼ਨ ਓਪਨ ਆ। ਤੁਸੀਂ 294 ਵਾਕ ਡਰਾਈਵ ਵਾਲੀ ਲੋਕੇਸ਼ਨ ਤੇ ਵੀ ਆ ਸਕਦੇ ਹੋ, ਜਾਂ 685 ਟੋਮਗਨ ਰੋਡ ਵਾਲੀ ਲੋਕੇਸ਼ਨ ਤੇ ਵੀ ਪਹੁੰਚ ਸਕਦੇ ਹੋ। ਸੋ ਲੌਂਗ ਵੀਕਐਂਡ ਦੀਆਂ ਜਿਹੜੀਆਂ ਡੀਲਾਂ ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਦੋਨੇ ਲੋਕੇਸ਼ਨਾਂ ਤੋਂ ਅੱਜ ਅਸੀਂ ਤੁਹਾਡੇ ਲਈ ਓਪਨ ਆ, ਚਾਹੇ 685 ਟੋਮਗਨ ਰੋਡ ਵਾਲੀ ਲੋਕੇਸ਼ਨ ਤੇ ਆ ਜਾਓ, 294 ਵਾਕਰ ਵਾਲੀ ਲੋਕੇਸ਼ਨ ਤੇ ਆ ਜਾਓ। ਆ ਕੇ ਤੁਸੀਂ ਕਹਿ ਦੇਣਾ, ਕੋਈ ਵੀ ਅੱਜ ਤੁਸੀਂ ਬੈਡਰੂਮ ਸੈੱਟ ਬਾਏ ਕਰ ਲਓ, ਤੁਸੀਂ ਆ ਕਹਿਣਾ ਵੀ ਰੇਡੀਓ ਪ੍ਰੋਗਰਾਮ ਸਾਰਾ ਸੁਣ ਕੇ ਆਏ ਆ, ਕੋਈ ਵੀ ਬੈੱਡ ਸੈੱਟ ਚੂਜ਼ ਕਰ ਲਓ, ਬਾਏ ਕਰ ਲਓ, ਬਾਅਦ ਵਿੱਚ ਦੱਸਣਾ ਵੀ ਰੇਡੀਓ ਸਾਰਾ ਸੁਣ ਕੇ ਆਏ ਆ। ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ, ਕੋਈ ਵੀ ਅੱਜ ਡਾਇਨਿੰਗ ਟੇਬਲ ਬਾਏ ਕਰ ਲਓ, ਸਾਰੰਗ ਰੇਡੀਓ ਦਾ ਆ ਕੇ ਹਵਾਲਾ ਦੇ ਦਿਓ, ਮਾਈਕਰੋਵੇਵ ਫ੍ਰੀ ਮਿਲੂਗਾ, ਕੋਈ ਵੀ ਸੋਫਾ ਸੈੱਟ ਅੱਜ ਦੇ ਦਿਨ ਲਈ ਸਪੈਸ਼ਲ ਬਾਏ ਕਰ ਲਿਓ। ਬਾਏ ਕਰਨ ਤੋਂ ਬਾਅਦ ਦੱਸ ਦਿਓ ਵੀ ਰੇਡੀਓ ਸਾਰੰਗ ਸੁਣ ਕੇ ਆਏ ਹੋ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ ਮਿਲੂਗਾ। ਸੋ ਡੀਲਾਂ ਦੇ ਤੋਹਫੇ ਅੱਜ ਤੁਹਾਡੇ ਲਈ ਓਪਨ ਆ, ਅਸੀਂ ਸ਼ਾਮ ਦੇ 8 ਤੱਕ ਤੁਹਾਡੇ ਲਈ ਓਪਨ ਆ। 294 ਵਾਕ ਡਰਾਈਵ ਦੇ ਉੱਪਰ ਆ ਜਾਓ, ਜਾਂ 685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਅੱਜ ਰਾਤ ਦੇ 8 ਤੱਕ ਓਪਨ ਓਪਨ ਓਪਨ ਬੋਪਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਲਓ ਜੀ, ਸੋ ਅੱਜ ਰਾਤ ਦੇ 8 ਤੱਕ ਇਹ ਓਪਨ ਰਹਿਣੇ ਆ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
2: ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈਗਾ। ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਆ, ਤੁਹਾਨੂੰ ਡਿਸਪੋਜ਼ਲ ਚਾਹੀਦੇ ਆ, ਤਾਂ ਤੁਸੀਂ ਰੈਸਟੋਰੈਂਟ ਰਨ ਕਰ ਰਹੇ ਹੋ, ਤੁਹਾਡੇ ਕੋਈ ਟਿਫਨ ਸਰਵਿਸ ਆ ਗਈ, ਤੁਹਾਨੂੰ ਡਿਸਪੋਜ਼ਲ ਦੀ ਜ਼ਰੂਰਤ ਹਮੇਸ਼ਾ ਹੀ ਪੈਂਦੀ ਹੈਗੀ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਵੱਲੋਂ ਹਮੇਸ਼ਾ ਯਾਦ ਰੱਖੋ। ਤੁਸੀਂ ਇਹਨਾਂ ਦਾ ਫੋਨ ਨੰਬਰ ਨੋਟ ਕਰੋ, 416-748-2116, 416-748-2116, 416-748-2116, 416-748-2116। ਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਜ਼ਰੂਰਤ ਆ, ਕ੍ਰਿਟੀਕਲ ਇੰਸ਼ੋਰੈਂਸ ਦੀ ਜ਼ਰੂਰਤ ਆ, ਵਿਸਟਰ ਵਿਜੇ ਇੰਸ਼ੋਰੈਂਸ ਦੀ ਜ਼ਰੂਰਤ ਆ, ਸੁਪਰ ਵਿਜਾ ਇੰਸ਼ੋਰੈਂਸ ਦੀ ਜ਼ਰੂਰਤ ਆ, ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਮੁਸਕਾਨ ਦਿਓਲ। ਮੁਸਕਾਨ ਦਿਓਲ ਤੁਹਾਡੀ ਲੋੜ ਅਨੁਸਾਰ, ਤੁਹਾਡੇ ਨੀਡ ਅਨੁਸਾਰ ਤੁਹਾਨੂੰ ਇੱਕ ਬਹੁਤ ਵਧੀਆ ਪਲਾਨ ਜਿਹੜਾ ਇਹ ਕਸਟਮਾਈਜ਼ ਕਰਕੇ ਦੇਣਗੇ। ਤੁਸੀਂ ਇਹਨਾਂ ਦਾ ਇੱਕੋ ਇੱਕ ਨੰਬਰ ਯਾਦ ਰੱਖਣਾ, 6475642733, 6475642733 ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਸੀਂ ਇੰਡੀਆ ਨੂੰ ਜਾਣਾ ਗਾ, ਜਾਂ ਇੰਡੀਆ ਤੋਂ ਤੁਹਾਡਾ ਕੋਈ ਆ ਰਿਹਾ ਗਾ, ਤੁਸੀਂ ਕਿਤੇ ਵੀ ਹੋਰ ਘੁੰਮਣ ਫਿਰਨ ਲਈ ਜਾਣਾ ਗਾ, ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ, ਤਾਂ ਤੁਸੀਂ ਇੱਕੋ ਇੱਕ ਯਾਦ ਰੱਖੋ, ਤੁਹਾਡੀ ਕਮਿਊਨਿਟੀ ਦਾ ਬਹੁਤ ਹੀ ਭਰੋਸੇਯੋਗ ਨਾਮ ਹੈਗਾ, ਦੁਬਾਬਾ ਟੂਰ ਐਂਡ ਟਰੈਵਲ, ਦੁਬਾਬਾ ਟੂਰ ਐਂਡ ਟਰੈਵਲ। ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-673-1400 ਦੇ ਉੱਪਰ, 905-673-1400।

0: ਅੱਛਾ ਇੱਕ ਮਨਸਬੂ ਕਹਿੰਦੇ ਹੁੰਦੇ ਸੀਗੇ ਕਿ ਜਿਵੇਂ ਹਨਾ ਇਹ 'ਚ ਵੀ ਸੀਗਾ ਕਿ ਉਹ ਤੇਰੇ ਗਹਿਣੇ ਗੱਟੇ ਪਾਏ ਹੋਏ ਤੇਰੇ ਸਾਰਾ ਕੁਛ
1: ਜੀ
0: ਇੱਕ ਬੋਲੀ ਹੁੰਦੀ ਸੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਤੇਰੇ ਘਰਦਾ
1: ਕਰਦਾ
0: ਬਾਕੀ ਅਗਲੀ ਲਾਈਨ ਨਹੀਂ ਆਪਾਂ ਦੱਸਣੀ ਹੈਗੀ ਅਗਲੀ ਲਾਈਨ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨੀ ਜਦੋਂ ਬਸ ਜਦੋਂ ਤੇ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ ਤੇ ਕੀ ਆ ਲਾਈਨ ਪੂਰੀ ਤੇ ਇਹ ਬੋਲੀ ਬੜੀ ਪੈਂਦੀ ਹੁੰਦੀ ਸੀ ਹਨਾ
1: ਇਹ ਸਭ ਤੋਂ ਪਾਪੂਲਰ ਬੋਲੀ ਸੀ
0: ਹਾਂ
1: ਜਿਹਨੂੰ ਇਹ ਨਹੀਂ ਆਉਂਦੀ ਬੋਲੀ ਤਾਂ ਬਸ
0: ਹਾਂ ਵੀ ਜੇ ਸਾਰੇ ਗਹਿਣੇ ਕਰਦੇ ਨੇ ਪਾਏ ਫਿਰ ਦੱਸਣ ਦੀ ਕੀ ਲੋੜ ਆ ਚਲੋ ਠੀਕ ਹੈ ਮਤਲਬ ਉਹ ਕਰਦੇ ਨਹੀਂ ਜਿਹੜੇ ਸੀਗੇ ਨਵੇਂ ਉਹ ਵੀ ਕਰਦੇ ਹੀ ਆ
1: ਸੋਚ
0: ਹਾਂ ਉੱਥੇ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅੱਛਾ ਇਹ ਬੋਲੀ ਆ ਜਿਹੜੀ ਪੈਂਦੀ ਹੁੰਦੀ ਸੀ ਅਤੇ ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਕਿ ਕੈਲਗਰੀ ਜਿਹੜੇ ਬੈਠੇ ਨੇ ਵੀਰ ਧਰਨੇ 'ਤੇ ਉਹਨਾਂ 'ਚੋਂ ਕਿਸੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵਿੱਚੋਂ ਗੱਲਬਾਤ ਕਰਕੇ ਪੁੱਛੀਏ ਕਿ ਸੂਰਤ ਹਾਲਾਤ ਉੱਥੋਂ ਦੇ ਕੀ ਨੇ ਅਤੇ ਸਾਡੀ ਲਾਈਨ ਅਗਲੀ ਆਪਾਂ ਦੇਖਦੇ ਹਾਂ ਕਿ ਸਾਡੇ ਲਿਸਨਰ ਕੌਣ ਨੇ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਵੀਰ ਜੀ
0: ਸਤਿ ਸ਼੍ਰੀ ਅਕਾਲ ਭੈਣ ਜੀ ਬਿਲਕੁਲ ਇਹ ਬੋਲੀ ਬੜੀ ਹਰੇਕ ਥਾਂ ਤੇ ਪੈਂਦੀ ਸੀ ਹਨਾ
2: ਹਾਂਜੀ ਇਹ ਤਾਂ ਆਮ ਹੀ ਸੀ ਨਾ ਜਦੋਂ ਸੱਸ ਦੇ ਸਾਹਮਣੇ ਤੇ ਸਹੁਰੇ ਦੇ ਸਾਹਮਣੇ ਤੇ ਮੋਸਟਲੀ ਪੈਂਦੀ ਹੁੰਦੀ ਸੀ
0: ਉਹਨਾਂ ਨੂੰ ਤਾਂ ਜ਼ਰੂਰ ਦੱਸਣਾ ਵੀ ਸਾਰੇ ਤਾਂ ਕਹਿੰਦੇ ਮੇਰੇ ਮਾਪਿਆਂ ਨੇ ਪਾਏ ਹਨਾ
2: ਹਾਂਜੀ
0: ਬਹੁਤ ਬਹੁਤ ਬਹੁਤ ਧੰਨਵਾਦ ਭੈਣ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਨਾਲ ਦੀ ਨਾਲ ਹੀ ਦੱਸਦੀ ਹੈ ਕਿ ਬਾਈ ਸਾਡੇ ਬਹੁਤ ਸਾਰੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵਿੱਚੋਂ ਸਿਲਵਰ ਹੱਟ ਵੀ ਆ ਜੇਕਰ ਤੁਸੀਂ ਹੋਮ ਫਿਕਸ 'ਤੇ ਜਾਓਗੇ ਹੋਮ ਫਿਕਸ 'ਤੇ ਜਾਣਾ ਤੁਸੀਂ ਬਾਈ ਚਾਂਸ ਤੁਸੀਂ ਕਿਤੇ ਨਾ ਕਿਤੇ ਕੋਈ ਘਰ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇੱਕ ਵਾਰ ਨੰਬਰ ਨੋਟ ਕਰਕੇ ਰੱਖ ਲਓ ਹੋਮ ਫਿਕਸ ਦਾ 437-410-0103 ਇਹਨਾਂ ਦਾ ਨੰਬਰ ਹੈ 437-410-0103 ਜੇਕਰ 20 ਡੈਲਟਾ ਪਾਰਕ 'ਤੇ ਆ ਤੁਸੀਂ ਪਲੰਬਿੰਗ ਦਾ ਕੋਈ ਕੰਮ ਕਰਨਾ ਇਲੈਕਟ੍ਰੀਕਲ ਦਾ ਕੋਈ ਕੰਮ ਕਰਵਾਉਣਾ ਤਾਂ ਹੋਮ ਫਿਕਸ ਇੱਕੋ ਇੱਕ ਨੰਬਰ ਹੈ 437-410-0103 ਸਤਿ ਸ਼੍ਰੀ ਅਕਾਲ ਜੀ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੁਬਾਰੇ ਕੱਟ ਕੇ ਲਾ ਲਿਓ ਜੀ ਤੁਹਾਡੀ ਆਵਾਜ਼ ਆ ਜਿਹੜੀ ਉਹ ਨਹੀਂ ਜਾ ਰਹੀ ਸੋ ਜੇਕਰ ਤੁਸੀਂ ਬਾਈ ਜੀ ਕਰਵਾਉਣਾ ਚਾਹੁੰਦੇ ਜੀ ਬਹੁਤ ਸਾਰੇ ਸਾਡੇ ਵੀਰ ਨੇ ਜਿਹੜੇ ਜਿਨ੍ਹਾਂ ਨੇ ਡਕਟ ਕਲੀਨਿੰਗ ਨਹੀਂ ਕਰਵਾਈ ਹੁੰਦੀ ਬਾਈ ਬਹੁਤ ਟਾਈਮ ਨਿਕਲ ਗਿਆ ਹੁੰਦਾ ਡਕਟ ਕਲੀਨਿੰਗ ਹੈ ਜਿਹੜੀ ਉਹ ਨਹੀਂ ਕਰਵਾਈ ਹੁੰਦੀ ਡਕਟ ਕਲੀਨਿੰਗ ਲਈ ਤੁਹਾਨੂੰ ਨੰਬਰ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਦਿੰਦੇ ਹਾਂ ਸੋ ਡਕਟ ਕਲੀਨਿੰਗ ਜ਼ਰੂਰੀ ਆ ਘਰ ਦੇ ਵਿੱਚ ਡਕਟ ਕਲੀਨਿੰਗ ਕਰਵਾਉਣੀ ਬਹੁਤ ਜ਼ਰੂਰੀ ਆ ਡਕਟ ਕਲੀਨਿੰਗ ਲਈ ਨੰਬਰ ਮਾਲ ਸਾਹਿਬ ਦੇਣਗੇ ਮਾਲ ਸਾਹਿਬ ਡਕਟ ਕਲੀਨਿੰਗ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਡਕਟ ਕਲੀਨਿੰਗ ਕਰਵਾਉਣ ਤੋਂ ਇਸ ਲਈ ਵੀ ਜਗ ਜਾਂਦੇ ਨੇ ਕਿ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਇਹਦੀ ਤਾਂ ਕਦੇ ਜ਼ਰੂਰਤ ਹੀ ਨਹੀਂ ਪੈਣੀ ਇਹਦੀ ਜ਼ਰੂਰਤ ਪੈਂਦੀ ਆ ਪਰ ਤੁਸੀਂ ਬਹੁਤ ਵਾਜਬ ਰੇਟ 'ਤੇ ਜੇਕਰ ਡਕਟ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖਣਾ ਸੋ ਨੰਬਰ ਆਹ ਗੀਤ ਤੋਂ ਬਾਅਦ ਪੈਨ ਦੇ ਪੇਪਰ ਰੱਖੋ ਰੈਡੀ ਆ ਇੱਕ ਗੀਤ ਹੋਰ ਲਾਉਣਾ ਯਾਰ ਇਹ ਅਕਰਮ ਰਾਜ ਦੀ ਆਵਾਜ਼ ਵਿੱਚ ਸੁਣਿਓ ਜਰਾ ਰੱਖ ਕਰੋ ਕਰਾ ਨੰਬਰ ਨੋਟ ਬਾਜੀ
1: ਜੀ ਬਿਲਕੁਲ 647-249-6667 647-249-6667 ਅਮੇਜ ਡਕਟ ਕਲੀਨ ਵਾਲਿਆਂ ਤੁਸੀਂ
0: ਅਮੇਜ ਡਕਟ ਕਲੀਨ ਵਾਲੇ ਬਾਜੀ ਸਰਵਿਸਿਜ਼ ਦੇ ਵਿੱਚ ਬਹੁਤ ਕਮਾਲ ਸੈਨੇਟਾਈਜ਼ ਕਰਕੇ ਜਾਣਗੇ
1: ਜੀ ਬਿਲਕੁਲ
0: ਪੂਰੇ ਘਰ ਦੇ ਵਿੱਚ ਡਕਟ ਜਿੰਨੇ ਵੀ ਹੈਗੇ ਆ ਤੁਹਾਨੂੰ ਉਹ ਕਈ ਵਾਰ ਪਿੱਛੇ ਲੋਕੇ ਹੁੰਦੇ ਡਕਟ
1: ਬਿਲਕੁਲ ਜੀ
0: ਉਹਨਾਂ ਨੂੰ ਵੀ ਸੋਫੇ ਸਾਫੇ ਇੱਧਰ ਉੱਧਰ ਕਰਕੇ ਸਾਰੇ ਡਕਟ ਕਲੀਨ ਕਰਕੇ ਜਾਣਗੇ
1: ਜੀ
0: ਬੈਸਟ ਸਰਵਿਸ ਬੈਸਟ ਰੇਟ ਸਾਲ 'ਚ ਇੱਕ ਵਾਰ ਜ਼ਰੂਰ ਕਰਾ ਲਿਆ ਕਰੀਏ ਆਪਾਂ ਡਕਟ ਕਲੀਨਿੰਗ ਕਿਉਂਕਿ ਅਸੀਂ ਨਾ ਥੋੜ੍ਹੇ ਜਿਹੇ ਪੈਸੇ ਲਾਉਣ ਕਰਕੇ ਵਾਧੂ ਬਿਮਾਰੀਆਂ ਸਹੇੜ ਲੈਂਦੇ ਬਿਨਾਂ ਮਤਲਬ ਦੀਆਂ
1: ਬਿਲਕੁਲ ਜੀ
0: ਸੋ ਬਜ਼ੁਰਗਾਂ ਨੇ ਘਰੇ ਰਹਿਣਾ ਹੁੰਦਾ ਅਸੀਂ ਘਰ ਦੀ ਹਵਾ ਦੇ ਵਿੱਚ ਸਾਹ ਲੈਣਾ ਹੁੰਦਾ ਸੋ ਡਕਟ ਕਲੀਨਿੰਗ ਅਮੇਜ਼ ਡਕਟ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰ ਲੈਣਾ ਨੰਬਰ ਟੂ ਕਾਲ 647-249-6667 647-249-6667 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜੀ ਪਹਿਲਾਂ ਇਹਨਾਂ ਦਾ ਇੱਕ ਗੀਤ ਬੜਾ ਮਸ਼ਹੂਰ ਸੀਗਾ, ਨਸੀਬੋ ਲਾਲ ਉਹਨਾਂ ਦੇ ਨਾਲ ਆਇਆ ਸੀਗਾ, ਕੱਚੀ ਪੈਨਸਲ ਨਾਲ ਨਸੀਬ ਸਾਡੇ ਲਿਖੇ ਰੱਬ ਨੇ, ਬੜਾ ਹਿੱਟ ਹੋਇਆ ਸੀ, ਬਹੁਤ ਹਿੱਟ ਹੋਇਆ ਸੀ। ਜਦੋਂ ਨਿਕਲੇ ਗਲੀ ਵਿੱਚੋਂ ਨਿਕਲੇਗਾ ਜਨਾਜ਼ਾ, ਜਦੋਂ ਸਾਡਾ
1: ਤੇਰੀ
0: ਦਿਲਾਂ ਦੇ ਮਹੱਲਾ ਵਿੱਚ
1: ਬੈਣ ਪੈਣ ਗਲੀ ਵਿੱਚੋਂ
0: ਲੰਘੇਗਾ ਜਨਾਜ਼ਾ, ਜਦੋਂ ਮੇਰਾ
1: ਤੇਰੇ ਦਿਲ ਦੇ
0: ਮਹੱਲੇ ਵਿੱਚ ਬੈਣ ਪੈਣਗੇ, ਹਨਾ, ਉਹ ਗੀਤ ਬੜਾ ਕਮਾਲ ਹੁੰਦਾ ਸੀਗਾ। ਸੋ ਅਕਰਮ ਰਾਈ ਉਹਨਾਂ ਦਾ ਇੱਕ ਅਲੱਗ ਅੰਦਾਜ਼ ਏ ਬਿਆਨ ਅਤੇ ਬਹੁਤ ਕਮਾਲ। ਸੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਅਸੀਂ ਫਿਰ ਵੀ ਦੱਸ ਦਈਏ ਇੱਕ ਵਾਰ ਕਿ ਬਾਈ ਜੀ, ਕਈ ਵਾਰ ਅਸੀਂ ਜਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਉਹਨਾਂ 'ਤੇ ਅਸੀਂ ਕਾਲ ਕਰ ਜਾਂਦੇ ਹਾਂ
1: ਜੀ,
0: ਅਤੇ ਜੇ ਤੁਹਾਨੂੰ ਲਾਈਫ ਇੰਸ਼ੋਰੈਂਸ ਤੁਸੀਂ ਕਿਸੇ ਵੀ ਐਡਵਾਈਜ਼ਰ ਤੋਂ ਕਰਵਾ ਸਕਦੇ ਹੋ, ਵੈਸੇ ਅਸੀਂ ਮੁਸਕਾਨ ਦਿਓਲ ਉਹਨਾਂ ਦਾ ਜ਼ਿਕਰ ਇਸ ਕਰਕੇ ਕਰਦੇ ਹਾਂ ਕਿਉਂਕਿ ਇੱਥੋਂ ਦੇ ਪੜ੍ਹੇ ਲਿਖੇ ਆ, ਅਤੇ ਤੁਹਾਨੂੰ ਇਹ ਨਹੀਂ ਕਿ ਇੱਕ ਵਾਰ ਇੰਸ਼ੋਰੈਂਸ ਕਰਤੀ ਅਤੇ ਬਾਅਦ 'ਚ ਤੁਹਾਨੂੰ ਪੁੱਛਣਾ ਨਹੀਂ, ਤੁਹਾਡਾ ਫੋਨ ਨਹੀਂ ਚੱਕਣਾ। ਸੋ ਜੇ ਰੱਬ ਨਾ ਕਰੇ ਕਿ ਤੁਹਾਨੂੰ ਕਲੇਮ ਲੈਣਾ ਪੈ ਜਾਵੇ, ਪਰਮਾਤਮਾ ਕਰੇ ਤੁਹਾਨੂੰ ਨਾ ਲੈਣਾ ਪਵੇ, ਰੱਬ ਨਾ ਕਰੇ ਤੁਹਾਨੂੰ ਕਲੇਮ ਲੈਣਾ ਪੈ ਜਾਵੇ, ਤਾਂ ਬਿਲਕੁਲ ਕੰਪਨੀ ਤੱਕ ਐਨ ਗੱਲਬਾਤ ਕਰਕੇ ਤੁਹਾਨੂੰ ਕਲੇਮ ਦਿਵਾਉਣ ਦੇ ਵਿੱਚ ਹੈਲਪ ਕਰਦੇ ਆ। ਡੇ 1 ਤੋਂ ਕਿਹੜਾ ਬੈਸਟ ਪਲਾਨ ਤੁਹਾਡੇ ਲਈ ਹੋ ਸਕਦਾ, ਇਹ ਨਹੀਂ ਕਿ ਬੈਸਟ ਪਲਾਨ ਸਾਡੇ ਲਈ ਕਿਹੜਾ ਹੋ ਸਕਦਾ, ਬੈਸਟ ਪਲਾਨ ਤੁਹਾਡੇ ਲਈ ਕਿਹੜਾ ਹੋ ਸਕਦਾ। ਤੁਸੀਂ ਨਵੇਂ ਆਏ ਹੋ ਤਾਂ ਤੁਸੀਂ ਟਰਮ ਪਲਾਨ ਲੈ ਸਕਦੇ ਹੋ, ਤੁਹਾਡੇ ਕੋਲ ਥੋੜ੍ਹੀ ਜਿਹੀ ਵੈਲਿਊ ਹੈਗੀ ਆ, ਤੁਸੀਂ ਆਪਣੇ ਬੱਚਿਆਂ ਦਾ ਪਰਮਾਨੈਂਟ ਪਲਾਨ ਲੈ ਸਕਦੇ ਹੋ ਜਿਹੜਾ ਗਰੋ ਕਰੇਗਾ, ਜਿਹੜਾ ਗਰੋ ਕਰਦਾ ਕਿ ਜਦੋਂ ਬੱਚਿਆਂ ਨੇ, ਜੇ ਹੁਣ ਬੱਚੇ ਛੋਟੇ ਆ ਜਾਣ, ਉਹਨਾਂ ਨੇ 40 ਸਾਲ ਦੇ ਹੋਣਾ ਜਾਂ ਉਹਨਾਂ ਨੇ 35 ਸਾਲ ਦੇ ਹੋਣਾ ਜਾਂ 20 ਸਾਲ ਦੇ ਹੋਣਾ, ਉਹ ਜਦ ਤੱਕ ਉਹਨਾਂ ਦਾ ਪਲਾਨ ਗਰੋ ਕਰ ਜਾਏਗਾ। ਸੋ ਉਹਨਾਂ ਦੇ ਲਈ ਤੁਸੀਂ ਪੇਡ ਅਪ ਪਲਾਨ ਲੈ ਸਕਦੇ ਹੋ ਕਿ ਹੁਣ ਤੁਹਾਨੂੰ ਪਤਾ ਕਿ ਅਸੀਂ 10 ਸਾਲਾਂ ਦੇ ਵਿੱਚ ਇਹਨਾਂ ਦੀ ਇੰਸ਼ੋਰੈਂਸ ਕਰਾਤੀ, ਜ਼ਿੰਦਗੀ ਭਰ ਦਾ ਇੱਕ ਤੋਹਫਾ ਦਿੱਤਾ ਅਸੀਂ ਬਾਈ, ਬਹੁਤ ਪੈਸੇ। ਹੁਣ ਇੱਕ ਤਾਂ ਮੈਂ ਅੱਜ ਵੀਡੀਓ ਦੇਖਦਾ ਸੀ, ਹੁਣ ਨਵਾਂ ਟ੍ਰੈਂਡ ਵੀ ਚੱਲਿਆ ਹੋਇਆ ਕਿ ਬੱਚਿਆਂ ਦੀਆਂ ਪਾਰਟੀਆਂ 'ਤੇ ਖਰਚਾ ਬਹੁਤ ਹੁੰਦਾ ਬਰਥਡੇ ਪਾਰਟੀਆਂ
1: 'ਤੇ, ਬਿਲਕੁਲ ਜੀ,
0: ਅਤੇ ਉਹ ਕਹਿੰਦੇ ਉਹਨਾਂ ਬਰਥਡੇ ਪਾਰਟੀਆਂ ਦੇ ਲਈ ਵੀ ਅੱਜ ਕੱਲ੍ਹ ਇਹ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਚੱਲ ਪਿਆ, ਪੰਜਾਬੀਆਂ 'ਚ ਹਜੇ ਨਹੀਂ ਚੱਲਿਆ, ਕਿ ਤੁਸੀਂ ਜਿਵੇਂ ਕਿਸੇ ਜਗ੍ਹਾ 'ਤੇ ਬੱਚਿਆਂ ਨੂੰ ਲੈ ਗਏ ਪਾਰਟੀ ਕਰਨ, ਉੱਥੇ ਇੱਕ ਉਹ ਜਾਰ ਰੱਖ ਦਿੰਦੇ ਆ ਕਿ ਤੁਸੀਂ ਇਹ 'ਚ ਟਿਪ ਪਾਓ ਜੀ, ਪੇਰੈਂਟਸ ਨੂੰ ਕਿਹਾ ਜਾਂਦਾ ਕਿ ਤੁਸੀਂ ਇਹ 'ਚ ਟਿਪ ਪਾ ਦਿਓ, ਜੋ ਤਾਂ ਕਿ ਅਸੀਂ ਖਰਚਾ ਅਫੋਰਡ ਕਰ ਲਈਏ ਇਸ ਪਾਰਟੀ ਦਾ
1: ਜੀ।
0: ਇਹ 'ਤੇ ਬੜੀ ਡਿਬੇਟ ਚੱਲ ਰਹੀ ਆ ਕਿ ਇਹ ਚਾਹੀਦਾ ਜਾਂ ਨਹੀਂ ਚਾਹੀਦਾ, ਉੱਪਰ ਮੇਨ ਸਟ੍ਰੀਮ ਮੀਡੀਆ ਚੱਲ ਪਿਆ ਕਿ ਉੱਥੇ ਉਹ ਜਾਰ ਰੱਖ ਦਿੱਤਾ ਜਾਂਦਾ ਕਿ ਤੁਸੀਂ ਗਿਫਟ ਤਾਂ ਜਿਹੜਾ ਲਿਆਉਣਾ ਠੀਕ ਆ, ਪਰ ਇਹਦੇ ਵਿੱਚ ਤੁਸੀਂ ਕੈਸ਼ ਪਾ ਦਿਓ ਤਾਂ ਕਿ ਜਿਹੜੀ ਆ ਪਾਰਟੀ ਦਾ ਖਰਚਾ ਵਾ ਇਹ ਅਸੀਂ ਸੌਖਾ ਕਰ ਲਈਏ
1: ਜੀ,
0: ਇਹ ਸਾਡੇ 'ਚ ਇਹ ਇੱਕ ਹੈਲਪ ਹੋ ਜਾਵੇ, ਇੱਕ ਸਪੋਰਟ ਹੋ ਜਾਵੇ, ਕਿਉਂਕਿ ਬੱਚੇ ਆ ਛੋਟੇ, ਉਹ ਤਾਂ ਖਰਚਾ ਕਰਾਉਣ ਨਹੀਂ ਹਟ ਸਕਦੇ, ਉਹ ਕਹਿੰਦੇ ਅਸੀਂ ਤਾਂ ਅਸੀਂ ਫਲਾਣੇ ਦੇ ਪਾਰਟੀ 'ਤੇ ਗਏ ਸੀ ਅਤੇ ਤੁਸੀਂ ਵੀ ਸਾਨੂੰ ਸਾਡੇ ਕਰੋ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਪਈਆਂ, ਅਸੀਂ ਇੰਨਾ ਇੰਨਾ ਪੈਸਾ ਪਾਰਟੀਆਂ 'ਤੇ ਲਾ ਦਿੰਦੇ ਹਾਂ, ਬੱਚਿਆਂ ਲਈ ਲਾ ਦਿੰਦੇ ਹਾਂ, ਗਿਫਟਾਂ 'ਤੇ ਲਾ ਦਿੰਦੇ ਹਾਂ, ਆਹ ਗਿਫਟ ਬਹੁਤ ਸੋਹਣਾ ਜਿਹੜਾ ਜ਼ਿੰਦਗੀ ਭਰ ਨਾਲ ਰਹਿਣਾ, ਜਦੋਂ ਉਹਨਾਂ ਨੇ ਵੱਡੇ ਹੋਣਾ ਤੁਸੀਂ ਉਹਨੂੰ ਕਹਿਣਾ ਬਈ ਤੇਰੀ ਆ ਮੈਂ 2 ਲੱਖ ਦੀ 2.5 ਲੱਖ ਦੀ ਇੰਸ਼ੋਰੈਂਸ ਕਰਾਤੀ ਸੀਗੀ ਅਤੇ ਇਹ ਗਰੋ ਹੋ ਕੇ ਹੁਣ ਤੇਰੀ 3.5-4-5 ਦੀ ਬਣ ਗਈ ਹੈ ਅਤੇ ਆਹ ਲੈ ਤੈਨੂੰ ਜ਼ਿੰਦਗੀ ਭਰ ਦਾ 20 ਸਾਲਾਂ 'ਚ ਮੈਂ ਪੇਡ ਅਪ ਕਰਤੀ ਹੈ ਜਾਂ ਮੈਂ 10 ਸਾਲਾਂ 'ਚ ਪੇਡ ਅਪ ਕਰਤੀ ਹੈ। ਸੋ ਇਹ ਤੁਸੀਂ ਪੇਡ ਅਪ ਪਲਾਨ ਲੈ ਸਕਦੇ ਹੋ ਅਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਪੇ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਵੀ ਪੇ ਕਰਨ ਦੀ ਜ਼ਰੂਰਤ ਨਹੀਂ। ਨੰਬਰ ਨੋਟ ਕਰ ਲਓ ਮੁਸਕਾਨ ਦਿਓਲ ਉਹਨਾਂ ਦਾ 6474-5-64-27-33 6474-5-64-27-33 ਜਾਂ ਉਹਨਾਂ ਦੀ ਕ੍ਰਿਟੀਕਲ ਇੰਸ਼ੋਰੈਂਸ ਕਰਵਾ ਸਕਦੇ ਹੋ
1: ਬਿਲਕੁਲ,
0: ਤਾਂ ਕਿ ਜ਼ਿੰਦਗੀ ਭਰ ਲਈ ਉਹਨਾਂ ਦੇ ਲਈ ਇੱਕ ਤੁਸੀਂ ਸੋਹਣਾ ਗਿਫਟ ਜਿਹੜਾ ਉਹਨਾਂ ਨੂੰ ਦੇ ਸਕੋ। ਸੋ 6474-5-64-27-33 'ਤੇ ਕਾਲ ਕਰ ਲੈਣੀ ਹੈ, 6475-64-2733 'ਤੇ ਇਹ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਆ, ਤੁਸੀਂ

0: ਜੀ ਤੁਹਾਡੀ ਆਟੋ ਦੀ ਜਾਂ ਹੋਮ ਦੇ ਇੰਸ਼ੋਰੈਂਸ ਰੀਨਿਊ ਆ ਰਹੀ ਹੈਗੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ 6476278820 647 627 88 ਜੋ ਜੁਲਾਈ ਮਹੀਨੇ ਦੇ ਵਿੱਚ ਨਵੇਂ ਰੂਲ ਐਂਡ ਰੈਗੂਲੇਸ਼ਨ ਆਏ ਨੇ ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਬਹੁਤ ਵਧੀਆ ਇੱਕ ਪਲਾਨ ਬਣਾ ਕੇ ਦੇਵਾਂਗੇ ਜੀ।
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਇੱਥੇ ਇਜਾਜ਼ਤ ਦਿਓ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਤੁਹਾਡੇ ਕੰਮ ਨੇ ਜਿਹੜੇ ਉਹ ਮਹਿਫੂਜ਼ ਰਹਿਣ। ਸੋ ਲਾਈਫ ਇੰਸ਼ੋਰੈਂਸ ਲਈ ਨੰਬਰ ਮੈਂ ਇੱਕ ਵਾਰ ਫਿਰ ਅਨਾਊਂਸ ਕਰ ਦਵਾਂ, 647-564-2733 ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ, 647-564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਵਿਜ਼ਟਰ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਰ ਦੀ ਇੰਸ਼ੋਰੈਂਸ ਜਾਂ ਫਿਰ ਆਪਣੇ ਬੱਚਿਆਂ ਦੇ ਲਈ RESP ਕਰਵਾਉਣੀ ਚਾਹੁੰਦੇ ਹੋ। ਨੰਬਰ ਕਾਲ 6475-6427-3733। ਅੱਜ ਪ੍ਰੋਗਰਾਮ 'ਚ ਦਿਓ ਯਾਤਰਾ ਬਰਾਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ।

0: 64 44
1: ਸੁਣਦੇ
0: ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 5:30 ਤੋਂ
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desh-pradesh-radio.com ਜਾਂ www.desh-pradesh-tv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
5: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵਿਰਕ
6: ਮੈਂ ਕਿੱਥੇ ਬੈਠਿਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ
5: ਨਿਊ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ

AM 530 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਡੇ ਦਾ ਦਿਨ ਹੈ, ਵੀਕਐਂਡ ਤੋਂ ਬਾਅਦ ਵਾਲਾ ਦਿਨ, ਵੀਕ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਦਿਨਾਂ ਨੂੰ, ਅਤੇ ਨਾਲ ਦੀ ਨਾਲ ਹੀ ਮੈਂ ਉਮੀਦ ਕਰਦੀ ਹਾਂ ਕਿ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਨਿਕਲਿਆ ਹੋਏਗਾ। 3 ਅਗਸਤ ਅੱਜ ਹੋ ਚੁੱਕੀ ਹੈ, ਮੰਡੇ ਦਾ ਦਿਨ ਹੈ, 3:07 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਸਰਵਣ ਕਰਦੇ ਆਪਾਂ ਭਾਈ ਮਹਿਤਾਬ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਮਿੱਠਾ ਸ਼ਬਦ। ਅਤੇ ਪ੍ਰੋਗਰਾਮ ਦੀ ਸ਼ੁਰੂਆਤ, ਦਿਨ ਦੀ ਸ਼ੁਰੂਆਤ, ਰੇਡੀਓ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਅਤੇ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਹੋਵੇ, ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਚਲੋ ਫਿਰ ਸ਼ਬਦ ਸਰਵਣ ਕਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਤੇ 3:16 ਅਤੇ ਕੁਝ ਸੈਕਿੰਡ ਹੋ ਗਏ ਨੇ। ਤੁਹਾਡਾ ਅਤੇ ਮੇਰਾ ਸਾਥ ਪੂਰੇ 3 ਘੰਟੇ ਦਾ ਹੈਗਾ ਆ, ਯਾਨੀ ਕਿ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-6444-905-564-4444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ। ਅਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ 416-477-2040-416-477-2040 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਸਿਰਫ ਸੁਣਨ ਦੇ ਲਈ ਨੰਬਰ ਹੈ ਇਹ 416-477-2040। ਜੇਕਰ ਗੱਲਬਾਤ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜਾਂ ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ ਇੱਕੋ ਇੱਕ ਹੈ ਸਟੂਡੀਓ ਦਾ ਗੱਲਬਾਤ ਕਰਨ ਦੇ ਲਈ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.desepradestv.com ਜਾਂ ਫਿਰ www.desepradesradio.com। ਇੱਥੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 3 ਘੰਟਿਆਂ ਦੇ ਲਈ। ਅਤੇ ਨਾਲ ਦੀ ਨਾਲ ਹੀ ਜ਼ਰੂਰ ਤੁਸੀਂ ਗੱਲਬਾਤ ਕਰੋ ਗਿਲਜ ਸਵੀਟ ਫੈਕਟਰੀ ਦੇ ਨਾਲ, ਜਿਨ੍ਹਾਂ ਦੇ ਘਰਾਂ ਦੇ ਵਿੱਚ ਹੁਣ ਫੰਕਸ਼ਨਸ ਆ ਰਹੇ ਨੇ। ਤੁਸੀਂ ਆਪਣਾ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੀ ਕੇਟਰਿੰਗ ਕਰਵਾ ਸਕਦੇ ਹੋ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਮੈਂ ਦੱਸਦਾ ਕਿ ਇਹ ਪਿਓਰ ਵੈਜੀਟੇਰੀਅਨ ਨੇ, ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਜੋ ਕਿ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਤੁਸੀਂ ਜ਼ਰੂਰ ਲਓ ਇਹਨਾਂ ਦੇ ਕੋਲੋਂ। ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਅਤੇ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਗਿਲਜ ਸਵੀਟ ਫੈਕਟਰੀ ਬਹੁਤ ਹੀ ਕਮਾਲ ਦੀ ਤੁਹਾਡੀ ਕੇਟਰਿੰਗ ਕਰਨਗੇ ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਇੱਥੇ ਚਲੋ ਫਰੈਸ਼ ਕੋਰਸ ਦੇ ਵਿੱਚ ਮਿਲ ਜਾਣਗੀਆਂ। 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ ਇਹਨਾਂ ਦੀਆਂ ਅਤੇ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਅਤੇ ਨੰਬਰ ਹੈੱਡ ਆਫਿਸ ਦਾ 905-799-2616, 905-799-2616 ਗਿਲਜ ਸਵੀਟ ਫੈਕਟਰੀ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਜਿਨ੍ਹਾਂ ਨੇ ਵੀ ਆਪਣੀ ਇੰਡੀਆ ਜਾਣਾ ਹੋਵੇ ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਆਲ ਲਿੰਕ ਟਰੈਵਲਸ ਦੇ ਨਾਲ ਮਿਸਿਸ ਸਾਗਰ ਵਾਲੀ ਬ੍ਰਾਂਚ ਦੇ ਉੱਪਰ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਅਤੇ ਇਹਨਾਂ ਦੇ ਕੋਲ ਕਾਫੀ ਸਪੈਸ਼ਲ ਫੇਅਰਸ ਲੱਗੇ ਨੇ ਇੰਡੀਆ ਜਾਣ ਦੇ ਲਈ। ਜੇਕਰ ਤੁਹਾਡਾ ਕੋਈ ਨੋਨ ਆਉਣਾ ਚਾਹੁੰਦਾ ਇੰਡੀਆ ਤੋਂ ਤਾਂ ਉਹਨਾਂ ਦੇ ਲਈ ਵੀ ਤੁਸੀਂ ਬਹੁਤ ਹੀ ਕਮਾਲ ਦੀਆਂ ਟਿਕਟਸ ਬੁੱਕ ਕਰਵਾ ਸਕਦੇ ਹੋ। ਸੈਪਟੈਂਬਰ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਦਿੱਲੀ ਤੋਂ ਟੋਰਾਂਟੋ ਦਾ ਡਾਇਰੈਕਟ ਫਲਾਈਟ ਦਾ ਟਿਕਟ ਹੈ $790 ਦੀ, $790 ਦੀ 1 ਵੇ ਟਿਕਟ ਹੈ ਦਿੱਲੀ ਤੋਂ ਟੋਰਾਂਟੋ ਦੀ ਸੈਪਟੈਂਬਰ ਮਹੀਨੇ ਦੇ ਲਈ। ਅਤੇ ਜੇਕਰ ਵਾਪਸੀ ਕਰਨੀ ਹੋਵੇ ਸੈਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ, ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ $1490 ਦੀ ਰਿਟਰਨ ਟਿਕਟ ਪਊਗੀ, $1490 ਦੀ ਰਿਟਰਨ ਟਿਕਟ ਹੈ। ਆਲ ਲਿੰਕ ਟਰੈਵਲ ਮਿਸਿਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰਕੇ ਤੁਸੀਂ ਇਸ ਟਿਕਟ ਦੇ ਬਾਰੇ ਜਾਣਕਾਰੀ ਲਓ ਅਤੇ ਬੁਕਿੰਗ ਕਰਵਾ ਸਕਦੇ ਹੋ। ਦਿਵਾਲੀ ਸਪੈਸ਼ਲ ਫੇਅਰ ਵੀ ਇਹਨਾਂ ਨੇ ਲਗਾਏ ਨੇ, $1790 ਦੀ ਰਿਟਰਨ ਟਿਕਟ ਹੈ। ਅਕਤੂਬਰ ਦੇ ਵਿੱਚ ਟੋਰਾਂਟੋ ਤੋਂ ਦਿੱਲੀ ਜਾ ਕੇ ਦਸੰਬਰ ਦੇ ਵਿੱਚ ਦਿੱਲੀ ਤੋਂ ਟੋਰਾਂਟੋ ਵਾਪਸੀ ਹੋ ਸਕਦੀ ਹੈ, $1790 ਦੀ ਪ੍ਰਾਈਸ ਹੈ, $1790 ਦੀ ਟਿਕਟ ਹੈ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸਿਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ। ਅਤੇ ਲਾਸਟ ਵਿੱਚ ਮੈਂ ਦੱਸਦਾ ਕਿ ਇਹਨਾਂ ਦੇ ਕੋਲ ਕਾਫੀ ਵਧੀਆ ਪੈਕੇਜਸ ਹੁੰਦੇ ਨੇ, ਡੀਲਸ ਤੁਹਾਨੂੰ ਬਹੁਤ ਵਧੀਆ ਬਣਾ ਕੇ ਦਿੰਦੇ ਨੇ। ਤੁਸੀਂ ਕਿਸੇ ਆਈਲੈਂਡ ਘੁੰਮਣ ਜਾਣਾ, ਲੈਟ ਸੇ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ ਤਾਂ ਪੈਕੇਜ $1000 ਤੋਂ ਸਟਾਰਟ ਹੋ ਜਾਂਦੇ ਨੇ। ਅਤੇ ਇਹਦੇ ਵਿੱਚ ਪੈਕੇਜ ਦੇ ਵਿੱਚ 5-star ਹੋਟਲਸ ਦੇ ਵਿੱਚ ਤੁਹਾਡੀ ਸਟੇ ਹੁੰਦੀ ਹੈ। ਅਤੇ ਜ਼ਰੂਰ ਗੱਲਬਾਤ ਕਰੋ 905-507-4 9055-65-8704 ਆਲ ਲਿੰਕ ਟਰੈਵਲ ਮਿਸਿਸਾਗਾ ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਸਕਦੀ ਹੈ ਪੂਰੇ 6 ਵਜੇ ਤੱਕ। ਅਤੇ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ ਜਿੱਥੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤੁਸੀਂ ਗਾਣਾ ਸੁਣਨਾ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਗੱਲਬਾਤ ਹੋ ਸਕਦੀ ਹੈ ਮੇਰੇ ਨਾਲ। ਵੀਕਐਂਡ ਤੋਂ ਬਾਅਦ ਵਾਲਾ ਦਿਨ, ਵੀਕ ਦੀ ਸ਼ੁਰੂਆਤ, ਉਮੀਦ ਹੈ ਕਿ ਤੁਸੀਂ ਸਾਰੇ ਜੋਸ਼ ਵਿਵਾਸ਼ ਵਿੱਚ ਹੋਵੋਗੇ, ਮਤਲਬ ਸਾਰੇ ਪੂਰੀ ਐਨਰਜੀ ਦੇ ਨਾਲ ਭਰੇ ਹੋਵੋਗੇ, ਕਿਉਂਕਿ ਮੰਡੇ ਦਾ ਦਿਨ ਹੈ, ਵੀਕ ਦੀ ਸ਼ੁਰੂਆਤ ਹੈ। ਅਤੇ
ਸਾਰਾ ਵੀਕ ਹੋਪਫੁਲੀ ਸਾਰਿਆਂ ਦਾ ਬੜਾ ਵਧੀਆ ਨਿਕਲੇਗਾ। ਅਤੇ ਔਗਸਟ ਮਹੀਨੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, ਤੀਸਰਾ ਦਿਨ ਆ ਗਿਆ ਔਗਸਟ ਦਾ, ਅਤੇ ਹੁਣ ਤਾਂ ਕਹਿ ਲਓ ਕਿ ਸਮਰ ਥੋੜ੍ਹੀ ਜਿਹੀ ਰਹਿ ਗਈ ਆਪਣੇ ਕੋਲ, ਜਿੰਨੀ ਜ਼ਿਆਦਾ ਹੋ ਸਕਦੀ ਹੈ ਸਮਰ ਨੂੰ ਇੰਜੋਏ ਕਰੋ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲਣਗੀਆਂ ਪ੍ਰੋਗਰਾਮ ਦੇ ਵਿੱਚ, ਅੱਗੇ ਜਾ ਕੇ ਹੋਰ ਸਪੋਂਸਰ ਇਸ ਮੈਸੇਜ ਵੀ ਲਵਾਂਗੇ। ਫਿਲਹਾਲ ਲੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਤਿੰਦਰ ਸਰਤਾਜ ਜੀ ਦਾ ਗਾਣਾ ਤੁਸੀਂ ਇੰਜੋਏ ਕਰੋ, ਨਵਾਂ ਗਾਣਾ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
1: ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616 ਉਮਰਪ੍ਰੀਤ ਚਾਵਲਾ
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ। ਪੂਰੇ 6 ਵਜੇ ਤੱਕ ਸਟੂਡੀਓ ਨੰਬਰ 905-564-9054 ਸਟੂਡੀਓ ਦਾ ਨੰਬਰ ਹੈ ਤੇ ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਨਾਲ ਦੀ ਨਾਲ ਹੀ ਮੈਂ ਦੱਸਦੇ ਕਿ ਹੁਣ ਜੇ ਕਿਸੇ ਨੇ ਵੀ ਆਪਣੀ ਆਟੋ ਇੰਸ਼ੋਰੈਂਸ ਦੀ ਕਿਸੇ ਵੀ ਰਿਨਿਊਅਲ ਆ ਰਹੀ ਹੋਵੇ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਜੇ ਹੁਣ ਕਿਸੇ ਦੀ ਆ ਰਹੀ ਹੈ ਤਾਂ ਮੈਂ ਦੱਸਦੇ ਕਿ ਉਹਦੇ ਵਿੱਚ ਕੁਝ ਨਵੀਆਂ ਚੇਂਜਿਸ ਹੋਣਗੀਆਂ, ਜਿਹੜੇ ਕਿ ਐਕਸੀਡੈਂਟ ਬੈਨੀਫਿਟਸ ਹੁੰਦੇ ਨੇ ਅਤੇ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਹੋਰ ਕੋਈ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਨੇ ਹੁਣ ਤੋਂ, ਯਾਨੀ ਜੁਲਾਈ ਤੋਂ ਬਾਅਦ ਜਿਨ੍ਹਾਂ ਦੀ ਵੀ ਪੋਲਿਸੀ ਰੀਨਿਊ ਹੋ ਰਹੀ ਹੋਵੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਦਾ ਧਿਆਨ ਵਿੱਚ ਰੱਖਣ ਦੀ ਲੋੜ ਹੈ। ਅਤੇ ਇਹ ਬਦਲਾਅ ਜਿਹੜਾ ਆ ਰਿਹਾ ਇਹ ਤੁਹਾਡੀ ਫੈਮਿਲੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੋ। ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਨ੍ਹਾਂ ਦੇ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਨੰਬਰ 299-952-9532 ਇਹਨਾਂ ਦੇ, ਇਹ ਤੁਹਾਨੂੰ ਬੈਟਰ ਕਵਰੇਜ ਵੀ ਲੈ ਕੇ ਦੇਣਗੇ, ਬੈਟਰ ਰੇਟਸ ਵੀ ਤੁਹਾਨੂੰ ਆਫਰ ਕਰਦੇ ਨੇ। ਆਟੋ ਇੰਸ਼ੋਰੈਂਸ ਹੋਵੇ ਘਰ ਦੀ ਚਾਹੇ ਬਿਜ਼ਨਸ ਇੰਸ਼ੋਰੈਂਸ, ਮਨੂ ਸ਼ਰਮਾ ਜੀ ਨੂੰ ਕਾਲ ਕਰ ਸਕਦੇ ਹੋ 289-952-9532। 299-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ।

ਤੇ ਨਾਲ ਹੀ ਤੁਸੀਂ ANG ਆਟੋਮੋਟਿਵ ਰਿਪੇਅਰ ਦੇ ਨਾਲ ਵੀ ਗੱਲਬਾਤ ਕਰੋ ਜਿਹੜੇ ਤੁਹਾਡੇ ਕਾਰਸ ਨੂੰ ਰਿਪੇਅਰ ਕਰਦੇ ਨੇ। ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਤੁਸੀਂ ਕਰਵਾ ਸਕਦੇ ਹੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਜ਼ਰੂਰ ਕਰਵਾਓ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਹੋਵੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਉਣੀ ਹੋਵੇ, ਜ਼ਰੂਰ ਗੱਲਬਾਤ ਕਰੋ ANJ ਆਟੋਮੋਟਿਵ ਰਿਪੇਅਰ। ਇਹ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਜ਼ਰੂਰ ਗੱਲਬਾਤ ਕਰੋ ANJ ਆਟੋਮੋਟਿਵ ਰਿਪੇਅਰ। ਨੰਬਰ ਹੈ 905-857-7596, 905-857-7596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰੋ, ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਜਿਨ੍ਹਾਂ ਨੇ ਆਪਣੇ ਘਰਾਂ 'ਚ ਪੇਂਟ ਕਰਵਾਉਣਾ ਹੋਵੇ ਤਾਂ ਸੰਦਲ ਪੇਂਟਿੰਗ ਨੂੰ ਜ਼ਰੂਰ ਯਾਦ ਰੱਖੋ। ਇਹ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਕਿਸੇ ਵੀ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ, ਚਾਹੇ ਤੁਹਾਡਾ ਘਰ ਹੈ, ਆਫਿਸ ਹੈ, ਰੈਸਟੋਰੈਂਟ ਹੈ, ਕੋਈ ਵੇਅਰ ਹਾਊਸ ਹੈ, ਕਿਤੇ ਵੀ ਹਰ ਜਗ੍ਹਾ ਦੇ ਉੱਪਰ ਪੇਂਟ ਕਰ ਦੇਣਗੇ। ਸਾਰਾ GTA ਏਰੀਆ ਕਵਰ ਕਰਦੇ ਨੇ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਕੇਮਬ੍ਰਿਜ, ਲੰਡਨ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਆਪਣੀ ਲੋਕੇਸ਼ਨ ਇਹਨਾਂ ਨੂੰ ਦੱਸੋ ਅਤੇ ਉੱਥੇ ਪਹੁੰਚਣਗੇ ਅਤੇ ਤੁਹਾਡਾ ਇਹ ਬਹੁਤ ਕਮਾਲ ਦਾ ਪੇਂਟ ਕਰਕੇ ਜਾਣਗੇ। ਅਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ, ਕਿਤੇ ਵੀ ਇੱਧਰ ਉੱਧਰ ਤੁਪਕਾ ਨਹੀਂ ਡਿੱਗਣ ਦਿੰਦੇ, ਕੋਈ ਡਰੋਪ ਨਹੀਂ ਇੱਧਰ ਉੱਧਰ ਹੁੰਦਾ, ਬਟ ਬਹੁਤ ਸਾਫ਼ ਸੁਥਰਾ ਅਤੇ ਬੜਾ ਕਮਾਲ ਦਾ ਪੇਂਟ ਕਰਨਗੇ, ਸੰਦਲ ਪੇਂਟਿੰਗ। ਸੁਖਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 6478233136478223 ਸੰਦਲ ਪੇਂਟਿੰਗ ਦਾ ਨੰਬਰ ਹੈ। ਜੇਕਰ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਇੱਕੋ ਇੱਕ ਹੈ, 905-564-6044, 905-564-6044 ਸਟੂਡੀਓ ਦਾ ਨੰਬਰ ਹੈ ਅਤੇ ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 3:31 ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਪਹਿਲਾ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਨਿਮਰਤ ਖਹਿਰਾ ਅਤੇ ਨੂਰ ਚਾਹਲ ਜੀ ਦੀ ਆਵਾਜ਼ ਦੇ ਵਿੱਚ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਾਦਰਾਂ ਅਤੇ ਮੋਰ ਕੱਢੀਏ।

0: ਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
3: ਔਰ
5: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਸਟੂਡੀਓ ਨੰਬਰ 905-564-6444 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ 2865 ਜੀ ਸਤਿ ਸ੍ਰੀ ਅਕਾਲ ਲੌਂਗ ਵੀਕਐਂਡ ਕਰਕੇ ਅੱਜ ਛੁੱਟੀ ਹੋਣੀ ਹੈ ਬਹੁਤ ਜਗ੍ਹਾ ਹੈ ਨਾ ਤੁਸੀਂ ਆਪਣੀ ਹਾਜ਼ਰੀ ਲਵਾਈ ਬੜੀ ਖੁਸ਼ੀ ਹੋਈ ਮੈਨੂੰ ਮੈਨੂੰ ਤਾਂ ਅੱਜ ਯਾਦ ਹੀ ਨੀ ਸੀਗਾ ਮੈਨੂੰ ਭੁੱਲ ਹੀ ਗਿਆ ਵੀ ਅੱਜ ਛੁੱਟੀ ਸੀ ਅੱਜ ਤਾਂ ਬਹੁਤ ਸਾਰੇ ਹਨਾ ਕੰਮਾਂ ਦੇ ਵਿੱਚ ਅੱਜ ਛੁੱਟੀ ਹੈ ਲੌਂਗ ਵੀਕਐਂਡ ਹੈਗਾ ਤੇ ਉਮੀਦ ਹੈ ਕਿ ਤੁਸੀਂ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋ ਮੈਂ ਤਾਂ ਵੀਕਐਂਡ ਤੋਂ ਬਾਅਦ ਵਾਲਾ ਪਹਿਲਾ ਦਿਨ ਗਿਣ ਲਿਆ ਅੱਜ ਕਿਉਂਕਿ ਫਿਰ ਮੇਰਾ ਤਾਂ ਪਹਿਲਾ ਦਿਨ ਹੀ ਹੋਇਆ ਨਾ ਅੱਜ ਵੀਕਐਂਡ ਤੋਂ ਬਾਅਦ ਵਾਲਾ ਕੰਮ ਵਾਲਾ ਤੇ ਐਨੀਵੇਜ਼ ਜਿਨ੍ਹਾਂ ਦੀ ਅੱਜ ਛੁੱਟੀ ਹੈ ਤੁਸੀਂ ਇੰਜੋਏ ਕਰੋ ਤੇ ਜਿਹੜੇ ਕੋਈ ਮੇਰੇ ਵਰਗੇ ਕੰਮ 'ਤੇ ਹੈਗੇ ਨੇ ਉਹ ਤੁਸੀਂ ਆਪਣਾ ਕੰਮ ਇੰਜੋਏ ਕਰੋ ਕਿਉਂਕਿ ਹਰ ਜਗ੍ਹਾ ਹੈ ਨਾ ਤੁਸੀਂ ਪੋਜ਼ਿਟਿਵ ਰਹੋ ਐਨਰਜੀ ਦੇ ਨਾਲ ਰਹੋ ਫਿਰ ਤਾਂ ਓਬਵੀਅਸ ਹੀ ਗੱਲ ਹੈ ਕਿ ਦਿਨ ਹੋਰ ਵਧੀਆ ਹੋ ਜਾਂਦਾ ਕੰਮ ਵੀ ਈਜ਼ੀਲੀ ਹੋ ਜਾਂਦਾ ਟਾਈਮ ਵੀ ਈਜ਼ੀਲੀ ਪਾਸ ਹੋ ਜਾਂਦਾ ਅਤੇ 3:37 ਹੋ ਗਏ ਨੇ ਤੇ ਲਓ ਫਿਰ ਆਪਾਂ ਇੱਦਾਂ ਕਰਦੇ ਹਾਂ ਆਪਾਂ ਵੀਕਐਂਡ ਵਾਲਾ ਹੀ ਮਾਹੌਲ ਰੱਖਦੇ ਹਾਂ ਅੱਜ ਵੀ ਮੰਡੇ ਵਾਲੇ ਦਿਨ ਵੀ ਅਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣੋ ਸੁਣਾਓ ਤੁਹਾਡੀ ਆਪਣੀ ਮਰਜ਼ੀ ਅਤੇ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾ ਸਕਦੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮੱਲੀ ਟੈਂਟ ਸਰਵਿਸਿਸ ਦੀ ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਤੁਸੀਂ ਇਹਨਾਂ ਦੇ ਕੋਲੋਂ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਲੈ ਸਕਦੇ ਹੋ ਕਲੀਅਰ ਟੈਂਟ ਵੀ ਹੈਗੇ ਨੇ ਵਾਈਟ ਟੈਂਟਸ ਵੀ ਹੈਗੇ ਨੇ ਡਾਂਸ ਫਲੋਰ ਟੈਂਟ ਫਲੋਰ ਸਟੇਜ ਐਲਈਡੀ ਬਾਰਸ ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ ਕਾਰਪੇਟਸ ਤੁਸੀਂ ਲਗਵਾ ਸਕਦੇ ਹੋ ਟੈਂਟ ਦੇ ਵਿੱਚ ਬੜੇ ਖੂਬਸੂਰਤ ਟੈਂਟ ਉਹ ਲਗਾਉਂਦੇ ਨੇ ਕਾਰਪੇਟਸ ਅਤੇ ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਲਗਵਾ ਸਕਦੇ ਹੋ ਅਤੇ ਇਹ ਤੁਹਾਡੇ ਲਈ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ ਨੰਬਰ ਇਹਨਾਂ ਦਾ ਨੋਟ ਕਰ ਲਓ 6477-999-2569 6479-999-2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ 3:39 ਹੋ ਗਏ ਨੇ ਅਤੇ ਆਪਾਂ ਹੁਣ ਲੈਂਦੇ ਹਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਅਤੇ ਕਿਉਂਕਿ ਨੈਕਸਟ ਫਰਮਾਇਸ਼ੀ ਗਾਣਾ ਨਰਿੰਦਰ ਬੀਬਾ ਜੀ ਦਾ ਗਾਣਾ ਆ ਇਹ ਮੈਨੂੰ ਪਹਿਲਾਂ ਵੀ ਇੱਕ ਸਾਡੇ ਲਿਸਨਰ ਨੇ ਲਾਸਟ ਵੀਕ ਰਿਕੁਐਸਟ ਕੀਤੀ ਸੀ ਸੁਰਿੰਦਰ ਕੌਰ ਜੀ ਦਾ ਬਟ ਸੁਰਿੰਦਰ ਕੌਰ ਜੀ ਦਾ ਨਹੀਂ ਇਹ ਗਾਣਾ ਗਾਇਆ ਹੋਇਆ ਨਰਿੰਦਰ ਬੀਬਾ ਜੀ ਦਾ ਤੇ ਲਓ ਫਿਰ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸਪੈਕਸ ਐਕਸਪ੍ਰੈਸ 'ਤੇ ਇੱਕ ਚੱਕਰ ਜ਼ਰੂਰ ਲਗਾਓ ਜੇਕਰ ਤੁਸੀਂ ਆਪਣੀ ਆਈਸਾਈਟ ਚੈੱਕ ਕਰਵਾਉਣੀ ਹੋਵੇ, ਕੰਪ੍ਰੀਹੈਂਸਿਵ ਆਈ ਐਗਜ਼ਾਮ ਡਾਕਟਰਸ ਦੇ ਨਾਲ ਤੁਸੀਂ ਕਰਨਾ ਹੋਵੇ ਤਾਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਡਾਕਟਰਸ ਤੁਹਾਡੇ ਲਈ ਥਰਸਡੇ, ਫਰਾਈਡੇ ਐਂਡ ਸੈਟਰਡੇ ਅਵੇਲੇਬਲ ਰਹਿੰਦੇ ਨੇ ਅਤੇ ਸਪੈਕਸ ਐਕਸਪ੍ਰੈਸ ਦੇ ਉੱਪਰ ਤੁਸੀਂ ਐਵਰੀਡੇ ਜਾ ਸਕਦੇ ਹੋ ਅਤੇ ਤੁਹਾਡੇ ਲਈ ਬਹੁਤ ਵਧੀਆ ਵਧੀਆ ਇਹ ਡੀਲਸ ਲਗਾਈਆਂ ਹੁੰਦੀਆਂ ਇਹਨਾਂ ਨੇ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਦੇ ਕੋਲ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਿਲਦੇ ਨੇ ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਿੰਗਲ ਵਿਜ਼ਨ ਗਲਾਸਿਸ ਜਿਹਦੇ ਵਿੱਚ ਤੁਹਾਡੀ ਪਸੰਦ ਦਾ ਬ੍ਰਾਂਡਡ ਫਰੇਮ ਇਨਕਲੂਡਡ ਹੋਏਗਾ ਉਹ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਕੋਲੋਂ ਸਿਰਫ ਹੀ $129 ਦੇ ਵਿੱਚ। ਅਤੇ ਜੇਕਰ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤਾਂ ਤੁਹਾਨੂੰ ਇਹੀ ਜਿਹੜਾ ਫਰੇਮ ਹੈ ਫਰੇਮ ਇਨਕਲੂਡਡ ਹੋਏਗਾ $258 ਦੇ ਵਿੱਚ। ਬ੍ਰਾਂਡਡ ਫਰੇਮ ਤੁਸੀਂ ਆਪਣੀ ਪਸੰਦ ਦੀ ਪਵਾ ਸਕਦੇ ਹੋ। ਰੈਗੂਲਰ ਪ੍ਰਾਈਸ $600 ਦੀ ਹੁੰਦੀ ਹੈ ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਤੁਸੀਂ ਜ਼ਰੂਰ ਇਹਨਾਂ ਦੇ ਕੋਲ ਪਹੁੰਚੋ, ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਡਾਕਟਰਸ ਦੇ ਨਾਲ ਪ੍ਰਾਇਓਰਟੀ ਦੇ ਵਿੱਚ ਮਿਲਾਇਆ ਜਾਏਗਾ, ਅਦਰਵਾਈਜ਼ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ। ਸਪੈਕਸ ਐਕਸਪ੍ਰੈਸ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਤੁਹਾਡੇ ਲਈ ਲੋਕੇਟਡ ਨੇ, ਜਾਂ ਕਹਿ ਲਓ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ। ਨੰਬਰ ਇਹਨਾਂ ਦਾ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਨੈਕਸਟ ਕਾਲਰ 4839 ਜੀ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
1: ਮਨਪ੍ਰੀਤ, ਉਹ ਤਾਂ ਐਡਾ ਸੋਹਣਾ 뮤직 ਵਜਾਉਣੀ ਹੈ ਪਰ ਗਾਣਾ ਨਹੀਂ ਕਰੀ ਜਾ ਲਾਉਂਦੀ ਤੋਂ।
0: ਕਿਹੜਾ ਕਿਹੜਾ ਗਾਣਾ?
1: ਇਹੋ ਜਿਹੜਾ 뮤직 ਵਜਾਉਂਦੇ ਲੰਡਨੋਂ ਪਟੋਲਾ ਇੱਕ ਆਇਆ ਕੈਨੇਡਾ ਵਿੱਚ ਗੱਲਾਂ ਹੁੰਦੀਆਂ, ਇਹ ਗਾਣਾ ਕਿਉਂ ਨਹੀਂ ਲਾਉਂਦੀ ਤੂੰ? ਬੜਾ ਵਧੀਆ ਗਾਣਾ ਹੈ, ਪਲੀਜ਼ ਪਲੇ ਦਿਸ ਵਨ।
0: ਠੀਕ ਹੈ ਜੀ, ਇਹ ਲਗਾ ਦਿੰਦੀ ਹਾਂ।
1: ਥੈਂਕ ਯੂ।
0: ਹਾਂਜੀ, ਬਟ ਇਹ ਗਾਣਾ ਆਈ ਥਿੰਕ ਡਿਫਰੈਂਟ ਹੈ ਜਿਹੜਾ ਤੁਸੀਂ ਦੱਸਿਆ, ਉਹ ਹੋਰ ਗਾਣਾ ਆ। ਬਟ ਚਲੋ ਕੋਈ ਗੱਲ ਨਹੀਂ, ਮੈਂ ਜਿਹੜਾ ਤੁਸੀਂ ਮੈਨੂੰ ਦੱਸਿਆ ਉਹ ਲਗਾ ਦਿੰਦੀ ਹਾਂ ਅਤੇ ਹੋਪਫੁਲੀ ਤੁਸੀਂ ਇੰਜੋਏ ਕਰੋਗੇ। ਅਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਵੈਸੇ ਤਾਂ ਵੀਕਐਂਡ ਵਾਲੀ ਸਪਿਰਿਟਸ ਵਿੱਚ ਹੀ ਤੁਸੀਂ ਹੋਵੋਗੇ, ਬਟ ਜਿੱਥੇ ਕਿਤੇ ਵੀ ਜਾ ਰਹੇ ਹੋ, ਕਿਤੇ ਬਾਹਰ ਹੋਵੋਗੇ ਤਾਂ ਤੁਸੀਂ ਆਪਣੀ ਬਹੁਤ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਕਿਉਂਕਿ ਜਦੋਂ ਵੀ ਵੀਕਐਂਡ ਦਾ ਮਾਹੌਲ ਹੋਵੇ, ਸਪੈਸ਼ਲੀ ਲੌਂਗ ਵੀਕਐਂਡ, ਜਿਹੜੇ ਕਿ ਜਿੰਨੇ ਵੀ ਸਾਡੇ ਜਿਹੜੇ ਹੈਗੇ ਨੇ ਦੋਸਤ ਜਾਂ ਕਹਿ ਲਓ ਕਿ ਜਿਹਨੇ ਸਾਡੇ ਲਿਸਨਰਸ ਨੇ, ਕਾਫੀ ਸਾਰੇ ਬਾਹਰ ਵੀ ਗਏ ਹੋਣਗੇ ਹੁਣ। ਅਤੇ ਜੇਕਰ ਤੁਸੀਂ ਬਾਹਰੋਂਗੇ ਤੋਂ ਆ ਰਹੇ ਹੋ, ਤੁਹਾਨੂੰ ਪਤਾ ਹੈ ਕਿ ਵੀਕਐਂਡ ਤੋਂ ਬਾਅਦ ਵਾਲਾ ਜਿਹੜਾ ਦਿਨ ਹੁੰਦਾ ਜਾਂ ਵੀਕਐਂਡ ਤੋਂ ਜਿਹੜਾ ਲਾਸਟ ਦਿਨ ਹੁੰਦਾ ਆ, ਜਿਵੇਂ ਹੁਣ ਲੌਂਗ ਵੀਕਐਂਡ ਹੈ ਤਾਂ ਅੱਜ ਲਾਸਟ ਦਿਨ ਹੋ ਗਿਆ ਛੁੱਟੀ ਵਾਲਾ, ਤਾਂ ਅੱਜ ਕਾਫੀ ਸਾਰੇ ਦੂਰੋਂ ਦੂਰੋਂ ਕਿਤੋਂ ਵਾਪਸੀ ਕਰ ਰਹੇ ਹੋਣਗੇ, ਕੋਈ ਛੁੱਟੀਆਂ ਤੋਂ ਵਾਪਸ ਆ ਰਿਹਾ ਹੋਏਗਾ, ਤਾਂ ਓਬਵੀਅਸਲੀ ਗੱਲ ਹੈ ਕਿ ਰਸ਼ ਤਾਂ ਹਰ ਜਗ੍ਹਾ ਹੁੰਦਾ ਹੀ ਹੁੰਦਾ ਆ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਪੂਰਾ ਇੰਜੋਏ ਕਰਕੇ ਹੁਣ ਘਰਾਂ ਨੂੰ ਵਾਪਸੀ ਕਰ ਰਹੇ ਹੋਵੋਗੇ। ਅਤੇ ਮੇਰੀ ਅਤੇ ਤੁਹਾਡੀ ਮੁਲਾਕਾਤ ਦਾ ਟਾਈਮ ਜਿਵੇਂ ਕਿ ਐਵਰੀਡੇ 3 ਘੰਟੇ ਦਾ ਹੁੰਦਾ ਆ, ਅਤੇ ਅੱਜ ਵੀ 3 ਘੰਟੇ ਦਾ ਸਾਥ ਹੈ। ਅਤੇ ਆਪਾਂ ਹੁਣ ਸੁਣਦੇ ਹਾਂ ਨੈਕਸਟ ਫਰਮਾਇਸ਼ੀ ਗਾਣਾ, ਅਤੇ ਆਪਾਂ ਜ਼ਿਆਦਾਤਰ ਗਾਣੇ ਸੁਣਾਂਗੇ ਅੱਜ ਕਿਉਂਕਿ ਵੀਕਐਂਡ ਵਾਲਾ ਹੀ ਮਾਹੌਲ ਰੱਖਾਂਗੇ ਥੋੜ੍ਹਾ ਜਿਹਾ, ਅਤੇ ਤੁਸੀਂ ਵੀ ਇੰਜੋਏ ਕਰੋ। ਸਾਡੇ ਇੱਕ ਲਿਸਨਰ ਨੇ ਫਰਮਾਇਸ਼ ਕੀਤੀ ਹੈ ਗਾਣੇ ਦੀ, ਕਹਿੰਦੇ ਕਿ ਇਹ ਸਾਉਣ ਦਾ ਮਹੀਨਾ ਚੱਲ ਰਿਹਾ ਅਤੇ ਇਹਦੇ ਵਿੱਚ ਮੋਸਟਲੀ ਜਿਵੇਂ ਚੂੜੀਆਂ ਵਗੈਰਾ ਲੈ ਕੇ ਆਉਂਦੇ ਹੁੰਦੇ ਨੇ, ਗ੍ਰੀਨ ਕਲਰ ਦੀਆਂ ਚੂੜੀਆਂ ਪਾਉਂਦੇ ਹੁੰਦੇ ਨੇ, ਅਤੇ ਉਹਨਾਂ ਦੇ ਰਿਲੇਟਡ ਇਹਨਾਂ ਨੇ ਗਾਣੇ ਇੱਕ ਰਿਕੁਐਸਟ ਕੀਤਾ ਆ, ਅਤੇ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ। ਸੁਣਦੇ ਰਹੋ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿ ਚੱਕਰ ਲਗਾਓ
1: ਕਿ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ?
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-739-7710, 647-739-8710, ਲਾਇਸੈਂਸ ਨੰਬਰ M200-3450।
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532, 299-952-9532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
4: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
5: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
5: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
0: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8655-7596, 9058577596, ANJ Auto Repair, ਜਿਹੜੇ ਕਿ ਬੋਲਟ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-9054-905-564-6464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਇਸ ਨੰਬਰ ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ। ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਲੇਟ ਨਾਈਟ ਤੱਕ ਓਪਨ ਰਹਿੰਦੀ ਹੈ। ਇਹਨਾਂ ਦੀ ਸਾਰੀਆਂ ਲੋਕੇਸ਼ਨਸ ਦੇ ਉੱਪਰ ਪਹੁੰਚ ਕੇ ਤੁਸੀਂ ਇਹਨਾਂ ਦੇ ਕੋਲੋਂ ਬਹੁਤ ਹੀ ਕਮਾਲ ਦੀਆਂ ਡੀਲਸ ਲੈ ਸਕਦੇ ਹੋ। ਇਹਨਾਂ ਦੇ ਕੋਲ ਡਾਈਨ ਇਨ ਐਂਡ ਟੇਕ ਆਊਟ ਦੇ ਲਈ ਕਾਫੀ ਵਧੀਆ ਵਧੀਆ ਡੀਲਸ ਇਹਨਾਂ ਦੇ ਕੋਲ ਇਨਸਾਈਡ ਲੱਗੀਆਂ ਹੁੰਦੀਆਂ ਨੇ, ਤੁਸੀਂ ਉਹ ਜ਼ਰੂਰ ਜਾ ਕੇ ਲਓ। ਅੱਜ ਮੰਡੇ ਨੂੰ ਕੁਲਚਾ ਪਲੇਟ ਬਾਏ ਵਨ ਗੈਟ ਵਨ ਫ੍ਰੀ ਇਹਨਾਂ ਦੀ ਸਾਰੀਆਂ ਲੋਕੇਸ਼ਨਸ ਤੋਂ ਲੈ ਕੇ ਆ ਸਕਦੇ ਹੋ ਅਤੇ ਜ਼ਰੂਰ ਪਹੁੰਚਣਾ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਫਰੈਸ਼ ਐਂਡ ਫਲੇਵਰਫੁੱਲ ਫੂਡ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਤੁਹਾਡੇ ਲਈ ਐਵਰੀ ਡੇ ਰੈਡੀ ਕਰਦੇ ਨੇ ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੀਆਂ ਮਿਠਾਈਆਂ ਅਤੇ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਇਹਨਾਂ ਦੇ ਕੋਲੋਂ ਲੈ ਕੇ ਆਓ। ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111-905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਆ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ ਇੱਥੋਂ ਦਾ 905-593-4400, 905-593-4400। ਅਤੇ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਮਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ ਇੱਥੋਂ ਦਾ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਤੇ ਲੋ ਫਿਰ ਸਟੇਸ਼ਨ ਆਈ ਡੀ ਤੋਂ ਪਹਿਲਾਂ ਇੱਕ ਗਾਣਾ ਆਪਾਂ ਨੈਕਸਟ ਫਰਮਾਇਸ਼ੀ ਸੁਣ ਲਈਏ ਜੈਜ਼ੇ ਬੀ ਦੇ ਆਵਾਜ਼ ਦੇ ਵਿੱਚ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane, ate tajrube kar Immigration Consultant, Gary Virk nu milo.
2: Koi case refuse ho gaya ya appeal te chala gaya, hove Immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
4: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
6: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵੇਅਰ।
7: ਮੈਂ ਕਿੱਥੇ ਬੈਠੇ ਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
6: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ।

0: August at Great Canadian Casino Resort. Toronto Valio, ready ho jo. Buy your tickets at ticketmaster.ca or call 647-964-8573.
1: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ ਉਹਦੇ ਉੱਤੇ ਜਾ ਕੇ ਦੇਸ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17 170 ਗਿਲਡਨ ਰੋਡ ਯੂਨੀਵਰਸ 17 ਟੈਲੀਫੋਨ ਨੰਬਰ 6473021322 6473321322 1312 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian. Indian.

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 4:07 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। A to Z ਰੈਨੋਵੇਸ਼ਨ ਦਾ ਇਹ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸ ਦਿਆਂ ਤੁਹਾਨੂੰ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੇ ਇਹਨਾਂ ਦੇ ਕੋਲੋਂ ਤੁਸੀਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼। ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ, ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਕਰਨ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਤੁਸੀਂ ਜੇ ਲੱਕੜੀ ਦਾ ਕੰਮ ਜਾਣਦੇ ਹੋ, ਸਾਰਾ ਮਸ਼ੀਨ ਦੇ ਉੱਪਰ ਹੀ ਕੰਮ ਕਰਨਾ ਹੁੰਦਾ ਆ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਅਤੇ ਵੁੱਡ ਵਰਕ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਕੰਟੈਕਟ ਕਰੋ ਰਣਜੀਤ ਸਿੰਘ ਜੀ ਨੂੰ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ। ਨੰਬਰ 6474500 ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਅਤੇ ਸਾਰੇ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੈ। ਸਟੂਡੀਓ ਦਾ ਨੰਬਰ 905-564-6444 ਤੇ ਲੋ ਫਿਰ ਸੁਣੀ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਦੀਪ ਬਾਜਵਾ ਐਂਡ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤੇ ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕਐਂਡ ਲੌਂਗ ਵੀਕਐਂਡ ਇੰਜੋਏ ਕਰ ਰਹੇ ਨੇ ਤੇ ਨਾਲ ਦੇ ਨਾਲ ਪ੍ਰੋਗਰਾਮ ਨੂੰ ਵੀ। ਦਿਓਲ ਟਰੈਵਲਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਇੰਡੀਆ ਜਾਣ ਦੀਆਂ ਟਿਕਟਸ ਬੁੱਕ ਕਰਵਾਉਣਾ ਚਾਹੁੰਦੇ ਹੋ ਜਾਂ ਇੰਡੀਆ ਤੋਂ ਕੋਈ ਆ ਰਿਹਾ ਤੁਹਾਡਾ ਨੋਨ, ਉਹਨਾਂ ਦੇ ਟਿਕਟਸ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਧਿਆਨ ਦੇ ਨਾਲ ਸੁਣੋ। ਕਾਫੀ ਸਾਰੀਆਂ ਇਹਨਾਂ ਨੇ ਇਹ ਟਿਕਟਸ ਤੁਹਾਡੇ ਲਈ ਲਗਾਈਆਂ ਨੇ ਦਿਓਲ ਟਰੈਵਲਸ ਨੇ। ਟੋਰਾਂਟੋ ਤੋਂ ਦਿੱਲੀ ਅਗਸਤ ਮਹੀਨੇ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਰਾਊਂਡ ਟ੍ਰਿਪ ਦੀ ਟਿਕਟ $1720 ਦੀ ਹੋਏਗੀ। ਇਹ ਸੀਟਸ ਦੇ ਵਿੱਚ, ਇਹ ਵਾਲੀ ਫਲਾਈਟ ਦੇ ਵਿੱਚ ਲਿਮਿਟਡ ਸੀਟਸ ਬਚੀਆਂ ਨੇ। ਇਹਦੇ ਲਈ ਤੁਸੀਂ ਜ਼ਰੂਰ ਗੱਲਬਾਤ ਕਰ ਲਓ ਦਿਓਲ ਟਰੈਵਲਸ ਦੇ ਨਾਲ। $1720 ਦੀ ਟਿਕਟਸ ਨੇ ਅਗਸਤ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਦੇ ਲਈ। ਜੇਕਰ ਦਿੱਲੀ ਤੋਂ ਟੋਰਾਂਟੋ ਕੋਈ ਆਉਣਾ ਚਾਹੁੰਦਾ ਆ ਇਸੇ ਮਹੀਨੇ ਅਗਸਤ ਦੇ ਵਿੱਚ, ਦਿੱਲੀ ਤੋਂ ਟੋਰਾਂਟੋ ਦੀ ਡਾਇਰੈਕਟ ਫਲਾਈਟ ਦੀ ਟਿਕਟ $890 ਦੀ ਹੋਏਗੀ, $890 ਦੀ। ਅਤੇ ਇਸ ਤੋਂ ਇਲਾਵਾ ਜੇਕਰ ਟੋਰਾਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਵਨ ਵੇ ਟਿਕਟ ਲੈ ਕੇ ਤੁਸੀਂ ਜਾਣਾ ਆ, $1050 ਦੀ ਟਿਕਟ ਹੈ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1050 ਦੇ ਵਿੱਚ। ਦਿੱਲੀ ਤੋਂ ਟੋਰਾਂਟੋ ਮਿਡ ਸੈਪਟੈਂਬਰ ਦੇ ਵਿੱਚ ਕਿਸੇ ਨੇ ਆਉਣਾ ਹੋਵੇ ਵਨ ਵੇ ਟਿਕਟ ਲੈ ਕੇ, ਦਿੱਲੀ ਤੋਂ ਟੋਰਾਂਟੋ ਸੈਪਟੈਂਬਰ ਮਹੀਨੇ ਦੇ ਲਈ ਟਿਕਟ ਵਨ ਵੇ $900 ਦੀ ਹੋਏਗੀ, $900 ਦੀ। ਜੇਕਰ ਤੁਸੀਂ ਟੋਰਾਂਟੋ ਤੋਂ ਲੁਧਿਆਣੇ ਤੱਕ ਜਾਣਾ ਹੋਵੇ ਸੈਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ, $1660 ਦੀ ਟਿਕਟ ਹੈ ਟੋਰਾਂਟੋ ਤੋਂ ਲੁਧਿਆਣਾ ਤੱਕ ਦੀ। $1660 ਦੀ ਟਿਕਟ ਹੈ, ਲਿਮਿਟਡ ਸੀਟਸ ਨੇ ਇਸ ਫਲਾਈਟ ਦੇ ਲਈ ਵੀ। ਜ਼ਰੂਰ ਤੁਸੀਂ ਗੱਲਬਾਤ ਕਰ ਲਓ ਦਿਓਲ ਟਰੈਵਲਸ ਦੇ ਨਾਲ। ਈਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ ਦੀ ਗੱਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 2266 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮੈਂ ਵਧੀਆ। ਕਿੱਧਰ ਤੁਸੀਂ ਬਿਜ਼ੀ ਹੋ ਬਹੁਤ ਜ਼ਿਆਦਾ, ਬੜੇ ਕਾਫੀ ਦਿਨਾਂ ਬਾਅਦ ਫੋਨ ਕਰ ਰਹੇ ਹੋ ਅੱਜ? ਕਾਫੀ ਦਿਨ 20 ਦਿਨ ਨਿਕਲ ਗਏ ਉੱਪਰ, 22 ਦਿਨ
1: ਸੁਣਦੀ ਪਈ ਰਹੀ।
0: ਹਾਂਜੀ ਹਾਂਜੀ, ਨਹੀਂ ਕੋਈ ਗੱਲ ਨੀ, ਥੈਂਕ ਯੂ ਤੁਸੀਂ ਯਾਦ ਰੱਖਿਆ।
1: ਮੈਂ ਕਰਦੇ ਆ ਮਨਪ੍ਰੀਤ ਨੂੰ ਫੋਨ ਤੇ ਗਾਣਾ ਸੁਣਦੇ ਆ।
0: ਹਾਂਜੀ ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ ਸੁਣਾਉਂਦੀ ਆ ਤੁਹਾਨੂੰ?
1: ਕੌਰਡੀ ਦਾ ਗਾਣਾ, ਜੁੱਤੀ ਪਟਿਆਲੇ ਦੀ ਹੈ ਤੇ ਲਾਹੌਰ ਦੀਆਂ ਮਾਂ ਦੀ।
0: ਜੁੱਤੀ ਪਟਿਆਲੇ ਦੀ, ਠੀਕ ਹੈ ਮੈਂ ਸੁਣਾਉਂਦੀ ਆ ਤੁਹਾਨੂੰ। ਹੋਰ ਘਰ ਸਭ ਠੀਕ ਠਾਕ? ਹਾਂਜੀ ਮੰਮਾ ਠੀਕ ਨੇ
1: ਇੱਥੇ।
0: ਹਾਂਜੀ ਹਾਂਜੀ ਇੱਥੇ ਨੇ।
1: ਚਲੋ ਵਧੀਆ।
0: ਚਲੋ ਵਧੀਆ ਹੋ ਗਿਆ, ਠੰਡਾ ਜਿਹਾ ਹੋ ਗਿਆ ਹੁਣ ਤਾਂ, ਹੁਣ ਤਾਂ ਠੰਡ ਹੀ ਹੋਣੀ ਅੱਗੇ ਅੱਗੇ। ਹਾਂਜੀ ਹਾਂਜੀ
1: ਠੀਕ ਹੈ।
0: ਹਾਂਜੀ ਸਭ ਵਧੀਆ, ਤੁਸੀਂ ਠੀਕ ਹੋ?
1: ਹਾਂਜੀ ਠੀਕ ਹੈ।
0: ਚਲੋ ਠੀਕ ਹੈ,
1: ਓਕੇ ਬੇਟਾ,
0: ਓਕੇ, ਥੈਂਕ ਯੂ ਤੁਸੀਂ ਕਾਲ ਕੀਤੀ, ਕਰਦੇ ਰਿਹਾ ਕਰੋ, ਮੈਨੂੰ ਬੜਾ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ।
1: ਓਕੇ ਮੇਰੀ ਵੀ
0: ਹਾਂਜੀ ਤੁਹਾਡੀ। ਹੈਲੋ, ਨਹੀਂ ਕਾਲ ਡਿਸਕਨੈਕਟ ਹੋ ਗਈ, ਚਲੋ ਕੋਈ ਗੱਲ ਨਹੀਂ। ਤੇ ਬਿਲਕੁਲ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-6444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ 417 ਹੋ ਗਏ ਨੇ ਅਤੇ ਨੈਕਸਟ ਫਰਮਾਇਸ਼ੀ ਗਾਣਾ ਬਿਲਕੁਲ ਰੈਡੀ ਹੈ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬਹੁਤ ਚੰਗਾ ਲੱਗ ਰਿਹਾ ਇੱਥੇ ਤੇਰੇ ਨਾਲ।
1: ਜੇ ਕਹੇ ਤਾਂ ਤੈਨੂੰ ਇਹ ਜਗ੍ਹਾ ਮੁੱਲ ਲੈ ਦੀ।
0: ਬਹੁਤ ਮਹਿੰਗੀਆਂ ਨੇ ਇੱਥੇ ਚੀਜ਼ਾਂ, ਪਤਾ ਤੈਨੂੰ,
1: ਤੇਰੇ ਤੋਂ ਮਹਿੰਗੀਆਂ ਤਾਂ ਨਹੀਂ ਹੋਣੀਆਂ।

0: फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫਿਫਟੀ ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ और 600 हैस्पनल रोड कैम्ब्रिज नमी खुले ब्रांच 25 सेंट्रल बुड पार्कवे कैनेडी के सेंट्रल बुड पार्कवे के नेड़े आओ हरियां ताजियां सब्जियां और जी सस्ती ग्रोसरी वास्ते पहुंचो इंडियन फ्रूट लैंड से
2: हेलो एएम 530 तो तुसी सुन रहे हो देश प्रदेश प्राइम टाइम रेडियो
1: टुडे विच लाइव गलबात करने लिए हुणे कॉल करो 905-564-6444
2: 905-564-6444

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-564-4444, ਸਟੂਡੀਓ ਦਾ ਨੰਬਰ ਹੈ ਤੇ ਉਮੀਦ ਹੈ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ। ਕਾਫੀ ਸਾਡੇ ਸਾਰੇ ਲਿਸਨਰਸ ਬਹੁਤ ਦੂਰ ਦੂਰ ਤੱਕ ਗਏ ਹੋਣਗੇ ਆਪਣੀ ਛੁੱਟੀ ਸਪੈਂਡ ਕਰਨ ਲਈ। ਲੌਂਗ ਵੀਕਐਂਡ ਦਾ ਇਹੀ ਮਜ਼ਾ ਹੁੰਦਾ ਹੈ ਕਿ ਤੁਸੀਂ ਰਿਲੈਕਸ ਕਰ ਸਕਦੇ ਹੋ ਦੋ ਤਿੰਨ ਦਿਨ ਲਗਾਤਾਰ, ਤੇ ਆਪਣੀ ਫੈਮਿਲੀ ਆਪਣੀ ਫਰੈਂਡਸ ਦੇ ਨਾਲ ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ ਇਸ ਲੌਂਗ ਵੀਕਐਂਡ ਨੂੰ। 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਜੇਕਰ ਤੁਸੀਂ ਔਨ ਦਾ ਵੇ ਹੋ, ਵਾਪਸੀ ਕਰ ਰਹੇ ਹੋ ਘਰ ਨੂੰ, ਜਾਂ ਫਿਰ ਹੁਣ ਤੁਸੀਂ ਕਿਤੇ ਡਰਾਈਵ ਕਰਦੇ ਕਰਦੇ ਰਸਤੇ 'ਚ ਕਿਤੇ ਆ ਰਹੇ ਹੋ, ਤਾਂ ਫਿਰ ਜ਼ਰੂਰ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। 905-564-6444, ਆਪਣੀ ਪਸੰਦ ਦਾ ਕੋਈ ਵੀ ਗਾਣਾ ਆਪਣੀ ਜੁਰਨੀ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਕਰੋ। 905-564-4444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਥੋੜ੍ਹੀ ਜਿਹੀ ਦੇ ਦਿਆਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ, ਜਿਨ੍ਹਾਂ ਦੇ ਕੋਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣੇ ਹੋਣ। ਇਹਨਾਂ ਦੇ ਕੋਲ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਤੁਹਾਨੂੰ ਫੈਬਰਿਕ ਦੇ ਸੋਫਿਆਂ ਦੇ ਵਿੱਚ। ਫੈਬਰਿਕ ਵੀ ਤੁਹਾਨੂੰ ਬਹੁਤ ਜ਼ਿਆਦਾ ਵੈਰਾਇਟੀ ਦੇ ਵਿੱਚ ਮਿਲੂਗਾ, ਅਤੇ ਨਾਲ ਹੀ ਜੇਕਰ ਤੁਸੀਂ ਆਪਣੇ 100% ਜੈਨੂਇਨ ਲੈਦਰ ਦੇ ਸੋਫੇ ਬਣਵਾਉਣੇ ਹੋਣ ਤਾਂ ਇਹਦੇ ਵਿੱਚ ਤੁਹਾਨੂੰ 50+ ਕਲਰ ਚੋਇਸਿਸ ਮਿਲਣਗੀਆਂ। ਜਿੰਨੇ ਵੀ ਇਹਨਾਂ ਦੇ ਕੋਲ ਫਲੋਰ ਮਾਡਲਸ ਨੇ ਉਹ ਸਾਰੇ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ, ਕਾਫੀ ਘੱਟ ਪ੍ਰਾਈਸਿਸ ਦੇ ਉੱਪਰ। ਅਪ ਟੂ 60% ਡਿਸਕਾਊਂਟ ਤੁਹਾਨੂੰ ਫਲੋਰ ਮਾਡਲਸ ਦੇ ਉੱਪਰ ਮਿਲ ਜਾਣਾ ਹੈ ਇਹਨਾਂ ਦੇ ਦੋਨਾਂ ਲੋਕੇਸ਼ਨਸ ਦੇ ਉੱਪਰ। ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਲੈ ਸਕਦੇ ਹੋ, ਜੋ ਕਿ ਕਾਫੀ ਲੰਬੇ ਟਾਈਮ ਤੋਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਆ। ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਜ਼ਰੂਰ ਤੁਸੀਂ ਪਹੁੰਚੋ, ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆਓ ਅੰਡਰ ਵਨ ਰੂਫ। ਅਤੇ ਪਹੁੰਚਣਾ ਤੁਸੀਂ ਇਹਨਾਂ ਦੀਆਂ ਦੋ ਲੋਕੇਸ਼ਨਸ ਦੇ ਉੱਪਰ ਹੈ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ। ਇਹ ਦੋ ਲੋਕੇਸ਼ਨਸ ਨੇ ਇਹਨਾਂ ਦੀਆਂ। ਅਤੇ ਤੁਸੀਂ ਪਰਮਜੀਤ ਕੌਰ ਜੀ ਨੂੰ ਗੱਲਬਾਤ ਕਰ ਸਕਦੇ ਹੋ ਫੋਨ ਕਰਕੇ, ਨੰਬਰ 905-803-8056, 905-803-8056, ਜਾਂ ਫਿਰ 905-791-8056, 905-791-8056 ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦਾ ਨੰਬਰ ਹੈ। ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਸੈਲਫ ਆਪਣੇ ਹੋਮ ਇੰਟਰਨੈਟ ਦੇ ਡੀਲਸ ਲੈਣੀਆਂ ਹੋਣ, ਤੁਸੀਂ ਰਾਇਲ ਡਿਜੀਟਲ ਨੂੰ ਜ਼ਰੂਰ ਯਾਦ ਰੱਖੋ। ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਡੀਲ ਦੇ ਰਹੇ ਨੇ ਸਿਰਫ ਹੀ $55 ਦੀ। $55 ਦੀ ਡੀਲ ਹੈ, 1.5 GB ਡਾਟਾ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰਾਂ ਦੇ ਵਿੱਚ ਲਗਾਓ। ਜੇ ਤੁਸੀਂ ਸੈੱਲ ਫੋਨ ਦੀਆਂ ਕੋਈ ਡੀਲਸ ਲੈਣੀਆਂ ਹੋਣ ਜਾਂ ਤੁਸੀਂ ਆਪਣੇ ਘਰਾਂ 'ਚ IPTV ਬਾਕਸ ਲਗਾਉਣਾ ਹੋਵੇ ਤਾਂ ਜ਼ਰੂਰ ਗੱਲਬਾਤ ਕਰੋ ਰਾਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ, ਨੰਬਰ 6472011313। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਹੈ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਨੰਬਰ 647-201-1313, 6472011313 ਰਾਇਲ ਡਿਜੀਟਲ ਦਾ ਨੰਬਰ ਹੈ। ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜ਼ਰੂਰ ਕਾਲ ਕਰੋ 905-564-6444। ਅੱਗੇ ਜਾ ਕੇ ਕੋਈ ਸਪੋਂਸਰ ਦੇ ਸੰਦੇਸ਼ ਵੀ ਲਵਾਂਗੇ। 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਕੌਰ ਬੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ ਮੇਰੇ ਨਾਲ ਜੁੜ ਚੁੱਕੇ ਨੇ 5313 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਵਧੀਆ ਜੀ ਰੌਣਕ ਲਾਈ ਬੈਠਾ, ਬਹੁਤ ਸੋਹਣਾ ਪ੍ਰੋਗਰਾਮ।
0: ਹਾਂਜੀ ਥੈਂਕ ਯੂ।
1: ਹਾਂ ਤੇ ਇੱਕ ਜੀ ਸੌਂਗ ਸੁਣਾ ਦਿਓਗੇ?
0: ਹਾਂਜੀ ਹਾਂਜੀ ਦੱਸੋ।
1: ਤੇ ਟਾਂਗਾ ਚੱਲਿਆ ਸੈਰ ਕਰਾਈ, ਪੈਸੇ ਲੱਗਦੇ ਨਵੇਂ ਦਸ 40 ਬੜਾ ਬਿਲੋ ਸਾਹ ਮਾਰ ਕੇ।
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ ਤੁਸੀਂ।
1: ਮੈਨੂੰ ਲੱਗਦਾ ਮਾਮਲ ਸੀ ਕਿੱਦਾਂ ਗਾਇਆ ਖਾਣੀ ਬੇਲੀ ਨਾਮ ਦਾ।
0: ਕੋਈ ਗੱਲ ਨਹੀਂ, ਮੈਂ ਲੱਭ ਲੈਂਦੀ ਹਾਂ ਫਿਰ ਸੁਣਾਉਂਦੀ ਹਾਂ ਤੁਹਾਨੂੰ।
1: ਤੁਹਾਡਾ ਧੰਨਵਾਦ।
0: ਹਾਂਜੀ ਕੋਈ ਗੱਲ ਨਹੀਂ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਅੱਜ ਦੇ ਦਿਨ ਤਾਂ ਵੈਸੇ ਹੀ ਛੁੱਟੀ ਆ ਲੌਂਗ ਵੀਕਐਂਡ ਕਰਕੇ, ਤੇ ਇਹਨਾਂ ਦੀ ਵੀ ਮੰਡੇ ਦੀ ਵੀ ਛੁੱਟੀ ਹੁੰਦੀ ਹੈ। ਬਾਕੀ 6 ਦੇ 6 ਦਿਨ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਅਤੇ ਡਾਕਟਰਸ ਦੀ ਅਵੇਲੇਬਿਲਿਟੀ ਜਿਵੇਂ ਕਿ ਮੈਂ ਦੱਸਿਆ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ, ਸਿਰਫ ਮੰਡੇ ਦਾ ਦਿਨ ਛੁੱਟੀ ਦਾ ਹੁੰਦਾ। ਅਤੇ ਉਸ ਤੋਂ ਬਾਅਦ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਜਾ ਸਕਦੇ ਹੋ। ਸੈਟਰਡੇ ਨੂੰ ਜਾਣਾ ਹੋਵੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਡਾਕਟਰਸ ਮਿਲਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਡਾਕਟਰਸ ਮਿਲਦੇ ਨੇ। ਜ਼ਰੂਰ ਪਹੁੰਚੋ ਤੁਸੀਂ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ, ਮੈਕਵੀਨ ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ। ਅਤੇ ਉੱਥੇ ਤੁਹਾਨੂੰ ਮਿਲਣਗੇ ਕਲੀਅਰ ਵਿਊ ਆਈ ਕੇਅਰ। ਨੰਬਰ ਤੁਸੀਂ ਨੋਟ ਕਰ ਲਓ 905-913-4545, 905-913-4545 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਲਓ ਫਿਰ ਸੁਣੀਏ ਆਪਾਂ ਨੈਕਸਟ ਫਰਮਾਇਸ਼ੀ ਗਾਣਾ। ਮੇਰੀ ਕੋਸ਼ਿਸ਼ ਰਹੇਗੀ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਗਾਣੇ ਸੁਣਾਈਏ, ਅਤੇ ਤੁਸੀਂ ਅੱਜ ਵੀਕਐਂਡ ਦੇ ਮਾਹੌਲ ਦੇ ਵਿੱਚ ਹੈਗੇ ਹੋ, ਸਾਰੇ ਲੌਂਗ ਵੀਕਐਂਡ ਦੇ ਮਾਹੌਲ ਦੇ ਵਿੱਚ, ਤਾਂ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਰੱਖਾਂਗੇ। ਅਤੇ ਲਓ ਫਿਰ ਸੁਣੋ ਤੁਸੀਂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ। ਅਤੇ ਆਈ ਹੋਪ ਇਹੀ ਗਾਣਾ ਹੈ ਜਿਹੜਾ ਸਾਡੇ ਮੇਰੇ ਲਾਸਟ ਕਾਲਰ ਨੇ ਦੱਸਿਆ ਸੀਗਾ, ਕੈਂਠੇ ਵਾਲਾ ਗੱਭਰੂ। ਅਤੇ ਲਓ ਫਿਰ ਤੁਸੀਂ ਸੁਣੋ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਆਮੀ ਵਿਰਕ
1: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ
0: ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਆਮੀ ਵਿਰਕ ਲਾਈਵ ਇਨ ਟੋਰਾਂਟੋ at Great Canadian Casino Resort. Toronto Valeo, ready ho jo. Buy your tickets at Ticketmaster.ca or call 647-964-8573.
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ Auto Repair ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੇ 'ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਪੰਜਾਬੀ ਬਾਈ ਨੇਚਰ ਜ਼ਰੂਰ ਪਹੁੰਚੋ। ਜੇਕਰ ਤੁਸੀਂ ਆਪਣਾ ਕਿਤੋਂ ਵੀ ਬਾਹਰੋਂ ਕਿਤੋਂ ਆ ਰਹੇ ਹੋ, ਕਿਤੇ ਖਾਣ ਪੀਣ ਦਾ ਹੁਣ ਮਨ ਕਰ ਗਿਆ, ਭੁੱਖ ਲੱਗ ਗਈ ਹੈ, ਡਿਨਰ ਕਰਨ ਦੀ ਤਿਆਰੀ ਹੋਏਗੀ ਸ਼ਾਮ ਦੀ, ਤਾਂ ਪੰਜਾਬੀ ਬਾਈ ਨੇਚਰ ਪਹੁੰਚੋ। ਇਹਨਾਂ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਅਤੇ ਇਹਨਾਂ ਦੇ ਕੋਲੋਂ ਇੰਨਾ ਲਾਜਵਾਬ ਕਮਾਲ ਦਾ ਖਾਣਾ ਤੁਸੀਂ ਇਹਨਾਂ ਦੇ ਕੋਲੋਂ ਖਾਓਗੇ। ਵੈਜ ਜਾਂ ਨੋਨ ਵੈਜ ਬੜਾ ਹੀ ਟੇਸਟੀ ਖਾਣਾ ਬਣਾਉਂਦੇ ਨੇ। ਅਤੇ ਜੇਕਰ ਜਿਹਨਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਤੁਸੀਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ। ਬਹੁਤ ਹੀ ਨੰਬਰ 1 ਕੇਟਰਿੰਗ ਇਹ ਕਰਦੇ ਨੇ। ਸ਼ੁੱਧ ਖੋਏ ਦੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਡਰਾਈ ਫਰੂਟਸ ਵਾਲੀਆਂ ਮਿਠਾਈਆਂ ਬਹੁਤ ਹੀ ਲਾਜਵਾਬ ਬਣਾਉਂਦੇ ਨੇ। ਅਤੇ ਇਹਨਾਂ ਦੇ ਕੋਲੋਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਲੈ ਕੇ ਆਓ। ਐਵਰੀ ਡੇ ਤੁਹਾਡੇ ਲਈ ਕੱਢਦੇ ਨੇ ਇਹ, ਅਤੇ ਗਰਮਾ ਗਰਮ ਨਾਲ ਦੀ ਨਾਲ ਤੁਹਾਨੂੰ ਸਰਵ ਕਰਦੇ ਨੇ। ਤੁਸੀਂ ਉੱਪਰ ਰਬੜੀ ਵੀ ਐਡ ਕਰਵਾ ਸਕਦੇ ਹੋ, ਹੋਰ ਵੀ ਜ਼ਿਆਦਾ ਵਧੀਆ ਹੋਏਗਾ। ਅਤੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਪਹੁੰਚੋ ਤੁਸੀਂ 888-7 ਦਗੋਰ ਰੋਡ, ਯੂਨਿਟ ਨੰਬਰ 57, ਬ੍ਰੈਂਪਟਨ ਦੇ ਵਿੱਚ, ਗੋਰ ਐਂਡ ਅਬਨੇਜ਼ਰ ਦੀ ਇੰਟਰਸੈਕਸ਼ਨ 'ਤੇ ਨੇ। ਦੂਸਰੀ ਲੋਕੇਸ਼ਨ ਇਹਨਾਂ ਦੀ 9980 ਏਅਰਪੋਰਟ ਰੋਡ, ਯੂਨਿਟ ਨੰਬਰ 1, ਬ੍ਰੈਂਪਟਨ ਦੇ ਵਿੱਚ, ਬੋਵੇਡ ਐਂਡ ਏਅਰਪੋਰਟ ਰੋਡ ਦੇ ਉੱਪਰ ਤੁਹਾਨੂੰ ਮਿਲਣਗੇ। ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ, ਬੋਵੇਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਇੱਥੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਬੋਵੇਡ ਐਂਡ ਹਰਨਟਾਰੀਓ 'ਤੇ, ਫੋਰਟੀਨੋਜ਼ ਵਾਲੇ ਪਲਾਜ਼ੇ ਦੇ ਅੰਦਰ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਅਤੇ ਲਾਸਟ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਦੇ ਕੋਲ ਤੁਹਾਨੂੰ ਮਿਲਣਗੇ, ਡੋਲਰਾਮਾ ਦੇ ਬਿਲਕੁਲ ਨਾਲ। ਪੰਜਾਬੀ ਬਾਈ ਨੇਚਰ ਵਾਲੇ, ਤੁਸੀਂ ਬੈਠ ਕੇ ਡਾਈਨ ਇਨ ਕਰੋ। ਇਹਨਾਂ ਦੇ ਕੋਲ ਟੇਕਆਊਟਸ ਅਵੇਲੇਬਲ ਨੇ, ਇਹਨਾਂ ਦੇ ਕੋਲ ਇਨਸਾਈਡ ਰੈਸਟੋਰੈਂਟਸ ਦੇ ਵਿੱਚ ਕਾਫੀ ਵਧੀਆ ਡੀਲਸ ਵੀ ਲੱਗੀਆਂ ਹੋਈਆਂ ਮਿਲਣਗੀਆਂ ਤੁਹਾਨੂੰ। ਜ਼ਰੂਰ ਪਹੁੰਚੋ। ਪੰਜਾਬੀ ਬਾਈ ਨੇਚਰ ਦਾ ਖਾਣਾ ਬਹੁਤ ਦੂਰ ਦੂਰ ਤੱਕ ਪਹੁੰਚਾਇਆ ਜਾਂਦਾ, ਕਾਫੀ ਸਾਰੇ ਫੰਕਸ਼ਨਸ ਦੀ ਬਹੁਤ ਕਮਾਲ ਦੀ ਇਹ ਸ਼ਾਨ ਬਣਦਾ ਪੰਜਾਬੀ ਬਾਈ ਨੇਚਰ ਦਾ ਖਾਣਾ। ਤਾਂ ਜ਼ਰੂਰ ਤੁਸੀਂ ਟਰਾਈ ਕਰੋ, ਆਪ ਵੀ ਖਾਓ ਅਤੇ ਆਪਣੇ ਮਹਿਮਾਨਾਂ ਨੂੰ ਵੀ ਖਵਾਓ। ਇਹਨਾਂ ਦੇ ਕੋਲੋਂ ਕੇਟਰਿੰਗ ਜ਼ਰੂਰ ਕਰਵਾਓ ਪੰਜਾਬੀ ਬਾਈ ਨੇਚਰ ਤੋਂ। 439 ਹੋ ਗਏ ਨੇ, ਨੈਕਸਟ ਫਰਮਾਇਸ਼ੀ ਕਰਨਾ ਇੰਜੋਏ ਕਰੋ। ਨਰਿੰਦਰ ਬੀਬਾ ਅਤੇ ਬੀਰ ਚੰਦ ਗੋਪੀ ਦੀ ਆਵਾਜ਼ ਦੇ ਵਿੱਚ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-544-4 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ SS ਲੋਨ ਕੇਅਰ ਦੇ ਨਾਲ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਜਿੰਨਾ ਵੀ ਘਾਹ ਵਗੈਰਾ ਹੈਗਾ ਆ ਉਹ ਪੂਰਾ ਤੁਸੀਂ ਕਟਵਾਉਣਾ ਹੋਵੇ, ਬਹੁਤ ਹੀ ਕਮਾਲ ਦੀ ਇਹ ਲੈਂਡਸਕੇਪਿੰਗ ਕਰਦੇ ਨੇ, ਤੁਸੀਂ ਆਪਣਾ ਸਾਰੇ ਘਰ ਦਾ ਗਰਾਸ ਜਿਹੜਾ ਹੈਗਾ ਉਹਦੀ ਕਟਿੰਗ ਕਰਵਾਓ, ਨਵੀਂ ਸੋਰਟਿੰਗ ਵੀ ਕਰ ਦਿੰਦੇ ਨੇ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ ਅਤੇ ਇਹਨਾਂ ਦਾ ਤੁਸੀਂ ਸਾਰਾ ਤੁਹਾਡਾ ਇਹ ਕੰਮ ਬਹੁਤ ਸਾਫ਼ ਸੁਥਰਾ ਕਰਕੇ ਜਾਣਗੇ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 4375-1984-437-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਪੂਰਾ ਸਾਫ਼ ਸੁਥਰਾ ਐਂਡ ਔਨ ਟਾਈਮ ਤੁਹਾਡਾ ਕੰਮ ਕਰਕੇ ਜਾਂਦੇ ਨੇ ਅਤੇ ਆਪਣੇ ਜਿਹੜਾ ਜਿੰਨਾ ਵੀ ਘਾਹ ਵਗੈਰਾ ਹੈਗਾ ਉਹਨੂੰ ਪ੍ਰੋਪਰਲੀ ਮੇਨਟੇਨ ਕਰਵਾਓ ਆਪਣੇ ਸਾਰੇ ਲੋਨ ਨੂੰ। SS ਲੋਨ ਕੇਅਰ ਤੋਂ ਨੰਬਰ 4375-1984-437-655-1984 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਟ੍ਰਾਂਸਫਰਾਈਟ ਵਾਲਿਆਂ ਦੇ ਨਾਲ ਗੱਲਬਾਤ ਕਰੋ, ਇਹਨਾਂ ਨੂੰ ਅਰਜੈਂਟਲੀ AZ ਡਰਾਈਵਰਸ ਦੀ ਲੋੜ ਹੈ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ, ਢੱਟ ਟ੍ਰਾਂਸਫਰਾਈਟ ਤੋਂ। ਜਿੰਨੇ ਵੀ ਡਰਾਈਵਰਸ ਹੋਣਗੇ ਉਹ $1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਕਮਾ ਸਕਦੇ ਨੇ ਅਤੇ ਨਾਲ ਹੀ ਇਹ ਤੁਹਾਡੇ ਲਈ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ, ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਕਾਫੀ ਸਾਰੇ ਮਾਡਲਸ ਅਵੇਲੇਬਲ ਨੇ ਬੁਲੇਟ ਦੇ ਐਂਡ ਕਲਾਸਿਕ ਦੇ। ਜ਼ਰੂਰ ਤੁਸੀਂ ਗੱਲਬਾਤ ਕਰੋ ਟੱਟ ਟ੍ਰਾਂਸਫਰਾਈਟ ਤੋਂ ਸੁਖੀ ਢੱਟ ਜੀ ਦੇ ਨਾਲ। ਮੰਡੇ ਟੂ ਫਰਾਈਡੇ ਤੁਹਾਨੂੰ ਇਹ ਕੰਮ ਦਿੰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਜੇ ਤੁਹਾਡੇ ਕੋਲ AZ ਲਾਇਸੈਂਸ ਹੈ। 416-6695-20 ਇਹਨਾਂ ਦਾ ਨੰਬਰ ਹੈ, 416-666-9520 ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਟੱਟ ਟ੍ਰਾਂਸਫਰਾਈਡ ਤੋਂ ਸੁਖੀ ਢੱਟ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 447 ਹੋ ਗਏ ਨੇ, ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ ਅਤੇ ਨੈਕਸਟ ਪ੍ਰਵਾਸੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਸੁਣੋ ਅਤੇ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: and Cellular Point present AmiWeb live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: ਬਿਲਕੁਲ ਐਮੀ ਵਿਰਕ ਜੀ ਦਾ ਸ਼ੋਅ ਜਿਹੜਾ ਕਿ ਬੜਾ ਕਮਾਲ ਦਾ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ ਆ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਆਗਸਟ 30th ਨੂੰ। ਪਹਿਲਾਂ ਇਹ ਸ਼ੋਅ ਸਕੋਸ਼ੇ ਬੈਂਕ ਦੇ ਅਰੀਨਾ ਦੇ ਵਿੱਚ ਹੋਣ ਜਾ ਰਿਹਾ ਸੀਗਾ, ਬਟ ਹੁਣ ਇਹ ਚੇਂਜ ਹੋ ਚੁੱਕਾ ਆ। ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਇਹ ਸ਼ੋਅ ਹੋਏਗਾ 30 August ਨੂੰ, ਅਤੇ ਇਹਦੀਆਂ ਟਿਕਟਸ ਤੁਸੀਂ ਬਾਏ ਕਰ ਸਕਦੇ ਹੋ ticketmaster.ca ਦੇ ਉੱਪਰ ਜਾ ਕੇ। ਅਤੇ ਜੇਕਰ ਜਿਨ੍ਹਾਂ ਨੇ ਪਹਿਲਾਂ ਕੋਈ ਟਿਕਟਸ ਲੈ ਲਈਆਂ ਸੀਗੀਆਂ, ਤੁਸੀਂ ਚਾਹੇ ਰਿਫੰਡ ਕਰਵਾ ਸਕਦੇ ਹੋ ਆਪਣੀ ਟਿਕਟਸ, ਜਾਂ ਫਿਰ ਤੁਸੀਂ ਆਪਣੀਆਂ ਟਿਕਟਸ ਨੂੰ ਚੇਂਜ ਕਰਵਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ 647-964-8573, 647-964-8573 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇਹ ਸ਼ੋਅ ਹੁਣ ਹੋਣ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ETOBICO 'ਚ, ਅਤੇ ਇਹਦੇ ਲਈ ਤੁਸੀਂ ਜ਼ਰੂਰ ਆਪਣੇ ਟਿਕਟਸ ਨੂੰ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ। 30 August ਨੂੰ ਇਹ ਸ਼ੋਅ ਹੋਏਗਾ ਬੜਾ ਕਮਾਲ ਦਾ, ਅਤੇ ਐਮੀ ਵਿਰਕ ਜੀ ਨੂੰ ਤੁਸੀਂ ਲਾਈਵ ਪਰਫੋਰਮ ਕਰਦੇ ਹੋਏ ਦੇਖ ਸਕਦੇ ਹੋ। ਬੜੇ ਪਿਆਰੇ ਪਿਆਰੇ ਗਾਣੇ ਨੇ ਇਹਨਾਂ ਦੇ, ਚਾਹੇ ਤੁਸੀਂ ਕੋਈ ਬੀਟ ਸੌਂਗ ਸੁਣ ਲਓ, ਚਾਹੇ ਤੁਸੀਂ ਕੋਈ ਸੈਡ ਸੌਂਗ ਸੁਣ ਲਓ, ਚਾਹੇ ਕੋਈ ਲਵ ਸੌਂਗ ਸੁਣ ਲਓ, ਸਾਰੇ ਬੜੇ ਵਧੀਆ ਜਿਹੇ ਗਾਣੇ ਗਾਉਂਦੇ ਨੇਗੇ। ਅਤੇ ਇਹਨਾਂ ਦਾ ਇੱਕ ਗਾਣਾ ਐਮੀ ਵਿਰਕ ਅਤੇ ਨਾਲ ਨਿਮਰਤ ਖਹਿਰਾ ਜੀ ਨੇ, ਅਤੇ ਇਹਨਾਂ ਦੇ ਬੜੇ ਸੋਹਣੇ ਸੋਹਣੇ ਗਾਣੇ ਹਮੇਸ਼ਾ ਆਏ ਹੋਏ ਨੇ, ਅਤੇ ਆਪਾਂ ਇੰਜੋਏ ਕਰਦੇ ਹਾਂ। ਅਤੇ ਲੋ ਫਿਰ ਆਹ ਵਾਲਾ ਗਾਣਾ ਵੀ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬਿਲਕੁਲ, ਐਮੀ ਵਿਰਕ ਜੀ ਲਾਈਵ ਪਰਫਾਰਮ ਕਰਨ ਆ ਰਹੇ ਨੇ, ਲਾਈਵ ਕੌਂਸਰਟ ਲੈ ਕੇ 30 ਅਗਸਤ ਨੂੰ, 30 ਅਗਸਤ ਨੂੰ ਇਹ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਜ਼ੀਨੋ ਰਿਜ਼ੋਰਟ ਦੇ ਵਿੱਚ। ਇਹਦੇ ਤੁਸੀਂ ਟਿਕਟਸ ਬੁੱਕ ਕਰਵਾ ਸਕਦੇ ਹੋ, ਬੁਕਿੰਗ ਬਿਲਕੁਲ ਓਪਨ ਹੈ। ਟਿਕਟ ਮਾਸਟਰ ਡੋਟ ਸੀ ਏ ਦੇ ਉੱਪਰ ਜਾ ਕੇ, ਟਿਕਟ ਮਾਸਟਰ ਡੋਟ ਸੀ ਏ ਵੈਬਸਾਈਟ ਦੇ ਉੱਪਰ ਪਹੁੰਚੋ ਅਤੇ ਆਪਣੇ ਟਿਕਟਸ ਨੂੰ ਬੁੱਕ ਕਰ ਲਓ। ਐਮੀ ਵਿਰਕ ਜੀ ਦਾ ਸ਼ੋਅ 30 ਅਗਸਤ ਨੂੰ ਹੋਏਗਾ ਗ੍ਰੇਟ ਕੈਨੇਡੀਅਨ ਕੈਜ਼ੀਨੋ ਰਿਜ਼ੋਰਟ ਦੇ ਵਿੱਚ। ਜੇਕਰ ਤੁਸੀਂ ਟਿਕਟਸ ਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਕਿਸੇ ਨੇ ਪਹਿਲਾਂ ਵਾਲੀ ਇਹ ਸ਼ੋਅ ਦੀਆਂ ਟਿਕਟਸ ਲੈ ਲਈਆਂ ਸੀਗੀਆਂ ਅਤੇ ਤੁਸੀਂ ਆਪਣੀ ਟਿਕਟਸ ਦਾ ਰਿਫੰਡ ਚਾਹੁੰਦੇ ਹੋ ਜਾਂ ਫਿਰ ਤੁਸੀਂ ਦੁਬਾਰਾ ਤੋਂ ਉਹਨਾਂ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਨੰਬਰ ਨੋਟ ਕਰ ਲਓ 6479648573, 647-964-8573 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਐਮੀ ਵਿਰਕ ਜੀ ਆਪਣਾ ਸ਼ੋਅ ਲੈ ਕੇ ਆ ਰਹੇ ਨੇ 30 ਅਗਸਤ ਨੂੰ। ਟਿਕਟ ਮਾਸਟਰ ਡੋਟ ਸੀ ਇਹਦੇ ਉੱਪਰ ਜਾ ਕੇ ਤੁਸੀਂ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ, ਸਟੇਸ਼ਨ ਆਈਡੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਟਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਕਿੱਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: insurance4u.ca.
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ

ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 905-857-7596। A&J ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, ਜੀਐਸਟੀ ਪੀਐਸਟੀ ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: Mrs. Saga.

ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਤੇ ਤੁਹਾਡਾ ਤੇ ਮੇਰਾ ਸਾਥ 1 ਘੰਟੇ ਦਾ ਹੋਰ ਹੈ, ਯਾਨੀ ਕਿ 5:05 ਤੇ ਕੁਝ ਸੈਕਿੰਡ ਹੋ ਗਏ ਨੇ ਇਸ ਸਮੇਂ, ਤੇ 6 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ, ਤੇ ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸ਼ਾਮਿਲ ਕਰ ਸਕਦੇ ਹੋ, ਤੇ ਨਾਲ ਦੀ ਨਾਲ ਹੀ ਮਨੂ ਸ਼ਰਮਾ ਜੀ ਦੇ ਨਾਲ ਵੀ ਜ਼ਰੂਰ ਸੰਪਰਕ ਕਰੋ ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਨਾ ਚਾਹੁੰਦੇ ਹੋ। ਤਾਂ ਮੈਂ ਦੱਸਦਿਆਂ ਕਿ ਹੁਣ ਤੋਂ ਜਿਨ੍ਹਾਂ ਦੀ ਵੀ ਅਗਸਤ ਤੋਂ ਜਿਨ੍ਹਾਂ ਦੀ ਵੀ ਪੋਲਿਸੀ ਰੀਨਿਊ ਹੋਣ ਵਾਲੀ ਹੈ ਆਟੋ ਇੰਸ਼ੋਰੈਂਸ ਦੀ ਸਪੈਸ਼ਲੀ, ਤਾਂ ਤੁਹਾਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਕੁਝ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਨੇ। ਬਟ ਜ਼ਰੂਰੀ ਇਹ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਜਿਹੜਾ ਇਹ ਚੇਂਜ ਆਊਗਾ ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ। ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਪਹਿਲਾਂ ਇਹ ਦੇਖੋ ਕਿ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਝ ਕਵਰਡ ਹੈ, ਅਤੇ ਇਸ ਲਈ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਫਿਰ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਫਿਰ ਆਪਣੇ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਨੰਬਰ ਹੈ 299-952-9532, 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। 5:06 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਸਿੱਧੂ ਮੂਸੇਵਾਲਾ ਤੇ ਗੁਲਾਬ ਸਿੱਧੂ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲਾਟ ਗਿਆਰਾਂ ਕਹਿੰਦੇ ਆ ਜੱਟ ਪੱਟ ਕੇ ਲੈ ਜਾਂਦਾ ਹੈ, ਖੋਪੜ ਖੋਲ ਕੇ ਤੁਰਜੂ ਅਗਲਾ ਫੜ ਕੇ ਰੱਖਿਆ ਨਹੀਂ ਜਾਂਦਾ, ਕੱਲਾ ਹੀ ਫਿਰਦਾ ਲੰਡੀ ਤੇ ਅਗਲਾ ਟੱਕਿਆ ਨਹੀਂ ਜਾਂਦਾ।
1: Impossible is nothing. ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਧੰਨਵਾਦ। ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਸਟੂਡੀਓ ਦਾ ਨੰਬਰ ਹੈ। ਜੇਕਰ ਤੁਸੀਂ ਮੋਰਗੇਜ ਕਰਵਾਉਣੀ ਹੋਵੇ ਆਪਣੀ, ਚਾਹੇ ਪਹਿਲੀ ਮੋਰਗੇਜ ਹੈ ਚਾਹੇ ਸੈਕਿੰਡ ਮੋਰਗੇਜ ਹੈ, ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਪਰਮਜੀਤ ਸਿੰਘ ਜੀ ਮੋਰਗੇਜ ਕਿੰਗ ਤੋਂ। ਅਤੇ ਜੇਕਰ ਤੁਸੀਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ, ਤੁਸੀਂ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਮੋਰਗੇਜ ਰਿਨਿਊਅਲ ਤੇ ਆ ਰਹੀ ਹੈ, ਤੁਹਾਨੂੰ ਫੰਡਸ ਦੀ ਲੋੜ ਹੈ, ਜਾਂ ਤੁਸੀਂ ਸੇਮ ਡੇ ਕਲੋਜ਼ਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਗੱਲਬਾਤ ਕਰੋ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸੀਸਾਗਾ ਦੇ ਵਿੱਚ, ਅਤੇ ਨੰਬਰ 416-804-2015-416-804-2015। ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਗਲੇ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਮੇਰਾ ਗਾਣਾ ਤੁਸੀਂ ਲਾਤਾ, ਬਹੁਤ ਮਿਹਰਬਾਨੀ ਤੁਹਾਡੀ।
0: ਹਾਂਜੀ,
1: ਤੇ ਉਹ ਇੱਕ ਘਰਦਿਆਂ ਨੇ ਫਰਮਾਇਸ਼ ਕੀ ਪੰਜਾਬੀ ਗਾਣੇ ਦੀ ਲਾ ਸਕਦੇ ਹੋ?
0: ਹਾਂਜੀ ਹਾਂਜੀ ਹਾਂਜੀ ਹਾਂਜੀ, ਦੱਸੋ।
1: ਲਗਾ ਦੋਗੇ?
0: ਲਗਾ ਦੂੰਗੀ, ਦੱਸੋ ਕਿਹੜਾ ਗਾਣਾ ਸੁਣਨਾ?
1: ਪੰਜਾਬੀ ਮੇਰਾ ਨੀ, ਮੈਂ ਘਰਦਿਆਂ ਦਾ।
0: ਹਾਂਜੀ ਹਾਂਜੀ,
1: ਮੈਂ ਪੰਜਾਬੀ ਦਾ ਗਾਣਾ ਲਾਈ।
0: ਮੈਂ ਸਮਝ ਗਈ, ਮੈਂ ਪਹਿਲਾਂ ਹੀ ਸਮਝ ਗਈ ਕਿ ਆਂਟੀ ਕਹਿ ਰਹੇ ਨੇ ਹਨਾ ਵੀ ਮੇਰਾ ਗਾਣਾ ਹੁਣ ਲਵਾਓ।
1: ਹਾਂਜੀ, ਤੁਸੀਂ ਬਹੁਤ ਜੇ ਲਿਆ ਜੀ।
0: ਹਾਂਜੀ ਹਾਂਜੀ,
1: ਉਹ ਨਵਾਂ ਜਿਹਾ ਹੀ ਉਹਦੇ, ਕਦੀ ਸਾਡੀ ਗੱਲੀ ਵੀ ਭੁੱਲ ਕੇ ਆਇਆ ਕਰੋ,
0: ਕਦੇ ਸਾਡੀ ਗੱਲੀ ਭੁੱਲ ਕੇ ਵੀ। ਠੀਕ ਹੈ,
1: ਆਇਆ ਕਰੋ।
0: ਠੀਕ ਹੈ ਜੀ,
1: ਕਹਿ ਦਿੰਦਾ ਲਗਾ ਦੇਣਗੇ, ਨਹੀਂ ਤਾਂ ਕੱਢ ਸਹੀ।
0: ਨਹੀਂ ਨਹੀਂ, ਮੈਂ ਲਗਾ ਦੂੰਗੀ, ਹਜੇ ਟਾਈਮ ਹੈਗਾ ਆਪਣੇ ਕੋਲ ਬਹੁਤ।
1: ਅੱਛਾ, ਥੈਂਕ ਯੂ ਜੀ।
0: ਹਾਂਜੀ ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ ਗਾਣਾ ਇਹ ਵੀ, ਅਤੇ ਲੈਂਬਰ ਹੁਸੈਨਪੁਰੀ ਦਾ ਗਾਣਾ ਇਹ, ਅਤੇ ਜ਼ਰੂਰ ਆਪਾਂ ਸੁਣਾਂਗੇ ਬੜੇ ਟਾਈਮ ਬਾਅਦ, ਮੈਂ ਵੀ ਸੁਣਨਾ ਗਾਣਾ ਇਹ। ਅਤੇ ਲਓ ਫਿਰ ਆਪਾਂ, ਮੈਂ ਤੁਹਾਨੂੰ ਇੱਕ ਜਾਣਕਾਰੀ ਛੋਟੀ ਜਿਹੀ ਦੇ ਦਿਆਂ ਕਿ ਰਾਹਤ ਫਤਿਹ ਅਲੀ ਖਾਨ ਜੀ ਬਹੁਤ ਹੀ ਵਧੀਆ, ਬਹੁਤ ਹੀ ਕਮਾਲ ਦਾ ਸ਼ੋਅ ਆਪਣੇ ਸ਼ਹਿਰ ਲੈ ਕੇ ਆ ਰਹੇ ਨੇ ਟੋਰੋਂਟੋ ਦੇ ਵਿੱਚ, ਅਤੇ ਇਹ ਸ਼ੋਅ ਦੇਖਣ ਦੇ ਲਈ ਸਾਰਿਆਂ ਨੇ ਜ਼ਰੂਰ ਪਹੁੰਚਣਾ। ਇਹ ਸ਼ੋਅ ਹੋਣ ਜਾ ਰਿਹਾ 27th September ਨੂੰ, 27 September ਨੂੰ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਸੰਡੇ ਵਾਲੇ ਦਿਨ ਸ਼ਾਮ ਨੂੰ 27 September ਨੂੰ, ਅਤੇ ਇਹ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ। ਵਰਲਡ ਟੂਰ ਰਾਹਤ ਫਤਿਹ ਅਲੀ ਖਾਨ ਜੀ ਦਾ ਚੱਲ ਰਿਹਾ, ਵੰਸ ਅਪੋਨ ਅ ਟਾਈਮ ਵਰਲਡ ਟੂਰ ਦਾ ਇਹਨਾਂ ਦੇ ਨਾਮ ਹੈ, ਅਤੇ ਇਹਦੇ ਲਈ ਤੁਸੀਂ ਆਪਣੀ ਟਿਕਟਸ ਬੁੱਕ ਕਰਵਾ ਸਕਦੇ ਹੋ ticketmaster.ca ਦੇ ਉੱਪਰ ਜਾ ਕੇ, ticketmaster.ca ਦੇ ਉੱਪਰ ਜਾ ਕੇ ਟਿਕਟਸ ਨੂੰ ਬੁੱਕ ਕਰੋ। ਬੜਾ ਹੀ ਕਮਾਲ ਦਾ, ਬਹੁਤ ਹੀ ਵਧੀਆ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ ਟੋਰੋਂਟੋ ਦੇ ਵਿੱਚ, 27th September ਨੂੰ ਸ਼ਾਮ ਨੂੰ 7 PM ਇਹ ਸ਼ੋਅ ਸਟਾਰਟ ਹੋ ਜਾਣਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਜ਼ਰੂਰ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ। ਰਾਹਤ ਫਤਿਹ ਅਲੀ ਖਾਨ ਜੀ ਦਾ ਆਵਾਜ਼ ਦੇ ਵਿੱਚ ਆਪਾਂ ਗਾਣਾ ਵੀ ਇੱਕ ਇੰਜੋਏ ਕਰਦੇ ਹਾਂ, ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਇਹ ਹੋਣ ਜਾ ਰਿਹਾ 27th September ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ 'ਚ, ਅਤੇ ਇਹਦੀਆਂ ਟਿਕਟਸ ਤੁਸੀਂ ਜ਼ਰੂਰ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ। ਸ਼ਾਮ ਨੂੰ 7 PM ਸ਼ੋਅ ਸਟਾਰਟ ਹੋ ਜਾਏਗਾ, ਅਤੇ ਸੈਲੂਲਰ ਪੁਆਇੰਟ ਐਂਡ ਟਰੋ ਸਾਊਂਡ ਲਾਈਵ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ। ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ ਚੱਲ ਰਿਹਾ ਵਾ, ਵੰਸ ਅਪੋਨ ਅ ਟਾਈਮ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਜ਼ਰੂਰ ਤੁਸੀਂ ਦੇਖਣ ਪਹੁੰਚਣਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 27th September ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ। ਸ਼ਾਮ ਨੂੰ 7 PM ਸ਼ੋਅ ਸਟਾਰਟ ਹੋਏਗਾ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰ ਸਕਦੇ ਹੋ।

0: ਤੇ ਨਾਲ ਹੀ ਮੈਂ ਤੁਹਾਨੂੰ ਦੱਸਦੇ ਆ ਕਿ ਕੋਮਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇਕਰ ਤੁਸੀਂ ਆਪਣੇ ਲਈ ਵਧੀਆ ਏਅਰ ਟਿਕਟਸ ਦੇਖ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਸਤੀਆਂ ਏਅਰ ਟਿਕਟਸ ਵਧੀਆ ਡੀਲ ਦੇ ਵਿੱਚ ਮਿਲ ਜਾਣ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਕੋਮਲ ਟਰੈਵਲਸ ਦੇ ਨਾਲ। ਇਹ ਤੁਹਾਡੇ ਲਈ ਸਾਰੀ ਜਗ੍ਹਾ ਜਿੱਥੇ ਕਿਤੇ ਵੀ ਤੁਸੀਂ ਜਾਂਦੇ ਹੁੰਦੇ ਹੋ, ਮਤਲਬ ਕਿ ਤੁਸੀਂ ਆਲ ਓਵਰ ਦਾ ਵਰਲਡ ਘੁੰਮਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਸੇ ਆਈਲੈਂਡ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਤੁਹਾਡੇ ਲਈ ਬਹੁਤ ਹੀ ਵਧੀਆ ਵਕੇਸ਼ਨ ਪੈਕੇਜਸ ਬਣਾ ਕੇ ਦੇਣਗੇ ਤੇ ਬੈਸਟ ਡੀਲਸ ਦੇ ਲਈ ਕੋਮਲ ਟਰੈਵਲਸ ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ ਤੇ ਨੰਬਰ ਇਹਨਾਂ ਦਾ ਨੋਟ ਕਰ ਲਓ 9052397711 9052397711 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਮਲ ਟਰੈਵਲਸ ਦੇ ਨਾਲ। ਤੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰੀਅਲ ਅਸਟੇਟ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਡੇਲ ਮੁੰਡੀ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵੀ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਤੇ ਨਾਲ ਦੀ ਨਾਲ ਜੇਕਰ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਲੱਭ ਰਹੇ ਹੋ ਜ਼ਰੂਰ ਤੁਸੀਂ ਗੱਲਬਾਤ ਕਰੋ। ਰੀਅਲ ਅਸਟੇਟ ਦੇ ਵਿੱਚ ਬਹੁਤ ਹੀ ਲੰਬਾ ਤਜਰਬਾ ਇਹਨਾਂ ਦਾ ਤੇ ਬਹੁਤ ਹੀ ਵਧੀਆ ਤੁਹਾਨੂੰ ਇਹ ਡੀਲਸ ਦਿਵਾਉਂਦੇ ਨੇ ਤੇ ਗੱਲਬਾਤ ਕਰਦੇ ਹਾਂ ਆਪਾਂ ਡੇਲ ਮੁੰਡੇ ਜੀ ਦੇ ਨਾਲ। ਨਵੇਂ ਇੱਕ ਪ੍ਰੋਜੈਕਟ ਦੀ ਜਾਣਕਾਰੀ ਤਾਂ ਸਾਨੂੰ ਦੇ ਰਹੇ ਨੇ, ਨੰਬਰ 416-316-1313 416-313-1313 ਡੇਲ ਮੁੰਡੇ ਜੀ ਦਾ ਨੰਬਰ ਹੈ। ਹਾਂਜੀ ਡੇਲ ਮੁੰਡੇ ਜੀ ਸਵਾਗਤ, ਸਤਿ ਸ਼੍ਰੀ ਅਕਾਲ
1: ਜੀ। ਮਨਪ੍ਰੀਤ ਜੀ ਬੜਾ ਸ਼ੁਕਰੀਆ, ਤੁਹਾਨੂੰ ਭੈਣਾ ਭਰਾ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ।
0: ਹਾਂਜੀ
1: ਮਨਪ੍ਰੀਤ ਜੀ, ਇਸ ਪ੍ਰੋਜੈਕਟ ਦੀ ਆਪਾਂ ਗੱਲ ਇੱਕ ਦਿਨ ਪਹਿਲਾਂ ਵੀ ਕੀਤੀ ਸੀ ਤੁਹਾਡੇ ਰੇਡੀਓ ਸ਼ੋਅ ਦੇ ਉੱਤੇ ਤੇ ਮੈਂ ਅੱਜ ਫਿਰ ਇਹਦੀ ਇਨਫੋਰਮੇਸ਼ਨ ਥੋੜੀ ਜਿਹੀ ਲੇਟੈਸਟ ਜਿਹੜੀ ਅਪਡੇਟ ਆ ਸ਼ੁਰੂ ਕਰਦਾ। ਇਹਦੇ ਐਗਰੀਮੈਂਟ ਅਸੀਂ ਆਪ ਫਰਾਈਡੇ ਲਿਖਣਾ ਸ਼ੁਰੂ ਕਰ ਦੇਣੇ ਨੇ ਔਰ ਪੂਰੇ ਦਾ ਪੂਰਾ ਜਿਹੜਾ ਪ੍ਰੋਜੈਕਟ ਰੈਡੀ ਆ। ਇਸ ਟਾਈਮ ਇਹਦੀ ਜਿਹੜੀ ਆ ਸਰਵਿਸਿੰਗ ਚੱਲ ਰਹੀ ਆ, ਰੋਡ ਬਣ ਰਹੀਆਂ ਨੇ ਉੱਥੇ, ਪਰ ਇਹਦੀ ਕਲੋਜ਼ਿੰਗ ਜਾ ਕੇ ਅਗਲੇ ਸਾਲ ਹੋਣੀ ਆ
0: ਜੀ।
1: ਸੋ ਜਿਵੇਂ ਅਸੀਂ ਪਿਛਲੀ ਵੀਕ ਸਰੋਤਿਆਂ ਨੂੰ ਦੱਸਿਆ ਸੀਗਾ ਕਿ ਇਹ ਪ੍ਰੋਜੈਕਟ ਦੇ ਵਿੱਚ ਮੋਸਟ ਪ੍ਰੋਬੇਬਲੀ ਜੇ ਤੁਸੀਂ 4 ਘਰ ਬਾਏ ਕਰਦੇ ਹੋ ਤੁਹਾਨੂੰ 12 ਯੂਨਿਟ ਮਿਲਦੇ ਆ। ਇੱਕ ਘਰ ਦੇ ਵਿੱਚ 3 ਯੂਨਿਟ, ਇੱਕ ਬਲਾਕ ਦੇ ਵਿੱਚ 4 ਬਿਲਡਿੰਗਾਂ ਤੇ ਈਚ ਬਿਲਡਿੰਗ ਦੇ ਵਿੱਚ ਸਾਡੇ ਕੋਲੇ 3 ਯੂਨਿਟ ਆ। ਇੱਕ ਹੈਗਾ 1 ਬੈਡਰੂਮ ਦਾ, ਇੱਕ 2 ਬੈਡਰੂਮ ਦਾ, ਇੱਕ 3 ਬੈਡਰੂਮ ਦਾ। ਬੇਸਿਕਲੀ ਤੁਸੀਂ ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਸੀਂ 3 ਘਰ ਬਾਏ ਕਰਦੇ ਹੋ, 3 ਬੈਡਰੂਮ ਦਾ, 2 ਬੈਡਰੂਮ ਦਾ, 1 ਬੈਡਰੂਮ ਦਾ। ਔਰ ਇਹ ਟੋਟਲੀ ਸੈਪਰੇਟ ਐਂਟਰੈਂਸ ਨੇ, ਟੋਟਲੀ ਸੈਪਰੇਟ ਯੂਨਿਟ ਨੇ, ਸੈਪਰੇਟ ਪਾਰਕਿੰਗ ਆ ਇਹਨਾਂ ਦੀ। ਔਰ ਇਹਨਾਂ ਦੀ ਪ੍ਰਾਈਸ ਸਿਰਫ ਤੇ ਸਿਰਫ $7.5 ਲੱਖ
0: ਜੀ।
1: ਪਰ ਜੇ ਮੈਂ ਦੇਖਾਂ $7.5 ਲੱਖ ਵਿੱਚੋਂ 13% ਤੁਹਾਨੂੰ HST ਦਾ ਕ੍ਰੈਡਿਟ ਅਪ ਫਰੰਟ ਕਲੋਜ਼ਿੰਗ ਦੇ ਉੱਤੇ ਮਿਲਣਾ। 13% ਜਿਹੜੀ ਤੁਹਾਡੀ ਡਾਊਨ ਪੇਮੈਂਟ ਤੁਹਾਨੂੰ ਕਲੋਜ਼ਿੰਗ ਦੇ ਉੱਤੇ ਮਿਲ ਗਈ। ਔਰ ਜੇ ਤੁਸੀਂ ਇਹ ਪੂਰਾ ਬਲਾਕ ਲੈਣੀ ਆ ਤਾਂ ਤੁਹਾਡੇ ਕੋਲ CHMC ਦੀ ਫੰਡਿੰਗ ਇਹਦੀ ਪੂਰੀ ਹੈਗੀ ਆ। ਸੋ ਜਿਹੜਾ ਤੁਸੀਂ 40-year ਐਮੋਟਾਈਜੇਸ਼ਨ ਲੈ ਸਕਦੇ ਆ, 10% ਡਾਊਨ ਪੇਮੈਂਟ ਤੇ ਤੁਹਾਨੂੰ ਪ੍ਰੋਜੈਕਟ ਮਿਲ ਸਕਦਾ। ਔਰ ਜੇ ਤੁਸੀਂ 10% ਲੈਣੇ ਹੋ ਦੈਟ ਮੀਨਸ ਤੁਹਾਡੀ ਜੇਬ ਚੋਂ ਕੋਈ ਪੈਸਾ ਨਹੀਂ ਲੱਗਦਾ, ਪਰ ਤੁਸੀਂ 12 ਯੂਨਿਟ ਆ ਜਿਹੜੇ ਓਨ ਕਰ ਸਕਦੇ ਇਸ ਪ੍ਰੋਜੈਕਟ ਦੇ ਉੱਤੇ ਜੇ ਤੁਸੀਂ CMSC ਦੀ ਫੰਡਿੰਗ ਲਈ ਕੁਆਲੀਫਾਈ ਹੁੰਦੇ ਆ। ਪਰ 45 ਸਾਲ ਦੀ ਐਮੋਟਾਈਜੇਸ਼ਨ ਆ, ਇਹਦੇ ਕਰਕੇ ਤੁਹਾਡੀ ਮੰਥਲੀ ਪੇਮੈਂਟ ਆ ਬਹੁਤ ਥੋੜੀ ਹੋ ਜਾਂਦੀ, ਜਿਵੇਂ $2,200 ਤੁਹਾਡੀ ਮੰਥਲੀ ਪੇਮੈਂਟ ਆ, $4,500 ਤੁਹਾਨੂੰ ਇਹਦੇ ਵਿੱਚ ਪ੍ਰੋਪਰਟੀ ਟੈਕਸ ਆਉਂਦਾ, ਮਾਫ ਕਰਨਾ ਰੈਂਟ ਆਉਂਦਾ, ਤੇ ਪ੍ਰੋਪਰਟੀ ਟੈਕਸ ਕੱਢ ਕੇ ਇਹਦਾ ਇੰਸ਼ੋਰੈਂਸ ਕੱਢ ਕੇ ਤੁਹਾਨੂੰ $1,500 ਤੋਂ ਉੱਪਰ ਕੈਸ਼ ਫਲੋ ਪਰ ਮੰਥ ਪਰ ਯੂਨਿਟ ਡਿੱਗਦਾ
0: ਜੀ।
1: ਸੋ ਮੋਸਟ ਕਹਿ ਲਓ ਕਿ ਐਫੀਸ਼ੀਐਂਟ ਵੇ ਦੇ ਨਾਲ ਜੇ ਇਹਨੂੰ ਦੇਖਿਆ ਜਾਵੇ ਜਿਹੜੀ ਤੁਹਾਡੀ ਇਨਵੈਸਟਮੈਂਟ ਦੀ ਆ, ਬਹੁਤ ਵੱਡੀ ਰਿਟਰਨ ਆ, ਥੋੜੇ ਤੁਹਾਡੇ ਡਾਲਰ ਲੱਗਦੇ ਨੇ ਤੇ ਰਿਟਰਨ ਕਿਤੇ ਜ਼ਿਆਦਾ ਤੁਹਾਡੀ ਉਹਨੂੰ ਮਿਲਦੀ ਆ। ਵੈਲਿਊ ਐਪਰੀਸ਼ੀਏਸ਼ਨ ਤਾਂ ਹੋਣੀ ਆ, ਤੇ ਸੋਨੇ ਤੇ ਸੁਹਾਗਾ ਇਹਦੇ ਵਿੱਚ ਇਹ ਆ ਕਿ ਜਿਹੜਾ ਤੁਹਾਨੂੰ 13% HST ਕ੍ਰੈਡਿਟ ਅਪ ਫਰੰਟ ਮਿਲਣਾ ਉਹ ਜਿਵੇਂ ਹੁਣੀ 1 ਸਾਲ ਤੱਕ ਹੀ ਮਿਲਣਾ, ਕਿਉਂਕਿ ਅਪ੍ਰੈਲ ਦੇ ਵਿੱਚ ਇਹਦਾ ਲਾਭ ਬਣਿਆ ਤੇ ਅਗਲੇ ਸਾਲ ਮਾਰਚ ਤੱਕ ਹੈਗਾ। ਇਹਨਾਂ ਟਾਈਮਾਂ ਦੇ ਵਿੱਚ ਕੋਈ ਵੀ ਭੈਣ ਭਰਾ ਜਿਹੜਾ ਬ੍ਰੈਂਡ ਨਿਊ ਕੰਸਟਰਕਸ਼ਨ ਬਾਏ ਕਰਦਾ ਉਹਨਾਂ ਉਹ ਇਸ ਕ੍ਰੈਡਿਟ ਲਈ ਕੁਆਲੀਫਾਈ ਹੁੰਦੇ ਨੇ। ਸੋ ਜੇ ਤੁਸੀਂ ਚਾਹੁੰਦੇ ਹੋ 13% ਤੁਹਾਨੂੰ HST ਤੋਂ ਆ ਜਾਵੇ, ਗੌਰਮੈਂਟ ਤੋਂ ਹੀ ਆ ਜਾਵੇ, ਤੇ ਤੁਸੀਂ ਆਪ ਜੇਬ ਦੇ ਵਿੱਚੋਂ ਤਾਂ ਬਾਲਾ ਕੁਛ ਇਹਦੇ ਵਿੱਚ ਦੇਣਾ ਨੀ। ਜੇਕਰ ਕੋਈ ਵੀ ਭੈਣ ਭਰਾ ਇਸ ਪ੍ਰੋਜੈਕਟ ਨੂੰ ਦੇਖਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸਾਡੇ ਕੋਲ ਸਿਰਫ 16 ਬਲਾਕ ਹੈ ਨਾਗਰਾ ਫਾਲਸ ਦੇ ਵਿੱਚ, ਇਹ ਪ੍ਰੋਜੈਕਟ ਆ, ਹਾਈਐਸਟ ਰੈਂਟਲ ਏਰੀਆ ਇਹ, ਪਾਣੀ ਦੇ ਬਿਲਕੁਲ ਕੰਢੇ ਆ, ਤੁਹਾਡੇ ਘਰ ਦੇ ਮੂਹਰੇ ਬਹੁਤ ਵੱਡਾ ਪਾਣੀ ਦਾ ਪਾਰਕ ਬਣਿਆ ਹੋਇਆ, ਵੱਡਾ ਰਿਵਰ ਚੱਲਦਾ, ਕਿਸ਼ਤੀਆਂ ਭੱਜਦੀਆਂ ਉੱਥੇ, ਤੁਸੀਂ ਜਾ ਕੇ ਇੱਕ ਵਾਰੀ ਲੋਕੇਸ਼ਨ ਨੂੰ ਜ਼ਰੂਰ ਚੈੱਕ ਕਰੋ, ਪਰ ਕਲੋਜ਼ਿੰਗ ਇਹਦੀ ਅਗਲੇ ਸਾਲ ਹੋਣੀ ਆ, ਜਾ ਕੇ ਤੁਸੀਂ ਇਨਵੈਸਟਰ ਹੋ ਜਾਂ ਤੁਸੀਂ ਫਸਟ ਟਾਈਮ ਬਾਹਰ ਹੋ ਜਾਂ ਤੁਸੀਂ ਆਪਣੇ ਆਪ ਨੂੰ ਡਾਊਨ ਸਾਈਜ਼ ਕਰਨਾ, ਔਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਕਿਸ਼ਤਾਂ ਵੀ ਕੋਈ ਹੋਰ ਹੀ ਦੇਵੇ, ਤਾਂ ਤੁਸੀਂ ਆਪ 3 ਬੈਡਰੂਮ ਵਾਲਾ ਜਿਹਨੂੰ ਰੱਖ ਲਓ, ਜਿਹੜਾ 1 ਬੈਡਰੂਮ ਦਾ 2 ਬੈਡਰੂਮ ਦਾ ਤੁਸੀਂ ਰੈਂਟ ਕਰ ਦਿਓ, ਤਾਂ ਤੁਸੀਂ ਇਸ ਘਰ ਦੇ ਵਿੱਚ ਫ੍ਰੀ ਦੇ ਵਿੱਚ ਰਹਿ ਸਕਦੇ ਹੋ। ਔਰ ਇਹ ਬਹੁਤੇ ਜ਼ਿਆਦਾ ਯੂਨਿਟ ਹੈ ਨਹੀਂ, ਇੱਕ ਇੱਥੇ ਯੂਨਿਟ 1200 ਸਕੇਅਰ ਫੁੱਟ ਆ, 1000 ਸਕੇਅਰ ਫੁੱਟ, 800 ਸਕੇਅਰ ਫੁੱਟ ਆ, ਆਲਮੋਸਟ 3100-3200 ਸਕੇਅਰ ਫੁੱਟ ਦੇ ਤੁਹਾਨੂੰ 3 ਯੂਨਿਟ ਮਿਲਦੇ ਨੇ। ਸੋ ਕੋਈ ਵੀ ਭੈਣ ਭਰਾ ਇਸ ਵਕਤ ਪ੍ਰੋਗਰਾਮ ਸੁਣ ਰਿਹਾ, ਤੁਸੀਂ ਇਨਵੈਸਟ ਕਰਨ ਦਾ ਸੋਚਦੇ, ਤੁਸੀਂ ਮੂਵ ਇਨ ਹੋਣ ਦਾ ਸੋਚਦੇ ਹੋ, ਤੁਸੀਂ ਫਸਟ ਟਾਈਮ ਬਾਹਰ ਆ, ਤੁਸੀਂ ਬੱਚਿਆਂ ਨੂੰ ਕੁਛ ਲੈ ਕੇ ਦੇਣਾ ਚਾਹੁੰਦੇ ਹੋ, ਇਹੋ ਜਿਹਾ ਪ੍ਰੋਡਕਟ ਬਾਏ ਕਰਕੇ ਦੇਣਾ ਚਾਹੁੰਦੇ ਹੋ, ਸੋਲਿਡ ਸਕਿਓਰ, ਕਹਿ ਲਓ ਕਿ ਐਨ ਸੀਮਟ ਕੌਂਕਰੀਟ ਵਰਗਾ ਸੋਲਿਡ ਹੋਵੇ, ਤਾਂ ਇਹ ਤੁਹਾਡੇ ਲਈ ਹੋ ਸਕਦਾ, ਜਿੱਥੇ ਤੁਸੀਂ ਰੌਂਗ ਹੋ ਹੀ ਨਹੀਂ ਸਕਦੇ, ਤੁਹਾਨੂੰ ਕ੍ਰੈਸ਼ ਫਲੋ ਡਿੱਗੀ ਜਾਣਾ, ਜੇਬ ਚ ਤੁਸੀਂ ਘੱਟ ਪੈਸੇ ਦੇਣੇ ਆ, ਪ੍ਰਾਈਸ ਤੁਹਾਡੀ ਜਿਹੜੀ ਆ ਉਹਦੇ ਵਿੱਚ ਤੁਹਾਨੂੰ 13% ਦੀ ਰਿਡਕਸ਼ਨ ਰਾਈਟ ਵੇ ਜਿਹੜਾ ਕ੍ਰੈਡਿਟ ਮਿਲ ਜਾਣਾ। ਸੋ ਇਹ ਬਹੁਤ ਹੀ ਵਧੀਆ ਪ੍ਰੋਡਕਟ ਹੈਗਾ ਜੀ, 416-300-1313
0: 416-300-1313 ਤੇ ਕੰਟੈਕਟ ਕੀਤਾ ਜਾ ਸਕਦਾ। ਬੜਾ ਸ਼ੁਕਰੀਆ ਤੁਹਾਡਾ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਨਾਲ, ਨੰਬਰ ਹੈ 416-300-1313, 416-300-1313, 416-314-1313, ਤੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ

ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596 905-857-7596 A&J Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਅੱਧੇ ਘੰਟੇ ਦਾ ਹੋ ਰਿਹਾ ਅਤੇ 5:30 ਹੋ ਗਏ ਨੇ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਗਲੇ ਕਾਲਰ 6162 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਮਨਵਜੀਤ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਜੀ, ਤੇ ਗਾਣਾ ਕੀ ਕਰਨਾ ਸੀ ਰਿਕੁਐਸਟ ਸੀ?
0: ਹਾਂਜੀ ਹਾਂਜੀ ਦੱਸੋ।
1: ਹਾਂਜੀ ਲੱਕੀ ਕਬੂਤਰ ਸੁਖਵਿੰਦਰ ਨੇ ਗਾਇਆ ਗਾਣਾ ਜੀ, ਸੰਜੇ ਦੱਤ ਦੀ ਮੂਵੀ ਦਾ ਗਾਣਾ ਹੈ ਲੱਕੀ ਕਬੂਤਰ।
0: ਲੱਕੀ ਕਬੂਤਰ, ਠੀਕ ਹੈ ਜੀ। ਮੈਂ ਸੁਣਾਉਂਦੀ ਹਾਂ, ਮੈਨੂੰ ਥੋੜਾ ਜਿਹਾ ਟਾਈਮ ਦਿਓ ਬਸ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕਈ ਵਾਰ ਜਾਂਦੇ ਹੁੰਦੇ ਆ ਰਸਤੇ 'ਚ, ਹੈ ਨਾ, ਕੋਈ ਵੀ ਕਈ ਵਾਰ ਕੋਈ ਮਿਸ ਹੈਪਨ ਹੋ ਜਾਂਦਾ, ਗੋਡ ਫੋਰਬਿਡ ਕਦੇ ਕਿਸੇ ਨਾਲ ਇੱਦਾਂ ਨਾ ਹੋਵੇ, ਕੋਈ ਕਾਰ ਐਕਸੀਡੈ ਜੇਕਰ ਤੁਸੀਂ ਕਿਸੇ ਵੀ ਕਾਰ ਐਕਸੀਡੈਂਟ ਵਿੱਚ ਇਨਵੋਲਵ ਹੋ ਜਾਂਦੇ ਹੋ ਤਾਂ ਤੁਸੀਂ ਰੂਪਾ ਬਰਾੜ ਜੀ ਨੂੰ ਕਾਲ ਕਰਕੇ ਫ੍ਰੀ ਕੰਸਲਟੇਸ਼ਨ ਲੈ ਸਕਦੇ ਹੋ ਅਤੇ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਕਿੰਨੇ ਡਾਲਰਸ ਦੀ ਸੈਟਲਮੈਂਟ ਹੀ ਕਰਵਾ ਸਕਦੇ ਨੇ। ਜੇ ਇਸ ਦੌਰਾਨ ਤੁਹਾਨੂੰ ਕੋਈ ਟ੍ਰੈਫਿਕ ਟਿਕਟ ਮਿਲ ਜਾਂਦੀ ਹੈ ਜਾਂ ਤੁਹਾਡੇ 'ਤੇ ਕੋਈ ਕੈਰਲੈਸ ਡਰਾਈਵਿੰਗ ਦਾ ਚਾਰਜ ਲੱਗ ਜਾਂਦਾ ਫਿਰ ਵੀ ਤੁਹਾਡੀ ਟਿਕਟ ਨੂੰ ਫ੍ਰੀ ਦੇ ਵਿੱਚ ਫਾਈਟ ਕਰਦੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਦੇ ਨਾਲ। ਰੂਪਾ ਬਰਾੜ ਜੀ ਦਾ ਨੰਬਰ 416-999-5939 416-999-5939 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ 6980 ਮੈਰਿਟਸ ਡਰਾਈਵ ਯੂਨਿਟ ਨੰਬਰ 9 ਮਿਸਿਸਾਗਾ ਦੇ ਵਿੱਚ। 416-999-5939 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਤੋਂ। ਰੂਪਾ ਬਰਾੜ ਜੀ ਦਾ ਨੰਬਰ ਹੈ। ਤੇ ਲੋ ਫਿਰ ਆਪਾਂ ਲਈਏ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਹਿੰਦੀ ਸੌਂਗ ਹੈ ਉਦਿਤ ਨਾਰਾਇਣ ਅਨੁਰਾਧਾ ਪੌਦਵਾਲ ਜੀ ਦੀ ਆਵਾਜ਼ ਦੇ ਵਿੱਚ। ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Courteous
1: and efficient service. Call Narinder Mann, 905-789-1770.
2: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ ਫੈਂਸੀ ਚੇਅਰਸ ਵੀ ਅਵੇਲੇਬਲ ਹਨ LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569
3: Simply Indian brings you all simply delicious deals buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟ ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ ਮੰਡੇ ਮਨਪਸੰਦ ਕੁਲਚਾ ਪਲੇਟ ਟਿਊਜ਼ਡੇ ਚਨਾ ਭਟੂਰਾ ਵੈਨਸਡੇ ਲਾਜਵਾਬ ਵੈਜ ਥਾਲੀ ਥਰਸਡੇ ਯਮੀ ਹਾਕਾ ਥਾਲੀ ਫਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਡਾਈਨਿੰਗ ਟੇਕ ਆਊਟ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 905-794-8111 ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ
4: ਬਸ ਕਰੋ ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ
5: ਓਏ ਬਸ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
6: ਤੁਸੀਂ ਸੈਲਫ ਇੰਪਲੋਇਡ ਹੋ ਫਰਸਟ ਮੌਰਗੇਜ ਸੈਕੰਡ ਮੌਰਗੇਜ ਇਕੁਇਟੀ ਟੇਕ ਆਊਟ ਪ੍ਰਾਈਵੇਟ ਮੌਰਗੇਜ ਜਾਂ ਫਿਰ
7: ਸਿਕਿਉਰ ਲਾਈਨ ਆਫ ਕ੍ਰੈਡਿਟ ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੌਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ
6: ਜਾਂ ਕਾਲ ਕਰੋ 647-994-5503 647-294-5503
7: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ ਲਾਇਸੈਂਸ ਨੰਬਰ 10530 nardevsidhu.com
8: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤਕਰੀਬ 20 ਮਿੰਟ ਸਾਡੇ ਕੋਲ ਹੋਰ ਨੇ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ ਤੇ ਮੈਂ ਦੱਸਦੇ ਹਾਂ ਸਿਟੀ ਆਫ ਬ੍ਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਸਾਰਿਆਂ ਦੇ ਲਈ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਯਾਦ ਕਰਾ ਰਹੇ ਨੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਆਪਣੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਆਪਣਾ ਯਾਰਡ ਵਗੈਰਾ ਮੇਨਟੇਨ ਕਰਕੇ ਰੱਖੋ ਤੇ ਜਿੰਨੇ ਵੀ ਹਨਾ ਜਿੰਨਾ ਹੋ ਸਕਦਾ ਆਪਣੇ ਯਾਰਡ ਨੂੰ ਆਪਣੇ ਬੈਕਯਾਰਡ ਐਂਡ ਫਰੰਟ ਨੂੰ ਪ੍ਰੋਪਰਲੀ ਤੁਸੀਂ ਮੇਨਟੇਨ ਕਰਕੇ ਰੱਖੋ ਫੁੱਲ ਬੂਟੀ ਲਗਾ ਕੇ ਰੱਖੋ ਸਫਾਈ ਰੱਖੋ ਪੂਰੀ ਤੇ ਜਿੰਨੇ ਵੀ ਤੁਸੀਂ ਐਕਸੈਸਿਵ ਨੋਇਜ਼ ਕਰਦੇ ਹੋ ਉਹਨੂੰ ਥੋੜ੍ਹਾ ਜਿਹਾ ਡਾਊਨ ਰੱਖੋ ਮਤਲਬ ਜਦੋਂ ਵੀ ਘਰਾਂ 'ਚ ਗੈਟ ਟੂਗੈਦਰਸ ਹੋਣ ਤਾਂ ਸ਼ੋਰ ਸ਼ਰਾਬਾ ਘੱਟ ਰੱਖੋ ਤੁਹਾਡੇ ਨੇਬਰਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਸ਼ੋਰ ਸ਼ਰਾਬੇ ਤੋਂ ਜਿੰਨੇ ਵੀ ਸਾਈਡਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ ਨੋ ਮੈਟਰ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਮਹਿਮਾਨ ਆ ਰਹੇ ਹੋਣ ਬਾਈਕ ਲੇਨਸ ਐਂਡ ਜਿਹੜੇ ਸਾਈਡਵਾਕਸ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਕਲੀਅਰ ਰੱਖੋ ਉਹਨਾਂ ਦੇ ਉੱਪਰ ਬਿਲਕੁਲ ਤੁਹਾਡੀ ਗੱਡੀ ਪਾਰਕ ਨਹੀਂ ਹੋਣੀ ਚਾਹੀਦੀ ਬਲੌਕ ਨਹੀਂ ਹੋਣੇ ਚਾਹੀਦੇ ਉਹ ਅਤੇ ਨਾਲ ਹੀ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ ਕਰਦੇ ਹੋ ਜਾਂ ਫਿਰ ਤੁਸੀਂ ਨੋਰਮਲੀ ਕਿਤੇ ਵੀ ਪ੍ਰਾਈਵੇਟ ਪ੍ਰੋਪਰਟੀ ਜਾਂ ਪਬਲਿਕ ਪ੍ਰੋਪਰਟੀ ਦੇ ਉੱਪਰ ਹੈਗੇ ਹੋ ਤਾਂ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਜੋ ਵੀ ਗਾਰਬੇਜ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ ਹਮੇਸ਼ਾ ਤੁਸੀਂ ਬਿਨਸ ਦੇ ਵਿੱਚ ਹੀ ਸਾਰਾ ਗਾਰਬੇਜ ਪਾਓ ਪ੍ਰੋਪਰਲੀ ਡਿਸਪੋਜ਼ ਕਰੋ ਗਾਰਬੇਜ ਬਿਨਸ ਦੇ ਵਿੱਚ ਅਤੇ ਮੈਂ ਦੱਸਦੇ ਹਾਂ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਦਿਨ ਦੇ ਟਾਈਮ 3 ਘੰਟੇ ਦੇ ਲਈ ਲਿਮਿਟਿਡ ਕੀਤੀ ਹੋਈ ਹੈ 3 ਘੰਟੇ ਤੋਂ ਜ਼ਿਆਦਾ ਸਟਰੀਟ ਦੇ ਉੱਪਰ ਪਾਰਕ ਨਾ ਕਰੋ ਅਦਰਵਾਈਜ਼ ਟਿਕਟ ਮਿਲ ਸਕਦੀ ਆ ਅਤੇ ਨਾਲ ਹੀ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਸਟਰੀਟ ਦੇ ਉੱਪਰ ਬਿਲਕੁਲ ਮਨਾ ਕੀਤੀ ਹੋਈ ਹੈ 2 AM to 6 AM ਇਹ ਛੋਟੇ ਛੋਟੇ ਲਾਜ਼ ਨੇ ਜਿਹੜੇ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਫੋਲੋ ਕਰਨ ਦੇ ਲਈ ਕਹਿ ਰਹੇ ਨੇ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਇਹ ਜਿਹੜੇ ਕਿ brampton.ca/bylaws ਇਹਨਾਂ ਦੀ ਵੈਬਸਾਈਟ ਦੇ ਉੱਪਰ ਤੁਹਾਨੂੰ ਮਿਲ ਜਾਣਗੇ brampton.ca/bylaws ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਫਰਮਾਇਸ਼ੀ ਗਾਣਾ ਸੁਖਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਚਾਵਲਾ
1: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੰਡੇ ਦਾ ਦਿਨ ਹੈ, 3 ਅਗਸਤ ਅੱਜ ਹੋ ਚੁੱਕੀ ਹੈ ਤੇ ਉਮੀਦ ਹੈ ਕਿ ਸਾਰੇ ਆਪਣਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋਣਗੇ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਏ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਕੋਲ ਤੁਸੀਂ ਪਹੁੰਚਣਾ ਆਪਣੀ ਕਾਰਜ਼ ਨੂੰ ਰਿਪੇਅਰ ਕਰਾਉਣਾ ਹੋਵੇ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੋਵੇ, ਜ਼ਰੂਰ ਪਹੁੰਚੋ ਏ ਆਟੋਮੋਟਿਵ ਰਿਪੇਅਰ। ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ ਏ ਆਟੋਮੋਟਿਵ ਰਿਪੇਅਰ ਦਾ, 905-857-7596, 905-857-7596 ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕੁਛ ਕੁ ਸਮਾਂ ਸਾਡੇ ਕੋਲ ਹੋਰ ਹੈ ਅਤੇ 2 ਫਰਮਾਇਸ਼ੀ ਗਾਣੇ ਵੀ ਪਏ ਨੇ, ਅਤੇ ਆਪਾਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8, 9052041313, 9052041313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਈਵਨਿੰਗ, ਹੈਪੀ ਹੈਪੀ ਮੰਡੇ ਈਵਨਿੰਗ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਕਰਦੇ ਕਿ ਤੁਸੀਂ ਸਭ ਠੀਕ ਠਾਕ ਹੋ, ਬੱਲੇ ਬੱਲੇ ਹੋ ਤੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਤੇ ਰੌਣਕ ਮੇਲੇ ਲਈ। ਰੈਡੀ, ਤਿਆਰ ਬਰ ਤਿਆਰ ਹੋ ਫਿਰ? ਕਿਵੇਂ ਹੋ, ਠੀਕ ਠਾਕ? ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਸਜਾਈਏ ਅੱਜ ਦੀ ਸ਼ਾਮ ਦੀ, ਮੰਡੇ ਦੀ ਸ਼ਾਮ ਨੂੰ। ਮੰਡੇ ਨੂੰ ਐਵੇਂ ਨਾ ਕਹਿੰਦੇ ਹੁੰਦੇ ਕਿ ਮਰੂ ਮਰੂ ਥੱਕ ਗਏ, ਹੰਭ ਗਏ ਕਰਿਆ ਕਰੋ ਯਾਰ। ਥੋੜ੍ਹੇ ਜਿਹਾ ਮੰਡੇ 'ਚ ਇੱਕ ਬਹੁਤ ਐਕਸਾਈਟਮੈਂਟ ਹੈ ਕਿ ਨਵਾਂ ਹਫ਼ਤਾ, ਨਵੀਂ ਸ਼ੁਰੂਆਤ, ਨਵੀਂ ਚੈਪਟਰ।

ਸੋ ਪ੍ਰੋਗਰਾਮ ਚ ਤੁਹਾਡੇ ਨਾਲ ਜਿੱਥੇ ਗੱਲਾਂ ਬਾਤਾਂ ਹੋਣਗੀਆਂ ਅੱਜ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਮਸਤਾਨੇ ਕੈਫੇ ਐਂਡ ਕਿਚਨ ਤੁਹਾਡੇ ਲਈ ਓਪਨ ਹੈ ਬਈ ਐਟ ਸਟੀਲ ਸੋਰੀ ਕੁਈਨ ਐਂਡ ਕੈਨੇਡੀ ਕੁਈਨ ਐਂਡ ਕੈਨੇਡੀ ਤੇ ਮਸਤਾਨੇ ਕੈਫੇ ਐਂਡ ਕਿਚਨ ਖੁੱਲ ਚੁੱਕਿਆ ਅੱਜ ਗ੍ਰੈਂਡ ਓਪਨਿੰਗ ਹੈ ਬਈ ਪੰਜਾਬੀ ਦਾਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਗ੍ਰੈਂਡ ਓਪਨਿੰਗ ਹੋ ਰਹੀ ਹੈ ਟੂ ਕੈਨੇਡੀ ਰੋਡ ਸਾਊਥ ਟੂ ਕੈਨੇਡੀ ਰੋਡ ਸਾਊਥ ਕੈਨੇਡੀ ਕੁਈਨ ਤੁਸੀਂ ਡੀਲਾਂ ਸੁਣੋ ਅੱਜ ਗ੍ਰੈਂਡ ਓਪਨਿੰਗ ਮੌਕੇ ਤੇ ਕਹਿੰਦੇ ਅਸੀਂ ਕੋਈ ਕਮਾਈ ਨਹੀਂ ਕਰਨੀ ਬਸ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਉਣ ਤੇ ਖਾਣ ਬੈਸਟ ਫੂਡ ਮਸਤ ਫਲੇਵਰ ਕਮਾਲ ਦਾ ਐਕਸਪੀਰੀਅੰਸ ਚਾਟ ਪਾਪੜੀ $1 ਚ ਸਮੋਸਾ ਚਾਟ $1 ਚ ਟਿੱਕੀ ਚਾਟ $1 ਚ ਕਿਆ ਬਾਤਾਂ ਨੇ ਬਈ ਮਸਤਾਨੇ ਕੈਫੇ ਐਂਡ ਕਿਚਨ ਟੂ ਕੈਨੇਡੀ ਰੋਡ ਸਾਊਥ ਕੈਨੇਡੀ ਐਂਡ ਕੁਈਨ ਟਿੱਕੀ ਚਾਟ $1 ਚ ਯਾਰ ਸਮੋਸਾ ਚਾਟ $1 ਚਾਟ ਪਾਪੜੀ $1 ਚ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ ਮਸਤਾਨੇ ਕੈਫੇ ਐਂਡ ਕਿਚਨ ਮਸਤਾਨੇ ਕੈਫੇ ਐਂਡ ਕਿਚਨ ਕੁਈਨ ਕੈਨੇਡੀ ਟੂ ਕੈਨੇਡੀ ਰੋਡ ਸਾਊਥ ਤੇ ਪਹੁੰਚੋ ਲੱਗ ਗਈਆਂ ਨੇ ਰੌਣਕਾਂ ਤੇ ਪੂਰਾ ਬਾਕੀ ਦਾ ਮੈਨਿਊ ਅੱਧੀ

ਵਾਹ ਵੀ ਵਾਹ ਸਟੂਡੀਓ ਦਾ ਆਪਣਾ ਕੁਇਕ ਫੋਨ ਨੰਬਰ ਹੈ 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਹਰ ਰੋਜ਼ ਦੇ ਵਾਂਗ ਨੰਬਰ ਆਪਣਾ ਇਹੀ ਰਹਿੰਦਾ ਤੇ ਅਸੀਂ ਨਾ ਘੱਟ ਹੀ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ ਮੰਡੇ ਨੂੰ ਪਰ ਮੈਂ ਸੋਚਿਆ ਯਾਰ ਵਧੀਆ ਆਈਡੀਆ ਕਿਉਂਕਿ ਮੰਡੇ ਨੂੰ ਸਾਰੇ ਥੋੜੇ ਜਿਹੇ ਟਾਇਰਡ ਤਾਂ ਹੁੰਦੇ ਜ਼ਰੂਰ ਨੇ ਹਰੇਕ ਨੂੰ ਹੁੰਦਾ ਕਿ ਅਸੀਂ ਨਹੀਂ ਬਈ ਕਿਚਨ 'ਚ ਵੜਨਾ ਅਸੀਂ ਤਾਂ ਮੰਡੇ ਨੂੰ ਨਾ ਕੋਈ ਕੁਕਿੰਗ ਕਿਤੋਂ ਨਾ ਕਿਤੋਂ ਖਾਣਾ ਲੈ ਆਈਏ ਮੈਂ ਕਿਹਾ ਮੰਡੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਸਕੇ ਤੇ ਹੋਰ ਵੀ ਵਧੀਆ ਤੁਹਾਨੂੰ ਵੀ ਫਾਇਦਾ ਤੇ ਰੈਸਟੋਰੈਂਟ ਨੂੰ ਵੀ ਫਾਇਦਾ ਲੋਕ ਪਹੁੰਚਣਗੇ ਤੇ ਵਧੀਆ ਚੀਜ਼ ਹੈ ਨਾਲੇ ਇੱਕ ਐਕਸਾਈਟਿੰਗ ਸ਼ੁਰੂਆਤ ਹੈ ਵੀਕ ਦੇ ਲਈ ਸੋ ਅੱਜ ਆ ਜਾਓ ਰੌਣਕ ਮੇਲਾ ਲੱਗਿਆ ਹੋਇਆ ਮਸਤਾਨੇ ਕਿਚਨ ਐਂਡ ਕੈਫੇ ਤੇ ਡੀਲਾਂ ਤੁਹਾਡੇ ਲਈ ਲੱਗ ਚੁੱਕੀਆਂ ਨੇ ਸੋ ਪਹੁੰਚੋ ਤੇ ਵਧੀਆ ਟੌਪ ਦੇ ਤੁਸੀਂ ਆਫਰਸ ਦਾ ਆਨੰਦ ਲਓ ਗੀਤ ਸੰਗੀਤ ਤੁਹਾਡੇ ਲਈ ਲਾਉਣੇ ਆ ਤੇ ਆਈ ਹੋਪ ਕਿ ਸਭ ਦਾ ਵੀਕਐਂਡ ਵਧੀਆ ਰਿਹਾ ਹੋਵੇਗਾ ਯਾਰਾਂ ਦੋਸਤਾਂ ਪਰਿਵਾਰਾਂ ਮਿੱਤਰਾਂ ਸੱਜਣਾਂ ਦੇ ਨਾਲ ਇੰਜੋਇਮੈਂਟ ਤਾਂ ਫਿਰ ਹੁੰਦੀ ਹੈ ਸੋ ਵੈਰੀ ਨਾਈਸ ਯਾਰ ਕਿਵੇਂ ਰਿਹਾ ਵੀਕਐਂਡ ਪਹਿਲੀ ਗੱਲ ਤਾਂ ਮੈਨੂੰ ਪਤਾ ਬਰਥਡੇ ਪਾਰਟੀਜ਼ ਵਿਆਹ ਸ਼ਾਦੀਆਂ ਮੇਲੇ ਕੌਂਸਰਟ ਇੱਕ ਤਾਂ ਮਾਸਟਰ ਸਲੀਮ ਸਾਹਿਬ ਦਾ ਬੜਾ ਸਕਸੈਸਫੁਲ ਬੀਤੇ ਦਿਨੀ ਕੌਂਸਰਟ ਹੋਇਆ ਐਂਡ ਮਾਸਟਰ ਸਲੀਮ ਨੂੰ ਮਿਲਣਾ ਇਵੈਂਟਸ ਵੱਲੋਂ ਪੇਸ਼ ਕੀਤਾ ਗਿਆ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਸਭ ਨੇ ਸਲੀਮ ਸਾਹਿਬ ਦੀ ਗਾਇਕੀ ਦਾ ਆਨੰਦ ਮਾਣਿਆ ਹੁਣ ਵਾਕੀ ਗਾਇਕੀ ਹੈ ਜਿਹੜੀ ਯਾਰ ਉਹ ਫਿਰ ਸਲੀਮ ਸਾਹਿਬ ਦੀ ਹੈ ਉਹਨਾਂ ਦੇ ਗਲੇ ਦੇ ਵਿੱਚ ਇੱਕ ਐਸਾ ਜਾਦੂ ਭਰਿਆ ਹੋਇਆ ਸੋ ਜੋ ਮੁਰਕੀਆਂ ਜੋ ਸੁਰਾਂ ਸਲੀਮ ਸਾਹਿਬ ਨੇ ਲਾਈਆਂ ਕਹਿੰਦੇ ਕਿ ਮਿਸੀਸਾਗਾ ਕਨਵੈਨਸ਼ਨ ਸੈਂਟਰ ਸਾਰਾ ਕੰਬਲ ਲੱਗ ਗਿਆ ਸੋ ਬਹੁਤ ਮੁਬਾਰਕਾਂ ਹੁਣ ਮਿਲਣਾ ਇਵੈਂਟਸ

0: ਵਾਹ ਕੋਈ ਨਾ ਕਹਿੰਦਾ ਲਾਉਣੇ ਲਾਉਣੇ ਲਾਉਣੇ ਮੈਨੂੰ ਮੈਨੂੰ ਫਰਾਈਡੇ ਨੂੰ ਕਾਲ ਹੈ ਕਿ ਨਵੀਂ ਯਾਰ ਤੁਸੀਂ ਪਤਾ ਨੀ ਕੀ ਕਰੀ ਜਾਂਦੇ ਹੋ, ਗਾਣਾ ਸ਼ੁਰੂ ਹੋਣ ਲੱਗਿਆ ਜਦ ਹੀ ਬੰਦ ਕਰ ਦਿੰਦੇ ਹੋ, ਸੋਰੀ ਅਬਾਊਟ ਦੈਟ ਯਾਰ, ਕਈ ਵਾਰ ਹੋ ਜਾਂਦਾ ਤੇ ਕੋਈ ਗੱਲ ਨੀ, ਥੋੜਾ ਬਹੁਤਾ ਆਪਣਾ ਤੁਹਾਨੂੰ ਤਰਸਾ ਤਰਸਾ ਕੇ ਗਾਣਾ ਲਾਈਏ ਨਾ, ਤੁਸੀਂ ਵੀ ਕਹਿੰਦੇ ਹੋ ਬੱਲੇ ਯਾਰ ਨਵੀਂ, ਹੁਣ ਮਸਾਂ ਲਾਇਆ ਤੇ ਸਗੋਂ ਤੇ ਹੋਰ ਵੀ ਆਨੰਦ ਆਇਆ, ਅੱਜ ਕੜੀਆਂ ਬਹੁਤ ਪਈਆਂ ਹੈ ਤੇ ਅਚਾਨਕ ਹੀ ਯਾਰ 2 ਵਜੇ ਦੇ ਆਸ ਪਾਸ ਬਸ ਇੱਕ ਕਹਿੰਦੇ ਨੀ ਹੁੰਦੇ ਕਿ ਥੰਡਰ ਸਟੋਰਮ ਹੀ ਸ਼ੁਰੂ ਹੋ ਗਿਆ, ਚਲੋ ਕਣੀਆਂ ਥੋੜੀਆਂ ਬਹੁਤੀਆਂ ਚਾਹੀਦੀਆਂ ਸੀਗੀਆਂ ਤੇ ਹਜੇ ਵੀ ਕਹਿ ਰਿਹਾ ਕਿ ਥੋੜੀ ਬਹੁਤੀ ਰੇਨਫਾਲ, ਥੋੜੀ ਬਹੁਤੀ ਫਲੱਡਿੰਗ ਕੁਝ ਇੱਕ ਏਰੀਆਜ਼ ਦੇ ਵਿੱਚ ਹੋਰ ਵੀ ਆ ਸਕਦੀ ਹੈ। ਕੱਲ ਤੱਕ ਫਲੱਡ ਵਾਰਨਿੰਗ ਕੁਝ ਇੱਕ ਥਾਵਾਂ ਤੇ ਇਸ਼ੂ ਕੀਤੀ ਗਈ, ਸੋ ਚਲੋ ਕੋਈ ਗੱਲ ਨੀ, ਫਲੱਡ ਹੈ ਤਾਂ ਅੰਦਰ ਬੈਠੋ ਤੇ ਅੰਦਰ ਇੰਜੋਏ ਕਰੋ। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਵੀਰ ਫਰੋਮ ਮਸਤਾਨੀ ਕਿਚਨ ਐਂਡ ਕੈਫੇ, ਜਿੱਥੇ ਕਿ ਅੱਜ ਰੌਣਕਾਂ ਲੱਗੀਆਂ, ਡੀਲਾਂ ਤੇ ਡੀਲਾਂ ਤੁਹਾਡੇ ਲਈ ਹੈ, ਬਸ ਤਕਰੀਬਨ ਤੁਸੀਂ ਇਹ ਕਹਿ ਲਓ ਫਰੀ ਦਾ ਹੀ ਫੂਡ ਹੈ, $1 ਤਾਂ ਉਹੀ ਹੈ ਵੀ ਥੋੜ੍ਹਾ ਬਹੁਤਾ ਪ੍ਰਾਈਸ ਟੈਗ ਲੱਗਿਆ ਹੋਵੇ। ਅੱਜ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਬਈ ਮਸਤਾਨੇ ਕੈਫੇ ਐਂਡ ਕਿਚਨ ਵਾਲਿਆਂ ਦੀ, 2 Kennedy Road ਸਾਊਥ, ਕੈਨੇਡੀ ਕੁਈਨ ਦਾ ਕੋਰਨਰ ਹੈ, ਟੌਪ ਦਾ ਫੂਡ ਹੈ, $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ ਤੇ ਪੂਰਾ ਮੈਨਿਊ ਅੱਧੀ ਪ੍ਰਾਈਸ ਤੇ, ਠੀਕ ਹੈ। ਬੈਸਟ ਫੂਡ, ਕਮਾਲ ਦਾ ਫਲੇਵਰ, ਮਸਤਾਨੇ ਕੈਫੇ ਐਂਡ ਕਿਚਨ ਦੀ ਟੀਮ ਨੇ ਬੜੀ ਮਿਹਨਤ ਨਾਲ ਅੱਜ ਗ੍ਰੈਂਡ ਓਪਨਿੰਗ ਤੁਹਾਡੇ ਲਈ ਸਜਾਈ ਹੋਈ ਹੈ, ਫੋਟੋ ਬੂਥ ਲੱਗੀ ਹੋਈ ਹੈ, ਫੋਟੋ ਬੂਥ 'ਚ ਆਪਣੀਆਂ ਕਹਿ ਲਓ ਕਿ ਪਰਿਵਾਰ ਦੇ ਨਾਲ ਪਿਕਚਰਸ ਖਿੱਚੋ ਤੇ ਨਾਲੇ ਖਾਣਾ ਪੀਣਾ ਇੰਜੋਏ ਕਰੋ ਤੇ ਪ੍ਰਭ ਸਾਨੂੰ ਹੋਰ ਜਾਣਕਾਰੀ ਦੇਣਗੇ। ਪ੍ਰਭ ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਤੇ ਵੈਲਕਮ, ਕਿਉਂਕਿ ਅੱਜ ਵੈਲਕਮ ਥੋੜਾ ਜਿਹਾ ਹੋਰ ਮਿੱਠਾ ਬਣਦਾ, ਕਿਉਂਕਿ ਅੱਜ ਅਸੀਂ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੋਈ ਜੀ ਮਸਤਾਨੇ, ਸੋ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ, ਸੋ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੀ, ਸੋ ਮੇਲਾ ਲੱਗ ਚੁੱਕਿਆ, ਬਹੁਤ ਰੌਣਕਾਂ ਹੈ ਜੀ, ਬਹੁਤ ਦੂਰੋਂ ਦੂਰੋਂ ਸੱਜਣ ਆ ਰਹੇ, ਗੱਡੀਆਂ 'ਚ ਗੱਡੀਆਂ ਅੱਜ ਵੱਜਣ ਨਹੀਂ ਡਈਆਂ ਪਰ ਟ੍ਰੈਫਿਕ ਜਾਮ ਆ, ਸੋ ਡੀਜੇ ਦਾ ਮਿਊਜ਼ਿਕ ਦਾ ਪ੍ਰਬੰਧ ਆ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਓ ਨਾਲੇ ਤਾਂ $1 ਦੇ ਵਿੱਚ ਯਮੀ ਫੂਡ ਖਾ ਕੇ ਜਾਣਾ ਆ, ਨਾਲੇ ਤੁਸੀਂ ਸਾਡੀ ਗ੍ਰੈਂਡ ਓਪਨਿੰਗ ਤੇ ਆਉਣਾ ਹੈ ਅੱਜ, ਨਾਲੇ ਫੋਟੋ ਖਿਚਾਉਣੀ, ਨਾਲੇ ਇੱਕ ਅਸੀਂ ਸਕੈਨਰ ਲਾਇਆ ਹੋਇਆ ਤੁਹਾਡੇ ਵਾਸਤੇ ਸਪੈਸ਼ਲ, ਨਾਲੇ ਤੁਸੀਂ $1 ਦਾ ਫੂਡ ਚੱਕਣਾ ਹੈ, ਨਾਲੇ ਤੁਸੀਂ ਸਕੈਨ ਕਰਨਾ, ਬਹੁਤ ਸਾਰੇ ਇਨਾਮ ਤੁਸੀਂ ਜਿੱਤ ਸਕਦੇ ਹੋ, ਕਿਉਂਕਿ ਮਸਤਾਨੇ ਕੈਫੇ ਐਂਡ ਕਿਚਨ ਫੁੱਲੀ ਵੈਜੀਟੇਰੀਅਨ ਆ ਤੇ ਅੱਜ ਜਿਹੜਾ ਤੁਸੀਂ ਇਹਨਾਂ ਟੇਸਟੀ ਤੇ ਯਮੀ ਫੂਡ ਟੇਸਟ ਕਰਨਾ ਹੈ ਨਾ, ਅੱਜ ਸਿਰਫ ਵੈਲਕਮਿੰਗ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਨਵੀਂ ਜਿਹੜਾ ਆਪਾਂ ਇੰਡੀਆ ਮਿਸ ਕਰਦੇ ਹੁੰਦੇ ਸੀਗੇ, ਸੋ ਉਹ ਵੀ ਇੱਥੇ ਸਰੋਤਿਆਂ ਵਾਸਤੇ ਤਿਆਰ ਬਰ ਤਿਆਰ ਆ, ਸੋ ਤੁਸੀਂ ਪਹੁੰਚਣਾ ਆ ਜੀ, ਚਾਹ ਆ ਤੁਹਾਡੇ ਵਾਸਤੇ ਰੈਡੀ, ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਮ ਨੂੰ ਲੈ ਕੇ ਆਈਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਔਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਹੋਰ ਕੀ ਸਰੋਤਿਆਂ ਵਾਸਤੇ ਇਨਾਮ ਕਿਹੜੇ ਕਿਹੜੇ ਆ, ਔਰ ਨਾਲ ਦੀ ਨਾਲ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਆਪਾਂ ਅੱਗੇ ਕਰਵਾਵਾਂਗੇ, ਪਰ ਰੌਣਕ ਮੇਲਾ ਨਵੀਂ ਬਹੁਤ ਜ਼ਿਆਦਾ ਆ, ਬਹੁਤ ਪਰਿਵਾਰ ਆ ਰਿਹਾ, ਬਹੁਤ ਫੈਮਿਲੀਆਂ ਆ ਰਹੀਆਂ, ਸੋ ਬੈਕ ਟੂ ਬੈਕ ਇੱਥੇ ਪੂਰਾ ਫਨ ਵਾਲਾ ਮਾਹੌਲ ਆ, ਔਰ ਨਾਲ ਦੀ ਨਾਲ ਫੂਡ ਜੇ ਮਸਤਾਨੇ ਦਾ ਹੋਵੇ ਤੇ ਫਿਰ ਤਾਂ ਕਿਆ ਕਹਿਣੇ ਆ ਜੀ, ਸੋ ਮੈਂ ਇੱਕ ਵਾਰ ਦੱਸਦਿਆਂ ਕਿ ਤੁਸੀਂ ਕੁਵੀਨ ਐਂਡ ਕੈਨੇਡੀ ਵਾਲੀ ਲੋਕੇਸ਼ਨ ਤੇ ਮਸਤਾਨੇ ਬਿਲਕੁਲ ਸ਼ੋਪਰ ਡਰੱਗ ਮਾਰਟ ਦੇ ਆਪੋਜ਼ਿਟ ਤੁਸੀਂ ਪਹੁੰਚਣਾ, 2 Kennedy Road ਸਾਊਥ ਮਸਤਾਨੇ, ਵੱਡਾ ਸਾਰਾ ਟੈਂਟ ਲੱਗ ਜਾਣਾ ਤੁਹਾਨੂੰ, ਵਾਈਟ ਕਲਰ ਦਾ ਡੀਜੇ ਲੱਗਿਆ, ਮਿਊਜ਼ਿਕ ਲੱਗਿਆ ਹੋਇਆ, ਤੁਸੀਂ ਥਿਰਕਦੇ ਥਿਰਕਦੇ ਆਉਣਾ ਆ, ਔਰ ਯਮੀ ਯਮੀ ਛੋਲੇ ਕੁਲਚੇ ਖਾਣੇ ਆ ਤੁਸੀਂ, ਮਾਫ ਕਰਨਾ ਛੋਲੇ ਸਮੋਸੇ, ਔਰ ਨਾਲ ਦੀ ਨਾਲ ਤੁਸੀਂ ਜੇ ਚਾਟ ਪਾਪੜੀ ਖਾਣੀ ਆ, $1 ਦੇਣਾ ਆ, ਬਸ $1 ਤੁਹਾਡਾ ਪਿਆਰ ਹੀ ਆ, ਵੈਸੇ ਹੀ ਰੱਖਿਆ ਕਿ ਤੁਹਾਨੂੰ ਇਹ ਨਾ ਲੱਗੇ ਕਿ ਫ੍ਰੀ ਆ, ਇਹ ਇੱਜ਼ਤ ਮਾਣ ਆ, ਸੋ ਨਵੀ ਤੁਸੀਂ ਵੀ ਇੱਕ ਵਾਰੀ ਆਉਂਦੇ ਨਾ ਇੱਥੇ, ਤੁਹਾਨੂੰ ਫੂਡ ਟੇਸਟ ਕਰਾਉਣਾ, ਤੁਸੀਂ ਵੀ ਕਹਿਣਾ ਸੀ ਕਿ ਵਾਹ।
0: ਨਹੀਂ ਮੇਰਾ ਤਾਂ ਦੇਖੋ ਆਪਣੇ ਲਿਸਨਰਸ ਨੇ ਫੂਡ ਟੇਸਟ ਕਰ ਲਿਆ, ਮੇਰੇ ਲਈ ਤਾਂ ਇੱਕੋ ਬਰਾਬਰ ਹੈ, ਤੇ ਲਿਸਨਰਸ ਕਹਿਣਗੇ ਕਿ ਨਵੀਂ ਯਾਰ ਅੱਜ ਤਾਂ ਕਮਾਲ ਹੋ ਗਈ, ਮਸਤਾਨੇ ਵਾਲੇ ਨੇ ਤਾਂ ਐਸਾ ਮਸਤ ਫਲੇਵਰ ਪਾ ਪਾ ਕੇ ਸਾਨੂੰ ਖਵਾਇਆ, ਫਿਰ ਆਪਾਂ ਨੂੰ ਹੋਰ ਕੀ ਚਾਹੀਦਾ, ਸੋ ਸਾਰੇ ਆਓ ਯਾਰ, ਦੇਖੋ $1 ਦੇ ਵਿੱਚ ਤਾਂ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਕਿਤੇ, ਤੁਹਾਨੂੰ $1 ਦੇ ਵਿੱਚ ਇੱਕ ਡੋਨਟ ਵੀ ਨਹੀਂ ਮਿਲਦਾ, ਅਸੀਂ ਤੁਹਾਨੂੰ $1 ਦੇ ਵਿੱਚ ਜਸਟ ਦੇਖੋ ਪ੍ਰਾਈਸ ਟੈਗ ਹੁੰਦਾ, ਸਿਰਫ ਵੀ ਤੁਸੀਂ ਆਓ ਤੇ ਇੰਜੋਏ ਕਰੋ, ਸਾਨੂੰ ਅੱਜ ਇਹ ਨਹੀਂ ਵੀ ਕੋਈ ਕਮਾਈ ਕਰਨੀ ਹੈ, ਮਸਤਾਨੇ ਵਾਲਿਆਂ ਨੂੰ ਇਹ ਹੈ ਕਿ ਯਾਰ ਸਾਰੇ ਆਉਣ, ਤੁਹਾਨੂੰ ਪਤਾ ਲੱਗੀ ਵੀ ਰੈਸਟੋਰੈਂਟ ਸਾਡਾ ਹੈਗਾ, ਇੱਕ ਵਾਰ ਫੂਡ ਟਰਾਈ ਕਰ ਲਿਆ ਵਾਰ ਵਾਰ ਬੰਦਾ ਆਪਣੇ ਆਪ ਆਊਗਾ। $1 ਦੇ ਵਿੱਚ ਟਿੱਕੀ ਚਾਟ, ਸਮੋਸਾ ਚਾਟ, ਚਾਟ ਪਾਪੜੀ, ਡੀਲਾਂ ਕਿਤੇ ਨਹੀਂ ਮਿਲਦੀਆਂ, 2 Kennedy Road ਸਾਊਥ, ਕੈਨੇਡੀਅਨ ਕੁਈਨ, ਕੈਨੇਡੀਅਨ ਕੁਈਨ, ਤੇ ਰੌਣਕਾਂ ਲੱਗੀਆਂ ਹੋਈਆਂ ਨੇ, ਹੋਰ ਵੀ ਲੱਗ ਜਾਣਗੀਆਂ ਆਪਣੇ ਆਉਣ ਦੇ ਨਾਲ, ਸੋ ਪ੍ਰਭ ਥੈਂਕ ਯੂ, ਤੇ ਹੋਰ ਕੋਈ ਜਾਣਕਾਰੀ?
1: ਬਸ ਇਹੀ ਹੈ ਜੀ, ਜਿੱਦਾਂ ਜਿੱਦਾਂ ਆਪਾਂ ਲਿੰਕ ਲਾਇਆ, ਨਾਲ ਦੀ ਨਾਲ ਅੰਦਰੋਂ ਗੁਲਾਬ ਜਾਮਣਾਂ ਦੀ ਟ੍ਰੇ ਭਰ ਕੇ ਆ ਗਈ ਆ, ਬਾਹਰ ਪਕੌੜੇ ਚਟਨੀ ਆ ਗਈ ਆ, ਗੋਲੀ ਵਾਲਾ ਬੱਤਾ ਆ ਗਿਆ, ਸੋ ਇੱਥੇ ਤਾਂ ਪੂਰੀਆਂ ਮਹਿਫਲਾਂ ਲੱਗੀਆਂ, ਜਿੰਨਾ ਕਿਹਾ।
0: ਸੋ ਫਿਰ ਦੱਸੋ $1 ਦਾ ਤਾਂ ਚਲੋ ਆਪਾਂ ਦੱਸਦਾ, ਬਾਕੀ ਫ੍ਰੀ ਦੇ ਵਿੱਚ ਹੋਰ ਤੁਸੀਂ ਕੀ ਕਹਿ ਰਹੇ ਸੀ, ਕੀ ਕੀ ਇੱਕ ਵਾਰੀ ਫਿਰ ਦੱਸ ਦਿਓ।
1: ਸੋ ਦੇਖੋ ਜੀ, ਗਰਮ ਗਰਮ ਗੁਲਾਬ ਜਾਮਣ ਆ ਚੁੱਕੇ ਆ, ਨਾਲ ਗਰਮਾ ਗਰਮ ਪਕੌੜੇ ਆ ਚੁੱਕੇ ਆ, ਔਰ ਨਾਲ ਚਾਹ ਆ ਚੁੱਕੀ ਆ। ਸੋ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਮਿੱਠਾ ਲੈਣਾ, ਨਮਕੀਨ ਲੈਣਾ ਆਓ। ਔਰ ਸਭ ਤੋਂ ਵਧੀਆ ਗੱਲ ਆ ਕਿ ਅੰਦਰ ਜੇ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਚਾਟ ਪਾਪੜੀ ਜਿਹੜੀ ਇਹਨਾਂ ਦੀ ਇਨ ਹਾਊਸ ਤਿਆਰ ਕੀਤੀ ਗਈ ਪਾਪੜੀ ਆ। ਤੁਸੀਂ ਜਦੋਂ ਵੈਜੀਟੇਰੀਅਨ ਦੀ ਗੱਲਬਾਤ ਕਰਦੇ ਆ ਨਾ, ਹਾਂ ਅੱਜ ਭਾਜ ਮਰ ਰਿਹਾ ਇੱਥੇ ਸਾਡੇ ਨਾਲ ਮਸਤਾਨੇ ਦੇ ਓਨਰ ਵੀ ਆ ਚੁੱਕੇ ਨੇ, ਨਵੀਂ ਵੀਰੇ ਤੁਹਾਡੇ ਬੜੇ ਫੈਨ ਨੇ। ਸੋ ਭਾਜੀ ਹੁਣ ਵੀ ਕਰਦੇ ਗੱਲ ਜੀ। ਭਾਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਵਧਾਈਆਂ ਸਾਡੇ ਵੱਲੋਂ।
2: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ, ਤੁਸੀਂ ਬਹੁਤ ਜ਼ੋਰ ਲਾਇਆ, ਇੱਕ ਵੀ ਗੋਚਲਾ ਸਾਨੂੰ, ਦੋ ਵੀ ਗੋਚਲੇ ਤਿਆਰੀਆਂ ਕਰਦੇ ਨੇ ਵੀਰੇ। ਥੈਂਕ ਯੂ ਸੋ ਮਚ।
0: ਦੇਖੋ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਕੋਈ ਰੈਸਟੋਰੈਂਟ ਖੋਲਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਬਹੁਤ ਸਾਰੀ ਮਿਹਨਤ ਤੇ ਕਈਆਂ ਨੂੰ ਲੱਗਦਾ ਕਿ ਖੋਲ ਲਿਆ ਚਲੋ ਠੀਕ ਹੈ, ਬਟ ਇਹ ਨਹੀਂ ਪਤਾ ਹੁੰਦਾ ਕਿ ਪਿਛਲੇ 4-5 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਹੁੰਦੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ ਤੇ ਤੁਸੀਂ ਆਓਗੇ, ਸਾਡਾ ਇਹ ਵਾਅਦਾ ਤੁਹਾਨੂੰ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਤੁਸੀਂ ਸਕਦੇ ਤੇ ਕਹੋਗੇ ਨਵੀ $1 ਦੀ ਥਾਂ ਤੇ ਸਾਨੂੰ $100 ਵੀ ਕਹਿ ਦਿੰਦੇ ਨਾ, ਅਸੀਂ ਦੇਣ ਨੂੰ ਤਿਆਰ ਸੀ। ਸੋ ਬਹੁਤ ਹੀ ਰੂਹ ਦੇ ਨਾਲ, ਦਿਲ ਦੇ ਨਾਲ, ਬੜੇ ਪਿਆਰ ਨਾਲ ਤੇ ਬਹੁਤ ਹੀ ਹਾਈਜੈਨਿਕ ਸਾਫ਼ ਸੁਥਰੀ ਤਰੀਕੇ ਦੇ ਨਾਲ ਸਾਰਾ ਤਿਆਰ ਕੀਤਾ ਗਿਆ ਖਾਣਾ ਤੁਹਾਡੇ ਲਈ। ਤੁਸੀਂ ਆਓ, $1 ਦੇ ਵਿੱਚ ਤੁਹਾਨੂੰ ਤੋਹਫੇ ਇਹੀ ਆ ਕਿ ਇਨ ਹਾਊਸ ਬਣੀ ਹੋਈ ਪਾਪੜੀ, ਚਾਟ ਪਾਪੜੀ $1, ਸਮੋਸਾ ਚਾਟ $1, ਟਿੱਕੀ ਚਾਟ $1 ਤੇ ਸਾਰੇ ਲਈ ਕੁਛ ਖਰੀਦੋ ਚਾਹੇ ਨਾ ਖਰੀਦੋ, ਬਸ ਗੇੜਾ ਮਾਰੋ। ਗੁਲਾਬ ਜਾਮਣਾ, ਗਰਮਾ ਗਰਮ ਪਕੌੜੇ ਤੇ ਚਾਹ ਫ੍ਰੀ ਹੈ ਤੇ ਆਓ ਰੌਣਕ ਮੇਲਾ ਦੇਖੋ। ਕੈਨੇਡੀ ਕੁਈਨ, ਕੈਨੇਡੀ ਕੁਈਨ, ਕੈਨੇਡੀ ਕੁਈਨ, 2 Kennedy Road ਸਾਊਥ, ਵਨ ਐਂਡ ਓਨਲੀ ਮਸਤਾਨੇ ਕੈਫੇ ਐਂਡ ਕਿਚਨ। ਥੈਂਕ ਯੂ ਸੋ ਮਚ ਪ੍ਰਭ। ਬਹੁਤ ਮਿਹਨਤ ਦੇ ਨਾਲ, ਬੜੇ ਲਗਨ ਦੇ ਨਾਲ ਪ੍ਰਭ ਹੁਣੇ ਪ੍ਰੋਗਰਾਮ ਪੇਸ਼ ਕਰਦੇ ਆ। ਬਿਲਕੁਲ ਕਿਆ ਬਾਤ ਹੈ, ਵੈਰੀ ਗੁੱਡ।
3: ਮੈਂ ਦੂਜਾ ਗਾਣਾ ਸੁਣਾ, ਆਰਨੇਤ ਦਾ ਜੇ ਲਾ ਸਕਦੇ ਹੋ, ਜਿਆਦਾ ਠੱਕਾ ਮਲ ਲਾ ਦਿਓ ਜਾਂ ਮੈਡੀਸਨ।
0: ਆਰਨੇਤ ਦਾ
3: ਮੈਡੀਸਨ ਲਾ ਦੀ ਜਾਂ ਲਾ ਦੀ ਠੱਕਾ ਵਾਲੇ।
0: ਠੀਕ ਹੈ, ਲਾ ਦਨੇ, ਚੱਕ ਦੇਾਂਗੇ ਫੱਟੇ।
4: ਰੌਣਕਾਂ
0: ਦੇਖੋ, ਇਹ ਸਾਡਾ ਕੰਮ ਹੈ, ਸਾਨੂੰ ਰੱਬ ਨੇ ਭੇਜਿਆ ਵੀ ਜਾਓ ਤੇ ਰੌਣਕਾਂ ਲਾਓ ਦੁਨੀਆ ਚ।
4: ਤੁਸੀਂ ਕਿਹਾ ਸੀ ਵੀ 6 ਵਜੇ ਤੇ ਪਹੁੰਚ ਜਾਣਾ ਭਾਈ ਨਵੀਂ, ਭਾਈ ਮੈਂ 1.5 ਕਿਲੋਮੀਟਰ ਦੂਰ ਮਸਤਾਨੇ ਤੋਂ।
0: ਆਜੋ ਆਜੋ ਆਜੋ
4: ਤੇ ਲੈ ਪਹੁੰਚ ਗਏ ਭਾਈ ਨਵੀਂ ਭਾਈ। ਤੁਸੀਂ ਮੂੰਹ ਚ ਪਾਣੀ ਇੰਨਾ ਲਿਆ ਤਾਂ, ਭੁੱਖੇ ਨੀ ਲਵਾਤੀ ਬੋਲ ਕੇ, ਤੇ ਘਰਦਿਆਂ ਨੂੰ ਵੀ ਫੋਨ ਆ ਗਿਆ ਕਹਿੰਦੇ ਵੀ ਲੈ ਕੇ ਆਓ ਸਾਡੇ ਵਾਸਤੇ।
0: ਦੇਖੋ ਵਧੀਆ ਗੱਲ ਹੈ, ਨਾ ਕੋਈ ਬੜਾ ਖਰਚਾ, ਜਾਓ ਘਰਦਿਆਂ ਦੇ ਵੀ ਲੈ ਕੇ ਜਾਓ, ਤੁਸੀਂ ਆਪ ਵੀ ਖਾਓ ਤੇ ਆਨੰਦ ਲਓ। ਯਾਰ ਪਤਾ ਕਿ ਅਸੀਂ ਨਾ, ਚਲੋ ਮੈਂ ਤਾਂ ਚਲੋ ਫਿਰ ਵੀ ਕਹਿ ਲਓ ਕਿ ਯੰਗ ਹੈ, ਬਟ ਤਕਰੀਬਨ ਨਾ ਜਿੰਨੇ ਵੀ ਇੱਥੇ ਰੈਸਟੋਰੈਂਟ ਆਪਣੇ ਖੁੱਲੇ ਨੇ ਤੇ ਬਹੁਤ ਆਪਣਾ ਨਾਮ ਕਮਾ ਚੁੱਕੇ, ਤਕਰੀਬਨ ਤਕਰੀਬਨ ਸਾਰਿਆਂ ਦੀ ਗ੍ਰੈਂਡ ਓਪਨਿੰਗ ਪੰਜਾਬੀ ਲਹਿਰਾਂ ਨੇ ਕਰਾਈ ਆ।
4: ਬਿਲਕੁਲ ਨਵੀਂ ਭਾਜੀ, ਬਿਲਕੁਲ ਜੀ।
0: ਸੋ ਸਾਨੂੰ ਇਹੀ ਹੈ ਕਿ ਉਹ ਜੋ ਆਪਣੀ ਇੱਕ ਲੈਗੇਸੀ ਹੈ ਨਾ, ਆਪਾਂ ਚਲਾਉਂਦੇ ਰਹੀਏ, ਹੋਰ ਵੀ ਗ੍ਰੈਂਡ ਓਪਨਿੰਗ ਕਰਾਉਂਦੇ ਰਹੀਏ ਤੇ ਹਰੇਕ ਬਿਜ਼ਨਸ ਨੂੰ ਸਕਸੈਸ ਮਿਲੇ, ਹਰੇਕ ਬਿਜ਼ਨਸ ਆਪਣਾ ਵਧੀਆ ਦੱਬ ਕੇ ਕੰਮ ਕਰਨ, ਤੇ ਇਹੀ ਆਪਣੀ ਇੱਕ ਕਹਿ ਲਓ ਕਿ ਰੂਹ ਦੀ ਖੁਰਾਕ ਹੈ।
4: ਪਰਮਾਤਮਾ ਤੁਹਾਨੂੰ ਵੀ ਬਲ ਬਖਸ਼ੇ ਨਵੀਂ ਭਾਜੀ, ਬਹੁਤ ਤੁਸੀਂ ਮਿਹਨਤ ਕਰ ਰਹੇ ਹੋ ਨਾ, ਤੁਹਾਨੂੰ ਚੜ੍ਹਦੀ ਕਲਾ।
0: ਥੈਂਕ ਯੂ ਵੀਰੇ, ਥੈਂਕ ਯੂ।
4: ਕਿਉਂਕਿ ਤੁਸੀਂ ਸਾਡੇ ਵਰਗੇ ਲਈ ਫਾਇਦਾ, ਤੁਸੀਂ ਸਾਡੇ ਵਰਗੇ ਦਾ ਫਾਇਦਾ ਵੀ ਇੰਨਾ ਸੋਚਦੇ ਹੋ ਤੇ ਮੇਰੀ ਅੱਖਾਂ ਦੇ ਸਾਹਮਣੇ ਮੈਂ ਦੇਖ ਪਾ ਰਿਹਾ ਜੁਆਇਨ ਦੀ, ਇੱਥੇ ਲੈਟਰਾਂ ਦੀ ਖੜਾ ਕੈਨੇਡੀ ਦੀ।
0: ਆਹ ਬਲੇ
4: ਕਿਆ ਦੇਖ ਰਿਹਾ ਲੈਟਰ
0: ਲੱਗ ਗਈ ਰੌਣਕਾਂ ਫਿਰ
4: ਨਵੀਂ ਭਾਈ। ਹੁਣ
0: ਜਾਣਕਾਰੀ ਮੈਂ ਦੇਣਾ ਚਾਹੁੰਦਾ ਸਿੱਖ ਗੇਮਸ ਦੇ ਬਾਰੇ। ਸੋ ਸਿੱਖ ਗੇਮਸ ਬਸ ਰਹਿ ਗਏ ਕੁਝ ਕੁ ਦਿਨ ਤੇ ਓਪਨਿੰਗ ਸੈਰੇਮੋਨੀ ਸਿੱਖ ਗੇਮਸ ਦੀ ਹੋ ਰਹੀ ਹੈ ਬ੍ਰੈਂਪਟਨ ਸੋਕਰ ਸੈਂਟਰ ਸੈਂਡਲਵੁੱਡ ਅਤੇ ਡਿਕਸੀ ਤੇ ਇਸ ਸੈਟਰਡੇ 1 ਅਗਸਤ ਨੂੰ। 1 ਅਗਸਤ ਸਵੇਰੇ 9 ਵਜੇ ਫ੍ਰੀ ਫੂਡ, ਫ੍ਰੀ ਪਾਰਕਿੰਗ, ਫ੍ਰੀ ਐਂਟਰੀ ਸੋ ਸਿੱਖ ਗੇਮਸ ਬੜੀ ਮਿਹਨਤ ਦੇ ਨਾਲ ਤੁਹਾਡੇ ਲਈ ਦੇਖੋ ਐਕਟੀਵਿਟੀਜ਼ ਸਪੋਰਟਸ ਦੀ ਜਾਣਕਾਰੀ ਲੈ ਕੇ ਹਾਜ਼ਰ ਨੇ। ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬੈਸਕਟਬਾਲ, ਵੇਟ ਲਿਫਟਿੰਗ, ਗੱਤਕਾ, ਹਰ ਰੋਜ਼ ਤਕਰੀਬਨ ਗੇਮਾਂ ਨੇ। ਸੋ ਮੈਂ ਤੁਹਾਨੂੰ ਥੋੜ੍ਹੇ ਸਕੈਜੂਲ ਬਾਰੇ ਦੱਸ ਦੇਵਾਂ। ਸਿੱਖ ਗੇਮਸ ਦਾ 31 ਤਰੀਕ ਤੋਂ ਸਕੈਜੂਅਲ ਹੈ। 31 ਤਰੀਕ ਫਰਾਈਡੇ ਵਾਲੇ ਦਿਨ 6 ਵਜੇ ਬੈਸਕਟਬਾਲ ਦੀ ਗੇਮ ਹੈ ਬਰੈਂਪਟਨ ਸੋਕਰ ਸੈਂਟਰ, ਤੇ ਸੈਟਰਡੇ ਸਵੇਰੇ 8 ਤੋਂ ਲੈ ਕੇ ਸ਼ੁਰੂ ਹੈ 8 ਵਜੇ ਵਾਲੀਬਾਲ, ਫਿਰ 9:30 ਓਪਨਿੰਗ ਸੈਰੇਮੋਨੀ, 11 ਵਜੇ ਵਾਲੀਬਾਲ, ਸੋਕਰ ਤੇ ਗੱਤਕਾ, ਤੇ 11 ਵਜੇ ਫੀਲਡ ਹਾਕੀ ਤੇ ਬੈਸਕਟਬਾਲ ਕੈਸੀ ਕੈਂਬਲ। ਸੋ ਸਕੈਜੂਅਲ ਤੁਸੀਂ ਆਨਲਾਈਨ ਦੇਖ ਸਕਦੇ ਹੋ। ਸਿੱਖ ਗੇਮਸ ਸ਼ੁਰੂ ਦਿਸ ਵੀਕਐਂਡ ਐਂਡ ਗੈਟ ਰੈਡੀ। 5991 ਹੈਲੋ,
5: ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਸਰ।
5: ਨਵੀ ਜੀ, ਤੁਹਾਡੀ ਨਾ ਆਡੀਅੰਸ ਬਹੁਤ ਜ਼ਿਆਦਾ ਆ, ਤੁਹਾਨੂੰ ਬਹੁਤ ਕਮਿਊਨਿਟੀਜ਼ ਹੁੰਦੀਆਂ ਨੇ। ਮੈਂ ਤੁਹਾਡੇ ਸ਼ੋਅ ਦੁਆਰਾ ਇੱਕ ਨਾ ਮੈਸੇਜ ਦੇਣਾ ਚਾਹੁੰਦਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਜੀ ਤੇ।
0: ਹਾਂਜੀ ਸਰ।
5: ਇੱਕ ਛੋਟਾ ਜਿਹਾ ਮੈਸੇਜ ਹੈ ਨਵੀ ਜੀ, ਅਸੀਂ ਨਾ ਆਪਣੇ ਪੇਰੈਂਟਸ ਨੂੰ ਇੰਡੀਆ ਤੋਂ ਬੁਲਾਉਂਦੇ ਹਾਂ ਜੀ ਇੱਥੇ, ਤੇ ਸਾਡੇ ਕੁਝ ਕੁ ਪੇਰੈਂਟਸ, ਕੋਈ ਬਜ਼ੁਰਗ ਕੁਝ ਇਹੋ ਜਿਹੀ ਹਰਕਤਾਂ ਕਰਦੇ ਨੇ ਪਾਰਕਸ ਵਿੱਚ ਬਹਿ ਕੇ ਜੋ ਕਿ ਸਾਡੇ ਕੋਲ ਦੇਖੀ ਜਾਂਦੀ। ਆਈ ਨੋ ਤੁਹਾਡਾ ਪ੍ਰੋਗਰਾਮ ਨਾ ਇੱਕ ਅਲੱਗ ਲੈਵਲ ਦਾ ਚੱਲ ਰਿਹਾ ਹੁਣ, ਕਿਉਂਕਿ ਜਿਹੜਾ ਮੇਰਾ ਮੈਸੇਜ ਸ਼ਾਇਦ ਇਹਨੂੰ ਇੱਕ ਅਲੱਗ ਡਾਇਰੈਕਸ਼ਨ ਦੇ ਦੇਵੇ, ਕਿਉਂਕਿ ਬਜ਼ੁਰਗ ਸਾਡੇ ਜੋ ਸਾਡੀਆਂ ਯੰਗ ਬੱਚੀਆਂ ਨੇ ਉਹਨਾਂ ਦੀ ਬੋਡੀ ਸ਼ੇਮਿੰਗ ਬਹੁਤ ਕਰਦੇ ਨੇ ਇੱਥੇ, ਜਾਂ ਹੋਰ ਜਾਂ ਸਾਡੀਆਂ ਯੰਗ, ਜਿੱਦਾਂ ਸਾਡੀ ਮੈਂ ਹੁਣ 31 ਈਅਰ ਦਾ ਜੀ, ਸਾਡੀਆਂ ਵਾਈਫ ਵਗੈਰਾ ਜਾਂਦੀਆਂ ਨੇ ਉਹਨਾਂ ਬਾਰੇ ਬਹੁਤ ਗਲਤ ਬੋਲਦੇ ਨੇ। ਮੈਂ ਜਿਹਨਾਂ ਨੇ ਆਪਣੇ ਪੇਰੈਂਟਸ ਇੱਥੇ ਬੁਲਾਏ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਾਂ ਉਹਨਾਂ ਨੂੰ ਮਤਲਬ ਕਿ ਕੁਛ ਏਦਾਂ ਦਾ ਦੱਸੋ ਕਿ ਜੋ ਇੰਡੀਆ 'ਚ ਜੋ ਆਪਾਂ ਕਰਦੇ ਹਾਂ ਉਹ ਇੱਥੇ ਚੀਜ਼ਾਂ ਨਾ ਅਸੀਂ ਕਰੀਏ, ਵੀ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇੱਕ ਸੇਫ ਇਨਵਾਇਰਮੈਂਟ ਦੇ ਵਿੱਚ ਬਾਅਦ ਭੇਜ ਸਕੀਏ ਕਿ ਉਹ ਪਾਰਕਸ ਵਿੱਚ ਬਹਿ ਕੇ ਇੰਜੋਏ ਕਰ ਸਕਣ, ਜਾਂ ਜੋ ਵੀ ਆਪਣਾ ਆਪਣੇ ਫਰੈਂਡਸ ਨਾਲ ਖੇਡਦੇ ਨੇ ਉਹ ਖੇਡ ਸਕਣ। ਮੇਰੀ ਬਸ ਇੰਨੀ ਕਿਰਪਾ।
0: ਤੁਹਾਡੇ ਨਾਲ ਕੁਝ ਹੋਇਆ, ਕਿਹਦੇ ਨਾਲ, ਕੀ ਗੱਲ ਕੀ ਹੋਈ?
5: ਮੇਰੇ ਨਾਲ ਹੀ, ਮੇਰੇ ਨਾਲ ਹੋਇਆ।
0: ਓਕੇ, ਕੀ ਹੋਇਆ ਤੁਹਾਡੇ ਨਾਲ? ਕੀ ਹੋਇਆ?
5: ਯੰਗ ਮੇਰੀ ਵਾਈਫ ਡਾਊਨ ਦੇ, ਜਿੱਦਾਂ ਫਰੈਂਡਸ ਬੈਠੀਆਂ ਹੁੰਦੀਆਂ ਨੇ ਜਾਂ ਆਪਣੇ ਬਜ਼ੁਰਗ ਅੰਕਲ ਜਾਂਦੇ ਨੇ ਉਹਨਾਂ ਬਾਰੇ ਦੇਖ ਕੇ ਉਹਨਾਂ ਨੂੰ ਗਲਤ ਬੋਲਣਾ, ਗਲਤ ਨਿਗਾਹ ਨਾਲ ਦੇਖਣਾ।
0: ਕਿਵੇਂ ਗਲਤ ਬੋਲਣਾ, ਕਿਵੇਂ ਗਲਤ ਨਿਗਾਹ ਨਾਲ ਦੇਖਣਾ, ਕਿਵੇਂ? ਤੁਹਾਨੂੰ ਪਤਾ ਕੀ ਹੋਇਆ, ਤੁਸੀਂ ਦੱਸ ਨਹੀਂ ਰਹੇ ਚੰਗੀ ਤਰ੍ਹਾਂ।
5: ਲੈਟਸ ਆਪਾਂ ਲੈਟਸ ਇਹ ਕਹਿ ਲਈਏ ਕਿ ਬੋਡੀ ਸ਼ੇਮਿੰਗ ਕਰਨੀ ਉਹਨਾਂ ਦੇ,
0: ਕਿਵੇਂ ਬੋਡੀ ਸ਼ੇਮਿੰਗ ਕਰਨੀ,
5: ਕਮੈਂਟ ਪਾਸ ਆਨ ਕਰਨਾ। ਓਕੇ ਨਵੀਂ ਜੀ, ਮੈਂ ਹੁਣ ਕਹਿ ਨਹੀਂ ਸਕਦਾ ਤੁਹਾਨੂੰ ਕਿ ਜਿੱਦਾਂ ਉਹਨਾਂ ਦੇ ਬੋਡੀ ਪਾਰਟਸ ਦੇ ਕੇ ਉਹਨਾਂ ਨੂੰ ਕਮੈਂਟ ਕਰਨਾ ਜਾਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਕਿਸੇ ਗਲਤ ਤਰੀਕੇ ਨਾਲ, ਜਾਂ ਜਿੱਥੇ ਬੈਠੀਆਂ ਹੋਣਗੀਆਂ ਉੱਥੇ ਬੈਠ ਕੇ ਜਾ ਕੇ ਉਹਨਾਂ ਨਾਲ ਕੁਝ ਇਹੋ ਜਿਹੀਆਂ ਬੱਚਿਆਂ ਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ।
0: ਜੇ ਭਾਜੀ ਇੱਦਾਂ ਦੀ ਹਰਕਤਾਂ ਹੁੰਦੀਆਂ ਨੇ ਨਾ, ਚੁੱਪ ਕਰਕੇ 911 ਘੁਮਾਓ, ਆਪਣੇ ਵਾਈਫ ਨੂੰ ਕਹੋ ਜਾਂ ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਬੰਦਾ ਤੁਹਾਨੂੰ ਇੱਦਾਂ ਦਾ ਕਮੈਂਟ ਕਰਦਾ ਤਾਂ ਤੁਸੀਂ ਪੁਲਿਸ ਨੂੰ।
5: ਨਵੀ ਜੀ ਇਹ ਹੋ ਚੁੱਕਿਆ ਨਵੀ ਜੀ, ਫਿਰ ਕੀ ਹੁੰਦਾ ਹੈ ਥੋੜੇ ਦਿਨਾਂ ਬਾਅਦ ਬੰਦੇ ਨਹੀਂ ਆਉਂਦੇ, ਫਿਰ ਦੁਬਾਰਾ ਆਉਣਾ ਸ਼ੁਰੂ ਹੋ ਜਾਂਦੇ ਨੇ। ਮੈਂ ਜਸਟ ਇੱਕ ਮੈਸੇਜ ਪਾਸ ਆਨ ਕਰ ਰਿਹਾ
0: ਜੀ ਜੀ,
5: ਬਸ ਮਤਲਬ ਮੈਨੂੰ ਇਹ ਨਹੀਂ ਕਿ ਮੈਂ ਕਿਸੇ ਦੇ ਪੇਰੈਂਟਸ ਨੂੰ ਟਾਰਗੇਟ, ਬਟ ਇੱਕ ਮੈਸੇਜ ਪਾਸ ਆਨ ਹੈ ਕਿ ਸ਼ਾਇਦ ਜੋ ਵੀ ਸਾਡੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ, ਅਸੀਂ ਬਸ ਉਹਨਾਂ ਨੂੰ ਇੱਕ ਸਮਝਾ ਦਈਏ ਕਿ ਇਹ ਚੀਜ਼ਾਂ ਨਾ ਇੱਥੇ ਕਰਨ ਆ ਕੇ।
0: ਨਹੀਂ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ, ਇੱਥੇ ਛੱਡੋ, ਇਹ ਤਾਂ ਕਿਸੇ ਵੀ ਕੰਟਰੀ ਦੇ ਵਿੱਚ, ਇਹ ਤਾਂ ਦੁਨੀਆਂ ਦੇ ਵਿੱਚ ਡਜ਼ਨਟ ਮੈਟਰ ਆਪਾਂ ਕਿੱਥੇ ਆ, ਇੱਦਾਂ ਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਬਟ ਨਹੀਂ, ਥੈਂਕ ਯੂ ਸਰ, ਸ਼ੁਕਰੀਆ ਤੁਹਾਡੇ ਮੈਸੇਜ ਲਈ।
5: ਮੈਂ ਤੁਹਾਨੂੰ ਨਾ ਥੋੜੇ ਦਿਨ ਪਹਿਲਾਂ ਵੀ ਇੱਕ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਕਿ ਸ਼ਾਇਦ ਕਿਸੇ ਸਕੂਲ ਦੇ ਬਾਅਦ ਕਿਸੇ ਬਜ਼ੁਰਗ ਹੀ ਸੀ ਆਪਣੇ ਅੰਕਲ, ਉਹਨਾਂ ਨੇ ਮਤਲਬ ਕਿ ਆਪਣਾ ਲੋਅਰ ਵਗੈਰਾ ਡਾਊਨ ਕਰਕੇ, ਮਤਲਬ ਜੋ ਵੀ ਆਪਾਂ ਕਰਦੇ ਹਾਂ ਟੋਇਲਟ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹਨਾਂ ਨੇ ਸਕੂਲ ਤੋਂ ਕਿਕ ਆਊਟ ਕਰਤਾ ਸੀਗਾ ਵੀ ਉਹ ਅਲਾਊਡ ਨਹੀਂ ਹੈਗੇ ਗਰਾਊਂਡ 'ਚ ਆਉਣ ਤੋਂ।
0: ਠੀਕ ਹੈ,
5: ਬਟ ਇਹ ਚੀਜ਼ਾਂ ਆਪਣੇ ਬਜ਼ੁਰਗ ਇਹ ਚੀਜ਼ਾਂ ਰਿਪੀਟ ਕਰਦੇ ਨੇ। ਜਸਟ ਇੱਕ ਰਿਕੁਐਸਟ ਹੈ ਜੀ, ਐਜ਼ ਏ ਮਤਲਬ ਕਿ ਤੁਹਾਡਾ ਹੋਸਟ ਹੋਣ
0: ਦੇ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਨਹੀਂ ਦੇਖੋ, ਚਾਹੇ ਬਜ਼ੁਰਗ ਨੇ, ਚਾਹੇ ਕੋਈ ਸਾਡੀ ਏਜ ਦੇ ਨੇ ਜਾਂ ਕੋਈ ਬੱਚੇ ਨੇ, ਨੋਬਡੀ ਸ਼ੁਡ ਬੀ ਡੂਇੰਗ ਦਿਸ। ਕਦੇ ਵੀ ਕਿਸੇ ਨੂੰ ਦੇਖ ਕੇ ਕਿਸੇ ਦੀ ਕੋਈ ਬੋਡੀ ਨੂੰ ਲੈ ਕੇ ਕੋਈ ਕਮੈਂਟਸ ਕਰਨੇ ਜਾਂ ਇੱਦਾਂ ਤੁਸੀਂ ਪਬਲਿਕਲੀ ਕੋਈ ਰੈਸਟ ਰੂਮ ਬਣਾ ਰੱਖਿਆ, ਇਹ ਤਾਂ ਕਿਤੇ ਵੀ ਨਹੀਂ ਹੋਣਾ ਚਾਹੀਦਾ, ਨੋ ਮੈਟਰ ਆਪਾਂ ਕਿੱਥੇ ਹਾਂ। ਇੱਕ ਨਾਲ ਦੀ ਨਾਲ ਰੋਇਲ ਪਰਫਿਊਮਸ ਵਾਲੇ ਨੇ ਵੀ ਕਮਾਲ ਕੀਤੀ ਪਈ ਹੈ। ਰੋਇਲ ਪਰਫਿਊਮਸ ਤੇ ਯਾਰ ਕਿਆ ਡੀਲਾਂ ਨੇ, ਮੈਂ ਕਹਿੰਦਾ ਹਰੇਕ ਬੰਦਾ ਮੈਨੂੰ ਕਹਿ ਰਿਹਾ ਨਵੀਂ ਇੰਨੀ ਵਧੀਆ ਖੁਸ਼ਬੂ ਇਹਨਾਂ ਦੀ ਪਰਫਿਊਮਸ ਦੀ। ਸੋ 1 ਰੀਗਨ ਰੋਡ, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਰੋਇਲ ਪਰਫਿਊਮਸ ਜਿਹੜੇ ਮਾਰਕੀਟ ਦੇ ਵਿੱਚ $500 ਦੇ ਪਰਫਿਊਮ ਨੇ, ਉਹੀ ਤੁਹਾਨੂੰ ਸਿਰਫ $50 ਚ ਮਿਲ ਰਹੇ ਨੇ। ਜਿੱਥੋਂ ਵੱਡੇ ਵੱਡੇ ਬ੍ਰਾਂਡ ਡੀਓਰ, ਸ਼ਨੈਲ ਵਰਗੇ ਆਪਣੇ ਓਇਲ ਆਰਡਰ ਕਰਦੇ ਆ, ਇਹ ਵੀ ਉਸੇ ਹੀ ਫੈਕਟਰੀ ਤੋਂ, ਸਵਿਟਜ਼ਰਲੈਂਡ ਤੋਂ ਓਇਲ ਇੰਪੋਰਟ ਕਰਦੇ ਨੇ। ਸੋ 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ। royalperfumes.co royalperfumes.co 4373150701 4373150701 6684 ਹੈਲੋ।
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
0: ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਵਧੀਆ ਜੀ, ਬੱਲੇ ਬੱਲੇ ਕਿੱਦਾਂ? ਰੌਣਕ ਵੀ ਜਿਹੜੀ ਹੈ ਨਾ ਬੰਦੇ ਲਈ ਉਹ ਵੀ ਇੱਕ ਥੈਰੇਪੀ ਹੋਈ ਆ। ਕਿਤੇ ਕੋਈ ਕੰਮ ਤੋਂ ਉਦਾਸ ਹੈ, ਘਰੋਂ ਕੋਈ ਲੜ ਕੇ ਆਇਆ, ਵਧੀਆ ਰੌਣਕ ਮਿਲੇ ਜਾਓ ਹੀ ਜੀ ਲੱਗ ਜਾਂਦਾ।
6: ਸਹੀ ਗੱਲ ਕਹੀ ਬਾਈ, ਸਹੀ।
0: ਹੋਰ ਸੁਣਾਓ, ਕੋਈ ਫਾਈਨੈਂਸ਼ਲੀ ਦੁਖੀ ਹੈ, ਸੋ ਆਪਾਂ ਨਾ ਜਿਹਦੇ ਨਾਲ ਵੀ ਗੱਲਬਾਤ ਕਰੀਏ, ਕੋਸ਼ਿਸ਼ ਕਰੀਏ ਕਿ ਅਗਲੇ ਨੂੰ ਅਪਲਿਫਟ ਕਰੀਏ। ਚਲੋ ਵੈਰੀ ਗੁੱਡ, ਚਲੋ ਪਹੁੰਚੋ ਤੇ ਫਿਰ ਦੱਸਿਓ। ਸਾਰੀ ਉਮਰ ਯਾਰ ਜਿਨ੍ਹਾਂ ਨੇ 30 ਸਾਲ ਕੀ, ਮੈਂ ਕਹਿੰਦਾ ਕਿ 50 ਸਾਲ ਕੀਤਾ ਹੀ ਕੰਮ ਹੈ, ਫਿਰ ਐਕਸਪੀਰੀਅੰਸ ਤਾਂ ਹੋਣਾ ਹੀ ਹੈ। ਸੋ ਜਿਹੜਾ ਕੋਈ ਗਾਇਕ ਉਹਨੂੰ ਕਹੋ ਬਈ ਯਾਰ ਸੁਣਾਈ ਕੁਛ। ਹੁਣ ਮਾਸਟਰ ਸਲੀਮ ਸਾਹਿਬ ਆਏ ਸੀ, ਮੈਂ ਕਹਿੰਦਾ ਔਨ ਦਾ ਸਪੋਟ ਕਿਆ ਯਾਰ ਗਰਾਰੀਆਂ ਲਾਉਂਦੇ ਨੇ, ਤੁਸੀਂ ਕਿਸੇ ਆਪਣੇ ਪੇਂਟਰ ਨੂੰ ਕੋਈ ਯਾਰ ਸਾਡੀ ਪੜ ਜੀ ਤੂੰ ਸਾਡੀ ਕਪਲ ਦੀ ਪੇਂਟਿੰਗ ਕਰੀ, ਉਹਨਾਂ ਨੇ ਤਾਂ ਮਿੰਟ ਲਾ ਕੇ ਐਨ ਇੱਕ ਫਰੇਮ ਕਰਕੇ ਤੁਹਾਨੂੰ ਫੜਾ ਦੇਣੀ ਹੈ ਚੀਜ਼। ਸੋ ਐਕਸਪਰਟ ਹਰ ਇੱਕ ਫੀਲਡ ਦੇ ਵਿੱਚ ਨੇ। ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ, PNJ ਰੈਨੋਵੇਸ਼ਨ, ਆਪਣੇ ਘਰਾਂ ਦੀ ਨਿੱਕੀ ਮੋਟੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ ਬਈ। ਪ੍ਰਸ਼ਾਂਤ ਹੁਣੇ ਅਗਰ ਤੁਸੀਂ ਨਵਾਂ ਫਲੋਰ, ਨਵੀਆਂ ਟਾਈਲਾਂ ਕੋਈ ਲਵਾਉਣੀਆਂ ਨੇ, ਫਰੇਮਿੰਗ ਡਰਾਈਵਲਿੰਗ ਕਰਾਉਣੀ ਹੈ, ਬੇਸਮੈਂਟ ਫਿਨਿਸ਼ ਕਰਾਉਣੀ ਹੈ ਲੀਗਲ ਕਮਾਲ ਦੀ, ਵਾਸ਼ਰੂਮ ਰੈਨੋਵੇਟ ਕਰਾਉਣੀ ਹੈ ਘਰ ਦਾ, ਨਿੱਕਾ ਮੋਟਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਜਨਰਲ ਕੋਈ ਵੀ ਰਿਪੇਅਰ ਹੈ, ਤਾਂ ਪ੍ਰਸ਼ਾਂਤ ਫਰਮ ਵਨ ਐਂਡ ਓਨਲੀ PNJ ਰੈਨੋਵੇਸ਼ਨ, ਫ੍ਰੀ ਐਸਟੀਮੇਟ, ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। 437-318-0400 4 ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ।
0: ਸਤਿ ਸ਼੍ਰੀ ਅਕਾਲ ਜੀ,
7: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਜਿਹੜੀਆਂ ਤੁਸੀਂ ਡੀਲਾਂ ਦੱਸਦੇ ਆ, ਅਸੀਂ ਕਰੀਏ ਕੀ, ਸਾਨੂੰ ਦੱਸੋ ਕੋਈ ਇਹਦਾ ਹੱਲ ਲੱਭੋ, ਅਸੀਂ ਮੌਂਟਰੀਅਲ ਤੋਂ ਕਿੱਦਾਂ ਉੱਥੇ ਆ ਸਕਦੇ ਹਾਂ, ਜਾਂ ਫਿਰ ਸਾਡੇ ਵਾਸਤੇ ਇੱਕ ਟਰਾਲਾ ਭਰ ਕੇ ਤੈਨੂੰ ਭੇਜ ਦੋ ਸਪੈਸ਼ਲ ਲਾਈਆਂ।
0: ਨਹੀਂ ਮੈਂ ਕਹਿੰਦਾ ਤੁਸੀਂ ਨਾ ਹੈਲੀਕਾਪਟਰ ਲੱਭ ਕੇ ਹੁਣੇ ਆ ਜਾਓ ਤੇ ਪਹੁੰਚ ਜਾਓਗੇ ਤੁਸੀਂ ਘੰਟੇ ਦੇ ਵਿੱਚ, ਘੰਟੇ ਤੋਂ ਵੀ ਘੱਟ।
7: ਉਹ ਤਾਂ ਪਹੁੰਚ ਜਾਊਗਾ ਯਾਰ,
0: ਹੈਲੀਕਾਪਟਰ ਚਾਹੀਦਾ ਤੁਹਾਨੂੰ, ਇਹੀ ਹੱਲ ਹੈ।
8: ਤੁਸੀਂ
0: ਨਾ ਆਪਣੇ ਕਿਸੇ ਮੰਟਰੀ ਵਾਲੇ ਰੈਸਟੋਰੈਂਟ ਵਾਲੇ ਨੂੰ ਕਹੋ ਕੋ ਵੀ ਗ੍ਰੈਂਡ ਓਪਨਿੰਗ ਕਰਾਓ ਪੰਜਾਬੀ ਦਾਰਾ, ਤੋਂ ਅਸੀਂ ਸਾਰਿਆਂ ਨੂੰ ਇੱਥੋਂ ਫਿਰ ਲੈ ਕੇ ਆਵਾਂਗੇ।
8: ਜ਼ਰੂਰ ਜ਼ਰੂਰ ਅਸੀਂ ਟਰਾਈ ਕਰਾਂਗੇ। ਬਾਕੀ ਤੁਹਾਡਾ ਰੇਡੀਓ ਬਹੁਤ ਸੋਹਣਾ, ਤੁਹਾਡਾ ਵੇ ਆਫ ਟਾਕਿੰਗ ਬਹੁਤ ਵਧੀਆ, ਮੈਂ ਆਪਣੇ ਹਸਬੈਂਡ ਨੂੰ ਦੱਸ ਰਹੀ ਸੀ।
0: ਬਹੁਤ ਧੰਨਵਾਦ ਜੀ,
8: ਸੱਚੀ ਮੈਨੂੰ ਬਹੁਤ ਪਸੰਦ ਆਇਆ, ਤੁਸੀਂ ਮੇਰੇ ਬੱਚਿਆਂ ਵਾਂਗੂ, ਬਹੁਤ ਪਸੰਦ ਆਇਆ ਪੁੱਤਰ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਆਂਟੀ ਜੀ ਤੁਹਾਡਾ। ਦੇਖੋ ਤੁਹਾਡਾ ਆਸ਼ੀਰਵਾਦ ਮਿਲਦਾ, ਤੁਸੀਂ ਹੋਰ ਵੀ ਹੱਲਾ ਸ਼ੇਰੀ ਦਿੰਦੇ ਹੋ, ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਗੱਲਬਾਤ ਹੋ ਰਹੀ ਹੈ। 5 ਰਿਵਰਸ ਡਕਟ ਕਲੀਨਿੰਗ, ਆਪਣੀ ਡਕਟ ਕਲੀਨਿੰਗ ਹਜੇ ਨਹੀਂ ਕਰਾਈ, ਪਲੀਜ਼ ਕਰਾ ਲਓ। ਇੰਨੇ ਸਾਡੇ ਲਿਸਨਰਸ ਨੇ ਡਕਟ ਕਲੀਨਿੰਗ ਕਰਾਈ ਹੈ, ਇਹਨਾਂ ਤੋਂ ਕਹਿੰਦੇ ਨਵੀਂ ਕਿਆ ਸਰਵਿਸ ਹੈ ਨਾ, ਕੈਮਰਾ ਪਾ ਕੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿੰਨੀ ਗੰਦਗੀ ਹੈ, ਫਿਰ ਬਾਅਦ ਦੇ ਵਿੱਚ ਦਿਖਾਉਂਦੇ ਆ ਕਿੰਨੀ ਸਫਾਈ ਹੋ ਗਈ। ਸੋ 5 ਰਿਵਰਸ ਡਕਟ ਕਲੀਨਿੰਗ, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਘਰ ਦੀ ਡਕਟ ਕਲੀਨਿੰਗ ਕਰਾਓ। ਹੁਣ ਏਸੀ ਚੱਲ ਰਿਹਾ ਜ਼ੋਰਾਂ ਸ਼ੋਰਾਂ ਨਾਲ, ਤੁਹਾਨੂੰ ਪਤਾ ਤੁਹਾਡੇ ਵੈਂਟਸ ਦੇ ਵਿੱਚ ਕਿੰਨੀ ਡਸਟ ਹੈ, ਕਿੰਨਾ ਮਿੱਟੀ ਘੱਟਾ। ਨੰਬਰ ਹੈ 4376887750, 4376887750, 4376887750, 5 ਰਿਵਰਸ ਡਕਟ ਕਲੀਨਿੰਗ। ਮੈਂ ਟਰੱਕਾਂ ਵਾਲਾ ਗੀਤ ਲਾਉਣਾ ਆਰਨੇ ਦਾ, ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਮਸਤਾਨੇ ਕੈਫੇ ਐਂਡ ਕਿਚਨ ਤੋਂ। ਅੱਜ ਮਸਤਾਨੇ ਕੈਫੇ ਐਂਡ ਕਿਚਨ ਦੀ ਗ੍ਰੈਂਡ ਓਪਨਿੰਗ ਹੈ। ਕੈਨੇਡੀ ਐਂਡ ਕੁਈਨ, 2 ਕੈਨੇਡੀ ਰੋਡ ਸਾਊਥ, ਯਾਨੀ ਕਿ 2 ਕੈਨੇਡੀ ਰੋਡ ਸਾਊਥ, ਕੈਨੇਡੀ ਕੁਈਨ, ਜਿੱਥੇ ਕਿ ਬਸ ਫ੍ਰੀ ਦਾ ਹੀ ਖਾਣਾ ਮਿਲ ਰਿਹਾ। $1 ਦੇ ਵਿੱਚ ਟਿੱਕੀ ਚਾਟ, $1 ਦੇ ਵਿੱਚ ਸਮੋਸਾ ਚਾਟ, $1 ਦੇ ਵਿੱਚ ਚਾਟ ਪਾਪੜੀ, ਜੋ ਪਾਪੜੀ ਇਨ ਹਾਊਸ ਤਿਆਰ ਕੀਤੀ ਜਾਂਦੀ ਹੈ, ਤੇ ਪੂਰਾ ਮੈਨਿਊ ਅੱਧੀ ਪ੍ਰਾਈਸ। ਅੱਜ ਮੰਡੇ ਹੈ, ਮੰਡੇ ਕਿਸੇ ਨੇ ਕਿਚਨ 'ਚ ਨਹੀਂ ਵੜਨਾ। $1 'ਚ ਯਾਰ ਤੁਸੀਂ $10 'ਚ 10 ਟਿੱਕੀ ਚਾਟ ਲੈ ਲਓ, $10'ਚ 10 ਸਮੋਸਾ ਚਾਟ ਲੈ ਲਓ, ਹੋਰ ਕੀ ਚਾਹੀਦਾ, ਕਮਾਲ ਹੀ ਹੈ। ਸੋ ਮਸਤਾਨੇ ਕੈਫੇ ਐਂਡ ਕਿਚਨ, ਕੈਨੇਡੀ ਕੁਈਨ, ਕੈਨੇਡੀ ਕੁਈਨ, ਹੁਣੇ ਪਹੁੰਚੋ, ਹੁਣੇ ਅਸੀਂ ਉੱਥੇ ਹਾਂ ਲਾਈਵ, 2 ਕੈਨੇਡੀ ਰੋਡ ਸਾਊਥ। ਤੇ ਪ੍ਰਭ ਸਾਡੇ ਨਾਲ ਇੱਕ ਵਾਰ ਫਿਰ ਜੁੜਿਆ ਮਸਤਾਨੇ ਕੈਫੇ ਐਂਡ ਕਿਚਨ ਤੋਂ। ਜੀ ਪ੍ਰਭ,
1: ਥੈਂਕ ਯੂ ਸੋ ਮਚ ਨਵੀ ਵੀਰੇ, ਥੈਂਕ ਯੂ ਸੋ ਮਚ। ਔਰ ਇੱਥੇ ਬਹੁਤ ਰੌਣਕ ਮੇਲਾ, ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ, ਔਰ ਹੁਣ ਰੌਣਕ ਮੇਲਾ ਹੋਰ ਟਵਿਸਟ ਹੋਣ ਵਾਲਾ, ਕਿਉਂਕਿ ਅਸੀਂ ਇੱਥੇ ਇੱਕ ਸਕੈਨ ਕੋਡ ਬਾਰ ਲਾਤਾ ਆ। ਤੁਸੀਂ ਇੰਸਟਾਗ੍ਰਾਮ ਦਾ ਸਕੈਨਰ ਲਾਉਣਾ ਆ, ਮਸਤਾਨੇ ਤੇ ਆਉਣਾ ਆ, 2 ਕੈਨੇਡੀ ਰੋਡ ਸਾਊਥ ਤੇ। ਪਹਿਲਾਂ ਤਾਂ ਤੁਸੀਂ ਆਉਂਦੇ ਆਉਂਦੇ ਨੇ ਗੁਲਾਬ ਜਾਮਨ ਖਾਣੀ ਆ, ਗਰਮ ਗਰਮ ਪਕੌੜੇ ਖਾਣੇ ਆ, ਨਾਲ ਦੀ ਨਾਲ ਗੋਲੀ ਵਾਲਾ ਬੱਤਾ ਜਿਵੇਂ ਤੁਹਾਨੂੰ ਦੱਸ ਕੇ ਹਟੇ ਆ। ਅੰਦਰ ਜਾ ਕੇ ਫਿਰ ਤੁਸੀਂ ਚਾਟ ਪਾਪੜੀ ਸਿਰਫ $1 ਪੇ ਕਰਨਾ ਆ, ਸਮੋਸੇ ਛੋਲੇ ਵੀ $1 ਚ ਲੱਗੇ ਹੋਏ ਆ, ਯੰਮੀ ਯੰਮੀ ਫੂਡ ਸਿਰਫ $1 ਚ। ਇਹ ਵੈਜੀਟੇਰੀਅਨ ਕੈਫੇ ਐਂਡ ਕਿਚਨ ਮਸਤਾਨੇ ਨੇ ਕਮਾਲ ਕੀਤਾ ਹੈ ਗ੍ਰੈਂਡ ਓਪਨਿੰਗ ਕਰਕੇ, ਔਰ ਨਾਲ ਦੀ ਨਾਲ ਬਹੁਤ ਸਾਰੇ ਗਿਫਟ ਆ। ਨਵੀ ਵੀਰੇ, ਮੈਂ ਤੁਹਾਨੂੰ ਹੁਣੇ ਪਿਕਚਰ ਭੇਜੀ ਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ LG ਦਾ ਸਮਾਰਟ TV ਤੁਸੀਂ ਸਕੈਨ ਕਰਨਾ ਆ ਕੋਡ ਮਸਤਾਨੇ ਇੰਸਟਾਗ੍ਰਾਮ ਦਾ, ਤੇ ਉੱਥੇ ਸਿਰਫ ਤੁਸੀਂ ਫੋਲੋ ਕਰਕੇ ਮਸਤਾਨੇ ਹੀ ਲਿਖਣਾ ਆ, ਤੇ ਨਾਲ ਦੀ ਨਾਲ ਫਿਰ ਉਹਨਾਂ ਦੇ ਵਿੱਚੋਂ ਅਸੀਂ ਸ਼ਾਮ ਨੂੰ ਜਿੱਦਾਂ ਹੀ ਆਪਣਾ ਲਾਈਵ ਲੋਕੇਸ਼ਨ ਖਤਮ ਹੁੰਦਾ ਆ, ਆਪਾਂ ਨਾਲ ਦੀ ਨਾਲ ਵਿਨਰ ਕੱਢਾਂਗੇ। ਤੋ ਤੁਸੀਂ ਘਰੇ ਲੈ ਕੇ ਜਾ ਸਕਦੇ ਹੋ ਪਿਆਰੇ ਪਿਆਰੇ ਤੋਹਫੇ, ਨਾਲ ਯਮੀ ਯਮੀ ਫੂਡ, ਔਰ ਨਾਲ ਦੀ ਨਾਲ LG ਦਾ ਸਮਾਰਟ, ਕੋਈ ਇੱਕ ਲੱਕੀ ਇਹਨਾਂ ਦੇ ਵਿੱਚੋਂ ਲੈ ਕੇ ਜਾਊਗਾ LG ਦਾ ਸਮਾਰਟ TV। ਔਰ ਜਿੰਨੇ ਜਿੰਨੇ ਸਾਨੂੰ ਦੋਸਤ ਇਸ ਟਾਈਮ ਸੁਣ ਰਹੇ ਨੇ ਆਸ ਪਾਸ ਬ੍ਰੈਂਪਟਨ ਦੇ, ਜੇ ਤੁਸੀਂ ਕੁਈਨ, ਕੈਨੇਡੀ, ਡੇਅਰੀ, ਸਟੀਲ, ਜਿੱਥੇ ਜਿੱਥੇ ਵੀ ਹੋ, ਇੱਕ ਜਿਹੜਾ ਤੁਸੀਂ ਮਸਤਾਨੇ ਕੈਫੇ ਐਂਡ ਕਿਚਨ ਦਾ ਜ਼ਰੂਰ ਲਾ ਲਓ। ਔਰ ਸਾਡੇ ਨਾਲ ਸਾਡੀ ਟੀਮ ਦੇ ਮੈਂਬਰ ਸਭ ਵੀ ਜੁੜ ਚੁੱਕੇ ਨੇ ਨਵੀ ਬਾਈ, ਤੇ ਮੈਂ ਕਹਿੰਦਾ ਸਭ ਨੂੰ ਆਪਾਂ ਰਹਿਣ ਨਹੀਂ ਦੇਣਾ, ਸਰ ਆਜੋ।
9: ਕਿਆ ਬਾਤ ਹੈ ਬਾਈ ਜੀ, ਮੈਂ ਕਹਿੰਦਾ ਨਜ਼ਾਰਾ ਬੰਨਿਆ ਪਿਆ ਪੂਰਾ ਇਸ ਟਾਈਮ। ਪਹਿਲੀ ਗੱਲ ਤੇ ਪ੍ਰਭ ਸਾਡਾ ਪੂਰਾ ਸੁਖਸ਼ਿੰਦਰ ਸ਼ਿੰਦਰ ਤੋਂ ਘੱਟ ਨਹੀਂ, ਤੇ ਜੋ ਲਹਿਰਾਂ ਲਾਈ ਹੈ ਇੱਥੇ ਇਸ ਟਾਈਮ, ਚਾਰ ਚਪੇਰੇ ਦੇਖੋ, ਸਾਰੇ ਬੰਦਾ ਇਸ ਟਾਈਮ ਪੂਰਾ ਸੈਲੀਬ੍ਰਿਟੀ ਵਾਲਾ ਕੰਮ ਹੈ। ਤੇ ਮਸਤਾਨੇ ਬਾਈ ਜੀ ਆ ਕੇ ਦੇਖੋ ਇੱਕ ਵਾਰੀ ਤੁਸੀਂ, ਕਿਆ ਸੈਟਅਪ, ਕਿਆ ਕੁਛ ਸੈਟਿੰਗ ਕੀਤੀ ਹੋਈ ਇਹਨਾਂ ਨੇ, ਤੇ ਬੰਦਾ ਹਨਾ ਮੱਲੋ ਮੱਲੀ ਦਿਲ ਕਰਦਾ ਵੀ ਯਾਰ ਆਈਏ, ਪਹਿਲਾਂ ਤੇ ਫੂਡ ਦੇਖੀਏ, ਫੂਡ ਖਾਈਏ, ਤੇ ਬੜਾ ਕੁਛ ਤੁਹਾਡੇ ਲਈ ਇੱਥੇ ਮਿਲ ਰਿਹਾ। ਤੁਸੀਂ ਪਕੌੜੇ, ਚਾਹ ਛਕੋ, ਨਾਲੇ ਗੁਲਾਬ ਜਾਮਣ, ਮਿੱਠਾ ਮੂੰਹ ਕਰੋ, ਕਿਉਂਕਿ ਨਵੀਂ ਸ਼ੁਰੂਆਤ ਹੋ ਚੁੱਕੀ ਹੈ ਮਸਤਾਨੇ ਤੇ। ਜ਼ਰੂਰ ਪਹੁੰਚੋ, ਆਪਾਂ ਵੀ ਇੱਥੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਜੁੜੇ ਰਹਾਂਗੇ ਤੁਹਾਡੇ ਨਾਲ ਨੈਕਸਟ ਲਿੰਕ ਤੱਕ ਵੀ। ਤੇ ਜੀ ਇੱਕ ਮਿੰਟ,
1: ਨਵੀਂ ਵੀਰੇ ਸਾਡੇ ਨਾਲ ਲਾਡੀ ਬੰਗਿਆਲੇ ਮਸਤਾਨੇ ਦੇ ਜੁੜੇ ਹੋ, ਕਹਿੰਦੇ ਕਿ ਅਸੀਂ ਸਿੱਧਵਾ ਸਾਹਿਬ ਸਾਡੇ ਰਿਸਪੈਕਟਡ AM530 ਦੇ ਥੰਮ, ਉਹਨਾਂ ਦੇ ਬੜੇ ਵੱਡੇ ਫੈਨ ਆ। ਸੋ ਕਹਿੰਦੇ ਮੈਂ ਵੀ ਆਪਣਾ ਮੈਸੇਜ ਦੇਣਾ ਹੈ ਕਿਉਂਕਿ ਅੱਜ ਖੁਸ਼ੀਆਂ ਦਾ ਦੇਣ ਆ, ਗ੍ਰੈਂਡ ਓਪਨਿੰਗ ਹੋ ਚੁੱਕੀ ਆ, ਇਹਨਾਂ ਦੀ ਵੀ ਆਪਾਂ ਸਰੋਤੇ ਨਾਲ ਗੱਲਬਾਤ ਕਰਾਈਏ ਤੇ ਤੁਹਾਡੇ ਨਾਲ ਵੀ ਰੂਬਰੂ ਕਰਾਉਣੇ ਆ। ਲਾਡੀ ਬੰਗਿਆ ਵਾਲਾ ਭਾਜੀ, ਵੈਸੇ ਆਪਣਾ ਸ਼ੁਭ ਨਾਮ ਕੀ ਹੈ ਜੀ?
9: ਸ਼ਿਵ, ਸ਼ਿਵ ਕੁਮਾਰ ਰੱਤੀ।
1: ਹੋਲਡ ਕਰੋ ਜੀ, ਤੁਸੀਂ ਗੱਲ ਕਰੋ।
9: ਸੌਰੀ,
0: ਹੈਲੋ
9: ਹੈਲੋ ਨਬੀ ਰੇ।
0: ਹਾਂਜੀ ਵੀਰੇ, ਕੀ ਹਾਲ ਹੈ?
9: ਵਧੀਆ ਵਧੀਆ ਵੀਰੇ, ਵਧੀਆ।
0: ਕੀ ਬਾਤ ਹੈ, ਸਾਡੇ ਸੱਦੇ ਤੇ ਤੁਸੀਂ ਵੀ ਪਹੁੰਚ ਗਏ ਮਸਤਾਨੇ ਤੇ, ਹੈ?
9: ਬਿਲਕੁਲ ਵੀਰੇ ਬਿਲਕੁਲ, ਤੁਹਾਡਾ ਭਰਾਵਾਂ ਦਾ ਹੀ ਸਭ।
0: ਕਿਵੇਂ ਆ ਫਿਰ, ਕੀ ਬਣ ਰਿਹਾ ਆਪਣੇ ਮਸਤਾਨੇ ਤੇ?
9: ਬਣ ਰਿਹਾ, ਜ਼ੋਰਾਂ ਸ਼ੋਰਾਂ ਨਾਲ ਅਸੀਂ ਤਿਆਰੀਆਂ ਕੀਤੀਆਂ, ਬਸ ਵੇਟ ਕਰਦੇ ਹਾਂ ਸਾਰੇ ਸਰੋਤਿਆਂ ਦੀ, ਜਿਹੜੇ ਲੋਟਸ ਆਫ
0: ਸਾਰੀ। ਮੈਨੂੰ ਨਾ ਭਾਜੀ ਇੱਕ ਮਿੰਟ, ਮੈਨੂੰ ਨਾ ਭੁਲੇਖਾ ਪੈ ਗਿਆ, ਮੈਂ ਕਿਹਾ ਪ੍ਰਭੂ ਨੇ ਕਹਿ ਰਿਹਾ ਕਿ ਸਾਡੇ ਕੋਈ ਪਿਆਰ ਕਰਨ ਵਾਲੇ ਲਿਸਨਰ, ਸੋ ਸਾਡੇ ਨਾਲ ਤਾਂ ਮਸਤਾਨੇ ਦੇ CEO ਨੇ ਕਿ ਨਹੀਂ?
9: ਬਿਲਕੁਲ।
0: ਓ ਵਾਹ ਵੀ ਵਾਹ, ਇਹ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਯਾਰ। ਦੇਖੋ ਮਸਤਾਨੇ ਕੈਫੇ ਐਂਡ ਕਿਚਨ ਦੀ ਕਹਿ ਲਓ ਕਿ ਪੂਰੀ ਐਨ ਫਰੈਂਚਾਈਜ਼ ਦੇ ਸਾਡੇ CEO ਭਾਜੀ ਸਾਡੇ ਨਾਲ ਨੇ, ਤੇ ਭਾਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਭਾਜੀ ਉਹਨਾਂ ਨੇ, ਮੈਂ ਪਹਿਲਾਂ ਵੀ ਜਿਵੇਂ ਕਹਿ ਰਿਹਾ ਸੀ ਕਿ ਬਹੁਤ ਹੀ ਸਾਲਾਂ ਦੀ ਪਲੈਨਿੰਗ ਤੋਂ ਬਾਅਦ ਫਾਈਨਲੀ ਮਸਤਾਨੇ ਕੈਫੇ ਐਂਡ ਕਿਚਨ ਖੋਲਿਆ। ਸੋ ਭਾਜੀ ਪਹਿਲਾਂ ਸਾਨੂੰ ਥੋੜ੍ਹਾ ਦੱਸੋ, ਇਹ ਮਸਤਾਨੇ ਦਾ ਜਿਹੜਾ ਕੌਨਸੈਪਟ ਹੈ ਕਿੱਥੋਂ ਆਇਆ?
9: ਤੇ ਵੀਰੇ ਕੀ ਦੱਸਾਂ ਤੁਹਾਨੂੰ, ਮੈਂ ਨਾ ਮੇਰਾ ਰੈਸਟੋਰੈਂਟ ਦਾ ਬਹੁਤ ਦੇਰ ਦਾ ਐਕਸਪੀਰੀਅੰਸ ਆ, 20-25 ਸਾਲ ਤੋਂ ਐਕਸਪੀਰੀਅੰਸ ਆ। ਇੰਡੀਅਨ ਮੈਨੂੰ ਸਾਰੇ ਕਹਿੰਦੇ ਸੀ ਇੰਡੀਅਨ ਰੈਸਟੋਰੈਂਟ ਖੋਲ, ਇੰਡੀਅਨ ਰੈਸਟੋਰੈਂਟ ਖੋਲ, ਆਪਣੇ ਭਰਾਵਾਂ ਦੀ ਸੇਵਾ ਕਰੋ, ਸਾਰਿਆਂ ਦੀ ਸੇਵਾ ਕਰੋ, ਵਧੀਆ ਫੂਡ, ਸਾਰਾ ਇਨ ਹਾਊਸ ਬਣਾਓ, ਲਾਈਕ ਵਧੀਆ ਟੇਸਟ ਦਿਓ। ਤਾਂ ਹੁਣ ਐਂਡ ਆਫ ਹੁਣ ਅਸੀਂ ਟਰਾਈ, ਹੁਣ ਅਸੀਂ ਮੌਕਾ ਮਿਲਿਆ ਖੋਲਣ ਦਾ ਬਾਬੇ ਦੀ ਕਿਰਪਾ ਨਾਲ, ਇਹ ਕਹਿ ਲਓ ਤੁਸੀਂ।
0: ਜਗ ਤਾਂ ਜਿਉਂਦਿਆਂ ਦੇ ਮੇਲੇ ਆ ਸਰਦਾਰਾ, ਦਰਗਾਹੀ ਜਾ ਕੇ ਕੌਣ ਮਿਲਦਾ।

ਵੀਵਾ ਨੀਰੀਸਾ ਪ੍ਰੋਗਰਾਮ ਪੰਜਾਬੀ ਰਾ 905-673-3337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਸੋ ਕੇ ਇੱਕ ਤੁਹਾਨੂੰ ਅਸੀਂ ਸਿੱਖ ਗੇਮਸ ਦੀ ਜਾਣਕਾਰੀ ਦੇ ਦਈਏ ਇਸ ਵੀਕਐਂਡ ਸਿੱਖ ਗੇਮਸ ਸ਼ੁਰੂ ਹੋ ਰਹੀਆਂ ਨੇ ਤੇ ਸਿੱਖ ਗੇਮਸ ਦੀ ਸ਼ੁਰੂਆਤ 31 ਤਾਰੀਖ ਤੋਂ ਸ਼ੁਰੂ ਹੈ ਤੇ ਜਿਹੜੀ ਓਪਨਿੰਗ ਸੈਰੇਮੋਨੀ ਹੈ ਉਹ ਨਾ ਸੈਟਰਡੇ 1 ਤਰੀਕ ਨੂੰ ਹੈ ਸੈਟਰਡੇ 1 ਤਰੀਕ ਫਰੀ ਫੂਡ ਫਰੀ ਪਾਰਕਿੰਗ ਫਰੀ ਐਂਟਰੀ ਬ੍ਰੈਂਪਟਨ ਦੇ ਸੋਕਰ ਸੈਂਟਰ ਤੁਸੀਂ ਪਹੁੰਚ ਸਕਦੇ ਹੋ ਤੇ ਸਿੱਖ ਗੇਮਸ ਦੇ ਵਿੱਚ ਵਾਲੀਬਾਲ ਕੀ ਹਾਕੀ ਕੀ ਵੇਟ ਲਿਫਟਿੰਗ ਬਾਸਕਟਬਾਲ ਸੋਕਰ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾਣਗੀਆਂ ਤੇ ਇਸ 31 ਤਰੀਕ ਨੂੰ 6 ਵਜੇ ਬ੍ਰੈਂਪਟਨ ਸੋਕਰ ਸੈਂਟਰ ਤੇ 8 ਵਜੇ ਆਪਣੀ 1 ਤਰੀਕ ਨੂੰ ਸਵੇਰੇ ਵਾਲੀਬਾਲ ਬ੍ਰੈਂਪਟਨ ਸੋਕਰ ਸੈਂਟਰ ਤੇ ਫਿਰ 9:30 ਵਜੇ ਓਪਨਿੰਗ ਸੈਰੇਮੋਨੀ 1 ਨੂੰ ਫਿਰ ਵਾਲੀਬਾਲ ਸੋਕਰ ਗੱਤਕਾ ਫੀਲਡ ਹਾਕੀ ਬਾਸਕਟਬਾਲ ਸੋ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਤੇ ਗੇਟ ਰੈਡੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਿੱਖ ਗੇਮਸ ਇਸ ਵੀਕਐਂਡ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ।

0: locations in GTA. For more information, visit rajdhanisweets.ca.
1: Very good. Rajdhani Sweets, te gaddi da koi kam hon wala. Ta Royal Auto Center de Raj Paji thode layi hazir ne. Uber lift di safety, engine transmission da issue. ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ ਬਿਲਕੁਲ ਸਾਡੇ ਰਾਜ ਭਾਜੀ ਯਾਰ ਬੰਦੇ ਬੜੇ ਹੀਰੇ ਨੇ ਅਗਰ ਗੱਡੀ ਦਾ ਕੋਈ ਵੀ ਕੰਮ ਹੈ ਊਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਮਿਸਟਰ ਰਾਜ ਭਾਜੀ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਅਤੇ ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ ਨੇ ਬੜੀ ਓਨੈਸਟ ਅਫੋਰਡੇਬਲ ਅਤੇ ਰਿਲਾਇਬਲ ਸਰਵਿਸ ਨੂੰ ਦਿੰਦੇ ਆ ਅਤੇ ਰਾਜ ਭਾਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਜ਼ਰੂਰ ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਕਾਫੀ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਅੱਜ ਯਾਰ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਅਤੇ ਮੈਨੂੰ ਹੈਗਾ ਕਿ ਉਹ ਜਿਹੜੀ ਗੱਲਬਾਤ ਹੈ ਆਪਣੀ ਆਪਾਂ ਉਸ ਦੀ ਸ਼ੁਰੂਆਤ ਕਰ ਲਈ ਹੈ ਅਤੇ ਕੱਲ੍ਹ ਸਵੇਰੇ ਅਸੀਂ ਉਹ ਡਿਸਕਸ਼ਨ ਕਰ ਰਹੇ ਸੀ ਬੜੀ ਦੇਖੋ ਅਸੀਂ ਉੱਦਾਂ ਦੀਆਂ ਡਿਸਕਸ਼ਨਾਂ ਬਹੁਤ ਘੱਟ ਕਰਦੇ ਹਾਂ ਬਟ ਮੈਨੂੰ ਨਾ ਮੈਂ ਸੱਚੀ ਕਹਿ ਰਿਹਾ ਕਿ ਕਿਸੇ ਦੀ ਈਮੇਲ ਆਈ ਤਾਂ ਮੈਂ ਉਹ ਜਿਹੜੀ ਡਿਸਕਸ਼ਨ ਹੈ ਉਹ ਥੋੜ੍ਹਾ ਤੱਕ ਲੈ ਕੇ ਆਉਣਾ ਚਾਹੁੰਦਾ ਅਤੇ ਸਵੇਰੇ ਵੀ ਚਲੋ ਕੁਝ ਕੁ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹੁਣ ਵੀ ਆਪਾਂ ਲੈ ਲੈਂਦੇ ਹਾਂ ਤੁਸੀਂ ਇੱਕ ਤਾਂ PNJ ਰੈਨੋਵੇਸ਼ਨ ਨੂੰ ਵੀ ਯਾਦ ਰੱਖੋ ਕਿਸੇ ਨੇ ਵੀ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ ਬੇਸਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕੋਈ ਵੀ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੈ ਫਲੋਰ ਨਵੇਂ ਪਵਾਉਣੇ ਨੇ ਕੋਈ ਵੀ ਘਰ ਦੀ ਨਿੱਕੀ ਮੋਟੀ ਰਿਪੇਅਰ ਹੈ ਨਾ ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ ਫੁੱਲੀ ਇੰਸ਼ੋਰਡ ਕੰਪਨੀ ਹੈ ਸੋਲਿਡ ਕੰਮ ਹੈ ਕੋਈ ਸ਼ੋਰਟਕੱਟ ਨਹੀਂ ਫ੍ਰੀ ਐਸਟੀਮੇਟ ਵੰਸ ਅਗੈਨ ਅਤੇ ਨੰਬਰ ਹੈ 4373180400 4373180400 4373118 0400 'ਤੇ ਕਾਲ ਕਰੋ ਅਤੇ ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਜ਼ਰੂਰ ਅਵੇਲੇਬਲ ਨੇ ਰਾਜਵੰਤ ਕੌਰ ਨੇ ਜਦੋਂ ਨਾ ਤੁਹਾਡੀ ਇੰਸ਼ੋਰੈਂਸ ਕਰਤੀ ਤੁਸੀਂ ਦੇਖੋਗੇ ਕਿ ਡਿਸਕਾਊਂਟ ਕਿਹਨੂੰ ਕਹਿੰਦੇ ਆ ਤੁਸੀਂ ਆਪ ਕਹੋਗੇ ਕਿ ਨਵੀਂ ਬੱਲੇ ਬੱਲੇ ਬੱਲੇ ਕਿਹਾ ਯਾਰ ਸਾਨੂੰ ਡਿਸਕਾਊਂਟ ਰਾਜਵੰਤ ਨੇ ਦਵਾਤਾ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਕਮਾਲ ਦਾ ਡਿਸਕਾਊਂਟ ਤੁਸੀਂ ਚਾਹੁੰਦੇ ਹੋ ਤਾਂ ਰਾਜਵੰਤ ਰਾਜਵੰਤ ਰਾਜਵੰਤ ਕੌਰ ਕਾਰਨ ਕੀ ਹੈ ਕਿ ਇਹ ਡਿਸਕਾਊਂਟ ਤੁਹਾਨੂੰ ਦਵਾ ਰਹੇ ਨੇ ਦੋ ਤਿੰਨ ਚੀਜ਼ਾਂ ਨੇ ਪਹਿਲੀ ਗੱਲ ਇਹ ਤਕਰੀਬਨ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ ਸੋ 25 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਇਹ ਡਿਸਕਾਊਂਟ ਲੈ ਕੇ ਦੇ ਰਹੇ ਨੇ ਅਤੇ ਉਸ ਦੇ ਨਾਲ ਨਾਲ ਇਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਸੋ 25 ਕੰਪਨੀਆਂ ਤੋਂ ਕੋਟ ਅਤੇ 30% ਤੱਕ ਦਾ ਡਿਸਕਾਊਂਟ ਸੋ ਰਾਜਵੰਤ ਕੌਰ ਨੂੰ ਤੁਸੀਂ ਕਾਲ ਕਰ ਲਓ ਅਤੇ ਰਾਜਵੰਤ ਦਾ ਫੋਨ ਨੰਬਰ ਹੈ 6476744735 6476744735 6476744735 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ ਕਰੋ ਗੱਲਬਾਤ ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਐਂਡ 6476744735 ਫੋਨ ਨੰਬਰ ਹੈ ਸੋ ਤੁਹਾਡੇ ਲਈ ਮੈਂ ਇੱਕ ਹੋਰ ਮੇ ਬੀ ਗੀਤ ਪਲੇ ਕਰ ਦਿੰਦਾ ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਕਰਾਂਗੇ ਇੱਕ ਵੀਰ ਨੇ ਕਿਹੜਾ ਮੈਨੂੰ ਕਿਹਾ ਸੀਗਾ ਗੀਤ ਯਾਰ ਮੈਂ ਭੁੱਲ ਹੀ ਗਿਆ ਇੱਕ ਤਾਂ ਜਗ ਜੀ ਹੁੰਦਿਆਂ ਦੇ ਮੇਲੇ ਤਾਂ ਚਲੋ ਮੈਂ ਲਾ ਹੀ ਦਿੱਤਾ ਅਤੇ ਕਿਹਾ ਯਾਦਾਸ਼ਤ ਨਾ ਵੀ ਥੋੜ੍ਹੀ ਜਿਹੀ ਕਾਇਮ ਰੱਖਿਆ ਕਰੋ ਇੰਨੀ ਛੇਤੀ ਨਾ ਤੁਸੀਂ ਆਪਣੀ ਕਹਿੰਦੇ ਹੁੰਦੇ ਆ ਕਿ ਮੈਮਰੀ ਨੂੰ ਗਵਾਓ ਹਜੇ ਤਾਂ ਯੰਗ ਆ ਆਪਾਂ ਯਾਰ ਇਹ ਤਾਂ ਬੜਾ ਕੁਝ ਕਰਨਾ ਸੋ ਮੈਂ ਲੱਭ ਲਵਾਂ ਅਤੇ ਫਿਰ ਤੁਹਾਡੇ ਲਈ ਗੀਤ ਵੀ ਲਾਉਂਦੇ ਹਾਂ ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਅਗਲੇ ਹਫ਼ਤੇ GTA, are you-

0: Halloween. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Very good. So, okay, ਮੈਂ ਨਾ ਤੁਹਾਡੇ ਲਈ ਗਾਣਾ ਪਲੇ ਕਰਦਾ ਸੀ, ਪਤਾ ਨਹੀਂ ਕਦੇ ਸੁਣਿਆ ਵੀ ਹੈ ਜਾਂ ਨਹੀਂ, ਬਟ ਬਹੁਤ ਚਿਰ ਹੋ ਗਿਆ ਹੋਊਗਾ ਸੁਣਿਆ ਨੂੰ, ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਥੋੜਾ ਸੈਡ ਗਾਣਾ ਬਟ ਸੁਣਿਓ ਗੇ ਨਾ। ਇਹ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਿਸਟਰ ਸਿੰਘ ਪੀਜ਼ੇ ਦੇ ਵੱਲੋਂ। ਸੋ ਮਿਸਟਰ ਸਿੰਘ ਪੀਜ਼ੇ ਦੀ ਜਦੋਂ ਡੀਲ ਸੁਣ ਲਈ, ਤੁਸੀਂ ਮੱਲੋ ਮੱਲੀ ਕਾਲ ਕਰਕੇ ਡੀਲ ਲਓਗੇ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40। ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ ਤੋਂ ਸਰਵ ਕਰਦੇ ਆ। 905-500-4000, 905-500-4000, 905-500-4000। मिस्टर सिंह पिज़्ज़ा नु याद तुसी रखो। आजो जी चीमा, हरदीप चीमा। ओ एक मिनट चीमा साहब।

ਵਾਹ, ਸੁਣਿਆ ਕਦੇ ਯਾਰ ਕਿਸੇ ਨੇ ਗਾਣਾ? ਬੜਾ ਯਾਰ ਖੂਬਸੂਰਤ ਹੈ ਤੇ ਸੈਡ ਗਾਣੇ ਉਹਨਾਂ ਵੀ ਨਾ ਲਾਓ। ਕਈ ਬੇਚਾਰੇ ਖਬਰਾਂ ਕਿਹੜੀਆਂ ਕਹਿੰਦੇ ਹੁੰਦੇ ਆ ਕਿ ਮੁਸ਼ਕਲਾਂ ਦੇ ਵਿੱਚੋਂ ਲੰਘੇ ਹੋਣਗੇ, ਮਸਾਂ ਭੁੱਲ ਜਾਂਦੇ ਹੋ ਕਿਸੇ ਨੂੰ ਤੇ ਗਾਣਾ ਗੁਣਾ ਲਾ ਕੇ ਅਸੀਂ ਫਿਰ ਯਾਦ ਕਰਾ ਦੇਣੇ ਹੈ। ਓਕੇ, ਗਰਮੀ ਬੜੀ ਹੈ, ਏਸੀ ਤੁਹਾਡਾ ਜੇ ਖਰਾਬ ਹੋ ਗਿਆ ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਏਸੀ ਰਿਪੇਅਰ ਦੇ ਮਾਹਰ ਬੰਦੇ ਨੇ ਮਾਹਰ, ਠੀਕ ਹੈ। ਤੇ ਫਰਨਿਸ ਏਸੀ ਮੈਂ ਤਾਂ ਕਹਿੰਦਾ ਨਵਾਂ ਲਵਾ ਲਓ, ਫਰਨਿਸ ਏਸੀ ਬ੍ਰੈਂਡ ਨਿਊ ਲਵਾ ਕੇ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਦੇ ਵਿੱਚ ਆ ਰਿਹਾ। ਸੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਗਲੋਬਲ ਕੰਫਰਟ ਏਅਰ। ਸੋ ਓਕੇ, ਕੱਲ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ, ਤੇ ਉਹ ਗੱਲ ਇਹ ਸੀ, ਮੈਨੂੰ ਨਾ ਕਿਸੇ ਸਾਡੇ ਲਿਸਨਰ ਦੀ ਈਮੇਲ ਆਈ, ਤੜਕੇ 4:30 ਦੀ ਗੱਲ ਹੈ, ਤੇ ਉਹ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਆਪਣਾ ਬੜਾ ਚਿਰ ਹੋ ਗਿਆ, ਤੇ ਕਹਿੰਦੇ ਮੇਰੀ ਜਿਹੜੀ ਮੇਰਾ ਸਿਚੁਏਸ਼ਨ ਹੈ ਉਹ ਬੜਾ ਕਹਿ ਲਓ ਕਿ ਖਤਰਨਾਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਬਟ ਮੈਨੂੰ ਲੱਗਿਆ ਖਤਰਨਾਕ ਹੈ। ਇੱਦਾਂ ਦੀਆਂ ਗੱਲਾਂ ਆਪਾਂ ਬਹੁਤ ਘੱਟ ਆਪਣੇ ਪ੍ਰੋਗਰਾਮ ਚ ਕਰਦੇ ਹਾਂ, ਤੁਹਾਨੂੰ ਪਤਾ, ਬਟ ਮੈਂ ਜਸਟ ਬਿਕਾਜ਼ ਮੈਨੂੰ ਇੱਕ ਪਹਿਲੀ ਵਾਰ ਇੱਦਾਂ ਦੀ ਈਮੇਲ ਆਈ, ਮੈਂ ਕਿਹਾ ਚਲੋ ਸਾਰਿਆਂ ਦੇ ਵਿਊਜ਼ ਲੈ ਲੈਂਦੇ, ਆਪਾਂ ਕਿਹੜਾ ਕਿਸੇ ਦਾ ਨਾਂ ਤਾਂ ਆਪਾਂ ਨਾ ਲੈਣਾ, ਕਿਸੇ ਦਾ ਨਾਂ ਕਿਸੇ ਨੂੰ ਆਪਾਂ ਡਿਸਕਲੋਜ਼ ਕਰ ਰਹੇ ਹਾਂ। ਇੱਕ ਮੁੰਡਾ ਮੈਨੂੰ 4 ਦਿਨ ਹੋ ਗਏ, 24 ਤਰੀਕ ਸਵੇਰੇ 4:19 'ਤੇ ਇਹਨਾਂ ਦੀ ਈਮੇਲ ਆਈ, ਕਹਿੰਦੇ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੈਂ ਆਪਣੀ ਸਿਸਟਰ ਇਨ ਲਾਅ ਦੇ ਨਾਲ ਅਫੇਅਰ ਦੇ ਵਿੱਚ ਸੀਗਾ, ਤੇ ਕਹਿੰਦੇ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਮੇਰੇ ਮੁੰਡੇ ਨਾਲ, ਤੇ ਚਲੋ ਬੱਚੇ ਨੂੰ ਉਹਨੇ ਜਨਮ ਦਿੱਤਾ, ਤੇ ਉਹ ਫਿਰ ਕਹਿੰਦਾ ਕਿ ਸਾਰਿਆਂ ਨੂੰ ਉਹਨੇ ਦੱਸ ਦਿੱਤਾ ਵੀ ਜਿਹੜਾ ਇਹ ਬੱਚੇ ਦਾ ਬਾਪ ਹੈ ਉਹ ਮੇਰਾ ਕੋਈ ਐਕਸ ਬੋਏਫ੍ਰੈਂਡ ਸੀਗਾ, ਉਹ ਹੈ ਨਹੀਂ ਗਾ, ਉਹ ਤਾਂ ਭੱਜ ਗਿਆ ਤੇ ਉਹ ਹੁਣ ਪਿਕਚਰ ਦੇ ਵਿੱਚ ਹੈ ਨਹੀਂ ਗਾ, ਤੇ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਸੀਗੀ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਵੀ ਉਹ ਮੇਰਾ ਮੁੰਡਾ, ਉਹ 5 ਸਾਲ ਦਾ ਹੁਣ ਹੋ ਗਿਆ, ਤੇ ਕਹਿੰਦੇ ਕਿ ਮੇਰੀ ਸਿਸਟਰ ਇਨ ਲਾਅ ਹੁਣ ਮੈਨੂੰ ਕਹਿ ਰਹੀ ਹੈ ਕਿ ਯਾਰ ਮੇਰੀ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਸਾਰਾ ਕੁਛ ਹੋ ਨਹੀਂ ਰਿਹਾ। ਇਹ ਕਹਿੰਦਾ ਚੱਲ ਮੈਂ ਪੈਸੇ ਪੂਸੇ ਵੀ ਦਿੰਦਾ, ਮੈਂ ਵੀਕਐਂਡ 'ਤੇ ਜਾ ਕੇ ਜਿੰਨੀ ਹੈਲਪ ਕਰ ਸਕਦਾ ਹੈਲਪ ਵੀ ਕਰਦਾ, ਕਹਿੰਦਾ ਪਰ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਤਾਂ ਉਹ ਨਾਲੇ ਤਾਂ ਮੈਨੂੰ ਛੱਡ ਜੂਗੀ, ਨਾਲੇ ਡਿਵੋਰਸ ਕਰ ਦੂਗੀ। ਤੇ ਕਹਿੰਦੇ ਕਿ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ, ਇੱਕ 7 ਮਹੀਨੇ ਦੀ ਆ। ਨਾਲੇ ਮੁੰਡਾ ਕਹਿੰਦਾ ਕਿ ਮੈਂ 32 ਸਾਲ ਦੀ ਉਮਰ ਦਾ, ਕੈਨੇਡੀਅਨ ਬੋਰਨ ਆ, ਮੇਰੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਘਰ ਵੀ ਹੈ, ਮੈਂ ਛੋਟੇ ਹੁੰਦਿਆਂ ਬੜੀਆਂ ਗਲਤੀਆਂ ਕੀਤੀਆਂ ਬਟ ਹੁਣ ਮੈਂ ਸੁਧਰ ਰਿਹਾ, ਤੇ ਮੇਰੀ ਵਾਈਫ ਨੂੰ ਤਾਂ ਲੱਗਦਾ ਕਿ ਯਾਰ ਇਹਦੇ ਵਰਗਾ ਹੈ ਹੀ ਕੋਈ ਨਹੀਂ, ਬੜਾ ਲੋਇਲ ਆ ਇਹ ਯੇ ਵੋ। ਤੇ ਕਹਿੰਦਾ ਕਿ ਮੈਂ ਹੁਣ ਕਰਾਂ ਕੀ, ਮੈਨੂੰ ਬੜੀ ਸਟ੍ਰੈਸ ਹੈ, ਮੈਂ ਵੀਕਐਂਡ 'ਤੇ ਉੱਧਰ ਜਾਂਦਾ, ਮੁੰਡੇ ਦੀ ਹੈਲਪ ਕਰਦਾ, ਮੈਂ ਉਹਨੂੰ ਪੈਸੇ ਵੀ ਦੇ ਰਿਹਾ। ਬੰਦਾ ਇੱਥੇ ਤੱਕ ਵੀ ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਬੈਂਕ ਅਕਾਊਂਟ ਹੈ, ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਇੱਕ ਸਕੋਸ਼ੀਆ ਦਾ ਵੀ ਹੈਗਾ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ ਮਹੀਨੇ ਦਾ 5500 ਕਮਾਉਣਾ ਬਟ ਮੈਂ 7000 ਤੋਂ ਵੱਧ ਕਮਾਉਣਾ ਮਹੀਨੇ ਦਾ। ਸੋ ਇਹ ਕਹਿ ਰਿਹਾ ਮੈਂ ਆਪਣੇ ਤੁਹਾਡੇ ਲਿਸਨਰਸ ਦੇ ਓਪੀਨੀਅਨ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਬੜੀ ਸਟ੍ਰੈਸ ਹੈ ਵੀ ਮੈਂ ਕਰਾਂ ਕੀ। ਲਿਖਿਆ ਕਿ ਸੀਕ੍ਰੇਟ ਮੈਨੂੰ ਜੋ ਇਹ ਮੈਂ ਲਕੋ ਰੱਖ ਰਿਹਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਤਾਂ ਇੱਕ ਪਾਸੇ ਮੈਂ ਆਪਣੀ ਵਾਈਫ, 2 ਬਹੁਤ ਹੀ ਪਿਆਰੀਆਂ ਬੱਚੀਆਂ ਨੇ, ਜੇ ਮੈਂ ਜੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਤਾਂ ਛੱਡ ਦੇਣਾ। ਬਟ ਇਹ ਨਾਲੇ ਕਹਿੰਦਾ ਕਿ ਹੁਣ ਉੱਧਰੋਂ ਵੀ ਪ੍ਰੈਸ਼ਰ ਆ ਰਿਹਾ ਵੀ ਤੂੰ ਮੇਰੀ ਵੀ ਮਦਦ ਕਰ। ਸੋ ਵੀਰ ਕਹਿ ਰਿਹਾ ਕਿ ਮੈਂ ਹੁਣ ਕਰਾਂ ਕੀ। ਸੋ ਪਰਸੋਂ ਚੌਥੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕੁਝ ਲਿਸਨਰਸ ਨਾਲ, ਕਈ ਕਹਿੰਦੇ ਯਾਰ ਕੋਈ ਗੱਲ ਨਹੀਂ, ਆਪਣੀ ਵਾਈਫ ਨੂੰ ਸਮਝਾ ਦੇਵੇ, ਉਹ ਸਮਝ ਜੂਗੀ, ਤੇ ਨਾਲੇ ਉਹ ਉਹਦੀ ਸਿਸਟਰ ਹੈ, ਉਹ ਕਿਤੇ ਨਾ ਕਿਤੇ ਇਹ ਵੀ ਸੋਚੂਗੀ ਜੀ ਵੀ ਚੱਲ ਯਾਰ ਹੁਣ ਆਪਾਂ ਕਾਹਨੂੰ ਐਵੇਂ ਪੰਗਿਆਂ 'ਚ ਪੈਣਾ, ਵੀ ਇਕੱਠੇ ਜਿਵੇਂ ਹੈਗਾ ਆਪਾਂ ਸਾਰ ਲੈਂਦੇ ਹਾਂ। ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਇਹ ਤਾਂ ਪੰਗਾ ਹੀ ਬਹੁਤ ਵੱਡਾ, ਜੇ ਕਿਤੇ

0: 9056733337 ਆਪਣਾ ਫੋਨ ਨੰਬਰ ਹੈ 905-673-3337 ਇੱਕ ਤੁਸੀਂ ਯਾਦ ਰੱਖੋ ਰੋਇਲ ਪਰਫਿਊਮਸ ਨੂੰ ਜ਼ਰੂਰ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1 Regan Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $4,000-$5,500 ਦੇ ਮਿਲਦੇ ਨੇ ਉਹੀ ਫਰੈਗਰੈਂਸ ਉਹੀ ਲੌਂਗ ਲਾਸਟਿੰਗ ਕੁਆਲਿਟੀ ਦੇ ਪਰਫਿਊਮ ਤੁਹਾਨੂੰ ਸਿਰਫ $50 ਚ ਮਿਲਣਗੇ ਰੋਇਲ ਪਰਫਿਊਮਸ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ ਇਸੇ ਕਰਕੇ ਇਹਨਾਂ ਦੇ ਪਰਫਿਊਮ ਬਹੁਤ ਲੰਬਾ ਸਮਾਂ ਉਹਨਾਂ ਦਾ ਅਸਰ ਰਹਿੰਦਾ ਅਤੇ ਸਾਡਾ ਰੈਫਰੈਂਸ ਦੇ ਦਿਓ 2 ਪਰਫਿਊਮ ਖਰੀਦੋ ਅਤੇ 1 ਬਿਲਕੁਲ ਫਰੀ ਹੈ ਇਹਨਾਂ ਕੋਲ ਦੁਬਈ ਦੇ ਊਦ ਅਤੇ ਇਤਰ ਵੀ ਅਵੇਲੇਬਲ ਨੇ ਰੋਇਲ ਪਰਫਿਊਮਸ .co ਕੈਨੇਡਾ US ਡਿਲੀਵਰੀ ਵੀ ਕਰਦੇ ਨੇ ਨੰਬਰ ਹੈ 4373150701 4373150701 4373150701 437-315-0701 ਸੌਰਭ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਸਰ ਸੋ 4791 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ ਕੀ ਹਾਲ
0: ਠੀਕ ਹੈ ਵੀਰੇ ਠੀਕ ਹੈ ਕਿਵੇਂ ਹੋ
1: ਵਧੀਆ ਵਧੀਆ ਵਧੀਆ ਹੋਰ ਕੀ ਕਰੀ ਜਾਂਦੇ
0: ਵਧੀਆ ਵੀਰੇ ਵਧੀਆ
1: ਜਾਂਦੇ ਰੇਡੀਓ ਅੱਛਾ ਯਾਰ ਆਪਣਾ ਕੀ ਕਹਿੰਦੇ ਨੇ ਮੇਰੀ ਨਾ ਪਰਸੋਂ ਤੁਹਾਡੇ ਨਾਲ ਗੱਲ ਹੋਈ ਸੀ ਮੈਂ ਨਾ ਇੱਕ ਚੀਜ਼ ਚ ਬੜਾ ਹੈਰਾਨ ਹੋਇਆ ਮੈਂ ਤਾਂ ਤੁਹਾਨੂੰ
0: ਵੀਰੇ ਮੈਂ ਨਾ ਪਲੀਜ਼ ਸਿਰਫ ਜਿਹੜੀ ਇਹ ਡਿਸਕਸ਼ਨ ਹੋ ਰਹੀ ਹੈ ਇਹਦੇ ਤੇ ਗੱਲ ਕਰੀਏ ਨਹੀਂ ਤਾਂ ਫਿਰ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ ਆਪਾਂ ਇਹ ਤੇ ਸਟਿਕ ਰਹੀਏ ਜੇ ਇਹ ਤੇ ਵਿਚਾਰ ਦੇਣੇ ਦੇ ਦਿਓ ਬਾਕੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ
1: ਆਹੀ ਗੱਲ ਆ ਭਾਜੀ
0: ਹਾਂਜੀ
1: ਇਹਦੇ ਗੱਲ ਦੇ ਉੱਤੇ ਓਕੇ ਕਿ ਉਦਣ ਯਾਰ ਕਈ ਲੋਕੀ ਜਿੱਦਾਂ ਆਏ ਨਾ ਉਦਾਂ ਕਈ ਲੋਕੀ ਕਹਿ ਰਹੇ ਸੀ ਵੀ ਇਹ ਛੋਟੀ ਜਿਹੀ ਗੱਲ ਆ ਤੇ ਯਾਰ ਮੈਨੂੰ ਉਹ ਚੀਜ਼ ਬੜੀ ਉਹ ਲੱਗੀ ਯਾਰ ਵੀ ਛੋਟੀ ਜਿਹੀ ਗੱਲ ਤੇ ਨਹੀਂ ਹੈਗੀ ਵੀ ਆਪਣਾ ਵੀ ਦੱਸ ਦੇਵੇ ਵੀ ਕੋਈ ਗੱਲ ਨੀ ਛੋਟੀ ਜਿਹੀ ਗੱਲ ਆ ਕੋਈ ਗੱਲ ਨਹੀਂ ਹੈਗੀ
0: ਹਾਂਜੀ ਮੈਨੂੰ ਵੀ ਲੱਗਿਆ ਯਾਰ ਬੜੇ ਲੋਕ ਕਹਿੰਦੇ ਫੇਰ ਕੀ ਹੋ ਗਿਆ ਏਡਾ ਕੀ ਹੋ ਗਿਆ ਮੈਂ ਕਿਹਾ ਏਡਾ ਹੁਣ ਕੁੜੀ ਨੂੰ ਪੁੱਛ ਕੇ ਦੇਖੋ ਏਡਾ ਕੀ ਹੈ
1: ਆਪਣਾ ਕਈ ਲੋਕਾਂ ਨੂੰ ਏਦਾਂ ਲੱਗਦਾ ਬਹੁਤ ਛੋਟੀ ਜਿਹੀ ਗੱਲ ਆ ਯਾਰ ਜੇ ਆਹੀ ਚੀਜ਼ ਤੁਸੀਂ ਮਤਲਬ ਹਨਾ ਵੀ ਉਹਦੇ ਉੱਤੇ ਆਪਣੀ ਵਾਈਫ ਮਤਲਬ ਕਿ ਏਦਾਂ ਕਿਸੇ ਦੀ ਵਾਈਫ ਕਰੇ ਤੇ ਉਹ ਚੀਜ਼ ਕਿਸੇ ਨੂੰ ਟੋਲਰੇਟ ਨਹੀਂ ਹੁੰਦੀ ਹਨਾ ਤੇ
0: ਬਾਕੀ ਕਹਿੰਦੇ ਥੈਂਕ ਯੂ ਹੈਲੋ
2: ਬੇਟਾ ਸਤਿ
0: ਸ੍ਰੀ ਅਕਾਲ ਜੀ
2: ਜਿਹੜੇ ਮੈਰਿਜ ਕਾਉਂਸਲਰ ਨੇ ਨਾ ਉਹਨਾਂ ਕੋਲ ਜਾਣਾ ਚਾਹੀਦਾ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਨੂੰ ਕਿਵੇਂ ਸੁਧਾਰਨਾ ਮੈਂ ਤੁਹਾਨੂੰ ਕਹਿ ਦਵਾਂ ਐਂ ਕਰੋ ਐਂ ਕਰੋ ਨਹੀਂ ਮੈਂ ਕੋਈ ਮੈਰਿਜ ਕਾਉਂਸਲਰ ਨਹੀਂ ਹੈਗਾ ਉਹਨਾਂ ਨੇ ਕੋਰਸ ਕੀਤੇ ਹੁੰਦੇ ਆ ਮੈਰਿਜ ਕਾਉਂਸਲਰਾਂ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਫੈਮਿਲੀਆਂ ਨੂੰ ਕਿੱਦਾਂ ਜੋੜਨਾ ਨਾ ਕਿ ਤੋੜਨਾ ਇਸ ਕਰਕੇ ਇੱਕ ਕਿਸੇ ਮੈਰਿਜ ਕਾਉਂਸਲਰ ਦੇ ਕੋਲ ਜਾਣ ਔਰ ਠੱਗ ਮੈਰਿਜ ਕਾਉਂਸਲਰ ਵੀ ਇੱਥੇ ਬਹੁਤ ਨੇ ਉਹਨਾਂ ਕੋਲ ਨਾ ਜਾਣ ਸਹੀ ਜਿਹੜੇ ਮੈਰਿਜ ਕਾਉਂਸਲਰ ਨੇ ਉਹਨਾਂ ਕੋਲ ਜਾਣ ਉਹ ਚੰਗੀ ਸਲਾਹ ਦੇਣਗੇ ਔਰ ਇਹਨਾਂ ਦਾ ਫੈਸਲਾ ਹੋ ਜਾਊਗਾ
0: ਨਹੀਂ ਤੁਹਾਨੂੰ ਲੱਗਦਾ ਕਿ ਚਲੋ ਜੋ ਵੀ ਪ੍ਰੋਬਲਮ ਹੈ ਉਹ ਠੀਕ ਕੀਤੀ ਜਾ ਸਕਦੀ ਹੈ
2: ਹਾਂ ਕੀਤੀ ਜਾ ਸਕਦੀ ਕਿਉਂ ਨਹੀਂ ਕੀਤੀ ਜਾ ਸਕਦੀ ਪਰ ਸਹੀ ਜਿੱਦਾਂ ਮੈਂ ਕਹਿੰਦਾ ਠੱਗ ਮੈਰਿਜ ਕਾਉਂਸਲਰ ਕੋਲ ਨਾ ਜਾ
0: ਚਲੋ ਉਹ ਤਾਂ ਠੀਕ ਹੈ ਮੈਰਿਜ ਕਾਉਂਸਲਰ ਦੀ ਤਾਂ ਗੱਲ ਹੋ ਗਈ ਬਟ ਗੱਲ ਇਹ ਹੈ ਹੁਣ ਬੜਿਆਂ ਨੂੰ ਲੱਗਦਾ ਕਿ ਠੀਕ ਹੈ ਇਸ਼ੂ ਰਿਜ਼ੋਲਵ ਹੋ ਜੂ ਬਟ ਕਿੱਡਾ ਵੱਡਾ ਇਸ਼ੂ ਹੈ ਰਿਜ਼ੋਲਵ ਹੋਣ ਵਾਲਾ ਵੀ ਹੈ ਜਾਂ ਨਹੀਂ ਥੈਂਕ ਯੂ ਲੈਟਸ ਸੀ ਸੋ ਨੰਬਰ ਹੈ ਆਪਣਾ 905-673-3337 9056733337 ਪਤਾ ਕੀ ਹੈ ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਸਲੂਸ਼ਨ ਹੀ ਨਹੀਂ ਹੁੰਦੀ ਸਿੱਧੀ ਜੀ ਗੱਲ ਹੈ ਹੁਣ ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਦਾ ਇਸ਼ੂ ਹੈ ਡਿਪੈਂਡ ਕਰਦਾ ਹਰ ਇੱਕ ਦੇ ਸੁਭਾਅ 'ਤੇ ਜਿਹੜਾ ਵੀ ਬੰਦਾ ਗੋ ਥਰੂ ਕਰ ਰਿਹਾ ਉਹਨੂੰ ਪਤਾ ਕਿ ਉਹਦੀ ਵਾਈਫ ਦਾ ਕੀ ਸੁਭਾਅ ਹੈ ਅਤੇ ਉਹਦਾ ਕੀ ਮਾਇੰਡ ਸੈੱਟ ਹੋਵੇਗਾ ਬਟ ਲੈਟਸ ਸੀ ਥੋੜ੍ਹੀਆਂ ਕੁਝ ਕਾਲਸ ਲੈ ਲੈਂਦੇ ਹਾਂ ਮੈਂ ਆਪਣਾ ਓਪੀਨੀਅਨ ਜਿੰਨਾ ਹੈ ਬਾਅਦ 'ਚੋਂ ਦੇ ਦੂੰਗਾ 9056733337 ਆਪਣਾ ਨੰਬਰ ਹੈ 905-673-3337 ਤੇ ਕਾਲ ਤੁਹਾਡੀ ਆ ਸਕਦੀ ਹੈ

0: ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਵਾਲੇ ਨੇ ਮੈਨੂੰ ਬੜੀਆਂ ਕਮਾਲ ਦੀਆਂ ਡੀਲਾਂ ਭੇਜੀਆਂ। ਦੁਆਬਾ ਟਰੈਵਲ ਟੋਰੋਂਟੋ ਟੂ ਲੁਧਿਆਣਾ ਦੀ ਟਿਕਟ ਹੈ, ਵਨ ਸਟੋਪ ਹੈ, ਰਾਊਂਡ ਟ੍ਰਿਪ ਹੈ। ਸਪਤੰਬਰ 'ਚ ਜਾਓ, ਨਵੰਬਰ 'ਚ ਮੁੜੇ ਆਓ। ਟੋਰੋਂਟੋ ਟੂ ਲੁਧਿਆਣਾ $1585 ਦੀ ਟਿਕਟ ਹੈ, $1585 ਦੀ। ਮੈਨੂੰ ਪਤਾ ਹੀ ਨਹੀਂ ਸੀ ਕਿ ਲੁਧਿਆਣੇ ਦੀ ਵੀ ਫਲਾਈਟ ਸ਼ੁਰੂ ਹੋ ਗਈਆਂ ਹੈ। ਸੋ ਦੁਆਬਾ ਟਰੈਵਲ 9057967800 9057967800 3636 ਹਾਂਜੀ
1: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਨਵੀਂ ਜੀ ਤੁਹਾਡੇ ਕਹਿਣ ਦੇ ਉੱਤੇ ਜਾ ਰਹੇ ਹਾਂ ਰੋਇਲ ਪਰਫਿਊਮ ਦੇ ਉੱਤੇ, ਉਹਨਾਂ ਨਾਲ ਮੇਰੀ ਗੱਲ ਹੋ ਗਈ। ਉਹ ਕਹਿੰਦੇ 9 ਵਜੇ ਤੱਕ ਖੁੱਲੇ ਆ, ਤੁਸੀਂ ਆ ਜਾਓ।
0: ਮੈਂ ਜਾ ਰਿਹਾ
1: ਹਾਂ,
0: ਕੋਈ ਗੱਲ ਨੀ, ਜਾਓ ਜੀ ਜਾਓ।
1: ਥੈਂਕ ਯੂ ਬਹੁਤ ਬਹੁਤ, ਮੈਂ ਬੜੇ ਟਾਈਮ ਤੋਂ ਲੱਭਦਾ ਪਿਆ ਸੀ ਕੋਈ ਪਰਫਿਊਮ ਵਾਲਾ ਅੱਛਾ ਮਿਲ ਜਾਵੇ।
0: ਕੋਈ ਨਾ, ਜਾਓ ਤੇ ਦੱਸਿਓ ਕਿੱਦਾਂ ਲੱਗਿਆ, ਠੀਕ ਹੈ।
1: ਹਾਂਜੀ ਹਾਂਜੀ, ਔਰ ਦੂਸਰੀ ਗੱਲ ਐਵੇ ਕਿ ਜਿਹੜਾ ਤੁਹਾਡਾ ਅੱਜ ਦਾ ਟੋਪਿਕ ਹੈਗਾ ਨਾ, ਜਿਹੜਾ ਉਹ ਹਸਬੈਂਡ ਨੂੰ ਘਰ ਕਹਿ ਰਿਹਾ ਆਪਣੀ ਵਾਈਫ ਵਾਸਤੇ, ਉਹਨੂੰ ਭਰਾ ਨੂੰ ਕਹੋ ਵਿਚਾਰੇ ਨੂੰ ਕਿ ਇੱਥੇ ਹਰ ਘਰ 'ਚ ਇਹ ਕੰਮ ਹੁੰਦੇ ਨੇ, ਰਾਜੇ ਆਰਾਮ ਨਾਲ ਰੋਟੀ ਖਾ, ਆਰਾਮ ਨਾਲ ਰਹਿ, ਮੋਜਾਂ ਕਰ।
0: ਨਹੀਂ ਪਾਪਾ ਜੀ, ਕਿਹੜੇ ਘਰਾਂ 'ਚ ਹੁੰਦੇ ਆ, ਹਰ ਘਰ 'ਚ ਕਿਵੇਂ ਇਦਾਂ ਦੇ ਕੰਮ ਹੁੰਦੇ ਆ?
1: ਸਰ ਹਰ ਘਰ 'ਚ ਹੁੰਦੀਆਂ ਇੱਥੇ, ਮਤਲਬ ਕਿ ਲੇਡੀਜ਼ ਉਹ ਇੰਡੀਆ ਵਾਲਾ ਹਿਸਾਬ ਨੀ, ਐਕਚੁਅਲੀ ਕੀ ਹੁੰਦਾ ਇੰਡੀਆ 'ਚ ਕੀ ਹੁੰਦਾ, ਨੌਕਰ ਚੱਕਰ ਰੱਖੇ ਹੁੰਦੇ, ਇੱਥੇ ਲੇਡੀਜ਼ ਨੂੰ ਕੰਮ ਖੁਦ ਕਰਨਾ ਪੈਂਦਾ, ਉਹ ਇਸ ਕਰਕੇ ਇਰੀਟੇਟ ਹੋ ਜਾਂਦੀ ਹੈ ਬਾਰ ਬਾਰ ਕੰਮ ਕਰ ਕਰਕੇ।
0: ਨਹੀਂ ਪਰ ਇਹ ਗੱਲਬਾਤ ਦਾ ਕੰਮ ਦੇ ਨਾਲ ਕੀ ਰਹਿਣਾ ਦੇਣਾ
1: ਭਾਜੀ, ਤੁਸੀਂ ਇਹ ਗੱਲ ਮੰਨੋ ਨਾ ਮੰਨੋ, ਇਹ ਕੰਮ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਭਾਜੀ, ਇਹ ਤੁਸੀਂ ਗੱਲ ਮੰਨੋ ਨਾ ਮੰਨੋ।
0: ਨਹੀਂ ਪਰ ਬੰਦੇ ਨੇ ਗਲਤੀ ਕੀਤੀ ਹੈ, ਬੰਦੇ ਦਾ ਫੇਰ ਚੱਲ ਰਿਹਾ ਸੀ, ਇਹ ਚ ਕੁੜੀ ਦਾ ਕੀ ਇਸ਼ੂ ਹੈ?
1: ਉਹ ਭਾਜੀ ਹਰ ਘਰ 'ਚ ਇਹ ਕੰਮ ਹੈ, ਮੇਰੇ ਘਰ 'ਚ ਵੀ ਹੁੰਦਾ ਹੈ, ਮੇਰੀ ਵਾਈਫ ਕਹਿੰਦੀ ਤੁਹਾਨੂੰ ਇੰਨੀ ਤਨਖਾਹ ਮਿਲਦੀ ਕਿੱਥੇ ਜਾਂਦੀ ਹੈ, ਹੁਣ ਰੋਟੀ ਘਰ ਨੀ ਮਿਲੇਗੀ ਤੇ ਬਾਹਰੋਂ ਲੈ ਕੇ ਆਵਾਂਗੇ, ਖਰਚਾ ਨੀ ਹੋਏਗਾ।
0: ਨਹੀਂ ਪਰ ਤੁਹਾਡੀ ਤਨਖਾਹ ਫਿਰ ਕਿੱਥੇ ਜਾਂਦੀ ਹੈ?
1: ਸਰ ਮੈਂ ਕਹਿੰਦਾ ਮੇਰੀ, ਤੁਸੀਂ ਮੇਰੇ ਖਰਚੇ ਦੇਖੋਗੇ, ਤੁਸੀਂ ਦੇਖ ਕੇ ਤੰਗ ਰਹਿ ਜਾਓਗੇ, ਤੁਸੀਂ ਕਹੋਗੇ ਇਹ ਕੀ ਹੋ ਰਿਹਾ ਤੁਹਾਡੇ ਘਰ।
0: ਨਹੀਂ ਤੁਸੀਂ ਕਿਸੇ ਹੋਰ ਤੇ ਖਰਚੇ ਕਰ ਰਹੇ ਹੋ।
1: ਉਹ ਨਹੀਂ ਜੀ, ਮੈਂ ਕੰਮ ਹੀ ਨਹੀਂ ਗਲਤ ਕਰਦਾ ਹੁੰਦਾ, ਗੰਦੇ ਕੰਮਾਂ ਤੋਂ ਦੂਰ ਹੀ ਰਹਿੰਦਾ।
0: ਨਹੀਂ ਫਿਰ ਤੁਸੀਂ ਨਾਲੇ ਤਾਂ ਕਹਿ ਰਹੇ ਵੀ ਹਰ ਘਰ 'ਚ ਇੱਦਾਂ ਦੇ ਕੰਮ ਹੁੰਦੇ ਆ,
1: ਮਤਲਬ ਕਿ ਖਰਚੇ ਦੀ ਗੱਲ ਹੋ ਰਹੀ ਨਾ, ਕਿਉਂ ਕਹਿੰਦਾ ਜੀ ਮੇਰੀ ਵਾਈਫ ਕਹਿੰਦੀ ਜੀ ਤੁਹਾਡੀ ਤਨਖਾਹ ਆਉਂਦੀ ਹੈ, ਕਿਉਂ ਕਿੱਥੇ ਜਾਂਦੀ ਹੈ।
0: ਨਹੀਂ ਨਹੀਂ ਮੈਂ ਕਿਹੜੀ ਤਨਖਾਹ ਦੀ ਗੱਲ ਕਰ ਰਹੇ, ਹਰ ਘਰ ਚ ਇਹੀ ਕੰਮ।
2: ਇੰਟਰਸਟ ਤੱਕ, ਬੜੀ ਇੰਟਰਸਟ ਤੱਕ, ਡੀਪ ਤੱਕ ਕਨਵਰਸੇਸ਼ਨ ਗਈ, ਸਾਰੇ ਸੁਣ ਰਹੇ ਹੋਣੇ ਆ, ਤੇ ਗੱਲ ਪਤਾ ਨਹੀਂ ਕਿੱਥੇ ਤੋਂ ਕਿੱਥੋਂ ਲੈ ਗਏ।
0: ਚਲੋ ਕੋਈ ਨਹੀਂ, ਏਦਾਂ ਦੀ ਗੱਲਾਂ ਵੀ ਜ਼ਰੂਰੀ ਹੁੰਦੀਆਂ ਨੇ।
2: ਨਹੀਂ ਸਰ ਭਾਜੀ, ਇਹ ਪੁਰਾਣਾ ਜਮਾਨਾ ਤਾਂ ਹੈ ਨੀ, ਹੁਣ ਨਵਾਂ ਜਮਾਨੇ ਦੀ ਗੱਲ ਹੈ, ਰਾਈਟ? ਅੱਜ ਕੱਲ ਦਾ ਫੋਨ ਦੇ ਵਿੱਚ ਤੁਹਾਡੇ ਟੈਕਸਟ ਮਿਲ ਜਾਵੇ, ਤੁਹਾਡੀ ਵਾਈਫ ਤੁਹਾਨੂੰ ਤਾਂ ਡਿਵੋਰਸ ਦੇ ਕੇ ਚਲ ਜਾਂਦੀ ਕਿ ਇਹਦੇ ਦਿਮਾਗ 'ਚ ਕੀ ਚੱਲ ਰਿਹਾ ਵਾ, ਕੀ ਸੋਚ ਰਿਹਾ, ਲਾਈਕ ਉਹ ਦੇ ਦਿੰਦੇ, ਗੱਲ ਹੀ ਨੀ ਵੱਡੀ ਹੈ ਹਨਾ। ਤੇ ਆਪਾਂ ਹੁਣ ਸਾਰੇ ਸੋਚਣਾ ਕਿ ਆਪਾਂ ਫਿਗਰ ਆਊਟ ਕਿੱਦਾਂ ਕਰਾਂਗੇ, ਪਰ ਲੁਕਾਉਣ ਦੇ ਨਾਲ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਓਵਰ ਦਾ ਟਾਈਮ, ਇਹ ਗੱਲ ਕਿਤੇ ਨਾ ਕਿਤੇ ਬਾਹਰ ਆਉਣੀ ਆ, ਜਿੰਨੀ ਲੇਟ ਬਾਹਰ ਆਊਗੀ ਉਨੀ ਜ਼ਿਆਦਾ ਵੱਡੀ ਪ੍ਰੋਬਲਮ ਹੋਏਗੀ। ਆਈ ਥਿੰਕ ਦੇ ਸ਼ੁਡ ਸਿਟ ਡਾਊਨ ਐਂਡ ਟਾਕ ਟੂ ਥੈਮਸੈਲਵਸ, ਦੈਨ ਓਪਨ ਇਟ ਅਪ, ਯੂ ਨੋ, ਐਂਡ ਦੈਨ ਫਿਰ ਉਹ ਸਿੰਕ ਇਨ ਕਰੂਗੇ ਥੋੜੇ ਜਿਹਾ ਕਿ ਕੀ ਹੋਇਆ, ਪ੍ਰੋਸੈਸ ਕਰੂਗੇ ਕੀ ਹੋ ਰਿਹਾ ਵਾ, ਕੀ ਐਕਸ਼ਨ ਲੈਣਾ, ਕੀ ਆਪਣੇ ਸਾਡੇ ਬੱਚਿਆਂ ਲਈ ਕੀ ਚੰਗੇ ਸਟੈਪ ਹੋਊਗੇ, ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਵਾ, ਐਂਡ ਦੈਨ ਫਰੋਮ ਦੇ ਉਹਨਾਂ ਨੂੰ ਸੋਚਣਾ ਚਾਹੀਦਾ ਵਾ। ਬਟ ਇਹ ਉਹਨਾਂ ਨੂੰ ਗੱਲਬਾਤ ਆਪਸ 'ਚ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਵਾਰ, ਕਿਉਂਕਿ ਬਾਅਦ ਵਿੱਚ ਤਾਂ ਫਿਰ ਚਾਈਲਡ ਸਪੋਰਟ ਦੇ ਖਰਚੇ, ਕਿਸੇ ਨੇ ਕੁਛ ਕਹਿਤਾ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ, ਪੇਰੈਂਟਸ ਦੀ ਜ਼ਿੰਦਗੀ ਖਰਾਬ ਹੋ ਰਹੀ ਆ, ਮਾਂ ਬੱਚੇ ਨੂੰ ਨਹੀਂ ਅਫੋਰਡ ਕਰ ਪਾ ਰਹੀ ਖਰਚੇ, ਪੇਰੈਂਟਸ ਨਹੀਂ ਕਰ ਰਹੇ, ਬੱਚਾ ਦੇਖੂਗਾ ਆਪਣੇ ਪਿਓ ਬਾਰੇ ਯੇ ਵੋ ਦਿਸ ਦੈਟ।

0: ਸਾਹਿਬ.ca ਬਹੁਤ ਕੁਛ ਚੱਲਣਾ ਫਿਰ ਅੱਗੇ ਤੋਂ ਅੱਗੇ ਅੱਗੇ ਤੋਂ
1: ਬਟ ਤੁਸੀਂ ਵੀ ਅਗਰੀ ਫਸੋ ਇਹ ਗੱਲ ਨੂੰ ਬੰਦਾ ਦੱਬ ਕੇ ਨਹੀਂ ਲੈ ਕੇ ਜਾ ਸਕਦਾ ਵੀ ਬਸ ਲੁਕੋ ਕੇ ਰੱਖੋ ਹੈ ਨਾ
0: ਨਾ ਸਰ ਕਈ ਗੱਲਾਂ ਆਪਾਂ ਜਿੰਨੇ ਟਾਈਮ ਥੋੜੀ ਮੋਟੀ ਗੱਲ ਨਹੀਂ ਆ ਇਹ ਬਾਅਦ ਚੋਂ ਜਾ ਕੇ ਜਦ ਬਾਹਰ ਆਏਗੀ ਨਾ ਇਹ ਉਨਾ ਹੀ ਵੱਡਾ ਲਾਈਕ ਬਲੈਸਟ ਹੋਣਾ ਵਾ ਪੀੜੀ ਮਾਚ ਫਿਜ਼ੀਕਲ ਪ੍ਰੋਸੈਸ ਨਹੀਂ ਕਰਾਉਣੀ ਤੇ ਜੇ ਪਹਿਲਾਂ ਓਵਰ ਦਾ ਟਾਈਮ ਜੇ ਪਹਿਲਾਂ ਹੀ ਹੋਵੇ ਜ਼ਖਮ ਹੌਲੀ ਹੌਲੀ ਭਰਦੇ ਆ ਹੁੰਦੀਆਂ ਵਾ ਗਲਤੀਆਂ ਲੋਕਾਂ ਤੋਂ ਬਟ ਹਰ ਇੱਕ ਗਲਤੀ ਦਾ ਸਲਿਊਸ਼ਨ ਟਾਕ ਹੁੰਦਾ ਵੱਡੇ ਤੋਂ ਵੱਡਾ ਮਸਲਾ ਗੱਲਬਾਤ ਕਰਕੇ ਸੋਰਟ ਆਊਟ ਹੋ ਜਾਂਦਾ ਵਾ ਓਵਰ ਟੂ ਓਵਰ ਇਹ ਲੋਕਾਂ ਦੇ ਘਰਾਂ ਚ ਪਹਿਲਾਂ ਵੀ ਇਹ ਹੋਈਆਂ ਹੋਣੀਆਂ ਵਾ ਉਹਨਾਂ ਦੇ ਸਰਾਊਂਡਿੰਗ ਚ ਹੁਣ ਕਿਸੇ ਨਾਲ ਪਰਸਨਲ ਹੋਵੇ ਉਹ ਟੂ ਮਚ ਜ਼ਿਆਦਾ ਫੀਲ ਕਰਦਾ ਹੁੰਦਾ ਓਬਵੀਅਸਲੀ ਉਹਨੇ ਅਪਸੈਟ ਹੋਣਾ ਜਾਂ ਨੀਂਦ ਨਹੀਂ ਆਣੀ ਪਤਾ ਨਹੀਂ ਲੱਗਣਾ ਕਿੰਨੇ ਕੁ ਟਾਈਮ ਮੈਨੇਜ ਕਰ ਲੂਗਾ ਦਿਸ ਇਜ਼ ਗੋਇੰਗ ਟੂ ਬੀ ਵਨ ਡੇ ਹੀ ਇਜ਼ ਗੋਇੰਗ ਟੂ ਗੈਟ ਕਾਟ ਈਦਰ ਇਜ਼ ਗੋਇੰਗ ਟੂ ਗੈਟ ਕਾਟ ਔਰ ਈਦਰ ਇਜ਼ ਗੋਇੰਗ ਟੂ ਹੈਵ ਟੂ ਟੈਲ ਹਿਮਸੈਲਫ ਅਦਰਵਾਈਜ਼ ਉਹਦੀ ਵਾਈਫ ਆਪ ਆ ਕੇ ਦੱਸੂਗੀ ਕਿ ਮੇਰੇ ਬੱਚੇ ਦਾ ਪਿਓ ਇਹ ਆ ਜਬ ਚਾਈਲਡ ਸਪੋਰਟ ਮੈਨੂੰ ਚਾਹੀਦੀ ਆ ਮੈਨੂੰ ਇੰਨੇ ਫਾਈਨੈਂਸਿਸ ਆ ਤੂੰ ਸਾਡੇ ਲਈ ਜ਼ਿੰਦਗੀ ਚ ਕੁਛ ਨਹੀਂ ਕੀਤਾ ਫਿਰ ਪੁਆਇੰਟਿੰਗ ਫਿੰਗਰਸ ਐਟ ਈਚ ਅਦਰ ਵਾਲੇ ਕੰਮ ਹੋ ਜਾਣਾ ਬਾਅਦ ਚ
1: ਬਟ ਤੁਹਾਨੂੰ ਲੱਗਦਾ ਕਿ ਯਾਰ ਵਾਈਫ ਕਿਤੇ ਨਾ ਕਿਤੇ ਮੇ ਬੀ ਹੋ ਸਕਦੇ ਵੀ ਉਹ ਮਾਫ ਵੀ ਕਰ ਦੇਵੇ
0: ਸਰ ਬੱਚਿਆਂ ਨੂੰ ਸੋਚ ਕੇ ਵੱਡੇ ਤੋਂ ਵੱਡਾ ਬੰਦਾ ਨਾ ਗਲਤੀਆਂ ਮਾਫ਼ ਕਰ ਦਿੰਦੇ ਆ ਜਦ ਕਿਸੇ ਦੇ ਘਰੇ ਦੋ ਇੱਕ ਛੱਡ ਕੇ ਦੋ ਬੇਬੀ ਆ ਉਹਨਾਂ ਦੇ ਹੁਣ ਤਿੰਨ ਸਾਲ ਸੀ ਕਹਿ ਰਹੇ ਜਦੋਂ ਬੱਚੇ ਹੁਣ ਅੱਗੇ ਹੋ ਜਾਣ ਤਾਂ ਬੰਦਾ ਸੋਚਦਾ ਕਿ ਇਟਸ ਨੋਟ ਜਸਟ ਅਬਾਊਟ ਅਸ ਕਿਡਸ ਟੂ ਰਾਈਟ ਸਾਡੇ ਬੱਚਿਆਂ ਬਾਰੇ ਵੀ ਆ ਜੇ ਆਪਾਂ ਹੁਣੇ ਰੁਲ ਗਏ ਤਾਂ ਅੱਗੇ ਬੱਚੇ ਕੀ ਕਰੂਗੇ ਉਹਨਾਂ ਦਾ ਕੀ ਮੈਂਟਲੀ ਕਰੂਗਾ ਲੋਕੀ ਗੱਲਾਂ ਬਾਤਾਂ ਕਰਦੇ ਹੁੰਦੇ ਅਸੀਂ ਫੈਮਿਲੀ ਬਣਾਈਏ ਟੱਬਰ ਵਧਾਈਏ ਖਾਨਦਾਨ ਵਧਾਈਏ ਇਹ ਚੀਜ਼ਾਂ ਸਿਖਾਈਏ ਫਿਰ ਇਹ ਚੀਜ਼ਾਂ ਵੀ ਨਾਲ ਕਿਤੇ ਨਾ ਕਿਤੇ ਆਉਣੀਆਂ ਹੀ ਆਉਣੀਆਂ ਜੋ ਲੋਕੀ ਅਕਸੈਪਟ ਨਹੀਂ ਕਰਦੇ ਬਟ ਇਹ ਅਕਸੈਪਟੀਆਂ ਪੈਣੀਆਂ ਵਾ
1: ਬਿਲਕੁਲ ਨਹੀਂ
0: ਕਿਤੇ ਨਾ ਕਿਤੇ ਕਲਚਰ ਚ ਵੀ ਹੈਗੀਆਂ ਇਹ ਚੀਜ਼ ਕਈਆਂ ਲੋਕਾਂ ਨੇ ਨਹੀਂ ਦੇਖੀਆਂ ਹੋਗੀਆਂ ਬਟ ਇਹ ਹੈਗੀਆਂ ਵਾ ਪਰ ਕਈ ਲੋਕੀ ਅਕਸੈਪਟ ਹੀ ਨਹੀਂ ਕਰਦੇ ਹੈਗੇ ਹੁਣ ਕਈ ਕਹਿੰਦੇ ਹਰ ਇੱਕ ਦੇ ਘਰ ਵਿੱਚ ਹੁੰਦਾ ਵਾ ਇਹ ਉਹ ਏਦਾਂ ਉਦਾਂ ਵਟਐਵਰ ਬਟ ਨਹੀਂ ਸਾਰੇ ਸਾਰੇ ਆਪਣੇ ਭੇਤ ਨਹੀਂ ਖੋਲਦੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਚੀਜ਼ਾਂ ਡੀਲ ਕਰਦੇ ਸਾਰਿਆਂ ਦੇ ਘਰਾਂ ਦੇ ਵਿੱਚ ਪ੍ਰੋਬਲਮ ਹੁੰਦੀਆਂ ਵਾ ਕਿਸੇ ਵੱਡੀ ਹੈ ਕਿਸੇ ਦੀ ਛੋਟੀ ਹੈ
1: ਪੰਗੇ ਪੰਗੇ ਪੈਣਗੇ ਦੂਜੇ ਪਾਸੇ ਕਈ ਲੋਕਾਂ ਨੂੰ ਇਹ ਹੈ ਕਿ ਯਾਰ ਕਿਤੇ ਨਾ ਕਿਤੇ ਜੇ ਉਹ ਗੱਲ ਕਰੇਗਾ ਤਾਂ ਸਿਚੁਏਸ਼ਨ ਰਿਜ਼ੋਲਵ ਵੀ ਹੋ ਸਕਦਾ ਅਗਲੀ ਸਮਝੇਗੀ ਕਿ ਯਾਰ ਸਾਡੇ ਵੀ ਹੁਣ ਦੋ ਬੱਚੇ ਆਪਸ ਲਾਈਫਾਂ ਕਿੰਨੀਆਂ ਖਰਾਬ ਕਰਨਗੇ ਮੈਨੂੰ ਕਿਸ ਦੀ ਪਰਸੋਂ ਸਵੇਰੇ ਕਾਲ ਆਈ ਕਹਿੰਦੇ ਨਵੀਂ ਹੁਣ ਅਗਲੀ ਵੀ ਸੋਚੂਗੀ ਕਿ ਛੇ ਜ਼ਿੰਦਗੀਆਂ ਖਰਾਬ ਹੋਣਗੀਆਂ ਜੇ ਕਿਤੇ ਆਪਾਂ ਪੰਗਾ ਵੱਡਾ ਪਾ ਕੇ ਬਹਿ ਜਾਈਏ ਸੋ ਚਲੋ 905-673-3337 ਆਪਣਾ ਨੰਬਰ ਹੈ ਬਿਓਂਡ ਆਈਵਰ ਨੰਬਰ ਵਨ ਆਪਣੀ ਐਨਕਾਂ ਦੀ ਟੀਮ ਹੈ ਬਈ ਹੰਬਰ ਵੈਸਟ ਐਂਡ ਗੋਰਵੇ ਬਿਓਂਡ ਆਈਵਰ ਰੋਮੀ ਭਾਜੀ ਨੂੰ ਕਾਲ ਕਰੋ ਕਿਸ ਨੂੰ ਵੀ ਐਨਕਾਂ ਚਾਹੀਦੀਆਂ ਬਿਓਂਡ ਆਈਵਰ 905-793-3937 ਬਿਓਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਤੇ ਨੇ ਬੜੀ ਜ਼ਬਰਦਸਤ ਟੀਮ ਹੈ ਤੁਹਾਨੂੰ ਨਿਗਾ ਦੀਆਂ ਐਨਕਾਂ ਚਾਹੀਦੀਆਂ ਸਨਗਲਾਸਿਸ ਚਾਹੀਦੀਆਂ ਬਿਓਂਡ ਆਈਵਰ 905-793-3937 ਤੇ ਕਾਲ ਕਰੋ 0153 ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵੀਰੇ ਸਲਾਹਾਂ ਹੀ ਕੰਮ ਆਉਂਦੀਆਂ ਨੇ ਮੰਨੋ ਚਾਹੇ ਨਾ ਮੰਨੋ ਚਾਹੇ ਕੋਈ ਸਲਾਹ ਸਹੀ ਤੁਹਾਨੂੰ ਲੱਗਦੀ ਹੈ ਗਲਤ ਲੱਗਦੀ ਹੈ ਸਲਾਹਾਂ ਜਦੋਂ ਕੋਈ ਸਿਆਣੇ ਦਿੰਦੇ ਆ ਤਾਂ ਉਹਨਾਂ ਦਾ ਚਲੋ ਫਾਇਦਾ ਹੀ ਹੁੰਦਾ, ਬੰਦੇ ਨੂੰ ਆਈਡੀਆ ਮਿਲਦਾ।
2: ਹਾਂਜੀ ਬਿਲਕੁਲ ਜੀ, ਇਹ ਗੱਲ ਤਾਂ ਮੈਂ ਵੀ ਇਹੀ ਗੱਲ ਕਹੂੰਗਾ ਕਿ ਉਹਨੂੰ ਜ਼ਰੂਰ ਇਸ ਚੀਜ਼ ਤੇ ਡਿਸਕਸ ਕਰਨੀ ਚਾਹੀਦੀ ਆ, ਚਾਹੇ ਉਹ ਆਪਣੀ ਵਾਈਫ ਦੇ ਨਾਲ ਬੈਠ ਕੇ ਕਰੇ, ਕਿਉਂਕਿ ਉਹਦੇ ਜਿਵੇਂ ਜਿਵੇਂ ਉਹ ਗਾਹਾਂ ਨੂੰ ਜਾਊਗਾ ਸਟੈਪ ਬਾਈ ਸਟੈਪ ਲਾਈਫ ਦੇ ਵਿੱਚ ਇਹ ਪ੍ਰੋਬਲਮ ਉਹਦੀ ਏਦਾਂ ਵਧੂਗੀ ਘਟਦੀ ਨੀ।
1: ਸੋ ਲਕੋ ਕੇ ਸਗਾ ਤੇ ਪ੍ਰੋਬਲਮ ਵਧੂਗੀ ਵੀ?
2: ਹਾਂ ਵਧੂਗੀ, ਘਟਦੀ ਨੀ, ਇਹ ਤਾਂ 100% ਆ, 110% ਆ ਜੀ।
1: ਠੀਕ ਹੈ, ਨਹੀਂ ਉਹ ਤਾਂ ਗੱਲ ਤਾਂ ਹੁਣ ਥੈਂਕ ਯੂ ਭਾਜੀ। ਦੇਖੋ ਜੇ ਅਗਲੇ ਨੂੰ ਹੁਣ ਨੀ ਨੀਂਦ ਆ ਰਹੀ ਤਾਂ ਅੱਜ ਤੋਂ 5 ਸਾਲ ਬਾਅਦ ਦੇਖ ਲਿਓ, 7 ਸਾਲ ਬਾਅਦ ਦੇਖ ਲਿਓ, ਉਦੋਂ ਕਿਤੇ ਨੀਂਦ ਆਉਂਦੀ, ਉਦੋਂ ਤਾਂ ਸਗਾ ਤੇ ਹੋਰ ਵੀ ਨੀਂਦ ਖਰਾਬ ਹੋਊਗੀ। ਸੋ ਦੇਖੋ ਕਈ ਵਾਰ ਨਾ ਆਪਾਂ ਨੂੰ ਲੱਗਦਾ ਹੁੰਦਾ ਕਿ ਗੱਲ ਨੂੰ ਲੁਕੋ ਕੇ ਚੱਲੋ, ਦੱਬ ਲਓ, ਬਟ ਉਹ ਕਿੰਨਾ ਚਿਰ ਕਿਤੇ ਨਾ ਕਿਤੇ ਸਾਹਮਣਾ ਤਾਂ ਕਰਨਾ ਹੀ ਪੈਂਦਾ ਨਾ ਹਰ ਇੱਕ ਚੀਜ਼ ਦਾ ਲਾਈਫ ਦੇ ਵਿੱਚ। ਤੁਹਾਨੂੰ ਜੋ ਵੀ ਤੁਹਾਡਾ ਕਹਿ ਲਓ ਕਿ ਇਸ਼ੂ ਹੈ, ਵਨ ਡੇ ਔਰ ਅਨਦਰ ਕਹਿੰਦੇ ਹੁੰਦੇ ਆ ਨਾ ਕਿ ਤੁਹਾਨੂੰ ਫੇਸ ਕਰਨਾ ਪਊਗਾ। ਸੋ ਅਗਲੀ ਕਾਲਸ ਵੀ ਲੈਂਦੇ ਹਾਂ, ਉਸ ਤੋਂ ਪਹਿਲਾਂ ਸੌਰਭ ਰਤਨ ਜੀ ਸਾਡੇ ਨਾਲ ਨੇ, ਸਾਡੇ ਫਾਈਨੈਂਸ਼ੀਅਲ ਐਕਸਪਰਟ। ਸੋ ਤੁਹਾਡੇ ਕੋਲ ਪੈਸਾ ਪਿਆ ਵੀ, ਕਹਿੰਦੇ ਹੋ ਯਾਰ ਪੈਸੇ ਲਾਈਏ ਕਿੱਥੇ, ਚੁੱਪ ਕਰਕੇ ਆਰਾਮ ਨਾਲ ਸੌਰਭ ਜੀ ਨਾਲ ਇਨਵੈਸਟ ਕਰੋ ਤੇ ਅੱਜ ਤੋਂ 15-20 ਸਾਲ ਬਾਅਦ ਜ਼ਿੰਦਗੀ ਇੰਜੋਏ ਕਰੋ, ਕੋਈ ਕੰਮ ਕਰਨ ਦੀ ਲੋੜ ਨਹੀਂ, ਇਨਕਮ ਤੁਹਾਡੀ ਜਨਰੇਟ ਹੁੰਦੀ ਜਾਊਗੀ। ਸੋ ਜਿੰਨੇ ਵੀ ਕਾਲਰਸ ਨੇ 9181391489145510083 ਸਾਰੇ ਪਲੀਜ਼ ਹੋਲਡ ਕਰ ਲਓ, ਅਗਲੇ 2-4 ਮਿੰਟ ਸੌਰਭ ਜੀ ਜਾਣਕਾਰੀ ਦੇਣਗੇ, ਫਿਰ ਕਾਲ ਲਵਾਂਗੇ। ਸੌਰਭ ਜੀ ਗੋ ਅਹੈਡ ਪਲੀਜ਼, ਵੈਲਕਮ।
3: ਥੈਂਕ ਯੂ ਨਵੀ, ਥੈਂਕ ਯੂ ਫਾਰ ਦਾ ਕਾਈਂਡ ਵਰਡਸ, ਔਰ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ। ਆਈ ਨੋ ਪ੍ਰੋਗਰਾਮ ਬੜਾ ਬਿਜ਼ੀ ਹੁੰਦਾ ਹੈ। ਨਵੀ, 3 ਚੀਜ਼ਾਂ ਬਹੁਤ ਜ਼ਰੂਰੀ ਨੇ। ਅਸੀਂ ਕਿਸ ਤਰ੍ਹਾਂ ਦੀ ਇਨਕਮ ਲੈ ਰਹੇ ਹੈਗੇ ਮਾਰਕੀਟ ਤੋਂ? ਅਸੀਂ 50% ਟੈਕਸ ਦੇ ਕੇ ਇਨਕਮ ਲੈ ਰਹੇ ਹਾਂ, 33-38% ਟੈਕਸ ਦੇ ਕੇ ਇਨਕਮ ਲੈ ਰਹੇ ਹਾਂ, ਜਾਂ ਅਸੀਂ 25-26% ਇਨਕਮ ਟੈਕਸ ਦੇ ਕੇ ਗੇਨ ਬਣਾ ਰਹੇ ਹਾਂ? ਇਹ ਬੜਾ ਜ਼ਰੂਰੀ ਹੈ। ਦੂਸਰੀ ਚੀਜ਼, ਬਹੁਤ ਸਾਰੇ ਲੋਕ ਇਹ ਸੋਚਦੇ ਹੈਗੇ ਆ ਕਿ ਸੌਰਭ ਨਾਲ ਪੈਸੇ ਇਨਵੈਸਟ ਕਰਕੇ ਐਬਸੋਲੂਟ ਰਿਸਕ ਆਏਗਾ, ਕੱਲ ਨੂੰ ਅਸੀਂ ਆਪਣਾ ਪ੍ਰਿੰਸੀਪਲ ਵੀ ਗਵਾ ਸਕਦੇ ਹਾਂ, ਵਿਚ ਇਜ਼ ਨਾਟ ਅ ਕੇਸ, ਬਿਕੋਜ਼ ਆਮ ਨਾਟ ਡੀਲਿੰਗ ਇਨ ਆਪਸ਼ਨਸ, ਆਮ ਨਾਟ ਡੀਲਿੰਗ ਇਨ ਐਗਜ਼ੰਪਟ ਮਾਰਕੀਟ ਪ੍ਰੋਡਕਟਸ, ਡੈਰੀਵੇਟਿਵਸ ਜਾਂ ਫਿਰ ਸਟਾਕਸ ਇਨ ਪਰਟੀਕੁਲਰ। ਸਾਡੀ ਸਾਰੀ ਇਨਵੈਸਟਮੈਂਟ ਫੰਡਸ ਦੇ ਵਿੱਚ ਹੈ, ਜਿੱਥੇ ਡੈਡੀਕੇਟਡਲੀ ਅਸੀਂ ਐਕਟਿਵ ਮੈਨੇਜ ਫੰਡਸ ਦੇ ਵਿੱਚ ਪੈਸਾ ਲਾਉਂਦੇ ਹਾਂ। ਜਿਵੇਂ ਫੋਰ ਐਗਜ਼ਾਮਪਲ, ਇਸ ਸਾਲ ਦੀ ਸਾਡੀ ਈਵਨ ਮਾਰਕੀਟ ਇਸ ਵੇਲੇ 7-8% ਡਾਊਨ ਹੈ, ਵੀ ਆਰ ਸਟਿਲ ਯੀਲਡਿੰਗ ਬਲੈਂਡਡ ਰਿਟਰਨ ਇਨ ਦਾ US ਮਾਰਕੀਟ ਕਲੋਜ਼ ਟੂ 36%, ਜਿਹੜੀ ਕਿ ਮੋਟੇ ਤੌਰ ਤੇ 42-43% ਦੇ ਕਰੀਬ ਸੀਗੀ। ਸੋ ਇਹਦਾ ਕਾਰਨ ਕੀ ਹੈਗਾ? ਇਹ ਉਹ ਫੰਡਸ ਨੇ ਜਿਨ੍ਹਾਂ ਨੇ ਪਰਟੀਕੁਲਰ ਇੰਡੈਕਸ ਹੈ, S&P 500 ਹੈ ਜਾਂ ਨੈਸਡੈਕ ਹੈ, ਜਿਹਦੇ ਵਿੱਚੋਂ ਬਾਸਕਿਟ ਆਫ ਸਟਾਕਸ ਨੂੰ ਪਿੱਕ ਕੀਤਾ ਔਰ ਉਹਨਾਂ ਦੀ ਐਗਰੀਗੇਟ ਰਿਟਰਨ ਜਿਹੜੀ ਹੈਗੀ ਹੈ ਉਹ ਇੰਡੈਕਸ ਦੀ ਵੇਟਡ ਐਵਰੇਜ ਰਿਟਰਨ ਨੂੰ ਵੀ ਬੀਟ ਕਰ ਰਹੀ ਹੈਗੀ ਹੈ। ਤੀਸਰੀ ਚੀਜ਼ ਇਹ ਆ ਜਾਂਦੀ ਹੈਗੀ ਹੈ ਕਿ ਫੋਰ ਐਗਜ਼ਾਮਪਲ, ਹੁਣ ਲਾਸਟ ਈਅਰ ਮੇਰੇ ਇੱਕ ਬੜੇ ਅੱਛੇ ਜਾਣਕਾਰ ਨੇ, ਉਹ ਮੈਨੂੰ ਬੈਕ ਹੋਮ ਤੋਂ ਜਾਣਦੇ ਨੇ, ਮੇਰੇ ਫਾਦਰ ਦੇ ਸਟੂਡੈਂਟ ਰਹੇ ਹੈਗੇ ਨੇ ਤੇ ਕਾਫੀ ਉਹਨਾਂ ਨੇ ਆਪਣਾ ਬਿਜ਼ਨਸ ਦੇ ਵਿੱਚ ਨਾਮ ਖੱਟਿਆ, ਤੇ ਉਹਨਾਂ ਨੇ ਪਹਿਲੀ ਵਾਰੀ ਮੇਰੇ ਨਾਲ ਇਨਵੈਸਟਮੈਂਟ ਸਟਾਰਟ ਕੀਤੀ। ਪਹਿਲੀ ਵਾਰੀ ਇਨ ਦਾ ਸੈਂਸ ਕਿ ਹੀ ਵਾਸ ਡੀਪਲੀ ਇਨ ਟੂ ਜਿਹੜਾ ਹੈਗਾ ਡਾਇਰੈਕਟ ਮੋਰਗੇਜ ਇਨਵੈਸਟਿੰਗ, ਆਪਣਾ ਬਿਜ਼ਨਸ ਦੇ ਵਿੱਚ ਨਾਲ ਨਾਲ ਰੀਅਲ ਅਸਟੇਟ ਕਮਰਸ਼ੀਅਲ। ਸੋ ਕਾਫੀ ਉਹਨਾਂ ਨੇ ਆਪਣਾ ਅੱਛਾ ਪੋਰਟਫੋਲੀਓ ਡਿਵੈਲਪ ਕੀਤਾ, ਤੇ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਸੌਰਭ ਮੈਂ ਉਦੋਂ ਤੇਰੇ ਕੋਲ ਆਊਂਗਾ ਜਦੋਂ ਮੈਂ ਤਿਆਰ ਹਾਂ ਤੇ ਮੇਰੀ ਇੱਕ ਐਂਟਰੀ ਜਿਹੜੀ ਹੈਗੀ ਹੈ ਉਹ ਫੁੱਲ ਕੌਨਫੀਡੈਂਸ ਦੇ ਨਾਲ ਹੋਏਗੀ। ਸੋ ਵੀ ਇਨਵੈਸਟਡ ਇਜ਼ ਮਨੀ, ਫੋਰਚੂਨੇਟਲੀ ਉਹਨਾਂ ਦੀ ਕਾਰਪੋਰੇਸ਼ਨ ਦੇ ਪੈਸੇ ਵੀ ਇਨਵੈਸਟ ਕੀਤੇ, ਕਲੋਜ਼ ਟੂ 1.5 million ਟੋਟਲ। ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਇੱਕ ਰਿਲੇਸ਼ਨਸ਼ਿਪ ਦਾ ਐਕਸਪੀਰੀਅੰਸ ਹੈ ਉਹ ਅਗਰ 36% ਰਿਟਰਨ ਦੇ ਰੂਪ ਦੇ ਵਿੱਚ ਮਿਲਿਆ ਤਾਂ ਵੀ ਆਲਰੇਡੀ ਮੇਡ ਓਵਰ $400,000 ਵਿਚ ਇਜ਼ ਅਨਪ੍ਰੈਸੀਡੈਂਟਿਡ। ਮਤਲਬ ਕਿ ਇਹ ਇਸ ਇਨਵੈਸਟਰ ਤੇ ਐਡਵਾਈਜ਼ਰ ਦੇ ਰਿਲੇਸ਼ਨਸ਼ਿਪ ਨੂੰ ਹੋਰ ਜ਼ਿਆਦਾ ਗੂੜਾ ਕਰ ਦਿੰਦਾ ਹੈ ਜਦੋਂ ਉਹਨਾਂ ਨੂੰ ਚੰਗੀ ਰਿਟਰਨ ਦੇ ਨਾਲ ਇੱਕ ਐਂਟਰੀ ਪੁਆਇੰਟ ਮਿਲਦਾ ਹੈਗਾ। ਇਹ ਐਂਟਰੀ ਪੁਆਇੰਟ ਕੋਈ ਮੇਰੇ ਵੱਲੋਂ ਮੈਜਿਕ ਨਹੀਂ ਸੀ, ਨਾ ਮਾਰਕੀਟ ਵੱਲੋਂ ਮੈਜਿਕ ਸੀ, ਇਹ ਉਹਨਾਂ ਦਾ ਮਾਰਕੀਟ ਦੇ ਵਿੱਚ ਜਿਹੜਾ ਕੌਨਫੀਡੈਂਸ ਸੀ ਥਰੂ ਮੀ ਕਿ ਯੈਸ ਲੈਟ ਸਟਾਰਟ ਇਨਵੈਸਟਿੰਗ ਮਨੀ। ਡਾਲਰ ਕੋਸਟ ਐਵਰੇਜ ਵੀ ਕੀਤਾ, ਲੰਬਸਮ ਇਨਵੈਸਟ ਕੀਤਾ, ਕਾਰਪੋਰੇਸ਼ਨ ਦੇ ਪੈਸੇ ਅਸੀਂ ਬੋਰੋ ਕਰਕੇ ਵੀ ਇਨਵੈਸਟ ਕੀਤੇ ਬੈਂਕ ਤੋਂ, ਵਧੀਆ ਟੈਕਸ ਡਿਡਕਸ਼ਨ ਲੈ ਰਹੇ ਹਾਂ। ਸੋ ਕੁੱਲ ਮਿਲਾ ਕੇ ਇੱਕ ਟੈਕਸ ਐਫੀਸ਼ੀਐਂਟ ਇਨਵੈਸਟਮੈਂਟ ਮਾਡਲ ਦੇ ਵਿੱਚ ਚੰਗੀ ਰਿਟਰਨ ਲੈ ਆਏ। ਸੋ ਇਹੀ ਮੇਰਾ ਮਕਸਦ ਸੀ ਅੱਜ ਦੀ ਗੱਲਬਾਤ ਕਰਨ ਦਾ ਕਿ ਡੂ ਨਾਟ ਅਜ਼ਿਊਮ ਸਿਟਿੰਗ ਐਟ ਹੋਮ ਔਰ ਬਿਜ਼ਨਸ, ਗਿਵ ਮੀ ਅ ਕਾਲ। ਤੁਹਾਡੇ ਕੋਲ ਪੈਸੇ ਨੇ, ਸਾਡੇ ਕੋਲ ਨੌਲੇਜ ਐਕਸਪੀਰੀਅੰਸ ਔਰ ਹਿਸਟੋਰੀਕਲ ਇੱਕ ਪਰਸਪੈਕਟਿਵ ਹੈਗਾ ਜਿਹਨੂੰ ਆਪਾਂ ਸ਼ੇਅਰ ਕਰਦੇ ਹੋਏ ਇੱਕ ਪ੍ਰੋਪਰ ਸਟ੍ਰੈਟਜੀ ਦੇ ਅਧੀਨ ਪੈਸਾ ਇਨਵੈਸਟ ਕਰਾਂਗੇ and we will not let your principle go away because we have not done it for the last 20 years. So feel free to give me a call, be confident, share your wisdom and ask for my expertise also, and let's work together. 416-833-8533-416-833-8533. ਨਵੀਂ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ। 416-833-8533 ਨੰਬਰ ਹੈ। 9181। ਹਾਂਜੀ ਜੀ, ਵੈਲਕਮ ਜੀ, ਵੈਲਕਮ।
4: ਪ੍ਰੋਗਰਾਮ ਫ੍ਰਾਈਡੇ ਵੀ ਸੁਣਿਆ ਸੀ।
1: ਹਾਂਜੀ ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ
4: ਹੋ। ਫ੍ਰਾਈਡੇ ਮੈਨੂੰ ਵੀ ਕੋਈ ਜਵਾਬ ਨਹੀਂ ਲੱਭਿਆ ਸੀ, ਪਰ ਜਿੱਦਾਂ ਬੰਦੇ ਬਹੁਤ ਹੀ ਕਹਿੰਦੇ ਵੀ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਆ, ਕਰ ਤਾਂ ਲੈਣੀ ਜੀ। ਪ੍ਰੋਬਲਮ ਇਹਦੇ ਚ ਦੋ ਆ ਜਾਣੀਆਂ, ਪ੍ਰੋਬਲਮ ਸੋਲਵ ਵੀ ਹੋ ਸਕਦੀ ਆ, ਪ੍ਰੋਬਲਮ ਵੱਧ ਵੀ ਸਕਦੀ ਆ। ਇਹਦੇ ਵਿੱਚ ਨਾ ਜੇ ਬੈਠੇ ਦਾ ਬਾਰੇ ਪਸੇ ਵੇ ਤਾਂ ਉਹਨਾਂ ਦੇ ਦੋਨਾਂ ਦੇ ਸੋਚਣ ਤੇ ਆ ਵੀ ਉਹ ਬਹੁਤ ਕੁਛ ਹੋ ਸਕਦਾ ਕਿ ਇੱਕ ਜਿਹੜਾ ਤੁਸੀਂ ਕਿੰਨੇ ਬੰਦਾ ਸਟ੍ਰੈਸ ਦੇ ਵਿੱਚ ਬਹੁਤ ਆ, ਉਹਦੀ ਸਟ੍ਰੈਸ ਜਿੱਦਾਂ ਤੁਸੀਂ ਕਿਹਾ ਸੀ ਵਧੂਗੀ ਗਾਂਹ ਜਾ ਕੇ ਘਟਣੀ, ਜੇ ਉਹ ਗੱਲ ਕਰੇ ਤਾਂ ਉਹਦੀ ਸਟ੍ਰੈਸ ਘੱਟ ਸਕਦੀ ਹੈ। ਬੰਦਾ ਮਤਲਬ ਸਟ੍ਰੈਸ ਤੋਂ ਵੱਧ ਜਾਊ, ਟੈਨਸ਼ਨ ਤੋਂ ਵੱਧ ਜਾਊ, ਮਤਲਬ ਕੋਈ ਮੇਜਰ ਬਿਮਾਰੀਆਂ ਜਿੱਦਾਂ ਕਹਿੰਦਾ ਉਹ ਨਹੀਂ ਹੋਲਡ ਕਰੂਗਾ, ਰਾਈਟ,
1: ਤੁਸੀਂ ਪ੍ਰੋਗਰਾਮ ਸੁਣੋ, ਠੀਕ ਹੈ। 8856 ਹੈਲੋ।
5: ਹਾਂਜੀ ਵੀਰ, ਕੀ ਹਾਲ ਨੇ ਜੀ?
1: ਠੀਕ ਹੈ ਵੀਰ, ਕੀ ਹਾਲ ਆ?
5: ਠੀਕ ਠਾਕ। ਮੈਨੂੰ
1: ਵੀਰੇ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। 3914 ਹੈਲੋ।
6: ਹਾਂਜੀ ਨਵੀਂ ਜੀ, ਕੀ ਹਾਲ ਹੈ ਸਰ?
1: ਠੀਕ ਹੈ ਜੀ, ਵੈਲਕਮ।
6: ਟੌਪਿਕ ਜਿਹੜੀ ਹੈ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਆਈ ਫੀਲ ਦਿਸ ਇਜ਼ ਜਸਟ ਅ ਰਬਿਸ਼। ਮਤਲਬ ਜਿਹੜਾ ਬੰਦਾ ਪਹਿਲਾਂ ਉਹਨੂੰ ਉਹਦੇ ਨਾਲ ਨਵਾਂ ਰਿਲੇਸ਼ਨ ਬਣਾਉਣ ਵੇਲੇ ਉਹਨੂੰ ਅਕਲ ਨਹੀਂ ਸੀ, ਹੁਣ ਅੱਜ ਜਿਹੜਾ ਇਹ ਕਹਿ ਰਿਹਾ ਜੀ ਆਈ ਐਮ ਇਨ ਸਟ੍ਰੈਸ, ਹੀ ਗੋਟ ਫਿਜ਼ੀਕਲ ਵਿਦ ਦੈਟ ਲੇਡੀ, ਮਤਲਬ ਜੋ ਵੀ ਉਹਦਾ ਐਕਸਟਰਾ ਮੈਰੀਟਲ ਜੋ ਵੀ ਵਟਐਵਰ ਰਿਲੇਸ਼ਨ ਇਜ਼ ਵਿਦ ਦੈਟ ਲੇਡੀ, ਉਸ ਟਾਈਮ ਉਹਨੂੰ ਪਤਾ ਨਹੀਂ ਸੀ ਜਦੋਂ ਉਹਦੇ ਨਾਲ ਫਿਜ਼ੀਕਲ ਹੋਣ ਜਾ ਰਿਹਾ ਸੀ ਜਾਂ ਜੋ ਵੀ ਕਰ ਰਿਹਾ ਸੀ, ਉਸ ਟਾਈਮ ਉਹਨੂੰ ਨਹੀਂ ਪਤਾ ਸੀ। ਅੱਜ ਅਗਰ ਉਹਦੀ ਵਾਈਫ, ਅਗਰ ਵਾਈਸ ਵਰਸਾ ਤੁਸੀਂ ਸੋਚੋ ਕਿ ਰਿਵਰਸ ਕਰ ਲਓ, ਵਾਈਫ ਕਿਸੇ ਨਾਲ ਇਨਵੋਲਵ ਹੋ ਜਾਏ ਤੇ ਮਤਲਬ ਉਦੋਂ ਕੀ ਕਰੇਗਾ? ਮੈਂ ਮਤਲਬ ਦਿਸ ਇਜ਼ ਜਸਟ ਰਬਿਸ਼, ਬਕਵਾਸ ਕਰ ਰਿਹਾ ਕਿ ਮੈਂ ਸਟ੍ਰੈਸ ਵਿੱਚ ਹੈ। ਕਾਹਦਾ ਸਟ੍ਰੈਸ ਵਿੱਚ ਹੈ? ਸਟ੍ਰੈਸ ਤੁਹਾਨੂੰ ਉਦੋਂ ਲੈਣਾ ਚਾਹੀਦਾ ਸੀ ਜਦੋਂ ਕਿਸੇ ਦੇ ਨਾਲ ਇਨਵੋਲਵ ਹੋ ਰਿਹਾ ਸੀ। ਮੈਂ ਦੇਖੋ ਜੀ, ਇਟ ਇਜ਼ ਮਾਈ ਓਪੀਨੀਅਨ ਕਿ ਅੱਜ ਉਹ ਕਹਿੰਦਾ ਜੀ ਮੈਂ ਆਪਣੀ ਵਾਈਫ ਨੂੰ ਬਹੁਤ ਉਹ ਕਰਦਾ ਹਾਂ, ਮੈਂ ਆਪਣੇ ਬੱਚਿਆਂ ਨੂੰ ਬੜਾ ਕਰਦਾ ਹਾਂ, ਸੋ ਮਤਲਬ ਦਿਸ ਅਨਨੈਸੈਸਰੀਲੀ ਉਹਦੀ ਐਕਸਕਿਊਜ਼ਸ ਨੇ।
1: ਉਹ ਕਹਿ ਰਿਹਾ ਕਿ ਮੈਂ ਪਹਿਲਾਂ ਇਮੈਚਰ ਸੀ, ਹੁਣ ਮੈਂ ਬਦਲ ਰਿਹਾ, ਮੈਂ ਚੇਂਜ ਹੋ ਚੁੱਕੀ ਹਾਂ, ਮੈਂ ਹੁਣ ਸਮਝਦਾ ਕਿ ਯਾਰ ਮੈਂ ਉਦੋਂ ਬਹੁਤ ਡਿਸਲੋਇਲ ਸੀ, ਹੁਣ ਮੈਂ ਚੇਂਜ ਹੋਣ ਦੀ ਕੋਸ਼ਿਸ਼ ਕਰ ਰਿਹਾ।
6: ਇਮੈਚਰ ਵਿੱਚ ਉਹਨੇ ਬੱਚੇ ਵੀ ਪੈਦਾ ਕਰ ਲਏ, ਇਮੈਚਰ ਵਿੱਚ ਉਹਨੇ ਰਿਲੇਸ਼ਨ ਵੀ ਬਣਾ ਲਏ, ਇਮੈਚਰ ਵਿੱਚ ਉਹਨੇ ਉਹਦੇ ਨਾਲ ਫਿਜ਼ੀਕਲ ਵੀ ਹੋ ਗਿਆ।
1: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਲੋਕ ਬਦਲ ਸਕਦੇ ਨੇ?
6: ਬਦਲ, ਦੇਖੋ ਮੈਂ ਤੁਹਾਨੂੰ ਆਪਣੇ ਇੱਕ ਫਰੈਂਡ ਦਾ ਐਗਜ਼ਾਮਪਲ ਦੇਣਾ, ਮਤਲਬ ਛੋਟਾ ਜਿਹਾ ਐਗਜ਼ਾਮਪਲ ਹੈ, ਬੜੀ ਸ਼ਾਰਟ ਵਿੱਚ ਤੁਹਾਨੂੰ ਦੱਸਾਂਗਾ। ਮੇਰਾ ਫਰੈਂਡ ਸੀ, ਉਹਦੀ ਵਾਈਫ ਮਤਲਬ ਇਨਵੋਲਵ ਸੀ ਕਿਸੇ, ਮਤਲਬ ਉਹਨੂੰ ਜਿਹੜਾ 2025 ਇੱਕ ਜਨਵਰੀ ਨੂੰ ਰੈਡ ਹੈਂਡਡ ਉਹਨੇ ਪਕੜ ਲਿਆ ਆਪਣੀ ਵਾਈਫ ਨੂੰ, ਔਰ ਉਹਦੇ ਵਿਆਹ ਨੂੰ 28 ਸਾਲ ਹੋ ਗਏ ਸਨ ਜੀ, ਰੈਡ ਹੈਂਡਡ ਪਕੜ ਲਿਆ। ਔਰ ਕਿਹਦੇ ਨਾਲ ਫੜਿਆ? ਆਪਣੇ ਬ੍ਰਦਰ ਦੇ ਨਾਲ, ਆਪਣੇ ਵੱਡੇ ਬ੍ਰਦਰ ਦੇ ਨਾਲ।
1: ਠੀਕ ਹੈ।
6: ਸੋ ਉਹ ਇੰਨਾ ਡਿਪਰੈਸ਼ਨ ਵਿੱਚ ਚਲਾ ਗਿਆ, ਪੂਰੀ ਪੂਰੀ ਰਾਤ ਰੋਂਦਾ ਸੀ, ਪੂਰੀ ਪੂਰੀ ਰਾਤ ਰੋਂਦਾ ਸੀ, ਐਂਡ ਉਹਨੇ ਆਪਣੀ ਵਾਈਫ ਨੂੰ ਛੋੜ ਦਿੱਤਾ। ਉਹਦੇ ਬੱਚੇ ਜਿਹੜੇ ਨੇ 25-26 ਸਾਲ ਦੇ ਬੱਚੇ ਨੇ, ਵਾਈਫ ਨੂੰ ਛੋੜ ਦਿੱਤਾ। ਸੋ ਮਤਲਬ ਕਹਿਣ ਦਾ ਮਤਲਬ ਕਿ ਜਦੋਂ ਵਾਈਫ ਆਉਂਦੀ ਹੈ ਉਦੋਂ ਸੋਚੋ ਨਾ ਕਿ ਜੋ ਅਗਰ ਅੱਜ ਇਹਦੀ ਵਾਈਫ ਕਿਸੇ ਨਾਲ ਇਨਵੋਲਵ ਹੋ ਜਾਏ ਫਿਰ ਕੀ ਕਰੇਗਾ? ਸੋ ਮੈਂ ਇਸ ਚੀਜ਼ ਨੂੰ ਨਹੀਂ ਸੋਚਦਾ। ਚਲੋ ਮੈਂ ਕਹਿ ਰਿਹਾ ਕਿ ਮੈਚੋਰ ਹੋ ਵੀ ਜਾਂਦਾ ਕਿਸੇ ਟਾਈਮ, ਕੋਈ ਮੈਚੋਰ ਹੋ ਵੀ ਜਾਂਦਾ, ਲੇਕਿਨ ਜੋ ਹੋ ਚੁੱਕਿਆ ਉਹਨੂੰ ਕਿਵੇਂ ਰੇਜ਼ ਕਿਵੇਂ ਕਰੇਗਾ? ਇਟ ਕੈਨੋਟ ਬੀ ਰੇਜ਼ਡ। ਸੋ ਮੈਂ ਤੇ ਇਸ ਚੀਜ਼ ਨੂੰ ਜਸਟ ਉਹ ਸੋਚਦਾ ਜਸਟ ਐਕਸਕਿਊਜ਼ ਹੁਣ ਉਹ ਫਸ ਚੁੱਕਿਆ ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਸੋ ਦਿਸ ਇਜ਼ ਮਾਈ ਓਪੀਨੀਅਨ ਬਾਕੀ ਹਰ ਇੱਕ ਦਾ ਆਪਣਾ ਆਪਣਾ ਹੁੰਦਾ
1: ਠੀਕ ਹੈ ਤੁਸੀਂ ਉਹਨੂੰ ਨਹੀਂ ਮਾਫ ਕਰਦੇ ਤੁਹਾਨੂੰ ਲੱਗਦਾ ਬਸ ਬਹਾਨੇ ਬਣਾ ਰਿਹਾ ਤੇ ਵਾਈਫ ਨੂੰ ਉਹਨੂੰ ਛੱਡ ਦੇਣਾ ਚਾਹੀਦਾ ਨਾ ਮਾਫ ਕਰਨ ਵਾਲੀ ਗੱਲ ਹੈ ਤੇ ਬੰਦਾ ਐਵੇਂ ਬਹਾਨੇ ਬਣਾ ਰਿਹਾ ਕਾਹਦੀ ਲੋਇਲਟੀ ਕਾਹਦਾ ਬੰਦਾ ਕੁੜੀ ਦੀ ਕੇਅਰ ਕਰਦਾ ਉਹੀ ਗੱਲਾਂ ਤੇ ਬਹਾਨੇ ਹੀ ਨੇ ਨਹੀਂ ਚਲੋ ਦੇਖੋ ਤਾਂ ਹੀ ਤਾਂ ਤੁਹਾਡੇ ਓਪੀਨੀਅਨ ਲੈਣੇ ਆ ਸੋ 905-673-3337 ਇੱਕ ਯਾਰ ਸਬਜ਼ੀ ਮਾਰਕੀਟ ਨੂੰ ਯਾਦ ਰੱਖੋ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ 24 ਘੰਟੇ 7 ਦਿਨ ਖੁੱਲ੍ਹਾ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਸਾਰਾ ਕੁਛ ਇੱਥੋਂ ਮਿਲ ਰਿਹਾ ਵੈਜ ਨੋਨ ਵੈਜ ਕੇਟਰਿੰਗ ਕਰਾਓ ਇੱਥੋਂ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ ਹੈ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਾ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਉਸ ਤੋਂ ਇਲਾਵਾ ਅਸੀਂ ਆਲਵੇਜ਼ ਤੁਹਾਨੂੰ ਇੱਕ ਮੈਸੇਜ ਦਿੰਦੇ ਹੁੰਦੇ ਹਾਂ ਗੁਰਕਰਮ ਢੀਂਡਸਾ ਦਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ ਬੜੀ ਕਮਾਲ ਦੀ ਟੀਮ ਹੈ ਇਹਨਾਂ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਦਵਾਏ ਨੇ ਸੋ ਗੁਰਕਰਮ ਨੂੰ ਫੋਨ ਕਰੋ ਇੱਕ ਵਾਰ ਐਸਟੀਮੇਟ ਲੈ ਲਓ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦਾ 416-876-4605 416-876-4605 ਗੁਰਕਰਮ ਢੀਂਡਸਾ ਉਸਦੇ ਨਾਲ ਨਾਲ ਇੱਕ ਤੁਸੀਂ ਯਾਦ ਰੱਖਣਾ ਜ਼ਰੂਰ ਮੈਸੇਜ ਹੈ ਸਾਰੇ ਸਾਡੇ ਨੇ ਪਰ ਰਾਈਨੋ ਫੈਂਸ ਐਂਡ ਡੈਕ ਦੇ ਇਕਬਾਲ ਬਾਈ ਜੀ ਦਾ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਤਾਂ ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਫੋਨ ਕਰੋ ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ ਸੋ ਨਵੀਂ ਫੈਂਸ ਫੈਂਸ ਦੀ ਰਿਪੇਅਰ ਨਵੀਂ ਡੈਕ ਡੈਕ ਦੀ ਰਿਪੇਅਰ 647-8040-220 ਫ੍ਰੀ ਐਸਟੀਮੇਟ ਲਈ ਫੋਨ ਕਰੋ 6-4-7-8-0-4-0-2-2-0-6-4-7-8-0-4 ਹੈਲੋ
7: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
7: ਹੋਰ ਭਾਈ ਕਿੱਦਾਂ ਹਾਲ ਚਾਲ
1: ਠੀਕ ਹੈ ਵੀਰੇ ਵਧੀਆ
7: ਭਾਈ ਮੇਰਾ ਓਪੀਨੀਅਨ ਇਹ ਆ ਕਿ ਸਾਰੇ ਆਪਣੇ ਆਪਣੇ ਹੁੰਦੇ ਆ ਕਿ ਮੇਰਾ ਇਹ ਆ ਕਿ ਉਹ ਬੰਦੇ ਨੂੰ ਮਤਲਬ ਛੱਡ ਹੀ ਦੇਣਾ ਚਾਹੀਦਾ ਕਿਉਂਕਿ ਕੋਈ ਸੁਧਰਦਾ ਨੀ ਹੁੰਦਾ ਨਹੀਂ ਉਹ ਇਹ ਜਦੋਂ ਉਹਨੇ ਆਪਣਾ ਕੀਤਾ ਰਿਲੇਸ਼ਨ ਬਣਾਇਆ ਉਹਦੇ ਉਦੋਂ ਵੀ ਬੱਚੇ ਸੀਗੇ
1: ਜਦੋਂ ਉਹਨੇ ਕੀ ਕੀਤਾ ਤੁਹਾਡੀ ਆਵਾਜ਼ ਕੱਟੀ ਗਈ ਸੀ
7: ਮੈਂ ਕਿਹਾ ਜਦੋਂ ਉਹਨੇ ਰਿਲੇਸ਼ਨ ਬਣਾਇਆ ਕਿਸੇ ਨਾਲ ਮੈਂ ਕਿਹਾ ਉਹਦੇ ਵੀ ਬੱਚੇ ਸੀਗੇ ਉਹ ਉਹਨਾਂ ਵੱਲ ਹੀ ਦੇਖ ਲੈਂਦਾ
1: ਨਹੀਂ ਉਦੋਂ ਉਦੋਂ ਹੈ ਨੀ ਸੀ ਨਾ ਬੱਚੇ ਉਦੋਂ ਬੱਚੇ ਹੈ ਨੀ ਸੀ ਉਦੋਂ ਉਹਦੇ ਕੋਈ ਬੱਚਾ ਨੀ ਸੀ ਇਹ ਪਹਿਲਾ ਬੱਚਾ ਉਹਦੇ ਨਾਲ ਹੀ ਹੋਇਆ ਜਿਹੜਾ 5 ਸਾਲ ਦਾ ਹੁਣ ਹੋ ਗਿਆ
7: ਓਕੇ ਭਾਈ ਯਾਰ ਮੇਰੇ ਹਿਸਾਬ ਨਾਲ ਤਾਂ ਛੱਡ ਦੇਣਾ ਚਾਹੀਦਾ ਕਿਉਂਕਿ ਅਸੀਂ ਵੀ ਮੁੰਡੇ ਆ ਨਾ ਜਿਹੜੀ ਆਦਤਾਂ ਪੈ ਜਾਂਦੀਆਂ ਨਾ ਉਹ ਜਾਂਦੀਆਂ ਨੀ
1: ਅੱਛਾ
7: ਬਹੁਤ ਔਖੀਆਂ ਜਾਂਦੀਆਂ ਜਾਂਦੀਆਂ ਹੀ
1: ਨਹੀਂ ਤੁਸੀਂ ਹੁਣ ਕਦੇ ਗਲਤੀਆਂ ਕਰਕੇ ਤੁਸੀਂ ਕਦੇ ਸੁਧਾਰੀਆਂ ਨੀ
7: ਸੁਧਾਰਨੀ ਟਰਾਈ ਕਰਦੇ ਆ ਸੁਧਰਦੀਆਂ ਨੀ ਉੱਥੇ ਹੀ ਆ ਜਾਂਦੀਆਂ ਕਿਉਂਕਿ ਨਹੀਂ ਸੁਧਰਦੀਆਂ ਨਾ ਕਿਉਂਕਿ ਆਦਤਾਂ ਸ਼ੁਰੂ ਤੋਂ ਪਈਆਂ ਹੁੰਦੀਆਂ ਉਹ ਨਹੀਂ ਹਟਦੀਆਂ ਕਹਿੰਦੇ ਤੋਂ ਕੀ ਦੱਸਾਂ ਆਪਣੇ ਸਾਰੇ ਬਲਿਸਟਰਸ ਆਉਂਦੇ ਪਏ ਆ ਨਾ ਕੀੜਾ ਹੁੰਦਾ ਨਾ ਜਿਹੜਾ ਬਸ ਉਹ ਬੰਦੇ ਦਿਮਾਗ ਜਦੋਂ ਪੈ ਗਿਆ ਉਹ ਮਾੜਾ ਆ ਚੰਗਾ ਆ ਉਹਨੇ ਉਹੀ ਉਹੀ ਉਹਨੇ ਉਹੀ ਡਾਇਰੈਕਸ਼ਨ ਚ ਜਾਣਾ ਜਿੰਨਾ ਮਰਜ਼ੀ ਉਹ ਕਹਿ ਦੇਵੇ ਹੁਣ ਸਟ੍ਰੈਸ ਚ ਤਾਂ ਆਇਆ ਕਿਉਂਕਿ ਵਾਈਫ ਨੂੰ ਪਤਾ ਲੱਗ ਗਿਆ ਵਾਈਫ ਨੂੰ ਨਾ ਪਤਾ ਲੱਗਦਾ ਉਹਦਾ ਸਟ੍ਰੈਸਫੁਲ ਸੀਗਾ ਜਿੱਥੇ ਜੋ ਮਰਜ਼ੀ
1: ਨਹੀਂ ਵਾਈਫ ਨੂੰ ਅਜੇ ਪਤਾ ਨੀ ਨਾ ਲੱਗਿਆ ਉਹ ਕਹਿੰਦਾ ਕਿ ਉਹਨੂੰ ਕਿਤੇ ਲੱਗ ਨਾ ਜਾਵੇ ਫਿਰ ਬੰਦਾ ਕਿਤੇ ਨਾ ਕਿਤੇ ਮੇ ਬੀ ਚੇਂਜ ਹੋ ਸਕਦਾ ਗਲਤੀਆਂ ਹੋ ਗਈਆਂ ਤੇ ਹੁਣ ਤੁਸੀਂ ਅੱਗੇ ਲਾਈਫ ਦੇ ਵਿੱਚ ਆਪਣੀ ਜਿਹੜੀ ਗਲਤੀ ਹੈ ਉਹ ਦੱਸ ਦੋ ਯਾਰ ਮੇਰੇ ਤੋਂ ਇੱਦਾਂ ਹੋਇਆ ਤੇ ਫਿਰ ਜਿਵੇਂ ਵੀ ਜੋ ਵੀ ਸਜ਼ਾ ਹੈ ਉਹ ਤਾਂ ਫਿਰ ਭੁਗਤਣੀ ਤਾਂ ਪੈਣੀ ਪੈਣੀ ਆ ਏਰੀਅਨ ਮਿਲਸ ਐਕੂਰਾ ਨੂੰ ਜ਼ਰੂਰ ਯਾਦ ਰੱਖੋ ਏਰੀਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਏਰੀਨ ਮਿਲਸ ਐਕੂਰਾ 9058285800 9058285800 ਏਰੀਨ ਮਿਲਸ ਐਕੂਰਾ ਤੇ ਤੁਹਾਡੇ ਲਈ ਬਿਲਕੁਲ ਇਹਨਾਂ ਦੀ ਟੀਮ ਹਾਜ਼ਰ ਹੈ। ਜਗਦੀਪ ਭੱਲਾ, ਕਰਨ ਸ਼ਰਮਾ 9058285800 ਕਾਲ ਦਮ ਐਂਡ ਵਧੀਆ ਤੁਹਾਨੂੰ ਟੋਪ ਟੋਪ ਟੋਪ ਦਾ ਡਿਸਕਾਊਂਟ ਇਹ ਲੈ ਕੇ ਦੇਣਗੇ ਜਿੰਨਾ ਵੀ ਹੋ ਸਕਿਆ। ਉਸ ਦੇ ਨਾਲ ਨਾਲ ਫਰੈਸ਼ ਏ ਸੋਰੀ ਫਾਈਵ ਰਿਵਰਸ ਡਕਟ ਕਲੀਨਿੰਗ, ਹਜੇ ਤੱਕ ਆਪਣੇ ਡਕਟ ਕਲੀਨ ਨਹੀਂ ਕਰਾਏ। ਸੋ ਦੇਖੋ ਆਪਾਂ ਵੈਕਿਊਮ ਵੀ ਕਰ ਲੈਂਦੇ ਹਾਂ ਡੇਲੀ, ਮੋਪ ਵੀ ਕਰ ਲੈਂਦੇ ਹਾਂ, ਬਰੂਮ ਵੀ ਮਾਰ ਲੈਂਦੇ ਹਾਂ, ਪਰ ਤੁਹਾਡੇ ਜਿਹੜੇ ਵੈਂਟਸ ਨੇ ਜਿੱਥੋਂ ਹਵਾ ਨਿਕਲ ਰਹੀ ਹੈ ਉਹਨਾਂ ਵਿੱਚ ਪਤਾ ਕਿੰਨੀ ਡਸਟ ਹੈ, ਉਹੀ ਡਸਟ ਤੁਸੀਂ ਇਨਹੇਲ ਕਰ ਰਹੇ ਹੋ, ਉਹੀ ਸਾਹ ਅੰਦਰ ਲੈ ਰਹੇ ਹੋ। ਸੋ ਡਸਟ ਜਿਹੜੀ ਵੈਂਟਸ ਦੇ ਵਿੱਚ ਉਹ ਸਾਫ਼ ਕਰਾ ਲਓ। ਆਪਣੇ ਫਾਈਵ ਰਿਵਰਸ ਡਕਟ ਕਲੀਨਿੰਗ ਵਾਲੇ ਨੂੰ ਫੋਨ ਕਰ ਲਓ 4376887750 4376887750 ਇਹਨਾਂ ਦਾ ਨੰਬਰ ਹੈ। ਜੇ ਤੁਹਾਡੇ ਕੋਲ ਟਰੱਕ ਦੀ ਯਾਰਡ ਹੈ ਨਾ ਜਾਂ ਤੁਹਾਡੇ ਨੋਨ ਦੇ ਵਿੱਚ ਕਿਸੇ ਕੋਲ ਟਰੱਕ ਦੀ ਯਾਰਡ ਹੈ, ਮੈਂ ਤੁਹਾਨੂੰ ਇੱਕ ਮੋਨੀਟਰਿੰਗ ਕੰਪਨੀ ਦਾ ਨੰਬਰ ਦਿੰਦਾ। ਇਹ ਕੰਪਨੀ ਹੈ ਗੇਜ਼ਰ ਮੋਨੀਟਰਿੰਗ। ਇਹ ਕੀ ਕਰਦੇ ਆ ਨਾ, ਤੁਹਾਡੀ ਟਰੱਕ ਯਾਰਡ 'ਚ ਕੈਮਰੇ ਕੈਮਰੇ ਲਾ ਦਿੰਦੇ ਆ, 25-30-50 ਜਿੰਨੇ ਵੀ ਕੈਮਰੇ ਚਾਹੀਦੇ ਆ, ਅਤੇ ਤੁਹਾਡਾ ਇੱਕ ਇੱਕ ਜਿਹੜਾ ਕੈਮਰਾ ਉਹ ਦੇਖਿਆ ਜਾਂਦਾ 24 ਘੰਟੇ 24/7। ਜੇ ਤੁਹਾਡੀ ਯਾਰਡ ਦੇ ਵਿੱਚ ਆ ਕੇ ਕੋਈ ਮੱਖੀ ਵੀ ਬਹਿੰਦੀ ਆ ਨਾ, ਤਾਂ ਤੁਹਾਨੂੰ ਫੋਨ ਆ ਜਾਏਗਾ ਵੀ ਇਸ ਲੋਕੇਸ਼ਨ 'ਤੇ ਜਾ ਕੇ ਮੱਖੀ ਬੈਠੀ ਆ। ਸੋ ਕਹਿਣ ਦਾ ਭਾਵ ਕਿ ਇੱਕ ਇੱਕ ਚੀਜ਼ ਦੀ ਮੋਨੀਟਰਿੰਗ ਹੁੰਦੀ ਹੈ। ਆਪਣੇ ਗੇਜ਼ਰ ਮੋਨੀਟਰਿੰਗ ਨੂੰ ਤੁਸੀਂ ਕਾਲ ਕਰੋ। ਅਗਰ ਟਰੱਕ ਯਾਰਡ ਹੈ, ਇਹਨਾਂ ਨੇ ਬਹੁਤ ਵੱਡੀਆਂ ਤੋਂ ਵੱਡੀਆਂ ਟਰੱਕ ਯਾਰਡ ਦੀ ਮੋਨੀਟਰਿੰਗ ਇਹਨਾਂ ਨੇ ਸੰਭਾਲੀ ਹੋਈ ਹੈ, ਕਿਉਂਕਿ ਇੰਨੇ ਭਰੋਸੇਮੰਦ ਬੰਦੇ ਨੇ। 9055200 9055200 ਇਹਨਾਂ ਦਾ ਨੰਬਰ ਹੈ। 8856 ਹੈਲੋ,
8: ਹਾਂਜੀ ਨਵੀਂ ਕੀ ਹਾਲ ਹੈ?
1: ਵਧੀਆ ਜੀ, ਕਿਵੇਂ?
8: ਠੀਕ ਹੈ। ਮੈਨੂੰ ਇੱਦਾਂ ਲੱਗਦਾ ਵੀ ਜੋ ਹੋ ਗਿਆ ਸੋ ਉਹਨੂੰ ਤਾਂ ਤੁਸੀਂ ਅੰਡੋ ਨਹੀਂ ਕਰ ਸਕਦੇ, ਬਟ ਤੁਸੀਂ ਆਉਣ ਵਾਲੇ ਫਿਊਚਰ ਨੂੰ ਥੋੜਾ ਬਹੁਤਾ ਸੇਵ ਕਰ ਸਕਦੇ ਹੋ। ਤੋ ਟਾਕਿੰਗ ਦਾ ਸੋਲੂਸ਼ਨ, ਕਿਸੇ ਵੀ ਚੀਜ਼ ਨੂੰ ਆਪਾਂ ਦੇਖ ਲਈਏ ਨਾ, ਵਿਦਆਊਟ ਟਾਕਿੰਗ ਯੂ ਕੈਨ ਸੋਲਵ ਐਨੀਥਿੰਗ।
1: ਬਿਲਕੁਲ ਬਿਲਕੁਲ।
8: ਤੁਸੀਂ ਇੱਕ ਚੀਜ਼ ਹੋਰ ਮੈਂਸ਼ਨ ਕੀਤੀ ਸੀ ਕਿ ਹੀ ਇਜ਼ ਨਾਟ 100% ਸ਼ੋਰ ਵੈਦਰ ਜਿਹੜਾ ਉਹ ਬੇਬੀ ਹੈਗਾ ਉਹਦਾ ਹੈਗਾ ਕਿ ਨਹੀਂ।
1: ਨਹੀਂ ਨਹੀਂ, ਉਹਦਾ ਹੀ ਹੈ। ਕਹਿੰਦਾ ਮੈਨੂੰ ਤਾਂ ਪਤਾ, ਕਹਿੰਦਾ ਕਿ ਮੇਰਾ, ਪਰ ਉਹ ਬਹਾਨੇ ਬਣਾ ਦਿੰਦੀ ਹੈ ਫੈਮਿਲੀ ਲਈ ਵੀ ਜਿਹਦਾ ਹੈਗਾ ਉਹ ਮੁੰਡਾ ਹੁਣ ਹੈ ਨਹੀਂ ਗਾ ਪਿਕਚਰ ਦੇ ਵਿੱਚ, ਬਲਾ ਬਲਾ, ਪਰ ਉਹ ਹੈਗਾ ਉਹਦਾ ਹੀ ਹੈ।
8: ਓ ਆਈ ਸੀ, ਆਈ ਸੀ, ਆਈ ਥੋਟ ਕਿ ਓਕੇ ਕੁਐਸਚਨ ਕੁਛ ਹੋਰ ਨਹੀਂ। ਅਗੇਨ ਗੋਇੰਗ ਬੈਕ, ਉਹਨੂੰ ਕਿਤੇ ਨਾ ਕਿਤੇ ਦੋਨਾਂ ਨਾਲ ਓਪਨਲੀ ਗੱਲ ਕਰਨੀ ਚਾਹੀਦੀ ਆ, ਤੇ ਰੈਦਰ ਦੈਨ ਇਕੱਲੇ ਨੂੰ ਦਿਮਾਗ 'ਚ ਚੀਜ਼ਾਂ ਘੁਮਾਈ ਜਾਣ ਦੀ, ਕਿਉਂਕਿ ਹੀ ਮਸਟ ਬੀ ਸਮਾਰਟ ਜਿਹੜਾ ਇੰਨੀ ਦੇਰ ਤੱਕ ਚੀਜ਼ਾਂ ਲੁਕੋ ਕੇ ਕੈਰੀ ਆਨ ਕਰੀ ਜਾ ਰਿਹਾ ਵਾ। ਠੀਕ ਆ, ਜੇ ਆਪਾਂ ਉਹਨੂੰ ਕਹਿ ਦਈਏ ਕਿ ਹੀ ਇਜ਼, ਅਗੇਨ ਆਮ ਨਾਟ ਦ ਪਰਸਨ ਹੂ ਗੋਜ਼ ਦੇਅਰ ਟੂ ਜੱਜ ਐਨੀਬਾਡੀ, ਬਟ ਹੀ ਚੀਜ਼ ਉਹ ਮੈਨੇਜ ਕਰੀ ਜਾ ਰਿਹਾ ਚੀਜ਼ਾਂ ਨੂੰ, ਤੇ I think so, he can manage agar jo openly gal karda vi ye cheez hogi ya situation sigi, so I don't know, to maybe he can get some solution out of it.
1: Solution kime ki mat samjhne ki how can he get a solution,
8: I don't know, without talking to, kyunki kalla hun aap nahi hai ga, ohde naal do jane hor jude hoye ne,
1: haan ji,
8: ਤੇ ਗੱਲਬਾਤ ਕਰੇਗਾ, ਉਹਦੇ ਚੋਂ ਕੁਛ ਨਾ ਕੁਛ ਗੱਲ ਨਿਕਲਗੀ, ਵੈਦਰ ਇੱਕ ਜਾਣੀ ਕਹੇਗੀ ਮੈਂ ਤੇਰੇ ਨਾਲ ਨਹੀਂ ਰਹਿਣਾ ਜਾਂ ਦੂਜੀ ਜਾਣੀ ਕਹੇਗੀ ਮੈਂ ਤੇਰੇ ਨਾਲ ਰਹਿਣਾ ਵਾ।
1: ਸੋ ਦੋਨਾਂ ਨਾਲ ਗੱਲਬਾਤ ਕਰੇ, ਸੋ ਡਿਸਕਲੋਜ਼ ਕਰੇ ਆਪਣੀ ਵਾਈਫ ਨੂੰ ਵੀ ਮੇਰਾ ਇਹ ਚੱਲ ਰਿਹਾ,
8: ਕਰਨਾ ਪੈਣਾ, ਅੱਜ ਨਹੀਂ ਤਾਂ ਕੱਲ ਕਰਨਾ ਪੈਣਾ।
1: ਠੀਕ ਹੈ,
8: ਜਿਉਂ ਜਿਉਂ ਬੱਚੇ ਨੇ ਵੱਡੇ ਹੋਣਾ ਦੇ ਬਿਨਾਂ ਸਟਾਰਟ ਆਸਕਿੰਗ ਦਾ ਕੁਐਸਚਨ, ਫਿਰ ਕਿਤੇ ਭੇਜੂਗਾ, ਉਸ ਟਾਈਮ ਜਾ ਕੇ ਉਹਨੂੰ ਹੋਰ ਜ਼ਿਆਦਾ ਰਿਗਰੈਟ ਹੋਏਗਾ, ਬੱਚੇ ਛੋਟੇ ਨੇ, ਠੀਕ ਹੈ, ਚੀਜ਼ਾਂ ਵਰਕ ਕਰ ਸਕਦੀਆਂ, ਵੀ ਲਿਵ ਇਨ ਦਾ ਵਰਲਡ, ਸਾਰਾ ਕੁਛ ਹੋ ਜਾਂਦਾ ਵਾ,
1: ਜੀ ਜੀ ਜੀ,
8: ਜੋ ਚੀਜ਼ ਹੋਊਗੀ ਤਾਂ ਮੈਂ ਕਹਿੰਦੇ ਜੋ ਚੀਜ਼ ਹੋਊਗੀ ਅੰਡੂ ਨਹੀਂ ਕਰ ਸਕਦੇ। ਠੀਕ ਆ, ਤੇ ਉਹ ਇੱਕ ਹੋਰ ਵੀਰ ਨੇ ਗੱਲ ਕੀਤੀ ਸੀ ਨਾ, ਵੀ ਇਟਸ ਅ ਕਾਈਂਡ ਆਫ ਹੈਬਿਟ, ਆਪਣੇ ਪੰਜਾਬੀ ਚ ਕਹਾਵਤ ਹੈ ਨਾ ਵੀ ਜਿਹੜੀ ਮੱਝ ਨੂੰ ਰਸਾ ਚੱਬਣ ਦੀ ਆਦਤ ਪੈ ਜਾਓ ਜਾਂਦੀ ਨੀ ਹੁੰਦੀ, ਸੋ ਕਿਤੇ ਨਾ ਕਿਤੇ ਸਮਝੋ ਮੇਰੀ ਗੱਲ। ਅਗੇਨ ਮੈਂ ਨਾ ਨਾ ਆਈ ਐਮ ਨੋਟ ਸੇਇੰਗ ਦਿਸ ਐਂਡ ਦੈਟ, ਬਟ ਅਗੇਨ ਗੋਇੰਗ ਬੈਕ ਟੂ ਦ ਸੇਮ ਪੁਆਇੰਟ ਕਿ ਕਿਤੇ ਨਾ ਕਿਤੇ ਕਿਸੇ ਵੀ ਚੀਜ਼ ਨੂੰ ਲਾ ਲਓ ਤੁਸੀਂ ਯਾਰ, ਕਿਤੇ ਫਾਈਟ ਹੋ ਜਾਂਦੀ ਆ, ਕੋਈ ਡਿਸਕਸ਼ਨ, ਨੈਗੋਸ਼ੀਏਸ਼ਨ, ਡਿਸਕਸ਼ਨ ਇਜ਼ ਦੀ ਓਨਲੀ ਸੋਲੂਸ਼ਨ ਟੂ ਐਨੀ ਆਫ ਦ ਪ੍ਰੋਬਲਮ ਯਾਰ।
1: ਠੀਕ ਹੈ
9: ਬਟ ਕੀਪ ਔਨ ਥੈਂਕ ਯੂ ਬ੍ਰਦਰ
1: ਨਹੀਂ ਥੈਂਕ ਯੂ ਬ੍ਰਦਰ ਨਹੀਂ ਗੱਲ ਤੁਹਾਡੀ ਠੀਕ ਹੈ ਕਿ ਲੁਕੋ ਕੇ ਤਾਂ ਨਾ ਕੋਈ ਹੱਲ ਨਿਕਲਣਾ ਨਾ ਕੋਈ ਗੱਲ ਬਣਨੀ ਆ ਕਿਤੇ ਨਾ ਕਿਤੇ ਵਨ ਡੇ ਔਰ ਨਜ਼ਰ ਜਿਹਨੂੰ ਕਹਿੰਦੇ ਆ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ ਕਹਿਣਾ ਹੀ ਪਵੇਗਾ ਸੋ ਇੱਕ ਮੈਂ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਜ਼ਰੂਰ ਫੈਸ਼ਨ ਆਈ ਕਿਊ ਦਾ ਦੇਵਾਂ ਫੈਸ਼ਨ ਆਈ ਕਿਊ ਨੇ ਯਾਰ ਕਮਾਲ ਹੀ ਕੀਤੀ ਪਈ ਹੈ ਫੈਸ਼ਨ ਆਈ ਕਿਊ ਤੇ ਤੁਸੀਂ ਜਾਓ ਕੋਟ ਪੈਂਟ ਲੈਣੇ ਆ ਵੀਰਾਂ ਨੇ ਇੱਕ ਲੋ ਦੂਜਾ 30% ਡਿਸਕਾਊਂਟ ਤੇ ਕੁੜਤੇ ਪਜਾਮੇ ਲੈਣੇ ਆ ਇੱਕ ਲੋ ਦੂਜਾ 30% ਡਿਸਕਾਊਂਟ ਤੇ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ 9054532225 ਨੰਬਰ ਹੈ 9054532225 ਇੱਥੇ ਕਸਟਮ ਕੋਟ ਪੈਂਟ ਲੈਣੇ ਆ ਕਸਟਮ ਸ਼ੇਰਵਾਨੀਆਂ ਕਸਟਮ ਕੁੜਤੇ ਪਜਾਮੇ ਸਾਈਜ਼ ਦੇ ਉਹ ਨਾਪ ਆਪਣਾ ਦੇਖਿਓ ਸੀ ਕਿਆ ਸ਼ਾਨਦਾਰ ਕੱਪੜਾ ਤਿਆਰ ਕਰਦੇ ਥੋੜੇ ਲਈ 9054532225 4013 ਹੈਲੋ
10: ਹਾਂਜੀ ਰਵੀ ਜੀ
1: ਹਾਂਜੀ
10: ਮੈਂ ਤਾਂ ਭਾਜੀ ਇਹ ਕਹਿਣਾ ਸੀ ਦੇਖੋ ਆਪਾਂ ਹਿਊਮਨ ਬੀਇੰਗ ਦਾ ਆਪਾਂ ਮਿਸਟੇਕ ਕਰਦਾ ਹੈ ਹੁਣ ਕਹਿੰਦੇ ਉਹੀ ਕਹਾਵਤ ਆਉਂਦੀ ਵੀ ਦੁੱਧ ਦੁੱਧ ਤਾਂ ਕੋਈ ਵੀ ਜਿੰਦਾ ਫੜੋ ਉਹਨੇ ਨਾ ਚੋਰ ਫੜ ਹੋ ਜਾਏਗਾ ਉਹੀ ਚੋਰ ਬਣਦਾ ਨਾ
1: ਜੀ
10: ਚਲੋ ਬੰਦਾ ਨੇ ਗਲਤੀ ਕੀਤੀ ਉਹ ਬੰਦਾ ਗਲਤੀ ਮੰਨਦਾ ਆਈ ਥਿੰਕ ਇਟਸ ਨਾਰਮਲ ਲਾਈਫ ਗੋਜ਼ ਔਨ ਰਾਈਟ
1: ਹਾਂ
10: ਮੇਰੀ ਆਪਣੀ ਗੱਲ ਮੇਰਾ ਪਹਿਲਾਂ ਡਿਵੋਰਸ ਹੋਇਆ ਸੀ ਮੇਰੇ ਇੱਕ ਬੱਚਾ ਸੀ ਮੈਂ ਆਪਣੀ ਸੈਕੰਡ ਵਾਈਫ ਨੂੰ ਮਿਲਿਆ ਉਹਨੂੰ ਸੱਚੇ ਦਿਨ ਦੱਸਿਆ ਨਾ ਮੈਂ ਕਿਹਾ ਮੇਰਾ ਆਹ ਪੰਗਾ ਮੇਰੇ ਲਈ ਈਵਨ ਕੇਸ ਵੀ ਚੱਲਿਆ ਸੀ ਉਸ ਟਾਈਮ
1: ਠੀਕ ਹੈ ਤੁਹਾਡਾ ਤੁਹਾਡਾ ਤੁਹਾਡਾ ਉਦੋਂ ਕੀ ਚੱਲ ਰਿਹਾ ਸੀ
10: ਮੇਰਾ ਡਿਵੋਰਸ ਸੀ ਮੇਰੇ ਅਲੱਗ ਕੇਸ ਵੀ ਚੱਲ ਰਿਹਾ ਸੀ ਰਾਈਟ ਹਾਂ ਉਹ ਉਹਨੂੰ ਫਰੋ ਤੇ ਉਹਨੂੰ ਮੈਂ ਦੱਸਿਆ ਸਾਫ ਦੱਸਿਆ ਮੈਂ ਕਿ ਆ ਵੀ ਇਹ ਚੀਜ਼ ਨੂੰ ਰੱਖਿਆ ਰੱਖ ਨਹੀਂ ਰੱਖਣਾ ਨਾ ਰੱਖ
1: ਮੈਂ ਨੀ ਸਹਿਮਤ ਕਿ ਬੰਦਾ ਚੇਂਜ ਨੀ ਹੁੰਦਾ ਜੇ ਕੋਈ ਆਦਤ ਪੈ ਜਾਵੇ ਹੁਣ ਬਥੇਰੇ ਲੋਕ ਨੇ ਕਿਸੇ ਨੂੰ ਕੋਈ ਨਸ਼ੇ ਦੀ ਕਿਸੇ ਨੂੰ ਕੋਈ ਦਾਰੂ ਦੀ ਕਿਸੇ ਨੂੰ ਕੋਈ ਵੀ ਆਦਤ ਆ ਆਦਤਾਂ ਜ਼ਰੂਰ ਬਦਲ ਸਕਦਾ ਬੰਦਾ ਕਿਉਂ ਨੀ ਮੈਨੂੰ ਯਾਦ ਹੈ ਹਾਂਜੀ ਹੋਈ ਸੀ ਬਿਲਕੁਲ ਗਲਤੀਆਂ ਕਿਹੜਾ ਨੀ ਕਰਦਾ ਚਲੋ ਗਲਤੀ ਹਰੇਕ ਇਨਸਾਨ ਜੀ ਜੀ ਠੀਕ ਹੈ ਚਲੋ ਥੈਂਕ ਯੂ
10: ਨਹੀਂ
1: ਲੁਕ ਨੀ ਸਕਦਾ ਬੰਦਾ ਗੱਲ ਕਿਸੇ ਨਾ ਕਿਸੇ ਦਿਨ ਕਰਨੀ ਪੈਣੀ ਹੈ ਬਹੁਤ ਸ਼ੁਕਰੀਆ ਥੈਂਕਸ ਫੋਰ ਕਾਲ ਸੋ ਪ੍ਰੋਗਰਾਮ ਪੰਜਾਬੀ ਰਾ ਓਕੇ ਮੈਂ ਇੱਕ ਅੱਧਾ ਮੈਸੇਜ ਲੈ ਲਵਾਂ ਤੇ ਫਿਰ
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ.com।
1: Get ready! GTA, are you-

0: and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਬਿਲਕੁਲ ਬਹੁਤ ਕਮਾਲ ਦੀ ਟੀਮ ਹੈ ਇਹਨਾਂ ਨੂੰ ਕਾਲ ਕਰੋ ਤੁਹਾਡਾ ਹੀ ਫਾਇਦਾ ਹੋਣਾ ਹੋਰ ਨਹੀਂ ਕਿਸੇ ਦਾ ਗਿਵ ਦਮ ਆ ਕਾਲ ਬੜੀ ਜ਼ਬਰਦਸਤ ਟੀਮ ਹੈ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਰੇ ਆਫ ਹੋਪ ਕਾਲ ਕਰੋ ਦਿਆਲਪੁਰ ਕਪੂਰਥਲੇ ਚ ਨੇ ਪਤਾ ਨਹੀਂ ਕਿੰਨੇ ਕਿੰਨੇ ਬੰਦਿਆਂ ਦਾ ਨਸ਼ਾ ਛਡਵਾਇਆ 99-151-54-548
2: ਚੁਗਣੇ ਪੈਣੇ ਆ
1: ਜੀ
2: ਉਹ ਜਿੰਨੀ ਲੇਟ ਕਰੀ ਜਾਂਦਾ ਓਨੀਆਂ ਆਪਣੀਆਂ ਪ੍ਰੋਬਲਮਾਂ ਉਹ ਹੋਰ ਵਧਾਈ ਜਾਂਦਾ ਉਹ ਇਸ ਤਰ੍ਹਾਂ ਕਰੇ ਆਪਣੀ ਵਾਈਫ ਨਾਲ ਇਮਾਨਦਾਰੀ ਨਾਲ ਗੱਲ ਕਰੇ ਮੇਰੇ ਤੋਂ ਇੰਨੀ ਦੇਰ ਪਹਿਲਾਂ ਗੱਲ ਹੋ ਗਈ ਸੀ ਤੇ ਮੈਨੂੰ ਪਲੀਜ਼ ਮਾਫ਼ੀ ਦਿਓ ਉਹਦੀ ਜਨਾਨੀ ਮੇਰਾ ਖਿਆਲ ਉਹਨੂੰ ਇਹ ਨੀ ਕਹੂਗੀ ਵੀ ਤੂੰ ਡਿਵੋਰਸ ਤੇਰੇ ਨਾਲ ਕਰਦੀ ਕਿਉਂਕਿ ਉਹਨੂੰ ਪਤਾ ਮੇਰੇ ਨਾਲ ਹਟੂ ਤਾਂ ਮੇਰੀ ਛੋਟੀ ਭੈਣ ਰਹਿਣ ਲੱਗ ਪੋ ਜਾਗੇ ਇਸੇ ਡਰੋਂ ਸ਼ਾਇਦ ਉਹ ਮੰਨ ਜਾਵੇ ਪਰ ਉਹਦੇ ਅੱਗੇ ਪ੍ਰੋਬਲਮਾਂ ਹੋਰ ਸ਼ੁਰੂ ਹੁੰਦੀਆਂ ਤੇ ਜਿਹੜੀ ਗੱਲ ਉਹਦੀ ਜਾਨੀ ਦੀ ਰਿਸਪੈਕਟ ਸੀ ਇਹਦੇ ਉਹਦੇ ਦਿਲ ਚ ਉਹ ਰਹਿਣੀ ਨੀ ਤੇ ਬਾਕੀ ਇੱਕ ਪ੍ਰੋਬਲਮ ਇਹਦੀ ਹੋਰ ਵਧਣੀ ਹੈ ਇੰਨੇ ਨੀ ਕੋਈ ਵੀ ਜਨਾਨੀ ਚਾਹੁੰਦੀ ਮੇਰੇ ਆਦਮੀ ਦੀ ਕਮਾਈ ਮੇਰੀ ਭੈਣ ਦੇ ਜਾਂ ਕਿਸੇ ਹੋਰ ਥਾਂ ਜਾਵੇ ਇਹਨਾਂ ਥੋੜੀ ਬਹੁਤ ਜਿਹੜੀ ਹੈਲਪ ਕਰਦਾ ਉਹ ਬਿਲਕੁਲ ਬੰਦ ਹੋ ਜਾਣੀ ਹੈ ਉੱਥੇ ਉਹ ਨਿਗਾਹ ਰੱਖੂ ਵੀ ਮੇਰੇ ਤੇਰੇ ਕਿੰਨੇ ਪੈਸੇ ਆਏ ਜਾਂ ਕਿੱਥੇ ਹੈ ਨਾ ਪਰ ਇਹਦਾ ਹੱਲ ਇਹ ਹੀ ਹੈ ਜਿੰਨੀ ਲੇਟ ਕਰੀ ਹੋਊਗਾ ਓਨੀ ਉਹਦੀ ਪ੍ਰੋਬਲਮ ਵਧੀ ਜਾਣੀ ਹੈ ਹੁਣ ਹੀ ਉਹਨਾਂ ਗੱਲ ਤਿਆਰ ਨਾ ਦੱਸ ਸ਼ਾਇਦ ਉਹਦੀ ਭੈਣ ਇਸ ਦਿਨ ਮੰਨ ਜਾਵੇ ਨਾ ਰਹਿਣ ਪ੍ਰੋਬਲਮ ਨਾ ਪਵੇ ਵੀ ਇਹਨੇ ਮੇਰੇ ਛੱਡਿਆ ਤੇ ਮੇਰੀ ਛੋਟੀ ਭੈਣ ਜਾ ਕੇ ਰਹਿਣ ਲੱਗ
1: ਪਊਗਾ ਅੱਛਾ ਤੁਹਾਨੂੰ ਲੱਗਦਾ ਵੀ ਉਹਨੂੰ ਲੱਗੇਗਾ ਕਿ ਜੇ ਮੈਂ ਛੱਡ ਦਿੱਤਾ ਤਾਂ ਐਂ ਹੋਊਗਾ ਤੇ ਉਸ ਬਹਾਨੇ ਉਹ ਨਾਲ ਰਹਿ ਲਵੇਗੀ
2: ਪਰ ਅੱਗੇ ਤੋਂ ਮੇਰਾ ਖਿਆਲ ਉਹਨਾਂ ਦੀ ਹੈਲਪ ਨਹੀਂ ਕਰਨ ਦਊਗੀ ਉਹਨਾਂ ਨੂੰ ਤਾਂ ਅੱਗੇ ਤੋਂ ਉਹਨਾਂ ਦੇ ਨੇੜੇ ਤੇੜੇ ਵੀ ਉਹ ਜਾਣ ਨੀ ਚਾਹੂਗੀ ਵੀ ਤੂੰ ਜਾਵੇਂ ਇੱਧਰ ਉੱਧਰ ਗੱਲ ਇੱਥੇ ਮੇਰਾ ਖਿਆਲ ਆ ਤਕਰੀਬਨ ਜਨਾਨੀ ਸਮਝਦਾਰ ਹੋਊਗੀ ਤਾਂ ਸਮਝ ਆਊਗੀ ਚਲੋ ਤੋਂ ਗਲਤੀ ਹੋ ਗਈ ਆ ਪਰ ਉਹਨੂੰ ਲੇਟ ਨਹੀਂ ਹੋਣਾ ਚਾਹੀਦਾ
1: ਠੀਕ ਹੈ ਨਹੀਂ ਚਲੋ ਥੈਂਕ ਯੂ ਭਾਜੀ ਇਹੀ ਬੜੇ ਲੋਕ ਕਹਿ ਰਹੇ ਆ ਕਿ ਲੇਟ ਹੋ ਗਿਆ ਬੰਦਾ ਤਾਂ ਪੰਗਾ ਸਗਾ ਤੇ ਵਧੇਗਾ ਆਲਰੇਡੀ ਬੜਾ ਲੇਟ ਹੈ ਯਾਰ, ਜਦੋਂ ਗਲਤੀ ਕਰ ਲਈ ਸੀ ਹੁਣੇ, ਪਹਿਲਾਂ ਇੱਕ ਜਵਾਕ ਸੀ, ਫਿਰ ਇੱਕ ਕੁੜੀ ਹੋਈ, ਫਿਰ ਹੋਈ, ਹੁਣ ਨੀਂਦਾਂ ਨਹੀਂ ਆਉਂਦੀਆਂ। ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 9.99, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਬੰਸੀ ਵਾਈਟ ਸ਼ੂਗਰ 15 ਪਾਊਂਡ 9.99, ਬਰਾੜ ਦਾ ਦੇਸੀ ਘਿਓ 1.8 kg 2.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4.299, ਸਵਰਨਾ ਸੂਜੀ 4.299, ਦੀਪ ਦਾ ਬੇਸਨ 4.299, ਟਮਾਟਰ 99¢ ਪਾਊਂਡ, ਹੈਪੀ ਡੇਰੀ ਪਨੀਰ 3.99, ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ, ਸੈਂਡਲ ਰੋਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 ਈਚ, ਚਨਾ ਪਟੂਰਾ 3.99, ਇਹ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ। 1023 ਹੈਲੋ
0: ਜੀ ਨਵੀਨ ਜੀ।
1: ਜੀ ਸਰ।
0: ਅੱਛਾ, ਮੇਰੇ ਦਿਨ ਚ ਇੱਕ ਚੀਜ਼ ਆ ਰਹੀ ਹੈ ਕਿ ਪਹਿਲੇ ਤੇ ਉਹ ਕੋਸ਼ਿਸ਼ ਕਰੇ ਕਿ ਆਪਣੀ ਸਾਲੀ ਦੀ ਸ਼ਾਦੀ ਕਰਵਾਏ ਕਿਧਰੇ।
1: ਸਾਲੀ ਦੀ ਪਹਿਲਾਂ ਕਿਤੇ ਸ਼ਾਦੀ ਕਰਵਾਏ। ਓਕੇ,
0: ਸ਼ਾਦੀ ਕਰਵਾਵੇ, ਠੀਕ ਹੈ। ਦੂਸਰੇ ਨੰਬਰ ਤੇ ਉਹ ਬੀਵੀ ਨੂੰ ਕਨਵਿੰਸ ਕਰੇ ਕਿ ਇਹਦੀ ਭੈਣ, ਤੇਰੀ ਭੈਣ ਦਾ ਕਾਰਵਸਾਨ ਲਈ ਬੱਚਾ ਨਾਲ ਨਹੀਂ ਜਾ ਸਕਦਾ, ਅਸੀਂ ਬੱਚੇ ਨੂੰ ਅਡਾਪਟ ਕਰ ਲੈਂਦੇ ਹਾਂ,
1: ਠੀਕ ਹੈ,
0: ਬੱਚੇ ਨੂੰ ਰੱਖੇ ਕੋਲ। ਫਿਰ ਕਿਸੇ ਮੁਨਾਸਬ ਵਕਤ, ਕਿਉਂਕਿ ਬੀਵੀ ਬੱਚੇ ਔਰਤਾਂ ਨੂੰ ਲੜਕੇ ਦੀ ਵੀ ਜ਼ਰੂਰਤ ਰਹਿੰਦੀ ਹੈ ਕਿ ਜੀ ਮੇਰਾ ਬੱਚਾ ਹੋਵੇ, ਇਸ ਤਰ੍ਹਾਂ ਹੋਵੇ, ਉਹਦੀ ਸਾਲੀ ਲਈ ਵੀ ਬਿਹਤਰ ਹੋਵੇਗਾ ਕਿ ਭੈਣ ਦੇ ਘਰ ਬੱਚਾ ਪਲ ਰਿਹਾ ਹੋਵੇਗਾ। ਤੇ ਮੇਰਾ ਖਿਆਲ ਹੈ ਥੋੜਾ ਵਕਤ ਗੁਜ਼ਰ ਕੇ ਤੇ ਫਿਰ ਕਿਸੇ ਵਕਤ ਦੱਸ ਸਕੇ ਕਿ ਬੱਚਾ ਮੇਰਾ ਹੀ ਹੈ। ਬੀਵੀ ਵੀ
1: ਭਾਜੀ ਕਿਹੜੀ, ਹੁਣ ਦੇਖੋ ਜਿਹੜੀ ਉਹਦੀ ਸਾਲੀ ਹੈ, ਹੁਣ ਕਿਹੜੀ ਲੇਡੀ ਆਪਣਾ ਬੱਚਾ ਦੇ ਦੇਵੇਗੀ ਯਾਰ, ਬੱਚੇ ਨੂੰ ਜਨਮ ਦਿੱਤਾ, ਬੱਚੇ ਨੂੰ ਪਾਲਿਆ।
0: ਉਹਨੇ ਵੀ ਤਾਂ ਘਰ ਉਮਰ ਗੁਜ਼ਾਰਨੀ ਹੈ ਨਾ ਉਹਦੀ ਸਾਲੀ ਨੇ ਵੀ, ਤੇ ਜੇ ਉਹਦੀ ਫੈਮਿਲੀ ਬਣ ਜਾਵੇ ਦੂਸਰੀ ਜਗ੍ਹਾ ਤੇ, ਔਰ ਬੱਚਾ ਵੀ ਉਹਦੀ ਭੈਣ ਦੇ ਕੋਲ ਹੋਵੇ, ਉਹਨੂੰ ਮਿਲਣਾ ਵੀ ਆਸਾਨ ਹੈ, ਇਹ ਨਹੀਂ ਕਿ ਬਿਲਕੁਲ ਛੋੜ ਜਾਏਗੀ, ਲੇਕਿਨ ਉਹਨੂੰ ਮਿਲਣਾ ਤੇ ਆਸਾਨ ਹੈ ਆਪਣੇ ਬੱਚੇ ਨੂੰ।
1: ਉਹ ਤਾਂ ਹੈ, ਪਰ ਫਿਰ ਵੀ ਬੱਚਾ ਉਹਦੇ ਕੋਲ ਨੀ ਨਾ ਹੈ, ਬੱਚਾ ਤਾਂ ਫਿਰ ਵੱਡਾ ਹੋਵੇਗਾ ਕਿਸੇ ਹੋਰ,
0: ਤੇ ਫਿਰ ਸਾਰੀ ਉਮਰ ਹੈ ਉਹਦੇ ਕੋਲ ਅੱਗੇ ਪਈ ਹੋਈ ਹੈ, ਤੇ ਉਹਨੇ ਦੇਖਣਾ ਨੀ ਫਿਰ, ਮਤਲਬ ਅੱਗੇ ਸਾਰੀ ਉਮਰ ਲਈ ਫਿਰ ਇਕੱਲੇ ਬੱਚੇ ਨੂੰ ਲੈ ਕੇ ਕਿਸ ਤਰ੍ਹਾਂ ਕਰੇਗੀ। ਮਤਲਬ ਪ੍ਰੈਕਟੀਕਲ ਜੀ ਸੋਚਿਆ ਜਾਏ, ਮੇਰੇ ਜ਼ਿਹਨ ਚ ਤੇ ਇਹੀ ਗੱਲ ਆ ਰਹੀ ਹੈ
1: ਜੀ। ਚਲੋ ਠੀਕ ਹੈ, ਥੈਂਕ ਯੂ ਸਰ, ਚਲੋ ਤੁਹਾਡਾ ਕਿਤੇ ਨਾ ਕਿਤੇ ਤੁਸੀਂ ਸੋਲੂਸ਼ਨ ਤਾਂ ਦਿੱਤਾ ਨਾ, ਥੈਂਕ ਯੂ। ਹੁਣ ਸੋਲੂਸ਼ਨ ਦੇਣਾ ਇਹੀ ਤਾਂ ਫਿਰ ਬੈਨੀਫਿਟ ਦੇਣਾ ਗੱਲਾਂ ਕਰਨ ਦਾ, ਬਟ ਕਿਹੜੀ ਹੁਣ ਕਵੇਗੀ ਕਿ ਆ ਤੂੰ ਹੁਣ ਮੁੰਡਾ ਰੱਖ ਲਾ, ਮੈਂ ਕਿਤੇ ਹੋਰ ਵਿਆਹ ਕਰਾ ਲੈਨੀ ਆ। ਇਟਸ ਨਾਟ ਈਜ਼ੀ ਮੈਨ, ਤੁਸੀਂ ਆਪਣਾ ਦੇਖੋ, ਤੁਸੀਂ ਕਿਸੇ ਨੂੰ ਪਾਲਿਆ ਫਿਰ ਵੀ 5 ਸਾਲਾਂ ਲਈ, ਅਕਸਰ ਤੁਹਾਡਾ ਕਹਿੰਦੇ ਹੁੰਦੇ ਕਿ ਖੂਨ ਹੈ, ਪਤਾ ਨੀ ਕਿੰਨੇ ਕੁ ਲੋਕ ਆਏ ਕਹਿਣਗੇ, ਬਟ ਚਲੋ ਖੈਰ। 9056733337 ਆਪਣਾ ਨੰਬਰ ਹੈ, 9056733337, 905-673 33-37 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਤੇ ਥੈਂਕ ਯੂ ਸੋ ਮਚ। ਤੁਸੀਂ ਦੇਖੋ ਕਿਸੇ ਦੀ ਕਮ ਸੇ ਕਮ ਮਦਦ ਤਾਂ ਕਰ ਹੀ ਰਹੇ ਹੋ ਨਾ, ਕਿਤੇ ਨਾ ਕਿਤੇ ਆਪਣੇ ਓਪੀਨੀਅਨ ਦੇ ਰਹੇ ਹੋ, ਇਹਨਾਂ ਦਾ ਬੜਾ ਬੈਨੀਫਿਟ ਹੁੰਦਾ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਨੂੰ ਫੋਨ ਕਰ ਲਓ। ਪ੍ਰਦੀਪ ਭਾਜੀ ਦਾ ਨੰਬਰ ਹੈ 647-622-3203, 6476223203। ਕਿਸੇ ਨੇ ਨਵੇਂ ਅਪਲਾਇੰਸਿਸ ਲੈਣੇ ਹੈ, ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸੋ ਇਹ ਫਰਾਈਡੇ ਤੱਕ ਲਾਸਟ ਵੀਕ ਹੈ ਜਿਹਦੇ ਵਿੱਚ ਤੁਸੀਂ ਬਾਕਸਿੰਗ ਵੀਕਐਂਡ ਜੁਲਾਈ ਪ੍ਰਾਈਸਿਸ ਦਾ ਫਾਇਦਾ ਚੱਕ ਸਕਦੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਫ੍ਰੈਂਚ ਡੋ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਅਪਲਾਇੰਸਿਸ ਦਾ ਕੋਂਬੋ ਪੈਕੇਜ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਸਟਮਰਸ ਨੇ ਜਿਹੜੇ ਆਪਣਾ ਕਿਚਨ ਭੰਨ ਕੇ ਨਵਾਂ ਬਣਾ ਰਹੇ ਨੇ, ਸੋ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਸੈਮਸੰਗ ਬ੍ਰਾਂਡ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2,026 ਦਾ ਲੇਟੈਸਟ ਮਾਡਲ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਂਸ ਜੰਕਸ਼ਨ ਦੀ ਬਾਕਸਿੰਗ ਵੀਕ ਇਨ ਜੁਲਾਈ ਸੇਲ ਚ ਤੁਸੀਂ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀ।
1: 905-450-0054 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ ਤੇ ਮਨਜੀਤ ਹੁਣੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ, ਇਹਨਾਂ ਨਾਲ ਤੁਸੀਂ ਕਰੋ ਗੱਲਬਾਤ। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਜਾਣਕਾਰੀ ਤੁਹਾਨੂੰ ਦਿੰਦੇ ਹੁੰਦੇ ਹਾਂ ਬਈ, ਹੁਣ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ। ਸੋ ਬ੍ਰੈਂਪਟਨ ਕ੍ਰੈਮੇਟੋਰੀਅਮ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਮਾਹਰ ਬੰਦੇ ਨੇ, ਇਹਨਾਂ ਨੇ ਸ਼ੁਰੂ ਕੀਤੀ ਹੈ ਪ੍ਰੀ ਪਲੈਨਿੰਗ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਲਈ ਅਸੀਂ ਤੁਹਾਨੂੰ ਨੰਬਰ ਦਿੰਦੇ ਹਾਂ 905-458-2222। ਦੇਖੋ ਕਿਸੇ ਨਾ ਕਿਸੇ ਦਿਨ ਆਪਣਾ ਫਿਊਨਰਲ ਤਾਂ ਹੋਣਾ ਹੀ ਹੋਣਾ, ਠੀਕ ਹੈ ਨਾ, ਆਪਾਂ ਇਸ ਤੋਂ ਭੱਜ ਤਾਂ ਸਕਦੇ ਨਹੀਂ। ਸੋ ਤੁਸੀਂ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਦੇ ਨਾਲ ਸੰਪਰਕ ਕਰੋ ਤੇ ਨੰਬਰ ਹੈ 905-458-2222, 905-458-2222, 905-458-2222 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ। 8461 ਹੈਲੋ,
4: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
4: ਹਾਂਜੀ, ਵੈਸੇ ਤਾਂ ਹੀ ਆ ਵਿਆਹ ਦਾ ਆਈਡੀਆ ਹੀ, ਮੈਂ ਵੀ ਇਹ ਚੀਜ਼ ਕਹਿਣੀ ਸੀਗੀ। ਚਲੋ ਬੱਚਾ, ਵੈਸੇ ਇਸ ਗੱਲ ਦਾ ਮੈਂ ਸੈਫਟ ਵੀ ਕਰਦਾ ਕਿ ਉਹਨੇ ਡੀਜੇ ਸਾਲੀ ਨੇ ਚਲੋ ਸਟੈਪ ਤਾਂ ਵੀ ਚੱਕਿਆ ਏਦਾਂ ਦਾ, ਪਰ ਉਹਨੇ ਬੱਚਾ ਨੀ ਮਾਰਦੀ ਹਨਾ, ਨਹੀਂ ਤਾਂ ਕੁੱਖ ਚ ਮਾਰ ਦਿੱਤਾ ਜਾਂਦਾ ਵਾ। ਤੇ ਪਰ ਉਹ ਐ ਕਰ ਸਕਦੇ ਆ ਨਾ, ਤੁਹਾਨੂੰ ਵੀ ਪਤਾ ਅੱਜ ਕੱਲ ਡਿਵੋਰਸ ਹੋ ਜਾਂਦੇ ਆ, ਕਿੱਡੇ ਕਿੱਡੇ ਬੱਚੇ ਵੀ ਹੁੰਦੇ ਆ ਤੇ ਵਿਆਹ ਕਰਾ ਲੈਂਦੇ ਆ, ਚਾਹੇ ਬੱਚੇ ਨੂੰ ਆਪਦੇ ਨਾਲ ਵੀ ਰੱਖ ਲੈਣ, ਪਰ ਮੇਰੇ ਹਿਸਾਬ ਨਾਲ ਟੇਬਲ ਟਾਕ ਤਾਂ ਜਿਹੜੀ ਉਹਨਾਂ ਨੇ ਕਰਨੀ ਹੋਣੀ ਆ ਉਹਨੂੰ ਕਰ ਲਈ ਹੋਣੀ ਆ। ਤੇ ਪਰ ਇਹੀ ਤਰੀਕਾ ਬੈਸਟ ਰਹੂਗਾ ਜੀ ਕਿ ਜੇ ਉਹ ਆਪਦੀ, ਹੁਣ ਅੰਕਲ ਨੇ ਜਾਂ ਜਿਹਨਾਂ ਨੇ ਵੀ ਕਿਹਾ ਕਿ ਅੱਗੇ ਜ਼ਿੰਦਗੀ ਦਾ ਤੋਰਨੀ ਪੈਣੀ ਹੈ ਨਾ ਜੀ, ਸੋ ਮੇਰੇ ਹਿਸਾਬ ਨਾਲ ਵੀ ਇਹੀ ਆ ਕਿ ਵਿਆਹ ਤਾਂ ਉਹਨੂੰ ਕਿਤੇ ਨਾ ਕਿਤੇ ਕਰਾਉਣਾ ਹੀ ਪੈਣਾ, ਇਹ ਤਾਂ ਹੈ ਨੀ ਹੈ ਨਾ ਜੀ, ਵੀ ਉਸੇ ਦੇ ਸਹਾਰੇ ਏਦਾਂ ਬੈਠੀ ਰਹੂਗੀ, ਦੋਨਾਂ ਲਈ ਔਖਾ ਵਾ। ਸੋ ਇਹੀ ਆਈਡੀਆ ਮੇਰੇ ਹਿਸਾਬ ਨਾਲ ਸਹੀ ਰਹੂਗਾ
1: ਜੀ। ਸੋ ਤੁਸੀਂ ਬਾਈ ਜੀ ਵਾਂਗੂ ਕਹਿੰਦੇ ਹੋ ਕਿ ਜਿਹੜੀ ਸਾਲੀ ਹੈ ਉਹਦਾ ਕਿਤੇ ਵਿਆਹ ਕੀਤਾ ਜਾਵੇ।
4: ਹਾਂਜੀ ਹਾਂ,
1: ਤੇ ਫਿਰ ਬੱਚਾ
4: ਉਹਦੇ ਨਾਲ ਹੀ, ਬੱਚਾ ਵੀ ਉਹਦੇ ਨਾਲ ਹੀ, ਕਿਉਂਕਿ ਦੇਖੋ ਜੀ ਅੱਜ ਕੱਲ ਕੁੜੀਆਂ ਦੇ ਕਈਆਂ ਦਾ ਏਦਾਂ ਦਾ ਡਿਵੋਰਸ ਹੋ ਰਿਹਾ ਨਾ, ਇੱਕ ਤਾਂ ਉਹਦੇ ਲਈ ਇਹ ਵੀ ਆ ਕਿ ਕੁੜੀ ਲਈ ਸ਼ਾਇਦ ਇਹ ਵੀ ਚੀਜ਼ ਈਜ਼ੀ ਹੋ ਸਕਦੀ ਆ, ਉਹਦਾ ਰਿਸ਼ਤਾ ਹੋਣਾ, ਕਿਉਂਕਿ ਉਹ ਸਿਟੀਜ਼ਨ ਓਬਵੀਅਸਲੀ ਹੋਊਗੀ ਜਾਂ PR ਕੁਛ ਜੀ, ਕਿਉਂਕਿ ਜੇ ਮੁੰਡਾ ਉਹਦਾ ਜੀਜਾ ਸਿਟੀਜ਼ਨ ਆ ਤਾਂ ਹੋ ਸਕਦਾ ਜੀ, ਪਰ ਉਹ ਵੀ ਕੁੜੀ ਕਾਫੀ ਟਾਈਮ ਦੀ ਆਈ ਹੋਵੇ ਹਨਾ।
1: ਪਰ ਫਿਰ ਉਹ ਆਪਣੀ ਵਾਈਫ ਨੂੰ ਮੁੰਡਾ ਦੱਸੇ ਵੀ ਇਹ ਚੱਕਰ ਚੱਲਿਆ ਸਾਡਾ,
4: ਉਹ ਤਾਂ ਜੀ ਮੈਂ ਤਾਂ ਹੁਣ ਇਹੀ ਕਹੂੰਗਾ, ਜੇ ਤਾਂ ਮੇਰੇ ਹਿਸਾਬ ਨਾਲ ਤਾਂ ਉਹ ਨਹੀਂ ਦੱਸੂਗਾ, ਮੈਨੂੰ ਨੀ ਲੱਗਦਾ ਉਹ ਦੱਸੂਗਾ ਜਿਹਨੇ ਇੰਨਾ ਟਾਈਮ ਲੰਘਾਤਾ ਜੀ।
1: ਨਹੀਂ ਪਰ ਜ਼ਿੰਦਗੀ ਕਿਵੇਂ ਕੱਟੇਗਾ ਯਾਰ ਉਹ ਆਪਦੀ ਬਿਨਾਂ ਦੱਸੇ, ਮੈਨੂੰ ਤਾਂ ਲੱਗਦਾ ਫਿਰ ਉਹਨੂੰ ਸਾਰੀ ਉਮਰ ਹੀ ਨੀਂਦ ਆਉਣੀ।
4: ਫਿਰ ਤਾਂ ਦੇਖੋ ਜੇ ਉਹ ਦੱਸ ਵੀ ਦਊਗਾ ਨਾ ਜੀ, ਤੇ ਆਪਾਂ ਐਂ ਤਾਂ ਕਹਿ ਨੀ ਸਕਦੇ ਕਿ ਉਹ ਇਕੱਠੇ ਰਹਿ ਲੈਣਗੀਆਂ, ਵੀ ਉਹ ਨੀ ਨਾਲ ਰੱਖ ਲੂਗੀ ਉਹਦੀ ਘਰ ਵਾਲੀ, ਵਿਆਹ ਤਾਂ ਐਡਦੀ ਇਹਨਾਂ ਨੂੰ ਫਿਰ ਵੀ ਕਰਾਉਣਾ ਹੀ ਪੈਣਾ।
1: ਮੈਨੂੰ ਨਾ ਵੈਸੇ ਕਿਸੇ ਨੇ ਕਿਹਾ ਸੀ, ਮੈਨੂੰ ਪਰਸੋਂ ਕਿਸੇ ਦਾ ਫੋਨ ਆਇਆ, ਕਹਿੰਦੇ ਕਹਿੰਦਾ ਵੀ ਉਹ ਕਵੇ ਉਹਨੂੰ ਕਿ ਆਪਾਂ ਤਿੰਨੇ ਰਹਿੰਦੇ ਹਾਂ ਇਕੱਠੇ, ਇਕੱਠੇ ਬੱਚਿਆਂ ਨੂੰ ਪਾਲਦੇ ਹਾਂ ਤੇ ਜ਼ਿੰਦਗੀ ਨੂੰ ਐਂ ਕੱਟ ਲੈਂਦੇ ਹਾਂ।
4: ਅੱਛਾ ਜੀ, ਪਰ ਹਾਂਜੀ ਬਈ ਇਹ ਆ ਕਿ ਚਲੋ ਦੱਸਣਾ ਨਾ ਦੱਸਣਾ, ਦੱਸਣਾ ਤਾਂ ਓਬਵੀਅਸਲੀ ਉਹਨੂੰ ਅੰਦਰ ਅੰਦਰ ਹੀ ਚੀਜ਼ ਖਾਈ ਜਾਣੀ ਹੈ ਨਾ ਜੀ, ਐਕੋ ਹੈ ਕੈਨੇਡੀਅਨ ਸਿਟੀਜ਼ਨ ਸੀਗਾ ਸ਼ਾਇਦ, ਹੋ ਸਕਦਾ ਇਸੇ ਕਰਕੇ ਉਹ ਬੇਕ ਆਫ ਹੋ ਕੇ ਆਹ ਚੀਜ਼ਾਂ ਹੋ ਗਈਆਂ ਹੋਣ, ਥੋੜਾ ਇਹ ਵੀ ਚੀਜ਼ ਦਾ ਫਰਕ ਪੈ ਜਾਂਦਾ ਜੀ। ਆਪਣੇ ਉਧਰੋਂ ਆਏ ਬੰਦਿਆਂ ਦਾ ਫਿਰ ਵੀ ਕਿਤੇ ਨਾ ਕਿਤੇ ਡਰ ਹੁੰਦਾ ਮਨ ਦੇ ਵਿੱਚ, ਤੇ ਸ਼ਾਇਦ ਇਹ ਵੀ ਚੀਜ਼ ਉਹਦੇ ਫੇਵਰ ਚ ਉਹਨੂੰ ਐ ਹੋਣਾ ਕਿ ਮੈਂ ਚਲੋ ਅੱਜ ਕੱਲ ਤੁਹਾਨੂੰ ਪਤਾ ਛੋਟੀ ਉਮਰ ਹੀ ਇਹ ਸਭ ਹੋ ਰਿਹਾ, ਹੁਣ ਇਹ ਨੀ ਪਤਾ ਉਹਦੇ ਨਾਲ ਵੀ ਇਹ ਕੋਈ 16-17 ਸਾਲਾਂ ਦੀ 18 ਸਾਲਾਂ ਦੀ ਏਜ ਦੇ ਵਿੱਚ ਹੀ ਨਾ, ਮਤਲਬ ਕਿ ਉਦੋਂ ਜੇ ਹੋ ਗਿਆ ਹੋਵੇ ਵਿਆਹ ਵੀ ਤੁਹਾਨੂੰ ਪਤਾ ਅੱਜ ਕੱਲ ਤਾਂ ਜਲਦੀ ਕਰਾ ਲੈਂਦੇ ਇੱਧਰ ਲਈ ਗਈ ਤਾਂ
1: ਚਲੋ ਠੀਕ ਹੈ। ਬਟ ਮੇਨ ਗੱਲ ਇਹ ਹੈ ਕਿ ਦੱਸਣਾ ਦੇਖੋ ਜਿੱਥੇ ਤੱਕ ਤੁਹਾਡੀਆਂ ਸਾਰੀਆਂ ਦੀ ਗੱਲਾਂ ਬਾਤਾਂ ਨੇ ਦੱਸਣਾ ਤਾਂ ਜ਼ਰੂਰ ਚਾਹੀਦਾ ਯਾਰ। ਹੁਣ ਤੁਸੀਂ ਕਿੰਨੀਆਂ ਜਾਨਾਂ ਨਾਲ ਖੇਡ ਰਹੇ ਹੋ, ਵੱਡੇ ਹੋਵੋਗੇ ਕੀ, ਜਿਹੜਾ ਪਹਿਲਾਂ ਉਹਦਾ ਮੁੰਡਾ ਹੋਇਆ ਉਹਨੇ ਗਾਹਾਂ ਜਾ ਕੇ ਪੁੱਛਣਾ ਨੀ ਵੀ ਇਹ ਬੰਦਾ ਕੌਣ ਆਪਣੇ ਘਰੇ ਆਉਂਦਾ ਹਰ ਵੀਕਐਂਡ, ਨਾਲੇ ਤਾਂ ਇਹ ਮੇਰਾ ਕੀ ਕਹਿੰਦੇ ਆ ਲੱਗਦਾ ਉਹ ਹੈ ਤੇ ਹਰ ਚਲੋ ਹੁਣ ਬੱਚਾ ਛੋਟਾ ਉਹਨੇ ਮੇਬੀ ਨਹੀਂ ਦੱਸਣਾ ਕਿਸੇ ਨੂੰ ਵੀ ਉਹ ਸਾਡੇ ਘਰੇ ਆਉਂਦਾ, ਬਟ ਕਿਤੇ ਨਾ ਕਿਤੇ ਤਾਂ ਗੱਲ ਦੱਸੀ ਤਾਂ ਜਾਊਗੀ ਕਿ ਨਹੀਂ। ਸੋ 9056733337 ਨੰਬਰ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337। ਮੈਂ ਤੁਹਾਨੂੰ ਪੈਸ਼ਨ ਰੂਫਿੰਗ ਦਾ ਨੰਬਰ ਜ਼ਰੂਰ ਦਵਾਂ ਯਾਰ, ਜੇ ਕਿਤੇ ਤੁਹਾਡੀ ਰੂਫ ਰਿਪੇਅਰ ਹੋਣ ਵਾਲੀ ਹੈ ਨਾ ਪਲੀਜ਼ ਇਹਨਾਂ ਕੰਮਾਂ 'ਚ ਤੁਸੀਂ ਡਿਲੇ ਨਾ ਕਰਿਆ ਕਰੋ। ਆਪਾਂ ਡਿਲੇ ਬਹੁਤ ਕਰਦੇ ਹਾਂ ਅਤੇ ਫਿਰ ਗਾਹਾਂ ਜਾ ਕੇ ਪ੍ਰੋਬਲਮ ਵੱਧਦੀ ਹੈ, ਫਿਰ ਆਪਾਂ ਪਛਤਾਉਂਦੇ ਹਾਂ। ਸੋ ਅਗਰ ਰੂਫ ਦੀ ਰਿਪੇਅਰ ਹੋਣ ਵਾਲੀ ਹੈ ਕਰਾ ਲਓ, ਤੁਹਾਨੂੰ ਅਸੀਂ ਨੰਬਰ ਦਿੰਦੇ ਹਾਂ ਪੈਸ਼ਨ ਰੂਫਿੰਗ ਦਾ, ਗੁਰਲਾਲ ਬਾਈ ਜੀ ਨੇ, ਫੁੱਲੀ ਇੰਸ਼ੋਰਡ ਕੰਪਨੀ ਹੈ, ਫਲੈਟ ਰੂਫ, ਸ਼ਿੰਗਲ ਰੂਫ, ਕੋਈ ਵੀ ਰੂਫ ਦਾ ਕੰਮ ਹੋਵੇ ਤਾਂ ਨੰਬਰ ਹੈ 6479199413, 6479199413, 647-919-9913। ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਵਾ ਲਵੋ। ਇੱਕ ਯੂਨਿਟ ਹੈ ਜਿਹੜੀ ਕਿ ਰੈਂਟ ਲਈ ਅਵੇਲੇਬਲ ਹੈ, ਲੀਜ਼ ਲਈ ਅਵੇਲੇਬਲ ਹੈ, 750 ਸਕੁਏਅਰ ਫੁੱਟ ਦੀ ਰੀਟੇਲ ਯੂਨਿਟ। ਇੱਥੇ ਕੋਈ ਵੀ ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਨੇਲ ਸਲੋਨ ਖੋਲ੍ਹ ਲਓ, ਕੋਈ ਹੇਅਰ ਸਲੋਨ ਖੋਲ੍ਹ ਲਓ, ਬ੍ਰਿਟੈਨੀਆ ਅਤੇ ਏਰੀਅਨ ਮਿਲਸ ਪਾਰਕਵੇ 'ਤੇ ਇਹ ਯੂਨਿਟ ਹੈ ਅਵੇਲੇਬਲ ਫੋਰ ਲੀਜ਼। ਅਤੇ ਨੰਬਰ ਹੈ 416-993-1564 ਨੰਬਰ ਹੈ। ਕਾਲਾਂ ਵੀ ਬਹੁਤ ਨੇ, ਪਹਿਲਾਂ ਦੋ ਚਾਰ ਕਾਲਾਂ ਲੈ ਲਈ। 1323 ਹੈਲੋ, ਸਤਿ ਸ਼੍ਰੀ ਅਕਾਲ। ਛੱਡਣਾ ਨਹੀਂ, ਪਰ ਉਹ ਤਾਂ ਹੁਣ ਕੁੜੀ ਤੇ ਆ ਵੀ ਛੱਡਣਾ ਜੇ ਨਹੀਂ ਛੱਡਣਾ,
4: ਰੱਖ ਲੈਣਾ ਮੇਰੇ ਨਾਮ ਤੇ।
1: ਅੱਛਾ, ਇੱਕ ਪਕਾਈ ਜਾਊਗੀ, ਦੂਜੀ ਖਵਾਈ ਜਾਊਗੀ। ਨਹੀਂ ਪਰ ਚਲੋ ਆਪਾਂ ਜੇ ਰੀਅਲਿਸਟਿਕ ਵੀ ਇਹ ਦੇਖੋ, ਆਈ ਇੰਪੋਸੀਬਲ ਹੈ ਵੀ ਇਦਾਂ ਗੱਲ ਚੱਲ ਪਵੇ। ਪਰ ਕਿਹੜੀਆਂ, ਪਰ ਅੱਜ ਕੱਲ ਦੇ ਜ਼ਮਾਨੇ ਚ ਕਿਹੜੀ ਕੁੜੀ ਐ ਮੰਨ ਲੂਗੀ ਯਾਰ। ਚਲੋ ਠੀਕ ਹੈ, ਬਟ ਕਿੰਨਾ ਪੋਸੀਬਲ ਹੈ। ਥੈਂਕ ਯੂ ਵੀਰੇ, ਵੀ ਦੋਨੋਂ ਰਹੀ ਜਾਣਗੇ। ਆਈ ਡੋਟ ਨੋ। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੇ ਸਰਾਂਸ਼ ਗਵਰਨਮੈਂਟ ਦੀਆਂ ਐਜੂਕੇਸ਼ਨ ਦੀਆਂ ਗ੍ਰਾਂਟਸ ਦੀ ਜਾਣਕਾਰੀ ਦਿੰਦੇ ਆ। ਸੋ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ, ਪੈਸੇ ਇਹ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ, ਤੁਸੀਂ ਆਪਣੇ ਜਿੰਨੇ ਵੀ ਖਰਚੇ ਨੇ ਪੂਰੇ ਕਰੋ, ਤੇ ਬਟ ਐਜੂਕੇਸ਼ਨ ਆਪਣੀ ਤੁਹਾਨੂੰ ਜ਼ਰੂਰ ਕੰਪਲੀਟ ਕਰਨੀ ਪੈਣੀ ਹੈ। ਸੋ ਸਰਾਂਸ਼ ਪਹਿਲਾਂ ਤਾਂ ਵੈਲਕਮ।
5: ਸਭੀ ਨੂੰ ਸਤਿ ਸ਼੍ਰੀ ਅਕਾਲ,
1: ਕੀ ਹਾਲ ਹੈ?
5: ਵਧੀਆ ਵਧੀਆ, ਤੁਸੀਂ ਦੱਸੋ ਜੀ?
1: ਬਹੁਤ ਵਧੀਆ ਸਰਾਂਸ਼, ਬਹੁਤ ਵਧੀਆ। ਸੋ ਕੋਈ ਯਾਰ ਐਕਸਪੀਰੀਅੰਸ ਸ਼ੇਅਰ ਕਰੋ, ਕੋਈ ਤੁਹਾਡਾ ਅੱਜ ਦਾ ਕਲਾਇੰਟ ਜਿਹੜੇ ਆਏ ਉਹਨਾਂ ਦਾ ਕੀ ਐਕਸਪੀਰੀਅੰਸ ਸੀਗਾ?
5: ਅੱਜ ਆਪ ਮਾਨ ਕੇ ਚੱਲੇ ਹਾਂ ਕਿ ਮਤਲਬ ਗੰਜੇ ਕੋ ਕੰਘੀ ਬੇਚਣੇ ਮੇਂ ਹਮਾਰੇ ਲੋਕ ਮਤਲਬ ਲੈਗ ਨੰਬਰ 1 ਹੈ, ਰਾਈਟ? ਤੋ ਇਸਮੇ ਕਿਆ ਕਹਤੇ ਹੈ, ਕਲਾਇੰਟਸ ਆਏ, ਅਬ ਜੋ ਬੰਦਾ ਐਲੀਜੀਬਲ ਨਹੀਂ ਹੈ ਉਸਕੋ ਵੀ ਚਿਪਕਾ ਦੇਤੇ ਹੈ, ਕਿਉਂਕਿ ਉਨਕੇ ਪਾਸ ਏਕ ਦਿਨ ਮੇਂ ਆਫਿਸ ਮੇਂ ਚਾਰ ਕਲਾਇੰਟ ਰਹਤੇ ਹੈ, ਉਹ ਚਾਰੋ ਕੋਈ ਟੀਕਾ ਲਗਾਉਣ ਦੇ ਚੱਕਰ ਮੇਂ ਰਹਤੇ ਹੈ। ਤੋ ਮਤਲਬ ਇਮਾਨਦਾਰੀ ਸੇ ਕਾਮ ਕਰੇ ਤੋ ਲੋਕੋ ਕਾ ਨੁਕਸਾਨ ਕਿਉਂ ਕਰਾ ਰਹੇ ਆਪਣੇ ਛੋਟੇ ਸੇ ਪ੍ਰੋਫਿਟ ਕੇ ਲੀਏ, ਰਾਈਟ? ਬਟ ਔਰ ਬਾਕੀ ਕੁਛ ਐਸੇ ਵੀ ਆਏ ਜੈਸੇ ਕਹਿ ਰਹੇ ਥੇ ਕਿ 25% ਤੋ ਉਨਕਾ ਦੋਸਤ ਹੀ ਲੈ ਲੇਤਾ ਉਨਸੇ ਗ੍ਰਾਂਟ ਮੇਂ, ਜੋ ਕਰਾ ਰਹਾ ਹੈ ਮਤਲਬ ਦੋਸਤੀ ਮੇਂ ਹੀ ठगी चल रही है राइट
1: जी,
5: इसलिए आप साफ काम साफ तरीके से कराएं, और अगर आप ऐसे गलत लोगों को चूज कर देंगे तो आपका ही नुकसान है, फिर आप खुद ही कहते हैं कि सब लोग बेकार है राइट। इसलिए आप 30,000 to 100,000 की फंडिंग हासिल करें, स्किल डेवलप करें, फुली ऑनलाइन कोर्सेज करें, एक एक साल के प्रोग्राम है, मैक्सिमम फंडिंग आती है, स्किल भी हासिल करें, फंडिंग अपने अकाउंट में डायरेक्ट गवर्नमेंट से हासिल करें, कितने क्लाइंट्स कर चुके हैं 8 साल से हम बिजनेस में हैं।
1: वेरी गुड, सराष्ट्र नंबर है 4372643175 से कॉल करो। सराश ते हुण किन्ने के दिन रह गए ने फंडिंग ते ग्रांट्स दे लई अप्लाई करन दे लई?
5: हाँ जी, सो इसमें डेडलाइन गवर्नमेंट की डेडलाइन है 1st of August, उसके बाद से ग्रांट्स बंद हैं, बंद हैं, बंद हैं, लोन आएगा सिर्फ। तो इसलिए वैसे तो टेक्निकली 27th वेडनेसडे वाज द लास्ट डे, बट अभी कॉलेज ने 2 दिन एक्सटेंड कर दिया 31st July तक। तो अगर अभी भी आपने अप्लाई नहीं कराए, पीछे ना रहिए, आपके सारे फ्रेंड्स एंड फैमिली ले चुके हैं, अच्छी चीजें लोग एक दूसरे कम बताते जब तक उनका खुद का फायदा ना हो, जो हमने देखा अभी अपने एक्सपीरियंस से। तो इसलिए आप पीछे ना रहे, फंडिंग हासिल करें, स्किल हासिल करें, हमारे ऑफिस आए, हमें कॉल करें।
1: नंबर है 4372643175।